ਰੋਮ ਰੋਮ ਵਿਚ ਚਰਨਾਹਟ ਛਿੜ ਗਈ ਤੇ ਅੱਖਾਂ ਵਿਚ ਨੀਰ ਦੀ ਝੜੀ ਲੱਗ ਗਈ ਤੇ ਜਿਹੜਾ ਕਾਗਜ਼ ਤੇ ਲੈਕਚਰ ਲੈ ਕੇ ਲਿਆ ਸੀ ਉਹ ਸਾਰੇ ਦਾ ਸਾਰਾ ਪੇਪਰ ਜਿਹੜਾ ਇਹਦੇ ਨੇਤਰਾਂ ਦੇ ਨੀਰ ਨਾਲ ਭਿੱਜ ਗਿਆ। ਸਾਈ ਜਿਹੜੀ ਉਹ ਮਿਟ ਗਈ। ਕਹਿੰਦੇ ਨੇ ਕਿ ਇਹਨੂੰ ਸਮਾਂ ਦਿੱਤਾ ਗਿਆ ਕਿ ਪੂਰਨ ਸਿੰਘ ਤੂੰ ਕੁਝ ਬੋਲ, ਤੇ ਕਹਿੰਦੇ ਨੇ ਜਦੋਂ ਸਟੇਜ ਤੇ ਚੜਿਆ ਨਾ ਬੋਲਣਾ ਸੀ ਇਹਨੇ ਖੇਤਾਂ ਬਾਰੇ ਬੀਜ ਬਾਰੇ ਇੰਨਾ ਕੁ ਪ੍ਰੇਮ ਵਿਚ ਭਿੱਜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਰੇ ਬੋਲਣ ਲੱਗਾ ਪੂਰਾ ਇੱਕ ਘੰਟਾ ਬੋਲਦਾ ਰਿਹਾ ਤੇ ਨਾਲੇ ਰੋਈ ਜਾਏ ਨਾਲੇ ਬੋਲੀ ਜਾਏ ਤੇ ਇੱਕ ਗੱਲ ਕਹਿ ਦੇ ਸਿੱਖੋ ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ ਮੈਨੂੰ ਗੁਰੂ ਸ਼ਾਇਦ ਨਾ ਬਖਸ਼ੇ ਮੈਂ ਬੜੀ ਵੱਡੀ ਬੱਜਰ ਕੁਰੈਤ ਕੀਤੀ ਏ ਇਹਨੇ ਤਾਂ ਮੈਨੂੰ ਆਪਣੀ ਗੋਦੀ ਵਿਚ ਲਿਆ ਸੀ ਪਰ ਮੈਂ ਇਹਦੀ ਗੋਦੀ ਨੂੰ ਛੱਡ ਕੇ ਦੂਰ ਨਿਕਲ ਗਿਆ ਤੁਸੀਂ ਅਰਦਾਸ ਕਰੋ ਮੈਂ ਬਖਸ਼ਿਆ ਜਾਵਾਂ। ਕਹਿੰਦੇ ਨੇ ਜਦੋਂ ਇਹ ਲੈਕਚਰ ਕਰਕੇ ਬੈਠਾ ਹੁਣ ਪਾਣੀ ਦੀ ਤਰ੍ਹਾਂ ਸਿੱਖ ਇੱਕ ਕੰਮ ਪਿਆ ਕਰਦਾ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕੋਲ ਬੈਠੇ ਨੇ ਇਹ ਥੱਲੇ ਬੈਠਾ ਤੇ ਭਾਈ ਵੀਰ ਸਿੰਘ ਨੇ ਉੱਠ ਕੇ ਨਾ ਪ੍ਰਬੰਧਕ ਇੱਕ ਨੇ ਇਹਦਾ ਹੱਥ ਭਾਈ ਸਾਹਿਬ ਦੇ ਹੱਥ ਵਿਚ ਪਕੜਾਇਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਨੇ ਇਹਦੇ ਹੱਥ ਨੂੰ ਘੁੱਟਿਆ ਤੇ ਆਪਣੀ ਛਾਤੀ ਨਾਲ ਲਾਇਆ ਤੇ ਇਸ ਤਰ੍ਹਾਂ ਇਹਦੀਆਂ ਭੂਮਾਂ ਨਿਕਲ ਗਈਆਂ ਜਿਵੇਂ ਮਾਨੋ ਕਈ ਸਾਲਾਂ ਦਾ ਮਾਂ ਤੋਂ ਵਿਛੜਿਆ ਹੋਇਆ ਪੁੱਤਰ ਮਿਲੇ ਤੇ ਛਾਤੀ ਨਾਲ ਲੱਗੇ ਉਹਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ। ਭਾਈ ਸਾਹਿਬ ਨੇ ਨਾ ਆਪਣੇ ਦੋਨਾਂ ਹੱਥਾਂ ਨਾਲ ਇਹਦੇ ਚਿਹਰੇ ਤੋਂ ਆਂਸੂਆਂ ਨੂੰ ਪੂੰਝਿਆ ਤੇ ਇਹਦੇ ਕੇਸਾਂ ਦੇ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਕਿਹਾ ਪੁੱਤਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਈ ਘਬਰਾ ਨਾ ਜੇ ਅੱਜ ਵੀ ਪਰਤ ਕੇ ਆ ਗਏ ਤੇ ਦੇਖ ਗੁਰੂ ਨਾਨਕ ਦੀ ਸਿੱਖੀ ਆ ਕੇਸ ਇੰਨੇ ਕੋਮਲ ਨੇ ਮੇਰੇ ਬੱਚਿਆ ਅੱਜ ਤੋਂ ਬਾਅਦ ਕੇਸਾਂ ਉੱਪਰ ਕਦੀ ਕੈਂਚੀ ਚੱਲਣ ਨਾ ਦੇ। ਭਾਈ ਵੀਰ ਸਿੰਘ ਹੋਰਾਂ ਨੇ ਇੰਨੇ ਬਚਨ ਕਹਿ ਹੁਣ ਪਾਣੀ ਜੇ ਤੂੰ ਮਹਿਲ ਧੋਨੇ ਤੇ ਗੁਰੂ ਨਾਨਕ ਦੇ ਸਿੱਖ ਵਿਚ ਇੱਕ ਲੱਛਣੀ ਉਹ ਵੀ ਅੰਦਰ ਦੀ ਮਹਿਲ ਧੋ ਦਿੰਦਾ। ਪੂਰਨ ਸਿੰਘ ਨੇ ਚਿਹਰਾ ਸਾਫ ਕੀਤਾ ਤੇ ਕਿਤਨੇ ਦਿਨ ਭਾਈ ਵੀਰ ਸਿੰਘ ਦੇ ਘਰ ਰਿਹਾ। ਭਾਈ ਸਾਹਿਬ ਨੇ ਆਪਣੇ ਕੋਲੋਂ ਦਸਤਾਰ ਦਿੱਤੀ ਸਜਾਣ ਨੂੰ ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓਗੇ। ਤੇ ਭਾਈ ਸਾਹਿਬ ਨੇ ਇੱਕ ਗੱਲ ਕਹੀ ਸਜਣਾ ਅਜੇ ਤੂੰ ਬਾਣੀ ਪੜ ਨਾਮ ਜਪ ਜਦੋਂ ਸਮਾਂ ਆਵੇਗਾ ਤੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿੱਤੀ ਜਾਏਗੀ। ਪੂਰਨ ਸਿੰਘ ਵਾਪਸ ਚਲਾ ਗਿਆ ਪਰਤ ਪਰਤ ਕੇ ਚਿੱਠੀਆਂ ਲਿਖਦਾ ਰਿਹਾ ਭਾਈ ਵੀਰ ਸਿੰਘ ਨੂੰ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ ਮੈਂ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਅੰਮ੍ਰਿਤ ਤੋਂ ਬਿਨਾਂ। ਤੇ ਜਿਹੜੀ ਅਖੀਰ ਦੀ ਇਹਨੇ ਚਿੱਠੀ ਲਿਖੀ ਨਾ ਉਹ ਲਿਖਤ ਪੜਨ ਦਾ ਮੌਕਾ ਮਿਲਿਆ ਇਹਨੇ ਤਰਲੇ ਲੈ ਕੇ ਗੱਲ ਕਹੀ ਕਹਿਣ ਲੱਗਾ ਹੇ ਬਾਬੁਲ ਭਾਈ ਵੀਰ ਸਿੰਘ ਨੂੰ ਬਾਬਲ ਕਹਿ ਕੇ ਸੰਬੋਧਨ ਕੀਤਾ ਕਹਿਣ ਲੱਗਾ ਬੇਟੀ ਸੋਈ ਸੋਈ ਝੱਟ ਜਾਗਦੀ ਕਵਿਤਾ ਦੀਆਂ ਪੰਕਤੀਆਂ ਸਨ ਬੇਟੀ ਸੋਈ ਸੋਈ ਝੱਟ ਜਾਗਦੀ ਇਹਦਾ ਅਰਥ ਹੈ ਬਾਪੂ ਰਾਤ ਨੂੰ ਨੀਂਦ ਨਹੀਂ ਉਹ ਪੈਂਦੀ ਬਿਸਤਰੇ ਵਿੱਚ ਮੈਨੂੰ ਅੰਦਰ ਨਹੀਂ ਉਹ ਟਿਕਣ ਦਿੰਦਾ ਬੇਟੀ ਸੋਈ ਸੋਈ ਝੱਟ ਜਾਗਦੀ ਆਪਣੇ ਬਾਬਲ ਪਾਸੋਂ ਕੁਛ ਮੰਗਦੀ ਮੇਰਾ ਡਾਢਾ ਜਿਉੜਾ ਉਤਾਵਲਾ ਮੇਰਾ ਕਾਜ ਰਚਾਈ ਬਾਬਲਾ ਹੇ ਬਾਪੂ ਜੇ ਇੰਨੀ ਕਿਰਪਾ ਕੀਤੀ ਆ ਫਿਰ ਹੁਣ ਜੋੜ ਕਲਗੀ ਵਾਲੇ ਦੇ ਚਰਨਾਂ ਨਾਲ ਕਹਿੰਦੇ ਨੇ ਭਾਈ ਸਾਹਿਬ ਹੋਰਾਂ ਦੀ ਕੋਠੀ ਵਿੱਚ ਹੀ ਅੰਮ੍ਰਿਤ ਸੰਚਾਰ ਕੀਤਾ ਗਿਆ। ਭਾਈ ਸਾਹਿਬ ਹੋਰੀ ਆਪ ਪੰਜਾਂ ਵਿੱਚ ਸ਼ਾਮਿਲ ਹੋਏ ਤੇ ਜਦੋਂ ਅੰਮ੍ਰਿਤ ਦੀ ਦਾਤ ਮਿਲੀ ਤੇ ਉਸ ਅੰਮ੍ਰਿਤ ਦੀ ਦਾਤ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਪੂਰਨ ਸਿੰਘ ਬਾਹਰ ਨਿਕਲਿਆ ਇਹਦੇ ਅੰਦਰ ਇੱਕ ਕਣੀ ਮਗਦੀ ਪਈ ਸੀ ਹੀਰੇ ਦੀ ਤੇ ਇਹਨੇ ਆਪਣੀਆਂ ਲਿਖਤਾਂ ਵਿੱਚ ਇੱਕ ਗੱਲ ਕਹੀ ਕਹਿੰਦਾ ਜਿਹੜੀ ਮੇਰੇ ਅੰਦਰ ਹੀਰੇ ਦੀ ਚਮਕੇ ਉਹ ਮੇਰੀ ਨਹੀਂ ਉਸ ਗੁਰਮੁਖ ਦੀ ਏ ਜਿਹਨੇ ਇੱਕ ਵਾਰੀ ਘੁੱਟ ਕੇ ਛਾਤੀ ਨਾਲ ਲਾ ਕੇ ਮੇਰੇ ਅੰਦਰ ਨੂੰ ਧੋ ਦਿੱਤਾ ਮੇਰੀ ਕਲਮ ਵਿੱਚੋਂ ਨਿਕਲੇ ਹੋਏ ਹਰਫ ਮੇਰੇ ਨਹੀਂ ਉਸ ਗੁਰਮੁਖ ਦੇ ਨੇ ਜਿਹਨੇ ਮੇਰੇ ਸਿਰ ਉੱਤੇ ਦੋਨੋਂ ਹੱਥ ਰੱਖ ਕੇ ਮੇਰੇ ਅੰਦਰ ਨੂੰ ਧੋ ਦਿੱਤਾ। ਕਹਿਣ ਲੱਗਾ ਸੱਜਣੋ ਮੇਰੇ ਸਰੀਰ ਵੀ ਜਿਹੜੇ ਸਵਾਸ ਚੱਲਦੇ ਨੇ ਮੇਰੇ ਨਹੀਂ ਮੈਂ ਤਾਂ ਕਿੰਨੀ ਦੇਰ ਦਾ ਮਰ ਚੁੱਕਾ ਸਾਂ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਵਿਛੜ ਕੇ ਮੇਰੇ ਅੰਦਰ ਚੱਲਣ ਵਾਲੇ ਸਵਾਸ ਹੁਣ ਮੇਰੇ ਨਹੀਂ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਦੇ ਨੇ ਜਿਨ੍ਹੇ ਮੇਰੇ ਅੰਦਰ ਨੂੰ ਧੋਤਾ ਮੇਰੀਆਂ ਅੱਖਾਂ ਦੀ ਚਮਕ ਮੇਰੀ ਨਹੀਂ ਉਸ ਗੁਰਮੁਖ ਦੀ ਏ। ਇੱਕ ਸਾਲ ਬਾਅਦ ਫਿਰ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਬਾਲੇ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਬੋਲਣ ਆਇਆ। ਪਹਿਲੇ ਸਾਲ ਆਇਆ ਸੀ ਭਗਵੇਂ ਕੱਪੜੇ ਸਨ ਤੇ ਸਿਰ ਤੇ ਰੁਮਾਲ ਸੀ ਨਾ ਸਿਰ ਤੇ ਕੇਸ ਸਨ ਨਾ ਦਾੜੇ ਦੇ ਕੇਸ ਸਨ ਤੇ ਅੱਜ ਆਇਆ ਇਹਦੇ ਸੀਸ ਤੇ ਚਿੱਟੀ ਦਸਤਾਰ ਏ ਗਾਤਰੇ ਕਿਰਪਾਨ ਏ ਦਾੜਾ ਪ੍ਰਕਾਸ਼ ਕੀਤਾ ਅੱਖਾਂ ਵਿੱਚ ਚਮਕ ਏ ਤੇ ਬੋਲਣ ਆਇਆ ਜਾਪ ਸਾਹਿਬ ਦੇ ਉੱਤੇ।
بولن آیا گرو گوبند سنگھ دی بانی اتے تے جدو سٹیج تے چڑھ کے انہیں فتح بلائی بھائی صاحب کول بیٹھے نے پریم نال بھج کے بولن لگا تے کسے تھلے بیٹھوں آواز دے دتی او سوامی پورن تیرے اندر تبدیلی کیویں آ گئی پچھلے سال پگویں کپڑے شیش تے رومال اج تیرا داڑا پرکاش تیرے شیش تے دستار تیرے گاترے کرپان او سجنا اے کیویں تبدیلی آ گئی تے پورن سنگھ نے نا اوتھے سلطان باہو دی روبائی اتے ایک اپنے ولو روبائی کہہ دتی تے اس روبائی وچ اونے اپنے اندر دا پیڑ کھول دیتا میں عرض کر رہا پانی تو نرمل ہے تو شیتل ہے تو شدھ ہے تے گرو نانک دا سکھ اینا کو شدھی او دے نیڑے آن والا بھی پوتر ہو جاندے جدو تھلے پوچھا پورن سیا تیرے اندر تبدیلی کیوں تے اونے روبائی کہی کہن لگا وہ گرو چمبے دی بوٹی من میرے وچ گرمکھ لائی ہو بھائی ویر سنگھ کول بیٹھے سن کہن لگا وہ گرو چمبے دی بوٹی من میرے وچ گرمکھ لائی ہو کہن لگا آبے حیات دا پانی ملیا دیکھو ہن او بوٹی کیویں پھیلیے نام دی بوٹی گرمکھ نے لائی پریر کے تے پانی کدا ملیا امرت دا آبے حیات دا پانی ملیا نہر عرش تو آئی ہو اندر بوٹی مشک مچایا جد پھلن تے آئی ہو تے بھائی صاحب دے چرن پکڑ کے کہندا دنیا دے لوکو جگ جگ جیوے اے گرمکھ بابل جنے بوٹی لائی ہو اے بابل جوندا رہے جنے میرے اندر نو تو دتا ہے پھر چرن پکڑے چرن بھائی صاحب دے تو دتے نیر دے نال تے بھائی گرداس کہندا ہے کہ جے تو سکھی دا کوئی سکھنا ہے تے یاد رکھی سکھ پوتر ہی او شودی تے او دے نیڑے جڑا آ کے ٹکدا ہے سکھ او دے اندر نو بھی تو کے رکھ دیندا ہے بھائی صاحب کہہ رہے دھرتی پیراں ہیٹ ہے دھرتی ہیٹ وسندا پانی پانی چلا نیوان نو نرمل شیتل شدھ پرانی پانی تو نرمل ہے سکھ بھی نرمل ہے جے تو شیتل ہے سکھ بھی شیتل ہے تو لوکاں دی چمڑی تے اندر دی پیاس بجھانا ہے تے سکھ بھی لوکاں دے اندر نو بچن سنا سنا ٹھنڈ دیندا ہی جے تو شدھ ہے دوجیاں دی محل تونا ہے تے گرو نانک دا سکھ او بھی جے گرو کرپا کرے تا انہاں دے اندر دی محل نو تو دیندا ہے حضور دی بانی وچ اک پنکتی آندی ہے بابا نانک جی دے بچن نے کمائی والا سکھ ہووے نا میں عرض کر رہا کیول سکھ تے کمائی والا ہووے تسی کچھ نہ کہو نندیا تا بڑی دور دی گل نندیا نہ کرو صاحب کہندے نے گرو نانک صاحب جدو جپن والا تیرے کول آ جاندا ہے نا تو من لے پاپ کیتے نے ساری زندگی کوئی چنگا کام نہیں کیتا تیرے ایک ایک کام دا لیکھا ہونا ہے جدو تیرے کل کمائی والا آ جائے تو کیول ایک واری انہوں گرو کا سکھ جی کہہ کے بلا لی تیرے جی کہن دے نال رب نے تیرے لکھے دے کاغذ پاڑ دینے سکھ کنا کو رب دے نیڑے وے حضور دی بانی وچ بچن ہوندا تو تو تیائن تین تن پلے جڑے تینو تیان دے نے انہاں کول نام دا تن ہے نانک کا تن سوئی کہندے نے میرا بھی او تن ہے جڑا سکھاں دا نام تن ہے تد تیائن تین تن پلے نانک کا تن سوئی جے کو جیو کہے انہاں کو جے جپن والے نو کیول تو جی کہہ دے تا جم کی طلب نہ ہوئی تینو کدی جمدوت طلبے گا نہ گرو کا سکھ کنا خوش ہوتے یہ مطلب او جماعتیاں پھائیاں توڑن دی سمرتھا رکھدا ہے سکھ اتنا خوش ہوتے گرو گرنتھ صاحب کہندے نے سنتن موقع پونجی سونپی تو اتریا من کا دھوکھا کیوں تہاڈے اندر دا دھوکھا کیوں لے گیا کہن لگے اس کر کے دھرم رائے در کاغذ پھاڑ دیتے نے سنتن موقع پونجی سونپی تو اتریا من کا دھوکھا دھرم رائے اب کہاں کرے گو جو پھاٹیو سگلو لیکھا یہ مطلب اینا سکھ شدھ ہے کہ او دا اندر نرمل ہے او دوجے نو ہی پوتر کر دیندا ہے ایک ایک پوائنٹ تے اپاں اگے تری جائیے میں سنکھیپ وچ عرض کر رہا نرمل ہے شیتل ہے شدھ ہے تے دوجے نو ہی اندر دی شدھتا بخشدا ہے جے بھائی ویر سنگھ ورگا گرمکھ پروفیسر پورن سنگھ دے اندر نو تبدیل کر سکدا ہے کیول اس کر کے او پانی دی طرح آپ شدھ سی اونے دوجے نو ہی اندر دی شدھتا بخشی ہے اگے بھائی صاحب کہندے نے بہو رنگی ایک رنگ ہے پانی نو جتنے رنگاں وچ بھی ملا دیو پر او اپنے اندر دا رنگ نہیں جے چھڑدا رنگ ملا دیو کچھ سمے تو بعد دیکھو گے
ਉਹ ਰੰਗ ਤਾਂ ਥੱਲੇ ਬਹਿ ਜਾਏਗਾ ਪਰ ਪਾਣੀ ਆਪਣੇ ਰੰਗ ਵਿੱਚ ਫਿਰ ਉੱਤੇ ਆ ਜਾਏਗਾ। ਗੁਰੂ ਕਾ ਸਿੱਖ ਰਹਿੰਦਾ ਅਨੇਕਾਂ ਦੇ ਵਿੱਚ, ਪਰ ਅਨੇਕਾਂ ਵਿੱਚ ਰਹਿ ਕੇ ਵੀ ਆਪਣੇ ਅੰਦਰ ਦੇ ਰੰਗ ਨੂੰ ਨਹੀਂ ਜੇ ਛੱਡਦਾ। ਭਾਵੇਂ ਲੱਖਾਂ ਲੋਕ ਉਹਦੇ ਕੋਲ ਆਉਣ, ਉਹ ਬਹੁ ਰੰਗੀ ਹੋ ਕੇ ਵੀ ਆਪਣੇ ਅੰਦਰੋਂ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੇ ਜਿਵੇਂ ਪਾਣੀ ਭਾਵੇਂ ਅੱਕ ਦਾ ਕੌੜਾ ਪੇਡਾ ਹੋਵੇ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ। ਜੇ ਕਿਤੇ ਦਾਖਾਂ ਤੇ ਅੰਗੂਰ ਮਿੱਠੇ ਨੇ, ਪਾਣੀ ਉਹਨਾਂ ਵਿੱਚ ਵੀ ਟਿਕਿਆ ਹੋਇਆ। ਜੇ ਤੁੰਮੇ ਦਾ ਜ਼ਹਿਰੀਲਾ ਰੁੱਖ ਏ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ। ਜੇ ਕਿਤੇ ਅੰਬ ਦਾ ਸਵਾਦਿਸ਼ਟ ਫਲ ਏ, ਪਾਣੀ ਉਹਦੇ ਵਿੱਚ ਵੀ ਏ। ਜਿਵੇਂ ਇੱਕ ਪਾਣੀ ਸਾਰੀ ਬਨਸਪਤੀ ਵਿੱਚ ਏ, ਤੇ ਗੁਰੂ ਕਾ ਸਿੱਖ ਇਸੇ ਤਰ੍ਹਾਂ ਇੱਕ ਵਾਹਿਗੁਰੂ ਨੂੰ ਸਾਰਿਆਂ ਅੰਦਰ ਤੱਕਦਾ ਪਿਆ। ਉਹ ਕਹਿੰਦਾ ਹਰ ਇੱਕ ਅੰਦਰ ਮੇਰਾ ਮਾਲਕ ਏ। ਤੇ ਗੁਰੂ ਕੇ ਸਿੱਖ ਦਾ ਸਿੱਖੀ ਦਾ ਅਗਲਾ ਲੱਛਣ ਇਹ ਵੇ, ਹਰ ਇੱਕ ਦੇ ਅੰਦਰ ਉਹ ਮਾਲਕ ਦੀ ਜੋਤ ਤੱਕਦਾ। ਤੇ ਫਿਰ ਜੇ ਉਹਨੂੰ ਪੁੱਛੀਏ ਕਿ ਤੈਨੂੰ ਮਾਲਕ ਦੀ ਜੋਤ ਕਿਵੇਂ ਦਿਸੀ, ਤੇ ਭਾਈ ਨੰਦ ਲਾਲ ਦੀ ਤਰ੍ਹਾਂ ਪੁਕਾਰ ਕੇ ਕਹਿੰਦਾ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ। ਜੇ ਤੂੰ ਤੱਕਣਾ ਚਾਹੁੰਦਾ ਕਿ ਬਹੁ ਰੰਗੀ ਇੱਕ ਰੰਗ ਹੈ, ਸਭ ਵਿੱਚ ਉਹ ਇੱਕ ਏ, ਸਭਨਾ ਅੰਦਰ ਇੱਕੋ ਜਾਣੀ, ਪਹਿਲਾਂ ਆਪਣੇ ਦਿਲ ਨੂੰ ਨਿਰਮਲ ਸ਼ੀਤਲ ਤੇ ਸ਼ੁੱਧ ਬਣਾ। ਜੇ ਤੇਰਾ ਦਿਲ ਨਿਰਮਲ ਸ਼ੀਤਲ ਤੇ ਸ਼ੁੱਧ ਨਹੀਂ, ਤੈਨੂੰ ਆਪਣੇ ਅੰਦਰ ਕੁਝ ਨਹੀਂ ਦਿਸਣਾ, ਤੇ ਜਿਹਨੂੰ ਆਪਣੇ ਵਿੱਚ ਨਹੀਂ ਦਿਸਦਾ ਉਹਨੇ ਦੂਜੇ ਵਿੱਚ ਕੀ ਦੇਖ ਲੈਣਾ। ਇਹ ਗੁਣ ਪਹਿਲਾਂ ਨਿਰਮਲ ਬਣ, ਸ਼ੀਤਲ ਬਣ, ਸ਼ੁੱਧ ਬਣ, ਤੇ ਜੇ ਤੂੰ ਸ਼ੁੱਧ ਹੋ ਗਿਆ ਫਿਰ ਕਹੇਗਾ ਦਿਲ ਅਗਰ ਦਾਨਾ ਬਵਦ। ਜੇ ਤੇਰਾ ਦਿਲ ਸਿਆਣਾ ਹੈ ਨਾ, ਭਾਈ ਨੰਦ ਲਾਲ ਹੋਰਾਂ ਦੀ ਛੇਵੀਂ ਗਜ਼ਲ ਦੀ ਪਹਿਲਾ ਇਹ ਸ਼ੇਅਰ ਏ, ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ। ਯਾਰ ਤੇਰੀ ਬੁੱਕਲ ਵਿੱਚ ਹੀ ਏ, ਚਸ਼ਮ ਗਰ ਬੀਨਾ ਬਵਦ। ਜੇ ਤੇਰੇ ਕੋਲ ਵੇਖਣ ਵਾਲੀ ਆਖੇ ਹਰ ਤਰਫ ਦੀਦਾਰ ਹਸਤ, ਜਿੱਧਰ ਵੀ ਤੂੰ ਤੱਕੇਗਾ ਤੇਰਾ ਪਿਆਰਾ ਪ੍ਰੀਤਮ ਹੀ ਨਜ਼ਰ ਆਵੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਿਹੜਾ ਅੰਦਰੋਂ ਸ਼ੀਤਲ ਹੋ ਗਿਆ, ਫਿਰ ਉਹ ਕਹਿੰਦਾ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਉਹ ਕਹਿੰਦਾ ਹੱਬ ਸਮਾਣੀ ਜੋਤ, ਸਭਨਾ ਅੰਦਰ ਇੱਕੋ ਜਾਣੀ, ਹੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ। ਕਹਿੰਦੇ ਨੇ ਜਿਵੇਂ ਕਰੋੜਾਂ ਘੜੇ ਪਾਣੀ ਨਾਲ ਭਰ ਦਿਓ ਤੇ ਹੁਣ ਨਿਰਮਲ, ਤੇ ਉਸ ਉੱਤੇ ਅਸਮਾਨ ਤੇ ਹੋਵੇ ਚੰਦਰਮਾ। ਜੇ ਪੁੱਛੀਏ ਸਿੱਖਾਂ ਵਾਹਿਗੁਰੂ ਏਕੇ, ਤੂੰ ਸਾਰਿਆਂ ਅੰਦਰ ਇੱਕ ਨੂੰ ਕਿਵੇਂ ਤੱਕਣਾ ਪਿਆ, ਤੇ ਸਿੱਖ ਕਹਿੰਦਾ ਮੇਰਾ ਗੁਰੂ ਕਹਿੰਦਾ ਚੰਦਰਮਾ ਏਕੇ, ਭਾਵੇਂ ਕਰੋੜਾਂ ਘੜੇ ਪਾਣੀ ਦੇ ਭਰ ਦੇ, ਪਰ ਜਦੋਂ ਤੂੰ ਰਾਤ ਨੂੰ ਉਹਨਾਂ ਘੜਿਆਂ ਦੇ ਉਪਰੋਂ ਢੱਕਣ ਚੁੱਕੇਗਾ ਤੇ ਇੱਕ ਚੰਦਰਮਾ ਦਾ ਪ੍ਰਤੀਬਿੰਬ ਕਰੋੜਾਂ ਘੜਿਆਂ ਦੇ ਵਿੱਚ ਤੈਨੂੰ ਨਜ਼ਰ ਆਵੇਗਾ। ਜੇ ਇੱਕ ਚੰਦਰਮਾ ਕਰੋੜਾਂ ਘੜਿਆਂ ਵਿੱਚ ਦਿਸਦਾ ਹੈ, ਇਸੇ ਤਰ੍ਹਾਂ ਮੇਰਾ ਪਿਆਰਾ ਸਭਨਾ ਅੰਦਰ ਇੱਕੋ ਜਾਣੀ, ਸਾਰਿਆਂ ਵਿੱਚ ਉਹ ਇੱਕ ਏ। ਸਾਹਿਬ ਕਹਿੰਦੇ ਨੇ ਕਿ ਯਾਦ ਰੱਖ ਏ ਪਿਆਰੇ, ਹੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ, ਹਰ ਇੱਕ ਦੇ ਅੰਦਰ ਉਹਦੀ ਜੋਤ ਏ। ਤੇ ਸਿੱਖ ਕਿੰਨਾ ਕੁ ਤੱਕਦਾ, ਅਨੰਦਪੁਰ ਦੀ ਧਰਤੀ ਏ, ਮੇਰਾ ਕਲਗੀ ਵਾਲਾ ਦਰਬਾਰ ਸਜਾ ਕੇ ਬੈਠਾ। ਤੇ ਜਦੋਂ ਸਮਾਪਤੀ ਹੋਈ ਤੇ ਇੰਨੀ ਦੇਰ ਨੂੰ ਸਿੱਖ ਪਹੁੰਚ ਗਏ ਨੇ, ਸਿਰ ਤੇ ਚਵਰ ਪਿਆ ਝੁਲਦਾ। ਤੇ ਕਹਿੰਦੇ ਨੇ ਸਿੱਖਾਂ ਨੇ ਅਰਦਾਸ ਕੀਤੀ ਮੇਰੇ ਚੋਜੀ ਪ੍ਰੀਤਮ, ਤੇ ਪ੍ਰਸਾਦੀ ਹਾਥੀ ਚੌਰ ਕਰਦਾ। ਜਿਹੜਾ ਪ੍ਰਸਾਦੀ ਹਾਥੀ ਸੀ ਨਾ, ਇਹਦੇ ਸਾਰੇ ਤਨ ਦੇ ਉੱਪਰ ਸੁੰਡ ਤੋਂ ਲੈ ਕੇ ਨਾ ਪੂਛ ਤੱਕ ਇੱਕ ਚਿੱਟੀ ਲਕੀਰ ਜਾਂਦੀ ਸੀ। ਇਹਦੇ ਪੈਰਾਂ ਵਿੱਚ ਵੀ, ਚਾਰਾਂ ਪੈਰਾਂ ਵਿੱਚ ਚਾਰ ਧਾਰੀਆਂ ਸਨ। ਇਹ ਹਾਥੀ ਕੀ ਕਰਦਾ ਸੀ, ਜਦੋਂ ਹਜ਼ੂਰ ਨੇ ਬਾਹਰ ਜਾਣਾ ਨਾ, ਤੇ ਜੇ ਕਿਤੇ ਚਰਨਾਂ ਤੋਂ ਜੋੜਾ ਲਾਣਾ, ਤੇ ਇਹਨੇ ਸੁੰਡ ਵਿੱਚ ਪਾਣੀ ਭਰ ਕੇ ਮੇਰੇ ਕਲਗੀ ਵਾਲੇ ਦੇ ਚਰਨ ਧੋਣੇ, ਤੇ ਪਰਤ ਕੇ ਸੁੰਡ ਨਾਲ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਪੂੰਝਣਾ। ਜਦੋਂ ਦਰਬਾਰ ਵਿੱਚ ਆਉਣਾ ਤੇ ਇਸ ਹਾਥੀ ਨੇ ਚੌਰ ਕਰਨੀ। ਜੇ ਸਾਹਿਬ ਨੇ ਤੀਰ ਚਲਾਣੇ ਤੇ ਭਾਵੇਂ ਕਈ ਕੋ ਤੀਰ ਦੂਰ ਚਲਾ ਜਾਏ, ਹਜ਼ਾਰਾਂ ਤੀਰ ਸਿੱਖ ਚਲਾਣ ਤੇ ਹਜ਼ਾਰਾਂ ਤੀਰਾਂ ਵਿੱਚੋਂ ਕਲਗੀ ਵਾਲੇ ਦੇ ਤੀਰ ਨੂੰ ਪਹਿਚਾਣ ਕੇ ਲੈ ਆਉਂਦਾ ਸੀ। ਇਹ ਪ੍ਰਸਾਦੀ ਹਾਥੀ ਦੇ ਕੁਝ ਗੁਣ ਸਨ। ਪ੍ਰਸਾਦੀ ਹਾਥੀ ਚੌਰ ਪਿਆ ਕਰਦਾ ਤੇ ਚਿੱਟੀ ਚੌਰ ਸਾਹਿਬ ਤੇ ਹੁੰਦੀ ਪਈ ਏ, ਤੇ ਇੰਨੀ ਦੇਰ ਨੂੰ ਸਿੱਖ ਆ ਗਿਆ। ਮੈਂ ਅਰਜ਼ ਕਰ ਰਿਹਾ ਸਭਨਾ ਅੰਦਰ ਇੱਕੋ ਜਾਣੀ, ਸਿੱਖ ਆ ਗਏ। ਕਹਿ ਲੱਗੇ ਕਲਗੀ ਵਾਲੇ ਸੱਚੇ ਪਿਤਾ, ਅਸੀਂ ਕਦੀ ਨਿੰਦਿਆ ਨਹੀਂ ਕੀਤੀ, ਤੇਰੀ ਚਰਨਾਂ ਵਿੱਚ ਇੱਕ ਬੇਨਤੀ ਕਰਨ ਆਏ ਹਾਂ। ਅੱਜ ਦੇਖ ਭਾਈ ਕਨਈਆ ਕੀ ਕਰਦਾ ਪਈ, ਅਸੀਂ ਸਾਰਾ ਦਿਨ ਜੰਗ ਵਿੱਚ ਦੁਸ਼ਮਣ ਨੂੰ ਜ਼ਮੀਨ ਤੇ ਸੱਟਨੇ ਆ, ਅਸੀਂ ਉਹਨਾਂ ਤੇ ਤੀਰ ਬੰਦੂਕਾਂ ਨੇਜਿਆਂ ਨਾਲ ਵਾਰ ਕਰਨੇ ਆ, ਤੇ ਦੇਖ ਇਹਨੇ ਆਪਣੇ ਕੱਪੜੇ ਚਿੱਟੇ ਰੰਗ ਦੇ ਪਾਏ ਨੇ, ਤੇ ਚਿੱਟੇ ਰੰਗ ਦਾ ਇਹਨੇ ਨਿਸ਼ਾਨ ਸਾਹਿਬ ਹੱਥ ਵਿੱਚ ਪਕੜਿਆ।
ਛੋਟਾ ਜਿਹਾ ਚਿੱਟਾ ਝੰਡਾ ਭਾਈ ਸਾਹਿਬ ਦੇ ਹੱਥ ਵਿੱਚ ਹੁੰਦਾ ਸੀ। ਪਾਣੀ ਦੀ ਮਸ਼ਕੀ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਹੀ, ਜਿਹੜੇ ਤੇਰੇ ਘਰ ਦੇ ਵੈਰੀ ਨੇ ਉਹਨਾਂ ਨੂੰ ਪਾਣੀ ਪਿਲਾਉਂਦਾ ਹੈ। ਤੇ ਭਾਈ ਘਨੱਈਏ ਨੂੰ ਆਵਾਜ਼ ਦਿੱਤੀ ਤੇ ਭਾਈ ਸਾਹਿਬ ਜੀ ਉੱਠ ਕੇ ਆ ਗਏ, ਮੱਥਾ ਡੇਕਿਆ। ਸਾਹਿਬ ਪੁੱਛਦੇ ਨੇ, ਭਾਈ ਘਨੱਈਆ ਇਹ ਲੋਕ ਕਹਿੰਦੇ ਨੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਨੇ? ਅੱਗੋਂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ, ਦਾਤਾ ਦੁਸ਼ਮਣਾਂ ਨੂੰ ਨਹੀਂ ਡਿੱਗਿਆ ਹੋਇਆਂ ਨੂੰ ਪਾਣੀ ਪਿਲਾਨਾ, ਜਿਹੜੇ ਡਿੱਗ ਪੈਂਦੇ ਨੇ। ਤੇ ਨਾਲੋਂ ਮੈਂ ਜਦੋਂ ਡਿੱਗੇ ਤੱਕਣਾ ਵਾ ਨਾ, ਹਰ ਇੱਕ ਵਿੱਚੋਂ ਮੈਨੂੰ ਕਲਗੀ ਵਾਲਿਆ ਤੂੰ ਦਿਸਣਾ ਹੈ। ਜਦੋਂ ਉਹ ਪਾਣੀ ਮੰਗਦੇ ਨੇ ਤੇ ਇੰਜ ਪ੍ਰਤੀਤ ਹੁੰਦਾ, ਘਨੱਈਆ ਤੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗਦਾ ਹੈ, ਮੈਂ ਕਿਸੇ ਨੂੰ ਪਾਣੀ ਨਹੀਂ ਹੂੰ ਪਿਆਂਦਾ ਪਿਆ, ਕਲਗੀ ਵਾਲਿਆ ਤੂੰ ਹੀ ਤਾਂ ਪਾਣੀ ਮੰਗਣਾ ਹੈ, ਤੇ ਮੈਂ ਮੂੰਹ ਨਾਲ ਆਪਣਾ ਹੱਥ ਲਾ ਕੇ ਤੈਨੂੰ ਪਾਣੀ ਪਿਲਾਨਾ ਪਿਆ। ਜਦੋਂ ਸਿੱਖ ਨਿਰਮਲ ਹੋ ਜਾਏ, ਸ਼ੀਤਲ ਹੋ ਜਾਏ, ਸ਼ੁੱਧ ਹੋ ਜਾਏ, ਫਿਰ ਸਭਨਾ ਅੰਦਰ ਇੱਕੋ ਜਾਲੀ, ਹਰ ਇੱਕ ਦੇ ਅੰਦਰ ਉਹ ਇੱਕ ਨੂੰ ਤੱਕਦਾ। ਅਗਲੀ ਗੱਲ ਭਾਈ ਘਨੱਈਏ ਨੇ ਕਹੀ, ਸਿੱਖ ਕਹਿੰਦੇ ਨੇ ਅਸੀਂ ਦੁਸ਼ਮਣ ਮਾਰਨੇ ਆ, ਤੇ ਭਾਈ ਸਾਹਿਬ ਕਹਿੰਦਾ ਮੈਂ ਵੀ ਤਾਂ ਮਾਰਨਾ ਪਿਆ ਵਾ ਨਾ। ਕਹਿਣ ਲੱਗੇ ਤੂੰ ਕੀ ਮਾਰਨਾ? ਤੇ ਭਾਈ ਸਾਹਿਬ ਨੇ ਕਿਹਾ, ਦਾਤਾ ਇਹ ਦੁਸ਼ਮਣ ਮਾਰਦੇ ਨੇ, ਮੈਂ ਪਾਣੀ ਪਿਆ ਕੇ ਦੁਸ਼ਮਣੀ ਦਾ ਬੀਜ ਪਿਆ ਮਾਰਨਾ। ਉਹਨਾਂ ਨੂੰ ਸਮਝ ਪੈ ਜਾਏ ਕਿ ਗੁਰੂ ਨਾਨਕ ਦਾ ਸਿੱਖ ਕਿਸੇ ਨਾਲ ਦਵੈਸ਼ ਨਹੀਂ ਰੱਖਦਾ, ਇਹ ਦੁਸ਼ਮਣ ਮਾਰਦੇ ਨੇ, ਮੈਂ ਦੁਸ਼ਮਣੀ ਮਾਰਾਂਗਾ। ਹਜ਼ੂਰ ਨੇ ਛਾਤੀ ਨਾਲ ਲਾ ਕੇ ਕਿਹਾ, ਕਹਿੰਦੇ ਮੈਨੂੰ ਆਸ ਸੀ ਕਿ ਗੁਰੂ ਨਾਨਕ ਦਾ ਸਿੱਖ ਇਹੋ ਜਿਹਾ ਹੋਵੇਗਾ। ਪੱਲਿਓ ਮਲਮ ਦਿੱਤੀ ਤੇ ਆਪਣਾ ਨਿੱਜੀ ਰੁਮਾਲ ਦਿੱਤਾ। ਕਹਿੰਦੇ ਨੇ ਜਦੋਂ ਕੋਈ ਸਹਿਕਦਾ ਹੋਵੇ ਨਾ, ਮੇਰੇ ਰੁਮਾਲ ਨਾਲ ਚਿਹਰੇ ਨੂੰ ਪਹੁੰਚੀ ਉਹਨੂੰ ਜੀ ਦਾਨ ਮਿਲੇਗਾ। ਤੇਰੇ ਹੱਥ ਨਾਲ ਜਿਹੜਾ ਪਾਣੀ ਪੀਏਗਾ, ਖੁਦਾ ਦੀ ਦਰਗਾਹ ਵਿੱਚ ਉਹਦੇ ਲੇਖੇ ਨਹੀਂ ਆਉਣਗੇ। ਭਾਈ ਘਨੱਈਆ ਤੂੰ ਨਿਰਮਲ ਹਿਰਦੇ ਵਾਲਾ ਹੈ, ਸ਼ੁੱਧ ਮਨ ਵਾਲਾ ਹੈ, ਸ਼ੀਤਲ ਮਨ ਵਾਲਾ ਹੈ, ਤੇ ਜਦੋਂ ਤੂੰ ਕਿਸੇ ਤੇ ਜ਼ਖਮ ਦੇ ਉੱਪਰ ਮਲਮ ਲਾ ਕੇ ਜ਼ਖਮ ਨੂੰ ਭਰੇਗਾ, ਅਸਲ ਵਿੱਚ ਜ਼ਖਮ ਨਹੀਂ ਰੱਬ ਤੇ ਜੀਵ ਦੇ ਦਰਮਿਆਨ ਜਿਹੜਾ ਫਾਸਲਾ ਹੈ, ਤੇਰੀ ਮਲਮ ਉਸ ਫਾਸਲੇ ਨੂੰ ਭਰ ਦੇਵੇਗੀ। ਤੇਰੇ ਹੱਥਾਂ ਵਿੱਚ ਇੰਨੀ ਤਾਕਤ ਹੈ। ਭਾਈ ਸਾਹਿਬ ਕਹਿੰਦੇ ਨੇ ਪਾਣੀ ਬਹੁ ਰੰਗੀ ਇੱਕ ਰੰਗ ਹੈ, ਅਨੇਕਾਂ ਦੁਸ਼ਮਣਾਂ ਵਿੱਚ ਵਿਚਰਦਾ ਹੈ, ਪਰ ਹੈ ਗੁਰੂ ਕਾ ਸਿੱਖ, ਸਭਨਾ ਅੰਦਰ ਇੱਕੋ ਜਾਣੀ। ਤੇ ਆਵਾਜ਼ ਦੇ ਕੇ ਕਹਿੰਦਾ ਕਿ ਸਗਲ ਬਨਾਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਅਗਲੀ ਗੱਲ ਭਾਈ ਸਾਹਿਬ ਨੇ ਕਿ ਤੱਤਾ ਹੋਵੇ ਧੁੱਪ ਵਿੱਚ, ਹੁਣ ਪਾਣੀ ਫਿਰ ਤਪਦਾ ਵੀ ਹੈ, ਤੇ ਜਦੋਂ ਕਿਤੇ ਧੁੱਪ ਵਿੱਚ ਰੱਖੋ, ਅੱਗ ਤੇ ਰੱਖੋ, ਤੇ ਪਾਣੀ ਤਪਦਾ ਹੈ, ਤੇ ਸਿੱਖ ਕਦੋਂ ਤਪਦਾ ਹੈ? ਇਹਦੀਆਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਬਾਣੀ ਇਹਨੂੰ ਠੰਡਿਆ ਕਰਦੀ ਏ, ਕਿਹੜੀ ਅੱਗ ਹੈ ਜਿਹੜੀ ਸਿੱਖ ਨੂੰ ਤਪਾ ਦਿੰਦੀ ਏ? ਤੇ ਭਾਈ ਸਾਹਿਬ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ, ਛਾਵੇਂ ਠੰਡਾ ਬਿਰਤੀ ਹਾਣੀ, ਇਹ ਠੰਡਾ ਹੋ ਕੇ ਵੀ ਭਲਾ ਕਰਦਾ ਤੇ ਤਪ ਕੇ ਵੀ ਭਲਾ ਕਰਦਾ, ਕਿਹੜੀ ਚੀਜ਼ ਇਹਨੂੰ ਤਪਾਉਂਦੀ ਏ? ਤੇ 1763 ਦੀ ਇੱਕ ਘਟਨਾ, ਵੱਡਾ ਘੱਲੂਕਾਰਾ ਹੋ ਚੁੱਕਾ ਫਰਵਰੀ ਦੇ ਮਹੀਨੇ ਅੰਦਰ 1762-63 ਦੇ ਨੇੜੇ ਉੱਪਰ ਹੇੜੇ ਦੇ ਮੈਦਾਨ ਵਿੱਚ 30,000 ਸਿੱਖ ਸ਼ਹੀਦ ਹੋ ਚੁੱਕੇ ਨੇ, ਤੇ ਅੱਜ ਤੋਪਾਂ ਤੇ ਗੋਲਿਆਂ ਨਾਲ ਹਰਿਮੰਦਰ ਸਾਹਿਬ ਨੂੰ ਅਬਦਾਲੀ ਉਡਾ ਚੁੱਕਾ ਹੈ, ਤੇ ਸਿੱਖ ਉਸ ਦੀ ਉਸਾਰੀ ਫਿਰ ਪੈ ਕਰਦੇ ਨੇ। ਅਕਾਲ ਤਖ਼ਤ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਆਸਾ ਦੀਵਾਰ ਦੀ ਬਾਣੀ ਜਿਹੜੀ ਅੰਦਰ ਨੂੰ ਸ਼ੀਤਲਤਾ ਦਿੰਦੀ ਏ, ਅੰਦਰ ਨੂੰ ਠੰਡ ਦਿੰਦੀ ਏ, ਤੇ ਇਹ ਘਟਨਾ 1763 ਦੀ ਏ। ਸਰਦਾਰ ਹਰੀ ਸਿੰਘ ਭੰਗੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੰਗਤ ਵਿੱਚ ਬੈਠੇ ਨੇ, ਉਸ ਵਕਤ ਦੇ ਆਗੂਆਂ ਨੂੰ ਵੀ ਨਮਸਕਾਰ। ਕਹਿੰਦੇ ਨੇ ਭਾਈ ਹਰੀ ਸਿੰਘ ਨਲਵੇ ਦੇ ਘੋੜੇ ਦੇ ਨਾਲ ਹੀ ਖੰਡਾ ਬਾਟਾ ਤੇ ਕਕਾਰ ਹੁੰਦੇ ਸਨ ਕਿ ਜਿੱਥੇ ਸਿੱਖ ਮਿਲਣ, ਪੰਜ ਸਿੱਖ ਇਕੱਠੇ ਕਰਕੇ ਅੰਮ੍ਰਿਤ ਸੰਚਾਰ ਕਰ ਦੇਣਾ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਇੱਕੋ ਚੌਂਕੜੇ ਤੇ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰ ਗਿਆ ਸੀ। 19 ਰਾਗਾਂ ਵਿੱਚ ਇੱਕੋ ਦਿਨ ਕੀਰਤਨ ਕਰ ਜਾਣਾ, ਤੇ ਅੱਜ ਦੇ ਆਗੂ ਤਾਂ ਨਿਤਨੇਮ ਵੀ ਨਹੀਂ ਕਰਦੇ ਪਏ ਨਾ, ਤੇ ਜਦੋਂ ਗੁਰੂ ਤੋਂ ਦੂਰ ਜੋੜ ਹੋਵਾਂਗੇ ਗੁਰੂ ਨੇ ਬਿਲਕੁਲ ਨਹੀਂ ਸਾਰ ਲੈਣੀ। ਅਸੀਂ ਕਹਾਂਗੇ ਨਾ ਗੁਰੂ ਸਮਰੱਥ ਹੈ ਜੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੀਜ਼ ਚੂਕ ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਏ ਫੂਕ ਮੈਂ ਅਰਜ਼ ਕਰਾਂ ਆਪਣੇ ਵਿਸ਼ੇ ਵਲਾਵਾਂ। ਕਹਿੰਦੇ ਨੇ ਦੀਵਾਨ ਸਜਿਆ ਤੇ ਇੱਕੋ ਦਮ ਉੱਚੀ ਆਵਾਜ਼ ਆਈ, ਖਾਲਸਾ ਤੇਰੇ ਤੋਂ ਬਿਨਾਂ ਮੇਰਾ ਦੁਨੀਆਂ ਵਿੱਚ ਕੋਈ ਨਹੀਂ। ਦੇਖਿਆ ਆਵਾਜ਼ ਦਰਦ ਵਾਲੀ ਏ, ਤੇ ਕੌਣ ਏ? ਇੱਕ ਕਸੂਰ ਦਾ ਬ੍ਰਾਹਮਣ ਏ, ਉਹਦੀਆਂ ਅੱਖਾਂ ਰੋ ਰੋ ਕੇ ਸੁਜੀਆਂ ਨੇ, ਤੇ ਅੰਮ੍ਰਿਤ ਵੇਲੇ ਸਿੱਖ ਠੰਡਾ ਬਾਣੀ ਪਿਆ ਪੜਦਾ ਏ, ਤੇ ਪੁੱਛਿਆ ਤੂੰ ਰੋਨਾ ਕਿਉਂ ਏ? ਕਹਿੰਦਾ ਕਸੂਰ ਦਾ ਹਾਕਮ ਏ ਅਸਮਾਨ ਖਾਂ, ਕਿਸੇ ਬਹੁ ਬੇਟੀ ਨੂੰ ਨਹੀਂ ਬਖਸ਼ਦਾ ਪਿਆ,
ਲੋਕਾਂ ਦੀ ਇੱਜ਼ਤ ਉਹਨੇ ਮਿੱਟੀ ਵਿੱਚ ਰੋਲ ਦਿੱਤੀ ਏ। ਦਿਨ ਦੀਵੀ ਬਹੁ ਬੇਟੀਆਂ ਘਰਾਂ ਵਿੱਚੋਂ ਚੁੱਕ ਲਿਜਾਂਦਾ ਹੈ। ਖਾਲਸਾ ਜੇ ਤੂੰ

ਜੀ ਬਾਣੀ ਪਿਆ ਪੜਦਾ, ਬਾਣੀ ਪੜਦਿਆਂ ਅੱਖਾਂ ਵਿੱਚ ਖੂਨ ਆ ਗਿਆ, ਇਹਦੇ ਖੂਨ ਦਾ ਦੌਰਾ ਤੇਜ ਹੋਇਆ ਤੇ ਅਰਦਾਸ ਕੀਤੀ ਤੇ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦਾ, ਗੱਲ ਵਿੱਚ ਪੱਲਾ ਪਾਇਆ ਜੱਸਾ ਸਿੰਘ ਨੇ, ਕਹਿਣ ਲੱਗਾ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਹੁਣ ਦੱਸ ਤੱਤਾ ਹੋਵੇ ਧੁੱਪ ਵਿੱਚ ਹੁਕਮਨਾਮਾ ਬਖਸ਼, ਸਿੱਖ ਜਾਣ ਕੇ ਨਾ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਕਹਿੰਦੇ ਨੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ, ਤੇ ਕੀ ਲੇਖਾਂ ਆ ਪੰਜੇ ਬੱਦੇ ਮਾਂ ਬਲੀ, ਕਰ ਸੱਚਾ ਢੋਵਾ ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ। ਤੇ ਕਹਿੰਦੇ ਨੇ ਸੈਂਕੜਿਆਂ ਦੇ ਹਿਸਾਬ ਨਾਲ ਸਿੱਖ ਤੁਰੇ, ਤੇ ਕਿਸੇ ਪੁੱਛਿਆ ਤੁਸੀਂ ਮੁਕਾਬਲਾ ਕਰੋਗੇ, ਤੇ ਅੱਗੋਂ ਇੱਕੋ ਗੱਲ ਕਹੀ, ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ, ਇਹ ਸਾਡੇ ਕਾਰਜ ਕਰੇਗਾ ਰਾਸ, ਪਰ ਪ੍ਰਸ਼ਾਦਾ ਤਾਂ ਛਕਣੇ ਜ਼ਾਲਮ ਨੂੰ ਸੋਧ ਕੇ। ਭਾਈ ਸਾਹਿਬ ਕਹਿੰਦੇ ਨੇ ਤੱਤਾ ਹੋਵੇ ਧੁੱਪ ਵਿੱਚ ਠਨਛਾਵੇ ਠੰਡਾ ਬਿਰਤੀ ਹਾਣੀ, ਹੁਣ ਇੰਨਾ ਕੁ ਤੱਤਾ ਹੋਇਆ। ਕਹਿੰਦੇ ਨੇ ਜਿੰਦੇ ਜੀ ਅਸਮਾਨ ਖਾਨ ਨੂੰ ਫੂਕ ਕੇ ਆ ਗਿਆ, ਤੇ ਉਹ ਬੱਚੀ ਪਰਤ ਕੇ ਅਕਾਲ ਤਖ਼ਤ ਤੇ ਆਈ ਤੇ ਪੁੱਛਿਆ ਤੂੰ ਆਪਣੇ ਘਰ ਚਲੀ ਜਾ, ਤੇ ਅੱਗੋ ਇੱਕੋ ਗੱਲ ਕਹੀ ਸੀ, ਅੱਜ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕਿਤੇ ਜਾਣਾ ਨਹੀਂ, ਜੇ ਮੈਨੂੰ ਆਪਣੀ ਧੀ ਕਿਹਾ ਜੇ ਨਾ ਤੇ ਕਿਰਪਾ ਕਰਕੇ ਵਾਕੀ ਧੀ ਮੈਨੂੰ ਬਣਾ ਲਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਜੇ ਤਪਦਾ ਤਾਂ ਵੀ ਉਹ ਭਲਾ ਕਰਦਾ। ਭਾਈ ਸਾਹਿਬ ਨੇ ਅਗਲੀ ਗੱਲ ਜਿਹੜੀ ਕਹੀ, ਕਹਿਣ ਲੱਗੇ ਅਗਨ ਬੁਝਾਏ ਤਪਤ ਵਿੱਚ, ਹੁਣ ਦੋ ਗੱਲਾਂ ਕਹੀਆਂ ਤੇ ਗੱਲ ਬੜੀ ਰਮਜ ਭਰਪੂਰ ਏ। ਅਗਨ ਬੁਝਾਏ ਤਪਤ ਵਿੱਚ, ਕਹਿੰਦੇ ਨੇ ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ। ਤਪਤ ਤਾਂ ਇਹ ਹੋ ਗਈ ਵੀਰ ਰਸ ਵਿੱਚ ਆ ਗਿਆ, ਤੇ ਕਿਹੜੀ ਅੱਗ ਨੇ ਜਿਹੜੀ ਅਗਨ ਨੂੰ ਸਿੱਖ ਵੀਰ ਰਸ ਵਿੱਚ ਵੀ ਬੁਝਾ ਦਿੰਦਾ। ਚੇਤੇ ਰੱਖਿਓ ਜਦੋਂ ਬੰਦਾ ਜ਼ਾਲਮ ਤੇ ਵਾਰ ਕਰਦਾ ਨਾ, ਉਦੋਂ ਕੋਈ ਨੀ ਸੋਚਦਾ ਬਹੁ ਬੇਟੀ ਧੀ ਭੈਣ ਦੀ ਇੱਜ਼ਤ ਦੁਸ਼ਮਣ ਦੀ ਕੋਈ ਨੀ ਸੋਚਦਾ। ਪਰ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਇਹ ਤਪਦਾ ਹੈ ਨਾ, ਤੇ ਤਪਸ ਵਿੱਚ ਵੀ ਕਿਤੇ ਕਾਨ ਦੀ ਅੱਗ ਭਟਕੇ, ਤੇ ਸਿੱਖ ਇੰਨਾ ਕੁ ਗੁਰੂ ਦੀ ਕਿਰਪਾ ਵਾਲਾ ਇਹ ਵੀਰ ਰਸ ਵਿੱਚ ਆਇਆ ਹੋਇਆ ਵੀ ਇਸ ਕਾਮ ਦੀ ਅੱਗ ਨੂੰ ਖਤਮ ਕਰਕੇ ਰੱਖ ਦਿੰਦਾ। ਅਗਨ ਬੁਝਾਏ ਤਪਤ ਵਿੱਚ ਗੁਰੂ ਕਲਗੀ ਵਾਲੇ ਦੇ ਜੀਵਨ ਵਿੱਚ ਹੀ ਘਟਣਾ। ਕੈਸਾ ਉੱਚਾ ਆਚਰਣ ਦਿੱਤਾ ਮੇਰੇ ਸਤਿਗੁਰੂ ਨੇ। ਕਹਿੰਦੇ ਨੇ ਹਜ਼ੂਰ ਅਨੰਦਪੁਰ ਬੈਠੇ ਨੇ, ਤੇ ਇੰਨੀ ਦੇਰ ਨੂੰ ਸਿੱਖ ਹੱਸਦੇ ਆਏ ਨੇ, ਤੇ ਇਹਨਾਂ ਸਿੱਖਾਂ ਨੇ ਨਾ ਸ਼ਸਤਰ ਪਕੜੇ ਨੇ, ਤੇ ਗੁਰੂ ਕਲਗੀ ਵਾਲੇ ਨੂੰ ਕਹਿੰਦੇ ਨੇ ਦਾਤਾ ਤੇਰੀ ਕਿਰਪਾ ਨਾਲ ਜਿੱਤ ਕੇ ਆਏ ਆ। ਤੇ ਪਿੱਛੇ ਨਾ ਥੋੜੀ ਜੀ ਦੂਰ ਕੁਝ ਕੁ ਲੋਕਾਂ ਨੇ ਆਪਣੇ ਮੋਢੇ ਤੇ ਇੱਕ ਡੋਲਾ ਚੁੱਕਿਆ। ਹਜ਼ੂਰ ਪਹਿਲਾਂ ਤਾਂ ਖੁਸ਼ ਹੋਏ, ਬਾਕੀ ਬੇਟਾ ਤੁਸੀਂ ਜਿੱਤ ਕੇ ਆਏ। ਤੇ ਜਦੋਂ ਕੋਲ ਡੋਲਾ ਆਇਆ ਪੁੱਛਿਆ ਇਹ ਕੀ? ਕਹਿਣ ਲੱਗੇ ਦਾਤਿਆ ਅਸੀਂ ਤੇਰੇ ਵਾਸਤੇ ਕੋਈ ਵਸਤੂ ਲੈ ਕੇ ਆਏ ਹਾਂ। ਧਿਆਨ ਦੇਣਾ ਕਿ ਅਗਨ ਬੁਝਾਏ ਤਪਤ ਵਿੱਚ ਵੀ ਇਹ ਅੱਗ ਨੂੰ ਬੁਝਾਉਂਦਾ, ਅਗਨ ਬੁਝਾਏ ਤਪਤ ਵਿੱਚ। ਕਹਿੰਦੇ ਨੇ ਪੁੱਛਿਆ ਤੋਹਫਾ ਇਹ ਕਿਹੜੀ ਵਸਤੂ? ਤੇ ਜਦੋਂ ਉਹ ਡੋਲੇ ਦਾ ਪਰਦਾ ਚੁੱਕਿਆ ਤੇ ਮੁਸਲਮਾਨਾਂ ਦੀ ਇੱਕ ਬੱਚੀ ਸੀ। ਹਜ਼ੂਰ ਨੇ ਕਿਹਾ ਇਹ ਕੀ? ਅੱਗੋਂ ਸਿੱਖਾਂ ਨੇ ਕਿਹਾ ਮਹਾਰਾਜ ਜੇ ਉਹ ਲੋਕ ਪੱਤ ਲੁੱਟਦੇ ਨੇ ਤੇ ਕੀ ਸਿੱਖ ਬਦਲਾ ਨਹੀਂ ਲੈ ਸਕਦਾ? ਗੁਰੂ ਕਲਗੀ ਵਾਲੇ ਦੇ ਨੇਤਰ ਲਾਲ ਹੋ ਗਏ। ਕਹਿੰਦੇ ਨੇ ਉਸੇ ਵਕਤ ਅੱਗੇ ਹੋਏ ਤੇ ਉਸ ਬੱਚੀ ਨੂੰ ਡੋਲੀ ਵਿੱਚੋਂ ਬਾਹਰ ਕੱਢ ਕੇ ਆਪਣੇ ਤੀਰ ਨਾਲ ਪਿਆਰ ਦੇ ਕੇ ਕਿਹਾ ਧੀਏ ਘਬਰਾਈ ਨਾ, ਅੱਜ ਸਬਜੀ ਤੂੰ ਆਪਣੇ ਬਾਬਲ ਦੇ ਘਰ ਆ ਗਈ। ਉਸ ਵਕਤ ਹੁਣ ਅਗਨ ਬੁਝਾਏ ਤਪਤ ਵਿੱਚ ਜਦੋਂ ਤੇਰੇ ਅੰਦਰ ਜ਼ਾਲਮ ਨੂੰ ਖਤਮ ਕਰਨ ਦੀ ਅੱਗ ਬਲਦੀ ਹੋਵੇ, ਪਰ ਯਾਦ ਰੱਖੀ ਕਾਮ ਦੀ ਅੱਗ ਨੂੰ ਗੁਰੂ ਉਦੋਂ ਵੀ ਬੁਝਾ ਦਿੰਦੇ। ਕਹਿੰਦੇ ਨੇ ਜਦੋਂ ਬੱਚੀ ਬਾਹਰ ਨਿਕਲੀ ਸਿੱਖਾਂ ਨੂੰ ਡਾਟਿਆ ਤੇ ਪੁੱਛਿਆ ਤੁਸੀਂ ਇਹ ਕਿਉਂ ਕੀਤਾ? ਕਹਿਣ ਲੱਗੇ ਤੁਰਕਾਂ ਤੋਂ ਬਦਲਾ ਲੈਣੇ। ਹਜ਼ੂਰ ਨੇ ਕਿਹਾ ਦੁਨੀਆਂ ਦੇ ਲੋਕ ਤਾਂ ਗੰਦਗੀ ਦੀ ਖੱਡ ਵਿੱਚ ਡਿੱਗ ਗਏ ਨੇ, ਮੈਂ ਨਹੀਂ ਚਾਹੁੰਦਾ ਗੁਰੂ ਨਾਨਕ ਦਾ ਸਿੱਖ ਗੰਦ ਵਿੱਚ ਡਿੱਗੇ। ਮੈਂ ਸਭ ਤੋਂ ਉੱਚਾ ਤੁਹਾਨੂੰ ਚੁੱਕਣਾ ਕਿ ਦੁਨੀਆਂ ਵਿੱਚੋਂ ਇਹ ਪਤਾ ਲੱਗ ਜਾਏ ਕਿ ਗੁਰੂ ਨਾਨਕ ਦੇ ਸਿੱਖ ਵਰਗਾ ਕਿਸੇ ਦਾ ਆਚਰਣ ਨਹੀਂ। ਸਾਹਿਬ ਨੇ ਉੱਥੇ ਬਚਨ ਕਹਿ ਤੇ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਵਿੱਚ ਉਹਨਾਂ ਨੂੰ ਅੰਕਿਤ ਕੀਤਾ। ਕਹਿਣ ਲੱਗੇ ਕਿ ਸਕਲ ਸਿੱਖ ਸਿੰਘਣ ਬੂਝੈ ਗੁਨਖਾਨੀ, ਪੁਨ ਸਿੰਘਣ ਬੂਝੈ ਖੁਨਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਹਜ਼ੂਰ ਨੇ ਉੱਥੇ ਬਚਨ ਕਹਿ ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮ ਲੈ ਜਾਨੋ ਪੰਥ ਉਚੇਰੇ। ਮੈਂ ਪੰਥ ਨੂੰ ਉੱਚਾ ਲਿਜਾਣਾ। ਕਹਿਣ ਲੱਗੇ ਨਹੀਂ ਅਦੋ ਗਤੀ ਵਿਖੈ ਪੰਚਾਵੂ, ਤਾਤੇ ਕਲਮਲ ਕਰਨ ਹਟਾਵੂ। ਮੈਂ ਨਹੀਂ ਚਾਹੁੰਦਾ ਕਿ ਤੁਹਾਡੇ ਅੰਦਰ ਵੀਰ ਰਸ ਦੀ ਤਪਸ਼ ਹੋਵੇ ਤੇ ਉਸ ਤਪਸ਼ ਨਾਲ ਕਾਮ ਦੀ ਅੱਗ ਭਟਕੇ। ਤੇ ਭਾਈ ਗੁਰਦਾਸ

0: ਨੇ ਅਗਨ ਬੁਝਾਏ ਤਪਤ ਵਿੱਚ, ਇਹ ਜਦੋਂ ਤਪਦਾ ਹੋਵੇ ਤਾਂ ਵੀ ਵਿਕਾਰਾਂ ਦੀ ਅੱਗ ਬੁਝਾਉਂਦਾ, ਜਦੋਂ ਜ਼ਾਲਮ ਕੋਲ ਜਾਂਦਾ ਉਦੋਂ ਵੀ ਇਹਦੇ ਮੁੱਖ ਵਿੱਚੋਂ ਆਵਾਜ਼ ਆਉਂਦੀ ਏ ਕਿ ਪਰਚਰਿਆ ਰੂਪ ਨਾ ਪੇਖਾ ਨੇਤਰ। ਜਦੋਂ ਜ਼ਾਲਮ ਦੇ ਧੀਆਂ ਭੈਣਾਂ ਦੇ ਤੰਬੂ ਵਿੱਚੋਂ ਨਿਕਲਦਾ ਤੇ ਸਿੱਖ ਗਾਉਂਦਾ, ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਨੈ, ਆਪਣੀ ਇਸਤਰੀ ਸੋ ਰਤ ਹੋਈ, ਰਹਿਤ ਵਾਣ ਗੁਰ ਕਾ ਸਿੰਘ ਸੋਈ। ਜਦੋਂ ਲੰਘਦਾ ਦੁਸ਼ਮਣ ਵਿੱਚੋਂ ਤੇ ਇਹਦੇ ਕੰਨਾਂ ਵਿੱਚ ਗੁਰੂ ਪੁਕਾਰ ਕੇ ਕਹਿੰਦਾ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਜਦੋਂ ਇਹ ਲੰਘਦਾ ਦੁਸ਼ਮਣ ਦੇ ਖੇਮੇ ਵਿੱਚੋਂ ਤੇ ਭਾਈ ਗੁਰਦਾਸ ਨੂੰ ਰੋਕ ਕੇ ਕਹਿੰਦਾ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਭਾਈ ਗੁਰਦਾਸ ਅੱਗੋ ਕਹਿੰਦਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਹਜ਼ੂਰ ਕਹਿੰਦੇ ਨੇ ਕਿ ਜੇ ਸਜਣਾ ਤੂੰ ਕੰਤ ਏ, ਪਰ ਜੋੜ ਨਾ ਵੇਹੈ ਕੰਤ ਤੂੰ, ਕਿ ਜੇ ਤੂੰ ਵਾਕੀ ਮਾਲਕ ਦੇ ਚਰਨਾਂ ਨਾਲ ਜੁੜਿਆ ਤੇ ਪਰਾਏ ਰੂਪ ਨੂੰ ਤੱਕੀ ਨਾ। ਜਦੋਂ ਇਹ ਵੀਰ ਰਸ ਦੀ ਅੱਗ ਵਿੱਚ ਤਪਦਾ ਹੋਵੇ ਤੇ ਭਾਈ ਸਾਹਿਬ ਕਹਿੰਦੇ ਨੇ, ਅਗਨ ਬੁਝਾਏ ਤਪਤ ਵਿੱਚ ਠੰਡਾ ਹੋਵੇ ਬਿਲਮ ਨਾ ਆਣੀ। ਜੇ ਇਹ ਤਪਦਾ ਹੈ ਤੇ ਜੇ ਕੋਈ ਅੱਗੋ ਆ ਕੇ ਕਹਿ ਕਿ ਸਿੱਖੋ ਮੈਂ ਤੁਹਾਡਾ ਵਾਂ, ਇੱਕ ਖਿੰਨ ਦੇ ਅੰਦਰ ਠੰਡੇ ਹੋ ਕੇ ਆਪਣਾ ਆਪ ਉਹਦੇ ਤੋਂ ਕੁਰਬਾਨ ਵੀ ਕਰ ਦਿੰਦੇ। ਦਿੱਲੀ ਲਾਲ ਕਿਲੇ ਨਿਸ਼ਾਨ ਸਾਹਿਬ ਕੇਸਰੀ ਝੁਲਦਾ ਪਿਆ ਤੇ ਮੁਹੰਮਦ ਸ਼ਾਹ ਰੰਗੀਲਾ ਦੂਜਾ ਉਹਦੀ ਬੇਬਹੂ ਆਈ ਏ, ਉਹਨੇ ਚੁੰਨੀ ਸਰਦਾਰ ਬਘੇਲ ਸਿੰਘ ਦੇ ਪੈਰਾਂ ਵਿੱਚ ਰੱਖ ਦਿੱਤੀ ਕਿ ਮੇਰੀ ਚੁੰਨੀ ਦੀ ਪੱਤ ਰੱਖੋ ਤੇ ਸਿਰ ਢੱਕ ਕੇ ਕਿਹਾ ਸੀ, ਚੱਲੀਏ ਖਾਲਸਾ ਸਿਰ ਨੰਗੇ ਕਰਨ ਵਾਲਾ ਨਹੀਂ, ਇਹ ਤਾਂ ਨੰਗਿਆਂ ਸਿਰਾਂ ਨੂੰ ਢੱਕਣ ਵਾਲਾ ਹੈ, ਤੂੰ ਮੰਗ ਕੀ ਚਾਹੁੰਦੀ ਏ। ਕਹਿਣ ਲੱਗੀ, ਪਰਤ ਕੇ ਰਾਜ ਦੇ ਦਿਓ। ਕਮਾਲ ਦੀ ਗੱਲ, ਫਿਰ ਰਾਜ ਉਹਦੀ ਝੋਲੀ ਵਿੱਚ ਪਾ ਦਿੱਤਾ। ਭਾਈ ਗੁਰਦਾਸ ਕਹਿੰਦੇ ਨੇ, ਬੜਾ ਠੰਡਾ ਹੀ ਠੰਡਾ ਹੋਵੇ ਬਿਲਮ ਨਾ ਆਣੀ, ਗੁਰਸਿੱਖੀ ਦੀ ਇਹੋ ਨਿਸ਼ਾਨੀ। ਆ ਸਿੱਖੀ ਦੇ ਕੁਝ ਨਿਸ਼ਾਨ ਨੇ, ਜੇ ਤੂੰ ਇਹ ਕਮਾਨੇ ਫਿਰ ਤਾਂ ਵਾਕਈ ਗੁਰੂ ਕਾ ਸਿੱਖ ਏ, ਤੇ ਜੇ ਇਹ ਕਮਾਈ ਨਹੀਂ ਤੇ ਫਿਰ ਕੋਸ਼ਿਸ਼ ਕਰੀਏ ਇੱਧਰ ਜੁੜੀਏ ਸਤਿਗੁਰੂ ਦੇ ਚਰਨਾਂ ਨਾਲ, ਬਾਣੀ ਨਾਲ, ਬਾਣੇ ਨਾਲ ਤੇ ਅੰਮ੍ਰਿਤ ਦੀ ਦਾਤ ਲਈਏ। ਮੈਂ ਅਰਜ਼ ਕਰਾਂ, ਦੇਖੋ ਕਲਗੀ ਵਾਲੇ ਦੇ ਉਹ ਦਿਨ ਪਏ ਆਉਂਦੇ ਨੇ, ਇਹਨਾਂ ਦਿਨਾਂ ਨੂੰ ਘੇਰਾ ਪਿਆ, ਖਾਸ ਕਰਕੇ ਅੱਜ ਦਾ ਦਿਨ 20 ਦਸੰਬਰ ਦਾ ਦਿਨ ਆਨੰਦਪੁਰ ਘਿਰਿਆ। ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੰਨੇ ਦਿਨ ਹੋ ਗਏ ਨੇ ਰੋਟੀ ਖਾਣ ਨੂੰ ਨਹੀਂ ਮਿਲੀ, ਦੁੱਧ ਪੀਣ ਨੂੰ ਨਹੀਂ ਮਿਲਿਆ, ਤੇ ਗੁਰੂ ਕਲਗੀ ਵਾਲੇ ਇਕਾਂਤ ਵਿੱਚ ਬੈਠਦੇ ਨੇ, ਸਿੱਖ ਵੀ ਚਰਨਾਂ ਵਿੱਚ ਬੈਠੇ ਨੇ। ਕਿਤੇ ਮੇਰੇ ਗੁਰੂ ਦਾ ਪਰਿਵਾਰ ਵਿਛੜਦਾ ਪਿਆ, ਕਿਤੇ ਮੇਰੇ ਗੁਰੂ ਦੇ ਪਰਿਵਾਰ ਦੇ ਵੱਡੇ ਪੁੱਤਰ ਸ਼ਹੀਦ ਪਏ ਹੁੰਦੇ ਨੇ, ਕਿਤੇ ਛੋਟੇ ਸ਼ਹੀਦ ਹੁੰਦੇ ਨੇ, ਤੇ ਪ੍ਰੋਫੈਸਰ ਪੂਰਨ ਸਿੰਘ ਲਿਖਦਾ, ਕਿਤੇ ਦੀਨੇ ਕਾਂਗੜੇ ਬੈਠਾ ਮਾਹੀ ਨੂੰ ਭੇਜਦਾ, ਆਖਰ ਹਿਰਦਾ ਨਾ ਆਵਾਜ਼ ਦੇ ਕੇ ਕਹਿੰਦਾ ਮਾਹੀ ਨੂੰ, ਜਾ ਤੂੰ ਪਤਾ ਕਰਕੇ ਆ ਸਰਹੰਦ ਤੋਂ। ਜਦੋਂ ਆਇਆ ਨਹੀਂ ਤੇ ਕਹਿੰਦਾ, ਮੇਰਾ ਕਲਗੀ ਵਾਲਾ ਰੁੱਖ ਤੇ ਚੜ ਓਏ ਤੇ ਦੇਖ ਮਾਈ ਖਬਰ ਲੈ ਕੇ ਆਇਆ ਮੇਰੇ ਪੁੱਤਰਾਂ ਦੀ, ਉਹਨਾਂ ਦੀ ਸਿੱਖੀ ਨਿਭੀ ਏ ਕਿ ਨਹੀਂ ਨਿਭੀ, ਮੈਨੂੰ ਖਬਰ ਪਹੁੰਚ ਜਾਏ ਤੇ ਜੇ ਉਸ ਗੁਰੂ ਦੇ ਵਾਕਈ ਪੁੱਤਰ ਆ। ਇੱਕ ਪਰਨ ਕਰ ਲਈਏ, ਗੁਰੂ ਗੋਬਿੰਦ ਸਿੰਘ ਅਸੀਂ ਕੁਝ ਨਹੀਂ ਦੇਣ ਜੋਗੇ ਤੈਨੂੰ, ਇੱਕ ਕਿਰਪਾ ਕਰ ਸਾਨੂੰ ਸਾਬਤ ਸੂਰਤ ਰਹਿਣ ਦੀ ਜਾਚ ਦੱਸ ਦੇ, ਮਿਹਰਮਤ ਕਰ, ਕੀ ਦਿਆਂਗੇ ਅਸੀਂ ਤੈਨੂੰ, ਕੁਝ ਨਹੀਂ ਸਾਡੇ ਕੋਲ ਦੇਣ ਲਈ, ਤੂੰ ਕਿਰਪਾ ਕਰ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਬਣਾ ਲੈ। ਜੇ ਵਾਕਈ ਪਿਆਰ ਕਰਦੇ ਹੋ ਨਾ ਫਿਰ ਆਓ ਅੰਮ੍ਰਿਤ ਦੀ ਦਾਤ ਲਵੋ, ਗੁਰਮੁਖਾਂ ਨੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਤੇ ਮੈਂ ਵੀ ਸਮਝਾਂਗਾ ਮਨਾ, ਤੇਰਾ ਆਉਣਾ ਵੀ ਤਾਂ ਸਫਲ ਏ ਜੇ।
1: ਓਮਕਾਰ।

0: आठ पहर गुण गावा, तेरी पनहा खुदाए तू बख्शंदगी। शेख फरीद खैर दीजै बंदगी, कवन बदाई कह सको दे अंत गुनिता, कर कृपा मोहे नाम देखो नानक दर सरिता, कर कृपा मोहे नाम देहो नानक दर सरिता। परम सम्मान योग युग युग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों, अज धन गुरु ग्रंथ साहिब सच्चे पातशाह जी महाराज उन्हां दा प्रकाश दिवस आप जी मना रहे हो। अमृत गुरबाणी दा कीर्तन आप जी ने बड़ी भावना श्रद्धा नाल गुरमुखां तो सरवण कीता है। आओ आप धन गुरु ग्रंथ साहिब जी दी अमृत गुरबाणी दी टेक लैके बैठे हो। सतगुरु जी दे पावन पवित्र इतिहास और गुरबाणी दा जो सिद्धांत है इस दी विचार आप संगत दे समक्ष अर्ज करनी है। एकाग्रता दी दात बख्शो। धन गुरु ग्रंथ साहिब सच्चे पातशाह आप ही सिर ते मेर भरिया हाथ रख के भावना नाल अपने पवित्र बचना दी विचार आप ही करा लवो। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विचों भाई साहिब जी खुरां ने कीर्तन दी समाप्ति ते जो अमृत बचना दा कीर्तन सरवण कराया है, धन गुरु अमरदास महाराज हजूर दे मुख तो उचारण कीती हुई अमृत बाणी राम कली राग अंदर आनंद साहिब दी एक पौड़ी का कीर्तन आप ने सरवण कीता है। ते अक्सर ये पाठ आप जी अमृत वेले सरवण भी करदे हो, पर धन गुरु अमरदास जी ने कृपा करके इस पौड़ी विच तीन बचन कहे ने। पहला बचन ते कीता ने कि आओ इकट्ठे हो के अपने सतगुरु जी दी पवित्र गुरबाणी नू गायन करिए। शब्द वरते है सच्ची बाणी नू, ते नाल कृपा कीती भी जदों कोई सच्ची बाणी नू गाएगा अपनी रचना दे नाल इस तो तुल इस तो उच्ची होर कोई बाणी नहीं, ते जदों भावना नाल इस गुरबाणी नू कोई गांदा है ਤੇ ਗੁਰਬਾਣੀ ਸੁਣ ਨਾਲ ਗਾਉਣ ਨਾਲ ਉਹਦੇ ਹਿਰਦੇ ਨੂੰ ਅੰਮ੍ਰਿਤ ਦੀ ਦਾਤ ਮਿਲਦੀ। ਸ਼ਬਦ ਆਪਨੇ ਸਰਵਣ ਕੀਤਾ ਆਵਹੁ ਸਿੱਖ ਸਤ ਗੁਰੂ ਕੇ ਪਿਆਰਿਓ, ਕਿ ਆਓ ਪਿਆਰੇ ਗੁਰੂ ਕੇ ਸਿੱਖੋ ਇਕੱਠੇ ਹੋਈਏ, ਤੇ ਨਾਲ ਫਿਰ ਕਹਿਣ ਲੱਗੇ ਗਾਵੋ ਸੱਚੀ ਬਾਣੀ ਇਕੱਠੇ ਹੋ ਕੇ ਉਸ ਕਰਤੇ ਦੀ ਉਸ ਨਿਰੰਕਾਰ ਦੀ ਇਲਾਹੀ ਬਾਣੀ ਨੂੰ ਗਾਓ, ਸੱਚੀ ਬਾਣੀ ਨੂੰ ਗਾਓ। ਤੇ ਸ਼ਬਦ ਵਰਤਿਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਜਦੋਂ ਇੱਥੇ ਸ਼ਬਦ ਆ ਗਿਆ ਕਿ ਬਾਣੀਆਂ ਸਿਰ ਬਾਣੀ, ਬਾਣੀਆਂ ਬਹੁ ਵਚਨ ਸਾਰੀਆਂ ਬਾਣੀਆਂ ਵਿੱਚੋਂ ਸਿਰ ਦਾ ਅਰਥ ਹੈ ਸ੍ਰੇਸ਼ਟ ਸ਼੍ਰੋਮਣੀ। ਕਹਿਣ ਲੱਗੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਜੋ ਸ੍ਰੇਸ਼ਟ ਹੈ ਉਹ ਗੁਰੂ ਕੀ ਬਾਣੀ। ਬਾਣੀ ਦਾ ਅਖਰੀ ਅਰਥ ਵੈਸੇ ਹੁੰਦਾ ਹੈ ਆਵਾਜ਼। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਇੱਕ ਬਾਣੀ ਹੁੰਦੀ ਹੈ ਸੱਚੀ ਤੇ ਦੂਸਰੀ ਬਾਣੀ ਲਈ ਸ਼ਬਦ ਵਰਤੇ ਹੈ ਕੱਚੀ। ਤੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ, ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਹੈ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ ਹੈ, ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਹੈ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ ਹੈ, ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ, ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ ਹੈ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਹਾਂ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ, ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ ਹੈ, ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ ਹੈ, ਉਹਦਾ ਅੰਦਰ ਵੀ ਦੁਖੀ ਹੁੰਦਾ ਹੈ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਹੈ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ ਹੈ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਖੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹ ਵੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਇਕਰਸ਼ਿਤ ਕਰਦੀ ਏ, ਆਪਣੇ ਵੱਲ ਖਿੱਚਦੀ ਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲਦੀ ਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ, ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ, ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ ਹੈ, ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ, ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ कभी एकाग्रता नाल गुरु के मिठे बोल सुन के देखी वो भी तेरे तन ते मन नूं प्रभावित जरूर करनी। जे दुर्गंधी अपना असर रख दिए कि सुगंधी विच नहीं, साहिब ने कृपा की नानक फिक्का बोलिए तन मन फिक्का होए। बाबे फरीद जी नूं पुछो, वह कहिंदे ने तेरे फिक्के शब्दां विच बड़ी ताकत ही, पर यह ताकत वह नहीं कि किसी के अंदर नूं जोड़े, तेरे फिक्के शब्दों विच इन्नी कठोरत है कि किसी के खिरदे नूं तोड़ के रख देंदी है। मैं अर्थ कर रहा जे कच्ची बाणी फिक्के बोल तोड़दे ने ते धन गुरु अर्जुन साहब के बचन, गुरु नानक साहब के बचन वह टुटे हुए खिरदियां नूं साईं दे चरणां विच जोड़ देंदे। बाबा फरीद साहब ने अमृत बचन कह कह लगे एक फिक्का ना गलाए कि कच्चा ना बोली, फिक्का ना बोली, फिक्का ते कच्चा बोलन दे नाल किसे दा अंदर टुट जाएगा। एक फिक्का ना गलाए सबना मैं सच्चा धनी, है आओ ना कही ठाए मान सब अमोल में। तेरे शब्द बोलन दे नाल किसे दे खिरदे ने टुट जाने, ते एको जे शब्द अपनी रचना तो बोली ना। तवज्जो दिओ, गुरु दे खिरदे विच बाणी कदों प्रगट होई, क्योंकि आपां गुरु ग्रंथ साहिब दा प्रकाश दिवस मना रहे हैं। गुरबाणी है कि सतगुरु जी हर वेले भी गुरबाणी उचारण करते सन, केड़े केड़े मौकियां ते हजूर ने अमृत बाणी नूं उचारण किया है। जदों साईं की याद भी जुड़ते हैं तो कई बार अर्थ की एक शब्द कहिंदे सन, कीर्तन रोज करना, शब्द जो उचारे जाने वो रोज पढ़ने, पर जदों किते कोई शब्द किते बाणी आउणी ते एक बचन कहना मरदानिया, छेर रबाब नूं काई शिफ्ट करिए खुदा दे दीदार दी। जां असी पढ़दे सुनने आ कि बाणी आई है, बाणी उदों आउंदी सी, देखो दो तीन तरीके सन बाणी दे प्रगट होण दे। गुरबाणी है कि गुरबाणी गुरु दे हिरदे दा प्रकाश है। गुरबाणी जदों नाम विच जुड़ के कोई नामी विच अभेद हो जाता है तो उस नामी उस प्रभु के चरणों में जुड़ के जो अनुभव जो उन्होंने ज्ञान हासिल होया वो साडे लोगों के भले लई साडे अखरां विच साडी जबान भी सानू दे गए कि जे तुसी भी अंदर के आनंद नूं मानना है तो आ कुछ अपनी जिंदगी विच कमा लिया। अर्थ की जे टुटा होया हिरदा फिक्का हिरदा बोले ते ओ अंदर नूं दुखी करदा है, ते जेड़ा किरदा निरंकार दे चरणां विच अपेद सी प्रभु दे चरणां विच लीन सी, ते जदों उस हिरदे विचों टिके विचों बोल निकल ते सदियां तक उन्हां बोलां नूं पढ़ के उन्हां बोलां नूं सुन के उन्हां बचनां नूं कमा के मनुख दी जिंदगी विच वी रस पैदा हो जांदा। बाणी किवें उचारण कीती जांदी सी, सिख विद्वानां ने गुरु ग्रंथ साहिब दी बाणी नूं पढ़ के कुछ ए संबंधी अपने नजरिए पेश किए। गुरमुखो, ये नहीं कि जो कह रहे हैं बाकी दावा यह सी, एक तो बाणी उचारण उस वेले हुंदी सी कि जदों साईं की याद भी जुड़े होना, अंदर मालक के नाम की वर्खा होनी, तो उस नाम की बरसात विचों किते उस साईं की कृपा विचों जेड़े साईं के सिफत के बोल निकलने, खजूर ने उस साई नूं मुखातब करके बचन कहने, इकल्ले साई की चिप्त करनी उदों भी बाणी आउंदी सी, बाणी विच अर्थ करनी। दूसरा, जदों किसे सिख ने जिज्ञासु ने आउणा, उन्हें आके सवाल करना, अपने अंदर दे शंके जाहर करने, ते सतगुरु ने उहदे शंकियां नूं दूर कर ली साई की बाणी उचारण करनी, दूसरा तरीका सी। तीजा सी कि किसे नाल गोष्ट होनी अनमत वाले नाल, ते हजूर ने ओदे अंदर दे भरम नूं दूर कर ली बाणी उचारण करनी। चौथा तरीका सी कि जदों किते मन लो कोई अपने जीवन तो गिर चुका है ओनूं सुधारन दे लई अमृत बचन उचारण करने, कदी जिज्ञासु भावना वालियां नूं संबोधन कर ली अपनी एकांत विच, मालक दे चरणां विच जुड़ के जदों बाणी उचारण करनी ते शब्द उचारे कि तू दरियाओ दाना दीना मैं मछली कैसे अंत लहां। तवज्जो दिओ, सिर्फ एक एक दो दो प्रमाण दे के अगे तुरना, जदों केवल साईं दे रंग विच रते होना ते ए शब्द वर्तने कि हे मेरे मालक जी मैं बनजारन राम की तेरा नाम बखर व्यापार जियो कभी साईं दे चरणा में जुड़ के बेनती करनी ते ए शब्द उच्चारण हो जाना के हम मैले तुम उजन करते हम निर्गुण तू दाता कभी शुक्र भाव भी जुड़ना ते ए शब्द उच्चारण कर देने मैं कीता ना जाता हराम खोर खो क्या मुंह देसा दुष्ट चोर नानक नीच कहे विचार तानक रूप रहा करतार कभी जिज्ञासु ने आना ते ओनू संबोधन करके ए शब्द कहने के जे साईं नू पाना चाहने ते गुरु के सिखा इत मार्ग चलने पाइड़े देखो कोई जिज्ञासु आए उन्हें पूछे ते की बाणी आई नहीं इत मार्ग चलने पाइड़े गुर कहे तो कार कमाए जियो त्यागे मन की मतली वे सारा है दूजा भाव जियो यूं पावे हर दर्शावड़ा न लगे तत्ती भाव जियो जदो आउन वाले समय नु तकना देखो तन गुरु ग्रंथ साहिब दी बाणी पढ़न वाले आप बैठे हो सम्राट गुरु है अजे बाबर ने चढ़ के आना है कई साल लगने ने ते मेरे तन गुरु नानक साहिब ने भाई लालो दी कखा दी कुली विच बह के कुछ समा पहले ही एक शब्द कह देने उस वेले नाल एक बचन कहना के लालो इनू ए ना समझी के जो मैं कह रहा किसे जादूगर दी खेल कैसे कमाल दे बचन चुने ए ना समझी के शायद मैं कोई रीति सिद्धि नाल तेनू आने वाले समय बारे दस रहा कि लालो जो कुछ मेरा खसम इनू कह रहे खसम अपनी कोई दावा नहीं और जो खसम कह रहे है मैं तेनू वो सुना लगा ते एक वरी नहीं एक शब्द विच सात वरी भाई लालो नू संबोधन करके बचन कहे आउन वाले समय बारे जो भविखत बचन कहे हजूर की बाणी विचो पढ़ने जैसी मैं आवे खत्म की बाणी तैसड़ा करी ज्ञान वे लालो पाप की जंजले काबलू ताया जोरी मंगे दान वे लालो शर्म धर्म दो सप खलोए कूड़ फिरै प्रधान वे लालो शब्द वरते ते देखो आउन वाले समय बारे क्या आमन अठत्र है जान सतानवे होर भी उठसी मर्द का चेला सच की बाणी नानक आख है सच सुनाए सी सच की बेला एदा मतलब आउन वाले समय बारे भी क्या ते जदो किते कोई अन मत वाले मिले मेरे साहब ने उदो भी बाणी उच्चारण की थी सामने विद्वान बैठे ओनू ज्ञान बहुत है चार वेदा का ज्ञात है जदो पढ़ते हैं जदो कथा करते हैं जदो प्रमाण देंदे हैं जदो लोग सुनते ने ते दंग रहिंदे ने पर जदो ओदे अंदर दी अवस्था नू देखदे ने ते हजूर ओनू देख के किन्न मुख ते पढ़ता टीका सहित बाणी ओ भी उच्चारण कीती हिरदा राम नहीं पूर्ण रहत वेद पढ़े पर लोक दृढ़ावे अपना कहया आप ना कमावे साहिब जदो किते जुल्म नू तकदे ने के चार चपेरे जुल्म दी खनेरी चुलीए ते देखो बाणी केवल ए नहीं के जे साईं नू मुखातब करके कह के मेरे दाता जी तेरे रंग विच मैं रतिया वा ते सच की बाणी बालन वाला बाबा ओने बिलकुल जबान लुकाई नहीं जे सामने किते देख दे पहले जुल्म दी खनेरी चुली ते बाबे ने सच दी बाणी बोल के क्या राजे शी मुकदम कुत्ते जाए जगायन बैठे सुते चाकर नांदा पायन काओ रात पेत कुत्यो चक जाओ जदो अपने समाज नू देखिया के स्त्री ओदा असली गहना शर्म ते हया है ते देखिया शर्म हया कोई नहीं ते शब्द वरते रन्ना कोईयां गोदियां पुरुष होए सहयाद सील संयम सोच पनी खाना खान आहाज शर्म गया कर अपने पत उठ चली नान वक वक शब्द ने वैसे प्रकरण बहुत वड्डा है गुरु ग्रंथ साहिब दी बाणी दा मैं अपने विषय वल आवां गुरमुखो एक सच्ची बाणी एक कच्ची बाणी ते फिक्की बाणी सच्ची बाणी उस खिरदे विचो उपजदी है जो सच नाल ओत पोत है ते कच्ची बाणी उस मुख विचो निकलदी है जिदे अंदर सच नहीं दावे सच दे करदा है खजूर ने दोनों पौड़ियां सामने रखिया मैं कुदरती तौर पे आधार ओही पौड़ी बनाया जो कीर्तन सुने कह लगे आवो सिख सत गुरु के प्यारियो गावो सच्ची बाणी बाणी ता गावो गुरु केरी बाणिया सिर बाणी कहने गाओ गुरु की बाणी नू ਜਦੋਂ ਗਾਓਗੇ ਤੁਹਾਡੇ ਖਿਰਦੇ ਨੂੰ ਠੰਡ ਪੈਗੀ। ਕਿਉਂ? ਕਿਉਂਕਿ ਫਿੱਕੇ ਬੋਲ ਨਹੀਂ, ਇਹ ਮਿੱਠ ਬੋਲੜੇ ਸੱਜਣ ਦੇ ਮੁੱਖ ਵਿੱਚੋਂ ਨਿਕਲੇ ਮਿੱਠੇ ਬੋਲ ਨੇ। ਜਿਹਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੌੜਾ ਬੋਲਿਆ ਹੀ ਨਹੀਂ, ਜਿਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ, ਇੰਨੀ ਮਿੱਠੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੋ ਤਰੀਕੇ ਨੇ। ਇੱਕ ਇਹ ਤਰੀਕਾ ਦਰਸ਼ਨ ਕਰਨ ਦਾ, ਦਰਸ਼ਨ ਨਾਲ ਵੀ ਬਾਣੀ ਅੰਦਰ ਜਾਂਦੀ ਹੈ। ਦੂਜਾ ਤਰੀਕਾ ਹੈ ਕਿ ਬਾਣੀ ਅੰਦਰੋਂ ਸਪਰਸ਼ ਕਰ ਜਾਏ, ਤੇ ਅਸਲੀ ਤਰੀਕਾ ਵੈਸੇ ਦਰਸ਼ਨ ਦਾ। ਹੁਣ ਦਰਸ਼ਨ ਦੇ ਤਰੀਕੇ ਇਹ ਨਹੀਂ, ਆਪਾਂ ਆਉਂਦੇ ਹਾਂ ਕਿ ਰੁਮਾਲਾ ਸਾਹਿਬ ਚੁੱਕਿਆ, ਦਰਸ਼ਨ ਕੀਤੇ, ਗੁਰੂ ਕੇ ਦੀਦਾਰ ਹੋ ਗਏ ਨੇ। ਗੁਰਮੁਖੋ, ਅਸਲੀ ਦਰਸ਼ਨ ਉਹ ਨੇ ਕਿ ਜਦੋਂ ਅੱਖਾਂ ਨਾਲ ਗੁਰੂ ਕੀ ਬਾਣੀ ਨੂੰ ਤੱਕਿਆ ਜਾਏ। ਕਈ ਵਾਰੀ ਅਸੀਂ ਜ਼ਬਾਨ ਨਾਲ ਬੋਲਦੇ ਨਹੀਂ, ਇੰਨੇ ਅਭਿਆਸੀ ਗੁਰੂ ਕੇ ਸਿੱਖ ਮਿਲਦੇ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵੱਲ ਹੁੰਦੇ ਨੇ, ਪਰ ਹਿਰਦੇ ਨੂੰ ਅੱਖਾਂ ਰਾਹੀਂ ਗੁਰੂ ਦਾ ਸ਼ਬਦ ਸਪਰਸ਼ ਕਰੀ ਜਾਂਦਾ। ਬੋਲਦੇ ਨਹੀਂ, ਬਾਣੀ ਦੇ ਸਪਰਸ਼ ਕਰਨ ਦਾ ਤਰੀਕਾ ਕੇਵਲ ਜ਼ਬਾਨ ਨਾਲ ਬੋਲਣਾ ਨਹੀਂ, ਅੱਖਾਂ ਨਾਲ ਦੇਖ ਕੇ ਹਿਰਦਾ ਚੇਕ ਕੇ ਜਦੋਂ ਬਾਣੀ ਦੇ ਦਰਸ਼ਨ ਕਰਦਾ ਤੇ ਬਾਣੀ ਅੱਖਾਂ ਰਾਹੀਂ ਵੀ ਅੰਦਰ ਸਪਰਸ਼ ਕਰਦੀ। ਦੂਸਰਾ ਤਰੀਕਾ ਕਿ ਜਦੋਂ ਰਸਨਾ ਨਾਲ ਬੋਲਨੇ ਆ, ਬਾਣੀ ਸਾਹਮਣੇ ਸਿਰਫ ਕੰਠੇ ਜ਼ਬਾਨ ਨਾਲ ਬੋਲਨੇ ਆ, ਅੱਖਾਂ ਨਹੀਂ ਦੇਖਦੀਆਂ ਤਾਂ ਵੀ ਸਪਰਸ਼ ਕਰਦੀਏ। ਤੇ ਤੀਜਾ ਤਰੀਕਾ ਹੈ ਜਦੋਂ ਅੱਖਾਂ ਨਾਲ ਦੇਖੀਏ ਨਾ, ਰਸਨਾ ਨਾਲ ਬੋਲੀਏ ਨਾ, ਤੇ ਕੰਨਾਂ ਨਾਲ ਬੋਲੇ ਕੋਈ ਸ਼ਬਦ ਜਿਹੜੇ ਨੇ, ਸੁਣੇ ਹੋਏ ਸ਼ਬਦ, ਉਹ ਵੀ ਅੰਦਰ ਨੂੰ ਸਪਰਸ਼ ਕਰਦੇ। ਦੁਨਿਆਵੀ ਤੌਰ ਤੇ ਵੀ ਇਹ ਤਿੰਨ ਤਰੀਕੇ ਨੇ। ਕੋਈ ਤੁਸੀਂ ਕਿਤਾਬ ਪੜ੍ਹੋ, ਭਾਵੇਂ ਉਹਨੂੰ ਜ਼ਬਾਨ ਨਾਲ ਨਾ ਬੋਲੋ, ਅੱਖਾਂ ਨਾਲ ਦੇਖੀ ਜਾਓ ਇੱਕ ਇੱਕ ਅਲਫਾਜ਼ ਨੂੰ, ਇੱਕ ਇੱਕ ਸ਼ਬਦ ਨੂੰ, ਤੇ ਜਦੋਂ ਇੱਕ ਚੈਪਟਰ ਪੂਰਾ ਕਰਾਂਗੇ, ਬੋਲੇ ਨਹੀਂ ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਇੰਨਾ ਕੁ ਹਿਰਦੇ ਨੂੰ ਸਪਰਸ਼ ਕੀਤਾ। ਜੇ ਕਿਤੇ ਉਹ ਭਾਵੁਕਤਾ ਨੇ ਲਿਖਿਆ, ਇੱਕ ਪੰਨਾ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਏਗਾ। ਜੇ ਕਿਤੇ ਉਹ ਕਾਮਤੁਰ ਹੋਏ ਇਨਸਾਨ ਨੇ ਕਿਤੇ ਦੁਨੀਆਂ ਦੇ ਵਕਾਰਾਂ ਦੇ ਸ਼ਬਦ ਵਰਤੇ ਨੇ, ਅੱਖਾਂ ਨਾਲ ਪੜ੍ਹ ਕੇ ਇੰਨੇ ਕੁ ਸਪਰਸ਼ ਕਰਨਗੇ ਕਿ ਇੱਕੋ ਦਮ ਸਰੀਰ ਅੰਦਰ ਕਾਮ ਵਾਸ਼ਨਾ ਪੜ੍ਹ ਸਕਦੀ। ਜੇ ਕਿਤੇ ਜ਼ੁਲਮ ਹੁੰਦਾ ਤੱਕੇ ਸ਼ਬਦ ਪੜਾਂਗੇ ਤੇ ਉਹਨਾਂ ਨੂੰ ਅੱਖਾਂ ਨਾਲ ਪੜ੍ਹੀਏ ਤੇ ਸਰੀਰ ਇੱਕੋ ਦਮ ਗੁੱਸੇ ਵਿੱਚ ਆਏਗਾ। ਗੁਰਮੁਖੋ, ਇਹ ਤਰੀਕੇ ਨੇ ਅੰਦਰ ਬਾਣੀ ਨੂੰ ਸਪਰਸ਼ ਕਰਨ ਦੇ। ਦੁਨਿਆਵੀ ਬਾਣੀ ਵੀ ਅੱਖਾਂ ਨਾਲ ਅੰਦਰ ਸਪਰਸ਼ ਕਰਦੀਏ, ਤੇ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜ਼ਬਾਨ ਨਾਲ ਨਹੀਂ ਬੋਲਦਾ, ਅੱਖਾਂ ਨੂੰ ਸ਼ਬਦਾਂ ਨੂੰ ਪੜ੍ਹਦਾ ਤੇ ਉਹ ਵੀ ਸ਼ਬਦ ਅੰਦਰ ਅਸਰ ਕਰਦੇ ਨੇ। ਦੂਸਰਾ ਤਰੀਕਾ ਬੋਲ ਕੇ, ਤੀਸਰਾ ਤਰੀਕਾ ਕੰਨਾਂ ਨਾਲ ਸੁਣ ਕੇ, ਤੇ ਮੇਰੇ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ ਹੈ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰ ਨਾਉ। ਇਹ ਸਪਰਸ਼ ਅੰਦਰ ਬਾਣੀ ਕਰ ਦੇਖੋ। ਜੇ ਕੋਈ ਫਿੱਕਾ ਬੋਲ ਬੋਲਦਾ ਹੈ, ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਹੈ, ਤੇ ਜਦੋਂ ਬਾਣੀ ਅੰਦਰ ਜਾਏ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਹੁਣੇ ਪ੍ਰਮਾਣ ਦਿੱਤਾ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ। ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ। ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ, ਹਿਰਦੇ ਨੂੰ ਛੂ ਜਾਏ। ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ, ਪਾਠ ਵੀ ਕਰ ਲਿਆ, ਨਿਤਨੇਮ ਵੀ ਬੜੀ ਵਾਰੀ ਕੀਤਾ, ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ। ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਦਿੰਦੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਦੋਂ ਤਬਦੀਲੀ ਆਉਂਦੀ ਏ। ਦੋ ਸ਼ਬਦ ਚੇਤੇ ਰੱਖੀ, ਸਾਧਨਾ ਦੇ ਦਰਸ਼ਨ ਪਰਸਨ, ਤੇ ਉਹਨਾਂ ਨਾਲ ਤਬਦੀਲੀ ਕੀ ਹੁੰਦੀ ਹੈ, ਸਰਸਨ ਹਰਸਨ। ਅੰਦਰ ਖੇੜਾ, ਅੰਦਰ ਆਨੰਦ ਆ ਜਾਂਦਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਦਾਤਾ ਗਾਉਂਦੇ ਸਾਰੇ ਨੇ, ਪੜ੍ਹਦੇ ਸਾਰੇ ਨੇ, ਕੀ ਕਾਰਨ ਕਿ ਸਾਰਿਆਂ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ? ਕਹਿਣ ਲੱਗੇ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਹਦੇ ਹਿਰਦੇ ਵਿੱਚ ਸਮਾ ਜਾਏ ਉਹਦੀ ਅਗਲੀ ਅਵਸਥਾ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਜਿਹੜੇ ਤੁਹਾਡੇ ਅੰਦਰ ਨੂੰ ਅੰਮ੍ਰਿਤ ਦਾ ਰਸ ਦੇ, ਤੁਹਾਡੇ ਅੰਦਰ ਟਿਕਾ ਦੇ, ਕਹਿੰਦੇ ਨੇ ਇਸ ਬਾਣੀ ਨੂੰ ਗਾਈ। ਤੇ ਜਦੋਂ ਪੁੱਛਿਆ, ਮਹਾਰਾਜ ਜਿਹੜੇ ਫਿੱਕੇ ਬੋਲ ਨੇ, ਕਹਿੰਦੇ ਨੇ ਸਿੱਖਾਂ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਹਿਰਦੇ ਵਿੱਚ ਥਾਂ ਨਾ ਦੇ, ਮਹਾਰਾਜ ਕੀ ਦੂਜੇ ਸ਼ਬਦ ਨਹੀਂ ਅਸਰ ਰੱਖਦੇ? ਕਹਿਣ ਲੱਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਮਹਾਰਾਜ ਕਿਉਂ ਕੱਚੀ ਏ? ਕਹਿਣ ਲੱਗੇ ਇਹਨੂੰ ਕਹਿਣ ਵਾਲੇ ਕੱਚੇ ਨੇ। ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ? ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਕਿਰਦੇ ਵਿੱਚ ਸੱਚ ਨਹੀਂ, ਆਪ ਝੂਠ ਨਾਲ ਜੁੜੇ ਨੇ। ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ, ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ, ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੇ ਆਪਣੇ ਅੰਦਰੋਂ ਥਿੜਕੇ ਨੇ, ਕਾਮੀ ਨੇ, ਵਿਸ਼ਈ ਨੇ, ਰੱਜ ਕੇ ਵਕਾਰ ਭੋਗਦੇ ਨੇ, ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ, ਉਹਨਾਂ ਦੇ ਅੱਖਰ ਕਿਸੇ ਦੇ ਕਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ। ਤੇ ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ। ਆਓ ਪ੍ਰਕਾਸ਼ ਦਿਵਸ ਵੱਲ ਆਉਣਾ, ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੂਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ। ਇੱਕ ਸ਼ਬਦ ਸੀ ਕਹਿੰਦਾ ਬੀੜ। ਦੇਖੋ ਅੱਜ ਵੀ ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਾਂ ਕਹਿੰਦੇ ਆ ਬੀੜ ਦੀ ਸੰਪਾਦਨਾ। ਬੀੜ ਦੇ ਅਖਰੀ ਅਰਥ ਕੀ ਨੇ? ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ। ਬੀੜ ਦਾ ਅਰਥ ਹੁੰਦਾ ਬੰਨਣਾ, ਬੀੜ ਦਾ ਅਰਥ ਹੁੰਦਾ ਸਮੇਟਣਾ। ਬੀੜ ਦੇ ਅਰਥ ਕੀਤੇ ਗਏ ਨੇ, ਆਪਾਂ ਕਹਿੰਦੇ ਆ ਆਦ ਬੀੜ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ। ਬੀੜ ਦਾ ਅਰਥ ਹੈ ਉਹ ਸ਼ਬਦ, ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ, ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ। ਬੀੜਿਆ ਗਿਆ, ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ, ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤਿ ਜ਼ਰੂਰੀ ਸੀ, ਕਿਉਂਕਿ ਪੰਥ ਲਈ ਗ੍ਰੰਥ ਅਤਿ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ, ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸੇ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ, ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ ਨਾ, ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ। ਗੁਰੂ ਕੇ ਸਿੱਖੋ, ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ। ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ, ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਸ਼ਬਦ ਗ੍ਰੰਥ ਕੇਵਲ ਗੁਰੂ ਲਈ ਨਿਕਲਦਾ ਹੋਵੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਤੀਸਰਾ ਕਾਰਨ ਸੀ ਕਿ ਕੱਚਿਆਂ ਨੇ ਬਾਣੀ ਰੱਚ ਦਿੱਤੀ, ਇੰਨੀ ਚਲਾਕੀ ਵਰਤੀ ਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਉਸ ਪੁਸਤਕ ਵਿੱਚ ਪਾ ਦਿੱਤੇ। ਤੇ ਬੜੇ ਪਿਆਰੇ ਬਚਨ ਹੁੰਦੇ ਨੇ, ਕਦੀ ਪੜ੍ਹੋ। ਕਹਿੰਦੇ ਨੇ ਇੱਕ ਦਿਨ ਗੁਰੂ ਅਰਜੁਨ ਦੇਵ, ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਕੀ ਹੈ, ਪ੍ਰਾਤਾਂ ਕਾਲ ਉੱਠੇ ਨੇ, ਆਪਣੀ ਸੁਰਤ ਨੂੰ ਅੱਜ ਲੈ ਜਾਓ ਰਾਮਸਰ ਦੇ ਕਿਨਾਰੇ, ਚੁੱਕੋ ਆਪਣੀ ਸੁਰਤ ਨੂੰ ਲੈ ਜਾਓ ਅੱਜ ਧੰਨ ਗੁਰੂ ਅਮਰ ਰਾਮਦਾਸ ਸੱਚੇ ਪਿਤਾ ਜੀ ਦੇ ਦਰਬਾਰ ਵਿੱਚ। ਤੇ ਆਪ ਗੁਰਮੁਖਾਂ ਨੇ ਦੇਖੇ ਨੇ ਪਹਿਲੇ ਪ੍ਰਕਾਸ਼ ਉਤਸਵ ਕਿਵੇਂ ਭਾਵਨਾ ਨਾਲ ਅੰਮ੍ਰਿਤਸਰ ਦੀ ਸੰਗਤਾਂ, ਉਹਨਾਂ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਏ। ਪਹਿਲਾ ਕਾਰਨ ਗੁਰੂ ਅਰਜੁਨ ਦੇ ਬਾਹਰ ਨਿਕਲੇ ਨੇ, ਮਨ ਵਿੱਚ ਹੀ ਖਿਆਲ ਪੁਰਿਆ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਭਾਰੀ ਤਾਦਾਦ ਵਿੱਚ ਇਹਦੇ ਵਿੱਚ ਲੋਕ ਸ਼ਾਮਿਲ ਹੋ ਗਏ ਨੇ। ਵੈਸੇ ਅਰਦਾਸ ਵਿੱਚ ਪੰਥ ਸ਼ਬਦ ਆਉਣਾ, ਇਹਦੀ ਵਿਆਖਿਆ ਆਪਾਂ ਕਰਾਂਗੇ। ਪੰਥ ਦਾ ਅਖਰੀ ਅਰਥ ਰਾਹ ਹੁੰਦਾ, ਰਸਤਾ ਹੁੰਦਾ। ਖਾਲਸਾ ਪੰਥ ਕਿਉਂ ਵੇ? ਆਪਾਂ ਕਹਾਂਗੇ ਵੀ ਕਦੀ ਕਿਸੇ ਬੰਦੇ ਨੂੰ ਕਹਿੰਦੇ ਆ ਰਾਹ, ਰਾਹੀ ਤੇ ਕਿਹਾ ਜਾਂਦਾ, ਕਦੀ ਅਸੀਂ ਨੀ ਕਹਿੰਦੇ ਵੀ ਫਲਾਣਾ ਬੰਦਾ ਰਾਹ ਹੈ। ਪਰ ਹਜ਼ੂਰ ਨੇ ਖਾਲਸੇ ਲਈ ਸ਼ਬਦ ਪੰਥ ਵਰਤਿਆ। ਪੰਥ ਦਾ ਅਰਥ ਹੈ ਰਸਤਾ, ਕਿ ਦੁਨੀਆਂ ਦੇ ਲੋਕ ਜੇ ਆਪਣਾ ਭਲਾ ਲੋਚਦੇ ਹੋ, ਖਾਲਸਾ ਇੱਕ ਮਾਰਗ ਹੈ ਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਉਹ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏਗਾ। ਤੇ ਸਿੱਖ ਆਪਣੇ ਆਪ ਵਿੱਚ ਇੱਕ ਮਾਰਗ ਹੈ, ਲੋਕਾਂ ਨੂੰ ਚੱਲਦਾ ਫਿਰਦਾ ਰਾਹ ਦੱਸਣ ਵਾਲਾ ਮਾਰਗ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠੇ। ਇਤਿਹਾਸਕਾਰਾਂ ਨੇ ਇੱਕ ਬਚਨ ਕਿਹਾ, ਏਕ ਦਿਵਸ ਪ੍ਰਭ ਪ੍ਰਾਪਤ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਜੇ ਮਨ ਉਪਜੀ ਪ੍ਰਗਟਿਓ ਜਗ ਪੰਥ, ਕਿ ਗੁਰੂ ਨਾਨਕ ਦਾ ਪੰਥ ਫੈਲ ਗਿਆ ਹੈ। ਤੇ ਕਿਉਂਕਿ ਬਾਬੇ ਨਾਨਕ ਨੇ ਆਪ ਸਿਆਣੇ ਬੈਠੇ, ਉਹ ਪੰਥ ਤਾਂ ਪਹਿਲੇ ਜਾਮੀ ਰੱਖ ਦਿੱਤਾ ਸੀ, ਤੇ ਪੰਥ ਉਹਨਾਂ ਲੋਕਾਂ ਦਾ ਸੀ ਜਿਹੜੇ ਸੱਚ ਨਾਲ ਜੁੜੇ ਨੇ। ਦੇਖੋ ਇਸ ਬਾਣੀ ਵਿੱਚ ਉਹ ਭਗਤ ਨੇ ਜਿਨ੍ਹਾਂ ਨੇ ਨਾ ਤਾਂ ਵੇਦਾਂ ਦੀ ਪਰਵਾਹ ਕੀਤੀ ਤੇ ਨਾ ਉਹਨਾਂ ਨੇ ਕਿਤੇਬਾਂ ਦੀ ਗੱਲ ਨੂੰ ਮੰਨਿਆ, ਉਹ ਸ਼ਰੇਆਮ ਕਹਿ ਕੇ ਗਏ। ਕਹਿਣ ਲੱਗੇ ਤੂੰ ਕਹਿੰਦਾ ਧਰਮ ਗ੍ਰੰਥ, ਤੇ ਕਬੀਰ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਸੰਗਲ ਮੇਰੇ ਪੈਰਾਂ ਨੂੰ ਮਾਰਨਾ ਪਏ। ਇੱਕ ਤੁਕ ਆਉਂਦੀ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਉਹਨਾਂ ਸਿਮਰਤੀਆਂ ਵਿੱਚੋਂ ਮਨੂੰ ਸਿਮਰਤੀ ਹੈ। ਕਹਿਣ ਲੱਗੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਆਈ। ਕਹਿਣ ਲੱਗੇ ਸੰਗਲ ਲੈ ਕੇ ਆ ਗਈ ਜਿਹੜੇ ਸਾਡੇ ਪੈਰਾਂ ਨੂੰ ਮਾਰ ਦਿੱਤੇ, ਕਿ ਤੈਨੂੰ ਕੋਈ ਹੱਕ ਨੀ, ਤੂੰ ਨਾਮ ਨੀ ਜਪ ਸਕਦਾ, ਤੈਨੂੰ ਕੋਈ ਹੱਕ ਨੀ, ਤੂੰ ਪ੍ਰਭੂ ਨੀ ਕਹਿ ਸਕਦਾ। ਤੇ ਜਦੋਂ ਭਗਤ ਆਪਣੀ ਮੌਜ ਵਿੱਚ ਬੈਠਾ, ਲੋਕਾਂ ਕਿਹਾ ਤੂੰ ਮੰਨਦਾ ਨਹੀਂ, ਜੇ ਵੇਦ ਨੀ ਮੰਨਦਾ ਤੂੰ ਮੁਸਲਮਾਨ ਹੈ, ਬੋਲ ਕਿਹਨੂੰ ਮੰਨਣਾ। ਉਹ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦੀਆ ਛਾਂਡ ਚੱਲੇ ਹਮ ਕਛੂ ਨਾ ਲਈਆ। ਕਹਿਣ ਲੱਗਾ ਫਿਰ ਕਿਹਾ ਵੀ ਤੈਨੂੰ ਅਸੀਂ ਦੇਖਾਂਗੇ, ਤੂੰ ਸ਼ਰ੍ਹਾਂ ਵਿੱਚ ਨਹੀਂ। ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੂ, ਪੰਡਿਤ ਮੁੱਲਾ ਸਾਡੇ ਦਊ। ਕਹਿੰਦਾ ਲੜਾਈ ਤਾਂ ਪਾਓ ਜੋ ਮੈਂ ਤੁਹਾਡੇ ਵਿੱਚੋਂ ਹੋਵਾਂ, ਮੇਰਾ ਤੇ ਮਾਰਗ ਇੱਕ ਵੱਖਰਾ ਹੈ। ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ਼ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾ, ਸਿੱਕਾ ਸੀ ਸ਼ਬਦ ਦਾ। ਤੇ ਚੇਤੇ ਰੱਖੋ ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ, ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਖਜੂਰ ਨੇ ਉੱਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ। ਅਬ ਗ੍ਰੰਥ ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜ਼ੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿਤਰ ਸਹਿ, ਸੂਰਜ ਪ੍ਰਕਾਸ਼ ਕਵੀ ਸੰਤੋਖ, ਕਿ ਗੁਰੂ ਦਾ ਸਰੀਰ ਇੱਕ, ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਹੈ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ, ਜਿਵੇਂ ਸਮਾਂ ਚੱਲਦਾ, ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ, ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ, ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ, ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿ ਦਰਸ਼ਨ ਹੈ। ਤੇ ਗੁਰੂ ਗ੍ਰੰਥ ਸਾਹਿਬ ਕੀ ਹੈ? ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ। ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਜ ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ, ਹੁਣ ਤੀਜਾ ਕਾਰਨ ਕੀ ਸੀ? ਮੇਰੇ ਦਾਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਏ। ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ, ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵੱਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਰ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ, ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਤਦਾ, ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਫਿਰਾਈ। ਨਾਨਕ ਸ਼ਬਦ ਦੀ ਵਰਤੋਂ ਉਹਨੇ ਕੀਤੀ ਕੀਰਤਨ ਕਰਦਿਆਂ ਕਰਦਿਆਂ। ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਬਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅੱਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ। ਧਿਆਨ ਦਿਆ ਜੇ ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ। ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ। ਤੇ ਭਾਈ ਗੁਰਦਾਸ ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ, ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਬਾਨ ਪੁੱਤਰ ਤਿਰਛੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨੀ ਕਿਹਾ ਬਾਣੀ ਉਚਾਰਦਾ, ਮਿਹਰਬਾਨ ਪੁੱਤਰ ਤਿਰਛੀਏ ਦਾ ਕਵੀਸ਼ਰੀ ਕਰੇ। ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਬਾਨ। ਕਦੀ ਮਿਹਰਬਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਬਾਨ ਪੁੱਤਰ ਤਿਰਛੀਏ ਦਾ ਕਵੀਸ਼ਰੀ ਕਰੇ, ਹਿੰਦੀ ਫਾਰਸੀ ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਰ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ, ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਬਾਨ ਦਾ ਪੜ੍ਹਿਆ ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ। ਗੁਰਮੁਖਾਂ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਦੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ। ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ ਬਾਬਾ ਜੀ ਨੇ ਮੇਰੇ ਲਈ ਹੁਕਮ। ਕਹਿਣ ਲੱਗੇ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾਂ ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਉਹਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਪੈ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਢੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ। ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਦਾ ਘਰ ਹੀ ਸੀ ਨਾ ਮੰਦਿਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗੇ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨਹੀਂ ਆਇਆ। ਮਹਾਰਾਜ ਸੀ ਪ੍ਰੋਹਤ, ਕਹਿਣ ਲੱਗੇ ਮੈਂ ਵਿਹਲੜ ਨਹੀਂ ਪ੍ਰੋਹਤਾਂ ਨੂੰ ਰੋਟੀ ਖਵਾਉਣੀ, ਜਿੰਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ। ਸ਼ਬਦ ਪਤਾ ਕੀ ਵਰਤੇ? ਹਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਭਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਚ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ ਦੋ ਕੁ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ। ਉਹ ਸਿੱਖ ਕਹਿੰਦਾ, ਆ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ? ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਕਹਿਣ ਲੱਗੇ ਦੱਸ ਸੇਵਾ ਕੀ ਕਰਾਂ। ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ ਚਲੋ ਘਰ। ਘਰ ਲੈ ਗਿਆ, ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਵਾਂਗਾ। ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ ਮੈਂ ਘਿਓ ਨਾਲ ਨਹਾਉਣਾ। ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਠੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ ਦੋ ਰੋੜੇ, ਉਹਨੇ ਹੱਥ ਪੜ ਕੇ ਕਿਹਾ ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ। ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਸੀ, ਚੇਤੇ ਰੱਖੀ। ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨਹੀਂ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ। ਤੇ ਜਦੋਂ ਧਰਮ ਦੀ ਗੱਲ ਆ ਜਾਏ, ਇੱਕ ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜੁਨ ਦੇਵ ਬਾਣੀ ਲਿਖਾਉਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਜ਼ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ, ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ ਪੰਜ ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ, ਸੋਦਰ ਦੇ ਸਿਰਲੇਖ ਥੱਲੇ ਪੰਜ ਨੇ, ਉਸ ਤੋਂ ਬਾਅਦ ਸੌ ਪੁਰਖ ਆ ਜਾਂਦਾ, ਸੌ ਪੁਰਖ ਦੇ ਸਿਰਲੇਖ ਥੱਲੇ ਚਾਰ ਸ਼ਬਦ ਨੇ। ਸੋਲਾਂ ਸਾਹਿਬ ਦੀ ਬਾਣੀ ਆਉਂਦੀ ਹੈ, ਪੰਜ ਸ਼ਬਦ ਮੇਰੇ ਗੁਰੂ ਅਰਜੁਨ ਦੇਵ ਨੇ ਦਰਜ ਕੀਤੇ, ਤਿੰਨ ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, ਇੱਕ ਧੰਨ ਗੁਰੂ ਰਾਮਦਾਸ ਦਾ, ਇੱਕ ਗੁਰੂ ਅਰਜੁਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ, ਤਿੰਨ ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ ਤਿੰਨ ਸ਼ਬਦਾਂ ਤੋਂ ਚਾਰਾਂ ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ, ਦੇਖੋ, ਮੰਨ ਲਓ ਉਦਾਹਰਣ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ ਪੰਜ, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ, ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ, ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ, ਤਵੱਜੋ ਦਿਓ। ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾ ਲਿਖਣਗੇ ਚਾਰ, ਮੈਂ ਸਿਰਫ ਉਦਾਹਰਣ ਦੇ ਰਿਹਾ, ਅੱਗੇ ਲਿਖਣਗੇ ਦੋ, ਧਿਆਨ ਦਿਆ ਜੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਨੇ ਕਮਾਲ ਕਰ ਦਿੱਤੀ, ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ, ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜੁਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਹੀ ਕਰਨਗੇ, ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ ਚੌ ਪਦੇ ਨੇ, ਚਾਰ ਪੰਜ ਤੇ ਇੱਕ ਤੇ ਅੱਗੇ ਕਰ ਦੇਣਗੇ ਛੇ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ ਚਾਰ ਪਹਿਲੇ ਦਰਸ ਹੋਵੇਗਾ, ਚਾਰ ਪਦੇ, ਅੱਗੇ ਜਿਹੜਾ ਪੰਜ ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ ਪੰਜ ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ ਛੇ, ਟੋਟਲ ਸ਼ਬਦ ਛੇ ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ, ਵੈਸੇ ਇੱਕ ਇੱਕ ਵਿਸ਼ੇ ਤੇ ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ, ਜਿਹੜਾ ਇੰਨਾ ਮਹਾਨ ਖਜ਼ਾਨਾ। ਹਜ਼ੂਰ ਨੇ ਸ੍ਰੀ ਰਾਗ ਆਰੰਭ ਕੀਤਾ, ਸ਼ੁਰੂ ਕਰਦਿਆਂ ਪ੍ਰਭਾਤੀ ਤੇ ਆ ਗਏ। ਦਾਤਾਰ ਨੇ ਨਾ ਮੇਘ ਰਾਗ ਵਰਤਿਆ,
1: ਤੇ ਨਾ ਦੀਪਕ ਰਾਗ ਵਰਤੇ। ਗੌੜੀ ਦੀਪ ਕੀ ਆਉਂਦਾ ਹੈ? ਮਲਾਰ ਆਉਂਦਾ ਹੈ, ਬਸੰਤ ਨਾਲ ਹਿੰਡੋਲ ਆਉਂਦਾ ਹੈ, ਪਰ ਨਾ ਤਾਂ ਤੈਸ਼ ਵਾਲਾ ਕੋਈ ਗੱਲ ਵਰਤੀ ਤੇ ਨਾ ਇਹ ਵਰਤੀ ਕੱਲਾ ਕੇਵਲ ਤੂੰ ਇਹਨਾਂ ਠੰਡਾ ਹੀ ਹੋ ਜਾ। ਹਜ਼ੂਰ ਨੇ ਮਿਹਰ ਕੀਤੀ, ਜੇ ਗੌੜੀ ਰਾਗ ਲਿਆ ਬੈਠੇ ਪਿਆਰੇ ਰਾਗ ਸਮਝਣ ਵਾਲੇ, ਗੌੜੀ ਪੀ ਸੋਰਠ ਪੀ, ਦੋਨਾਂ ਰਾਗਾਂ ਦੀਆਂ ਸੁਰਾਂ ਇੱਕ ਦੂਜੇ ਦੇ ਉਲਟ ਨੇ। ਹਜ਼ੂਰ ਨੇ ਕਿਹਾ ਤੂੰ ਇਸ ਤਰ੍ਹਾਂ ਗਾਣਾ। ਦਾਤਾਰ ਨੇ ਪਹਿਲਾ ਰਾਗ ਸ੍ਰੀ ਰਾਗ ਦਿੱਤਾ, ਅਖੀਰ ਦਾ ਪ੍ਰਭਾਤੀ ਦਿੱਤਾ, ਤੇ ਰਾਗ ਦੇ ਸ੍ਰੀ ਰਾਗ ਦੇ ਗਾਉਣ ਦਾ ਪਹਿਲਾ ਸਮਾਂ ਆ ਰਾਤ ਦਾ ਪਹਿਲਾ ਪੈਰ ਹੀ, ਤੇ ਪ੍ਰਭਾਤੀ ਦੇ ਗਾਉਣ ਦਾ ਪ੍ਰਭਾਤ ਵੇਲਾ। ਕਹਿਣ ਲੱਗੇ ਤੇਰੀ ਜ਼ਿੰਦਗੀ ਕਾਲੀ ਬੋਲੀ ਰਾਤ ਤੋਂ ਸ਼ੁਰੂ ਹੋਈ ਏ, ਤੂੰ ਨਾਮ ਦੀ ਪ੍ਰਭਾਤ ਨਾਲ ਜੁੜਨਾ ਹੈ, ਸ੍ਰੀ ਰਾਗ ਤੋਂ ਸ਼ੁਰੂ ਕਰੀ ਪ੍ਰਭਾਤੀ ਤੇ ਸੰਪੂਰਨਤਾ ਹੋਵੇ, ਤੇ ਸੱਚ ਜਾਣੀ ਤੂੰ ਵੀ ਕਾਲੀ ਬੋਲੀ ਰਾਤ ਨੂੰ ਚੀਰ ਕੇ ਨਾਮ ਦੀ ਪ੍ਰਭਾਤ ਤੱਕ ਪਹੁੰਚ ਜਾਏਗਾ। ਇੱਕ ਕਿਰਪਾ ਹੋਰ ਕੀਤੀ ਉਹਨੇ, ਜਦੋਂ ਬਾਣੀ ਰਚਦੇ ਪਏ ਨੇ, ਦੇਖੋ ਜਿੱਥੇ ਅਸੀਂ ਕਲਾਸੀਕਲ ਕਹਿੰਦੇ ਹਾਂ ਕੀ ਰਾਗ ਨੇ, ਉੱਥੇ ਪੰਜਾਬ ਦਾ ਫੋਕ ਜਿਹਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ, ਸੱਤ ਕੀ ਹੈ? ਇੱਕ ਲੋਕ ਗੀਤ ਹੈ। ਕਦੀ ਤੱਕਿਓ, ਜ਼ਿਮੀਦਾਰ ਕਣਕ ਵੱਢ ਕੇ ਆਇਆ, ਢੋਲ ਵੱਜਦਾ ਪਿਆ, ਤੇ ਉਹ ਆਪਣੀ ਮੌਜ ਵਿੱਚ ਆ ਕੇ ਰੱਖ ਕੇ ਕੰਨ ਤੇ ਹੱਥ, ਤੇ ਇੱਕ ਹੱਥ ਨੂੰ ਉੱਚਿਆਂ ਚੁੱਕ ਕੇ ਜਦੋਂ ਸੱਦ ਦਿੰਦਾ। ਸਾਹਿਬ ਨੇ ਕਿਹਾ ਇਸ ਤਰ੍ਹਾਂ ਰਾਮ ਕਲੀ ਸੱਦ ਪੜੀ। ਕਦੀ ਤੱਕਿਓ, ਹਜ਼ੂਰ ਨੇ ਦੇਖਿਆ ਵੀ ਅਲਾਣੀਆਂ, ਅਲਾਣੀਆਂ ਦਾ ਸੰਬੰਧ ਰੋਣ ਨਾਲ ਏ। ਕਹਿਣ ਲੱਗੇ ਮਰ ਜਾਏ ਤਾਂ ਬੀਬੀਆਂ ਵਹਿਣ ਪਾਉਂਦੀਆਂ ਨੇ, ਤੇ ਸੱਜਣਾ ਇਹ ਗੱਲ ਚੇਤੇ ਰੱਖੀ, ਇਸ ਅਲਾਣੀਆਂ ਨੂੰ ਮੈਂ ਬਾਣੀ ਦਾ ਸਰਲੇਖ ਬਣਾ ਦੇਣਾ, ਤੇ ਚੇਤੇ ਰੱਖੋ ਰੋਣ ਦੀ ਵੀ ਇੱਕ ਕਲਾ ਹੁੰਦੀ ਹੈ। ਐਸ ਢੰਗ ਨਾਲ ਤੂੰ ਇਹ ਸ਼ਬਦਾਂ ਨੂੰ ਪੜ੍ਹੀ, ਘੋੜੀਆਂ ਆਈਆਂ, ਵਡਹੰਸ ਰਾਗ ਦਿੱਤਾ। ਕਹਿਣ ਲੱਗੇ ਆ ਸੁੱਖ ਦਾ ਸੰਬੰਧ ਘੋੜੀ ਭਾਵੇਂ ਸਰੀਰ ਨੂੰ ਕਿਹਾ, ਇਸ ਬਾਣੀ ਨੂੰ ਘੋੜੀਆਂ ਦੇ ਤਰੇ ਤੇ ਗਾਈ। ਕਰ ਹਲੇ ਆਇਆ, ਕਰ ਹਲੇ ਦਾ ਸੰਬੰਧ ਜਿਹੜਾ ਭਾਵੇਂ ਅੱਜ ਵੀ ਇੱਕ ਗੱਲ ਚੱਲੀ ਸੀ, ਕਰ ਹਲੇ ਦਾ ਅਰਥ ਹੁੰਦਾ ਊਠ ਦਾ ਬੱਚਾ, ਇਹਦਾ ਰਾਜਸਥਾਨ ਦੇ ਇਲਾਕੇ ਵਿੱਚ ਬਹੁਤ ਜ਼ਿਆਦਾ ਗਾਇਆ ਜਾਂਦਾ। ਹਜ਼ੂਰ ਨੇ ਬੇਅੰਤ ਰਾਗ ਉਹਦੇ ਨਾਲ ਪੰਜਾਬ ਦੇ ਵੱਖ ਵੱਖ ਸਾਡੇ ਇਲਾਕੇ ਦਾ ਫੋਕ, ਤੇ ਇੱਕ ਕਿਰਪਾ ਹੋਰ ਕੀਤੀ, ਸ਼ਬਦਾਂ ਦੀ ਬੰਦਿਸ਼ ਵਿੱਚ ਨਹੀਂ ਪਏ। ਦੁਨੀਆਂ ਵਿੱਚ ਮਨੁੱਖਤਾ ਦਾ ਜੇ ਗੁਰੂ ਹੈ ਤੇ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਹਾਂ। ਗੁਰਮਖੋ, ਕਦੀ ਕੋਈ ਇਹ ਦਾਵਾ ਕਰਕੇ ਕਹਿ ਖਾਂ ਕਬੀਰ ਵਰਗਾ ਕਿ ਰਮਾਇਣ ਵਿੱਚ ਮੇਰੇ ਚਾਰ ਸ਼ਬਦ ਵੀ ਚਾੜ ਦਿਓ, ਕੋਈ ਨੇੜੇ ਲੱਗਣ ਤੇ ਦੇ। ਕਦੀ ਕੋਈ ਕਹਿ ਕਿ ਕੁਰਾਨ ਵਿੱਚ ਮੇਰੇ ਸ਼ਬਦ ਅੰਕਿਤ ਕਰ ਦਿਓ, ਕਰਨ ਦਏਗਾ ਕੋਈ? ਗੁਰੂ ਨੇ ਬਿਲਕੁਲ ਜੰਜੀਰਾਂ ਤੋੜ ਦਿੱਤੀਆਂ। ਕਹਿਣ ਲੱਗੇ ਜੇ ਤੂੰ ਹਿੰਦੀ ਬੋਲਣਾ ਤਾਂ ਵੀ ਆ ਜਾ, ਹਿੰਦੀ ਮਰਾਠੀ ਸੰਸਕ੍ਰਿਤੀ ਆ ਪ੍ਰਕਿਰਤਕ ਭਾਸ਼ਾ, ਫਾਰਸੀ ਅਰਬੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੰਨੀਆਂ ਭਾਸ਼ਾਵਾਂ ਵਰਤੀਆਂ, ਪਰ ਇੱਕ ਕਿਰਪਾ ਕੀਤੀ। ਕਹਿਣ ਲੱਗੇ ਭਾਸ਼ਾ ਅਨੇਕ ਹੋਣਗੀਆਂ, ਪਰ ਮੈਂ ਜਿਹੜੀ ਤੈਨੂੰ ਲਿਪੀ ਦੇ ਚੱਲਿਆ, ਚੇਤੇ ਰੱਖੀ ਸਾਰੀਆਂ ਭਾਸ਼ਾਵਾਂ ਗੁਰਮੁਖੀ ਲਿਪੀ ਵਿੱਚ ਆ ਜਾਣ। ਪੜ੍ਹਦੇ ਆਪ ਜੀ ਗੁਰਮੁਖੀ ਲਿਪੀ ਹੋ, ਜੇ ਫਾਰਸੀ ਦਾ ਸ਼ਬਦ ਪੜ੍ਹਦੇ ਹੋ ਯਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ਪੁਨ ਕਰਤਾਰ, ਤੇ ਲਿਪੀ ਤਾਂ ਗੁਰਮੁਖੀ ਹੈ ਨਾ। ਜੇ ਕਿਤੇ ਹਿੰਦੀ ਦਾ ਸ਼ਬਦ ਪੜ੍ਹਨੇ ਆ, ਰਾਮ ਸਿਮਰ ਜਾਂ ਸਾਹਿਬ ਦੇ ਸ਼ਬਦ ਪੜ੍ਹਨੇ ਆ, ਸਾਧੋ ਮਨ ਕਾ ਮਾਨ ਤਿਆਗੋ, ਲਿਪੀ ਤਾਂ ਗੁਰਮੁਖੀ ਹੈ ਨਾ। ਇੱਕ ਗੱਲ ਚੇਤੇ ਰੱਖੋ, ਗੁਰਮੁਖੀ ਲਿਪੀ ਵਿੱਚ ਹਿੰਦੀ ਦੇ ਸ਼ਬਦ ਤਾਂ ਸਮਾ ਸਕਦੇ ਨੇ, ਤੇ ਜੇ ਕਿਤੇ ਗੁਰਮੁਖੀ ਲਿਪੀ ਦੇ ਸ਼ਬਦਾਂ ਨੂੰ ਅਸੀਂ ਕਹੀਏ ਵੀ ਹਿੰਦੀ ਨਹੀਂ ਸ਼ੁੱਧ ਉਚਾਰਨ ਕਰ ਲਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਛੋਟਾ ਊ ਹਿੰਦੀ ਵਿੱਚ ਬੋਲਿਆ ਨਹੀਂ ਜਾਂਦਾ, ਕਿ ਛੋਟੀ ਈ ਦੀ ਮਾਤਰਾ ਬੋਲੀ ਨਹੀਂ ਜਾਂਦੀ। ਜਦੋਂ ਆਪਾਂ ਕਿਤੇ ਪੜਾਂਗੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਾਤਾਰ ਜੀ ਨੇ ਲਿਪੀ ਗੁਰਮੁਖੀ ਰੱਖੀ, ਇੰਨੀ ਮਿਹਰ ਕੀਤੀ ਉਹਨੇ, ਵੱਖ ਵੱਖ ਭਾਸ਼ਾਵਾਂ ਦਾ ਸੁਮੇਲ, ਵੱਖ ਵੱਖ ਰਾਗਾਂ ਦਾ ਸੁਮੇਲ, ਵੱਖ ਵੱਖ ਰੁੱਤਾਂ ਦਾ ਸੁਮੇਲ, ਤੇ ਇੱਕ ਕਿਰਪਾ ਕੀਤੀ ਵੱਖ ਵੱਖ ਇਲਾਕਿਆਂ ਦੇ ਭਗਤਾਂ ਦੇ ਬਚਨਾਂ ਨੂੰ ਇਕੱਤਰ ਕਰਦੇ ਵਿੱਚ ਕੋਈ ਅੱਤ ਕਥਨੀ ਨਹੀਂ। ਹਿੰਦੁਸਤਾਨ ਦੀ ਵੱਧਦੀ ਹੋਈ ਫਿਰਕਾ ਪ੍ਰਸਤੀ ਦੀ ਖਨੇਰੀ ਵਿੱਚ ਜਿਨ੍ਹਾਂ ਭਗਤਾਂ ਦੇ ਨਾਂ ਗੁਰੂ ਗ੍ਰੰਥ ਸਾਹਿਬ ਵੀ ਦਰਜ ਨੇ, ਜੇ ਗੁਰੂ ਗ੍ਰੰਥ ਸਾਹਿਬ ਬਾਣੀ ਨਾ ਸਾਂਭਦੇ ਤੇ ਉਹਨਾਂ ਦਾ ਨਾਮ ਕਿੰਨੀ ਦੇਰ ਦਾ ਮਿਟ ਜਾਣਾ ਸੀ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਨ੍ਹਾਂ ਨੇ ਉਹਨਾਂ ਭਗਤਾਂ ਦੀ ਰਚਨਾ ਨੂੰ ਸਾਂਭਿਆ, ਇਹ ਨਹੀਂ ਕਿਹਾ। ਦੇਖੋ ਬਾਬਾ ਫਰੀਦ ਪਾਟਪੱਟਨ ਤੋਂ ਪੰਜਾਬ ਤੋਂ ਬੋਲਦੇ ਨੇ, ਜੈਦੇਵ ਬੰਗਾਲ ਤੋਂ ਬੋਲਦੇ ਨੇ, ਬਾਬਾ ਨਾਮਦੇਵ ਮਹਾਰਾਸ਼ਟਰ ਤੋਂ ਬੋਲਦੇ ਨੇ, ਕਬੀਰ ਸਾਹਿਬ ਬਨਾਰਸ ਤੋਂ ਬੋਲਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਤੱਕਿਆ ਕਿ ਅੰਦਰ ਸਾਈਂ ਵੀ ਜੁੜੇ ਨੇ। ਇੱਥੋਂ ਤੱਕ ਆਪ ਸਿਆਣੇ ਬੈਠੇ ਹੋ। ਬਾਬੇ ਫਰੀਦ ਨੇ ਸ਼ਰ੍ਹਾਂ ਦੀ ਗੱਲ ਬੜੀ ਥੋਕ ਕੇ ਕੀਤੀ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ, ਬੁੱਲੇ ਨੂੰ

ਕਾਹੇ ਪਟੋਲਾ ਪਾੜਤੀ ਕੰਬਲੜੀ ਪੈਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਕੈਸੀ ਕਿਰਪਾ ਕੀਤੀ, ਬਾਬਾ ਫਰੀਦ ਲੋਰ ਵੀ ਤੁਰਿਆ ਤੇ ਸ਼ਬਦ ਵਰਤੇ, ਤਨ ਤਪਾਏ ਤਨੂਰ ਜੋ ਬਾਲਣ ਹੱਡ ਬਲੰਨ, ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਤਿਰੀ ਮਿਲਨ, ਤੇ ਗੁਰੂ ਨੇ ਨਾਲ ਹੀ ਸੁਚੇਤ ਕਰ ਦਿੱਤਾ, ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇਰਿਆ ਅੰਦਰ ਤੇਰੀ ਸਮਾਲ। ਦੇਖੋ ਮੈਂ ਸਿਰਫ ਸੰਖੇਪ ਵਿੱਚ ਅਰਜ ਕਰ ਰਿਹਾ, ਹਜ਼ੂਰ ਦੇ ਸਾਹਮਣੇ ਚਾਰੇ ਖਲੋਤੇ ਨੇ, ਕਾਨਾ, ਤੀਲੂ, ਛੱਜੂ ਤੇ ਸ਼ਾਹ ਹੁਸੈਨ। ਦੇਖੋ ਬੇਮੁਥਾਜ ਗੁਰੂ, ਬੇਪਰਵਾਹ ਗੁਰੂ, ਤਾਂ ਹੀ ਤਾਂ ਕਿਹਾ ਭਾਈ ਗੁਰਦਾਸ ਨੇ, ਗੁਰੂ ਅਰਜਨ ਸੱਚ ਸਿਰਜਦਹਾਰਾ। ਐਵੇਂ ਨੀ ਕਿਹਾ ਗੁਰ ਅਰਜਨ ਬਿਟੋ ਕੁਰਬਾਣੀ, ਐਵੇਂ ਨੀ ਭੱਟਾ ਨੇ ਕਿਹਾ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਐਵੇਂ ਨੀ ਕਿਹਾ ਕਿ ਉਹਨਾਂ ਦੇ ਸ਼ਬਦ ਵਰਤਨੇ ਆਪ, ਇਹ ਪਦ ਤੇ ਮਤ ਚੁੱਕੈ ਰੇ ਮਨ ਵੇਦ ਭੇਦ ਨਾ ਜਾਣ ਦਿਓ, ਪਰ ਤਾ ਸ਼੍ਰੀ ਦਾ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ। ਜਿਹੜਾ ਬ੍ਰਹਮ ਗਿਆਨੀ ਉਹ ਕਦੀ ਮੁਥਾਜ ਨਹੀਂ ਹੁੰਦਾ। ਸਾਹਿਬ ਨੇ ਕਿਹਾ ਸੁਣਾਓ, ਸੁਣਾਂਗੇ। ਉਹਨੇ ਸ਼ੁਰੂ ਕੀਤਾ ਜੀ, ਕਾਨਾ ਬੋਲਿਆ, ਦੇਖੋ ਗੁਰੂ ਅਰਜਨ ਸਾਹਿਬ ਦੀ ਅੱਜ ਰਹਿਮਤ। ਕਹਿਣ ਲੱਗਾ ਮੈਂ ਉਹੀ ਰੇ, ਮੈਂ ਉਹੀ ਜਾਂ ਕੋ ਵੇਦ ਪੁਰਾਣ ਜਸ ਗਾਵੇ ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਇਹ ਵੇਦਾਂਤ ਦੀ ਵੈਸੇ ਘਟਨਾ ਹੈ। ਵੇਦਾਂਤ ਕਹਿੰਦਾ ਅਹੰਗ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਸੂਫੀ ਕਹਿੰਦਾ ਅਨਲ ਹੱਕ, ਮੈਂ ਹੀ ਖੁਦਾ ਵਾਂ। ਸਾਹਿਬ ਨੂੰ ਜਦੋਂ ਸੁਣਾ ਕਹਿੰਦਾ ਕੀ ਖਿਆਲ? ਕਹਿਣ ਲੱਗੇ ਖਿਆਲ ਬਿਲਕੁਲ ਦਰੁਸਤ ਹੈ, ਤੇਰੀ ਬਾਣੀ ਕੋਈ ਨੀ ਦਰਜਨ ਸੀ। ਕਹਿੰਦਾ ਵਿੱਚ ਖੋਟ ਕੀ? ਹਜ਼ੂਰ ਕਹਿਣ ਲੱਗੇ ਗੱਲ ਚੇਤੇ ਰੱਖੀ, ਤੂੰ ਕਹਿੰਦਾ ਮੈਂ ਉਹੀ ਰੇ, ਮੈਂ ਉਹੀ, ਤੇ ਤੈਨੂੰ ਇੰਨਾ ਪਤਾ ਨੀ, ਤੇਰੇ ਵਰਗੇ ਤੇਰੇ ਤੋਂ ਉੱਚੇ ਸੁੱਚੇ ਭਗਤ ਰਵਿਦਾਸ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਤੂੰ ਕਹਿੰਦਾ ਮੈਂ, ਤੇ ਗੁਰੂ ਸਾਹਿਬ ਕਹਿੰਦੇ ਨੇ ਸਾਡੇ ਘਰੋਂ ਆਵਾਜ਼ ਆਉਂਦੀ, ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨੀ ਸਰੇ। ਤੂੰ ਕਹਿੰਦਾ ਮੈਂ, ਇੱਥੇ ਤਾਂ ਮੈਂ ਨੂੰ ਮਾਰ ਕੇ ਇੱਕ ਦਿਨ ਪਹੁੰਚਣਾ ਤੂੰ ਤੇ। ਤੇ ਜਿਹੜਾ ਕਬੀਰ ਵਰਗਾ ਮਹਾਂਪੁਰਸ਼ ਬੋਲ ਕੇ ਕਹਿੰਦਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਮੈਂ ਮਰ ਗਿਆ ਜਬ ਆਪਾ ਪਰਚਾ ਮਿਟ ਗਿਆ, ਜਤ ਦੇਖੂ ਤਤ ਤੂੰ। ਤੇ ਕਹਿਣ ਲੱਗੇ ਤੇਰੀ ਬਾਣੀ ਨੂੰ ਇੱਕ ਸ਼ਬਦ ਕਿਹਾ, ਕਹਿਣ ਲੱਗਾ ਵੇਖਾਂਗਾ ਤੁਹਾਨੂੰ, ਕਈ ਸ਼ਬਦ ਵਰਤੇ, ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ ਦੇਖਾਂਗਾ। ਗੁਰੂ ਅਰਜਨ ਸਾਹਿਬ ਕਹਿਣ ਲਾਹੌਰ ਜਾਏਗਾ ਤੇ ਦੇਖੇਗਾ ਨਾ। ਤੇ ਆਪ ਜੀ ਨੂੰ ਪਤਾ ਹੋਵੇ ਕਾਨਾ ਰਾਜ ਮਰ ਗਿਆ ਸੀ, ਉਹ ਰੱਥ ਤੋਂ ਡਿੱਗ ਕੇ ਮਰਿਆ ਹੈ। ਦੂਸਰਾ ਆਇਆ ਜੀ ਪੀਲੂ, ਉਹਨੂੰ ਕਿਹਾ, ਕਹਿਣ ਲੱਗੇ ਸੁਣਾ ਵੀ ਬਾਣੀ। ਉਹਨੇ ਸ਼ੁਰੂ ਕੀਤੀ ਜੀ ਬਾਣੀ, ਤੇ ਜਦੋਂ ਉਹਨੇ ਆਪਣੀ ਰਚਨਾ ਸੁਣਾਈ ਨਾ, ਉਹ ਕਹਿੰਦਾ ਅਸਾਂ ਨਾਲੋਂ ਚੰਗੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਗੋਡਿਆ ਨਾ ਆਲੂਦ ਬਹਿ। ਸਾਡੇ ਨਾਲੋਂ ਚੰਗੇ ਜਿਹੜੇ ਜੰਮਦੇ ਮਰ ਗਏ, ਦੁਨੀਆਂ ਦਾ ਸਿਆਪਾ ਮੁੱਕਿਆ, ਐਵੇਂ ਦੁੱਖਾਂ ਚ ਪੈਣਾ ਸੀ? ਗੁਰੂ ਅਰਜਨ ਦੇਵ ਕਹਿਣ ਲੱਗੇ ਬਿਲਕੁਲ ਨਿਰਾਸ਼ਾਵਾਦੀ ਗੱਲ, ਸਿੱਖ ਕਦੀ ਨਿਰਾਸ਼ ਨਹੀਂ ਹੁੰਦਾ। ਤੂੰ ਕਹਿੰਦਾ ਜੰਮਦਿਆਂ ਮਰ ਗਏ, ਪਰ ਸਾਡੇ ਘਰੋਂ ਆਵਾਜ਼ ਆਉਂਦੀ ਹੈ ਕਿ ਦੁਲੱਭ ਦੇ ਪਾਈ ਵਡਭਾਗੀ, ਮਰਨ ਲਈ ਨਹੀਂ, ਸਾਡੇ ਘਰੋਂ ਆਵਾਜ਼ ਆਉਂਦੀ ਹੈ ਚਿਰੰਕਾਲੇ ਦੇ ਸੰਜਰੀਆ ਮਿਲ ਜਗਦੀਸ਼, ਮਿਲਣ ਕੀ ਬਰੀਆ ਰੱਬ ਨੂੰ ਮਿਲਦਾ ਮੌਕਾ, ਤੂੰ ਕਹਿੰਦਾ ਜੰਮਦਿਆਂ ਮਰ ਗਏ, ਤੇਰੀ ਬਾਣੀ ਨਹੀਂ। ਹੁਣ ਜੀ ਤੀਜਾ ਆ ਗਿਆ ਛੱਜੂ, ਉਹਨੇ ਸ਼ਬਦ ਵਰਤੇ। ਇਹਨਾਂ ਦੀ ਵੈਸੇ ਰਚਨਾ ਹੋਰ ਵੀ ਬੜੀ ਹੈ, ਮੈਂ ਸਿਰਫ ਓਨੀ ਕੁ ਅਰਜ਼ ਕਰ ਰਿਹਾ ਜੋ ਸਾਹਿਬ ਦੇ ਨਾਲ ਸੰਬੰਧਿਤ ਹੈ। ਇਹਨੇ ਸ਼ਬਦ ਕਿਹਾ, ਕਹਿਣ ਲੱਗਾ ਕਾਗਜ਼ ਸੰਧੀ ਪੂਤਰੀ ਤੋ ਨਾ ਤਿਰਿਆ ਨਿਹਾਰ। ਕਹਿੰਦਾ ਕਾਗਜ਼ ਦੀ ਬਣੀ ਕੋਈ ਔਰਤ ਨੂੰ ਵੇਖਣਾ ਵੀ ਪਾਪ ਡੋਬ ਜਾਏਗੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਨਮ ਤੈਨੂੰ ਕਿੰਨੇ ਦਿੱਤਾ ਹੈ, ਉੱਗਿਆ ਕਿ ਜੰਮਿਆ? ਕਦੇ ਧਿਆਨ ਦਿਆ, ਜੇ ਜਿਹਨੇ ਤੈਨੂੰ ਜਨਮ ਦਿੱਤਾ ਕਹਿੰਦਾ ਕਾਗਜ਼ ਦੀ ਇਸਤਰੀ ਨਾ ਤੱਕੋ ਤੇ ਸਾਡੇ ਘਰੋਂ ਆਵਾਜ਼ ਆਉਂਦੀ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਵਾ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਪਿਆਰਿਆ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਤੇਰੀ ਬਾਣੀ ਨੀ ਦਰਜ ਹੁੰਦੀ। ਕਹਿੰਦੇ ਕਿ ਤੈਨੂੰ ਪਤਾ, ਤੂੰ ਕਹਿੰਦਾ, ਕਹਿੰਦਾ ਸੂਫੀਆਂ ਦੀ ਗੱਲ ਮੈਂ ਕਰਨਾ। ਤੇ ਸਾਹਿਬ ਕਹਿਣ ਲੱਗੇ ਪੜ੍ਹੀ ਕਿਤੇ ਬਾਬੇ ਫਰੀਦ ਵਰਗੇ ਫਕੀਰ ਨੂੰ, ਉਹ ਕਹਿੰਦਾ ਆਪ ਲਈ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧਨ ਜਿਣੇ ਦੀ ਮਾਓ ਆਏ ਸਬਲ ਸੇ। ਚੁੱਪ ਕਰ ਗਿਆ। ਤੀਜਾ ਚੌਥਾ ਉੱਠਿਆ ਜੀ ਸ਼ਾਹ ਹੁਸੈਨ, ਉਹਨੇ ਕਿਹਾ, ਕਹਿਣ ਲੱਗਾ ਮਹਾਰਾਜ, ਉਹਨੇ ਸੋਚਿਆ ਵੀ ਤਿੰਨ ਤਾਂ ਗਏ, ਮੈਂ ਕਹਿਣ ਵਾਲਾ ਵੀ ਗਿਆ, ਨਿਰਾਸ਼ਾਵਾਦੀ ਵੀ ਗਿਆ, ਇਸਤਰੀ ਨੂੰ ਮਾੜਿਆ ਕਹਿਣ ਵਾਲਾ ਗਿਆ। ਉਹ ਕਹਿੰਦਾ ਵੀ ਮੈਂ ਸਿੱਧਾ ਜਿਹਾ ਰਾਹ ਲੱਭਾਂ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨੀ ਜਾਏ ਵੇ ਅੜਿਆ।
ਕਹਿੰਦਾ ਚੁੱਪ ਕਰ ਜਾ, ਬੋਲਣ ਦੀ ਥਾਂ ਨਹੀਂ। ਗੁਰੂ ਸਾਹਿਬ ਕਹਿੰਦੇ ਕਾਇਰ ਤੈ, ਜੇ ਜ਼ੁਲਮ ਵੇਖ ਕੇ ਚੁੱਪ ਕਰਨਾ ਸਾਡੇ ਘਰੇ ਕੋਈ ਨਹੀਂ ਪਰਵਾਹ। ਚੁੱਪ ਕਰਨ ਦੀ ਕਿਉਂ ਥਾਂ ਹੈ? ਸੰਤ ਮਿਲਿਆ ਕਿ ਸੁਣੀਆਂ ਕਹੀਏ, ਮਿਲੈ ਅਸੰਤ ਮਸ਼ਤ ਕਰ ਰਹੀ ਹੈ ਤੇ ਸਾਹਮਣੇ ਹੁੰਦਾ ਵੇ ਜ਼ੁਲਮ ਤੇ ਕਹੀਏ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨੀ ਜਾਏ ਵੇ ਅੜਿਆ, ਸਵਾਲ ਹੀ ਨਹੀਂ ਪੈਦਾ ਹੁੰਦਾ। ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਬਾਬਰ ਨੂੰ ਜਮ ਕਿਹਾ ਗਿਆ ਤੇ ਉਹਦੀਆਂ ਆਈਆਂ ਹੋਈਆਂ ਫੌਜਾਂ ਨੂੰ ਹਲਕੇ ਕੁੱਤੇ ਕਿਹਾ ਗਿਆ। ਬਾਬਾ ਚੁੱਪ ਨਹੀਂ ਕੀਤਾ ਵੀ ਹੁਣ ਥਾਂ ਕੋਈ ਨਹੀਂ ਬੋਲਣ ਵਾਲੀ, ਇੰਨੇ ਲੋਕੀ ਵੱਢ ਸੁੱਤੇ, ਮੈਂ ਕਿਉਂ ਬੋਲਾਂ? ਤੇ ਮੈਂ ਕਰਜ਼ ਕਰਕੇ ਆਇਆ ਸਾਂ ਕਿ ਜ਼ਾਬਰ ਨਹੀਂ ਜੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ। ਗੁਰੂ ਗ੍ਰੰਥ ਸਾਹਿਬ ਵਿੱਚ ਸਾਹਿਬ ਨੇ ਕਿਹਾ ਖੁਰਾ ਖਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਜਮਦੂਤ ਬਣ ਕੇ ਆਇਆ ਤੇ ਉਹਦੇ ਸਿਪਾਹੀਆਂ ਨੂੰ ਇਹ ਨੀ ਕਿਹਾ ਸੂਰਮੇ ਆ ਗਿਆ, ਕਹਿਣ ਲੱਗੇ ਰਤਨ ਵਗਾੜ ਬਗੋਏ ਕੁੱਤੀ, ਕੁੱਤਿਆਂ ਨੇ। ਕਹਿਣ ਲੱਗੇ ਚੁੱਪ ਵਾਲੀ ਥਾਂ ਨਹੀਂ, ਚਾਰੇ ਤੋਰ ਦਿੱਤੇ। ਉਹਨਾਂ ਨੇ ਬਹੁਤ ਸ਼ਬਦ ਆਪਣੇ ਵੱਲੋਂ ਵਰਤੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਹੋਈ, ਸੰਪਾਦਨਾ ਹੋਈ ਤੇ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ। ਆਓ, ਕਿਉਂਕਿ ਇਤਿਹਾਸ ਭਾਵੇਂ ਇਹੀ ਰਹਿਣਾ, ਰਹਿੰਦੀ ਦੁਨੀਆਂ ਤੱਕ ਜਦੋਂ ਵੀ ਕਥਾ ਕਵਾਰਤਾ ਚੱਲੇਗੀ, ਇਤਿਹਾਸ ਨਹੀਂ ਜੇ ਬਦਲਣਾ। ਪਰ ਗੁਰੂ ਨਿੱਤ ਨਵਾਂ ਹੁੰਦਾ। ਅੱਜ ਪ੍ਰਕਾਸ਼ ਵਾਲਾ ਦਿਨ ਆਉਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਬੁਲਾਇਆ। ਉੱਥੇ ਵਿਦਵਾਨ ਕਹਿੰਦੇ ਨੇ ਰਾਮ ਸਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੰਜੇ ਤੇ ਸੀ, ਆਪਣੇ ਸਮੇਤ ਸਾਰੀ ਸੰਗਤ ਉੱਥੇ ਜ਼ਮੀਨ ਤੇ ਸੁੱਤੀ ਸੀ, ਪ੍ਰਕਾਸ਼ ਕਰਨ ਤੋਂ ਪਹਿਲੀ ਰਾਤ ਜਿਹੜੀ। ਤੇ ਇਤਿਹਾਸ ਕਰਕੇ ਨੇ ਭੂਮ ਸੈਨ ਸਭਤਾ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ, ਗੁਰੂ ਗ੍ਰੰਥ ਸਾਹਿਬ ਮੰਜੇ ਤੇ ਨੇ, ਬਾਕੀ ਸਾਰੀ ਸੰਗਤ ਤੇ ਗੁਰੂ ਅਰਜਨ ਦੇਵ ਜ਼ਮੀਨ ਤੇ। ਦੇਖੋ ਸਮਾਂ ਆਇਆ, ਹਜ਼ੂਰ ਨੇ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਤਿਆਰ ਨੇ ਤੇ ਗੁਰੂ ਕਾ ਗ੍ਰੰਥੀ, ਗ੍ਰੰਥ ਦਾ ਸੇਵਾਦਾਰ ਗ੍ਰੰਥੀ। ਮੈਂ ਕਰਜ਼ ਕਰਾਂਗਾ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਵੀ। ਆਵਾਜ਼ ਦੂਰ ਦੂਰ ਤੱਕ ਜਾਰੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਬਣੋ, ਨਾ ਕਿ ਪ੍ਰਬੰਧਕਾਂ ਦੇ। ਖਿਮਾ ਕਰਿਓ, ਉਹ ਤੁਹਾਨੂੰ ਖੁਦ ਕਹਿੰਦੇ ਨੇ ਸਾਡੇ ਨੇੜੇ ਨਾ ਪਿਓ। ਆਪਾਂ ਸੋਚੀਏ ਵੀ ਇਹਨਾਂ ਦੀ ਖੁਸ਼ਾਮਦ ਕਰਕੇ ਗੁਰੂ ਨੂੰ ਰਿਝਾ ਲਾਂਗੇ, ਸਵਾਲ ਵੀ ਨਹੀਂ ਪੈਦਾ ਹੁੰਦਾ। ਪਰ ਇਹ ਵੀ ਨਹੀਂ ਇੰਨੇ ਹੰਕਾਰੀ ਹੋ ਜਾਈਏ ਜਣੇ ਖਣੇ ਦੀ ਬੇਇੱਜ਼ਤੀ ਕਰੀ ਜਾਈਏ। ਦੋਨੋਂ ਪੱਖ ਰੱਖਿਓ। ਕਦੀ ਦੇਖੋ ਗ੍ਰੰਥੀ ਦੀ ਤਸਵੀਰ ਦੇਖਣੀ ਹੈ ਤੇ ਭਾਈ ਸੰਤ ਸਿੰਘ ਨੂੰ ਦੇਖੋ, ਸ਼ੇਰੇ ਪੰਜਾਬ ਰਾਮਬਾਗ ਆਏ ਨੇ। ਅਦਬ ਵੀ ਚਾਹੀਦਾ, ਇਹ ਨਹੀਂ ਕਿ ਹੰਕਾਰ ਵਿੱਚ ਆ ਕੇ ਹਰ ਇੱਕ ਨੂੰ ਇੱਕੋ ਰਸੇ ਨਾਲ ਬੰਨੀ ਜਾਈਏ। ਰਾਮਬਾਗ ਆਏ ਨੇ ਤੇ ਆ ਕੇ ਸੁਣਿਆ ਘੱਲਿਆ ਭਾਈ ਸੰਤ ਸਿੰਘ ਨੂੰ, ਕਹੋ ਸਾਨੂੰ ਮਿਲ। ਗ੍ਰੰਥੀ ਸਾਹਿਬ ਸਨ, ਹਰਿਮੰਦਰ ਸਾਹਿਬ ਵਿੱਚ ਨਾਮ ਹੀ ਲਿਖਿਆ ਮਾਰਫਤ ਗਿਆਨੀ ਸੰਤ ਸਿੰਘ ਸੇਵਾ ਕਰਾਈ, ਇੱਕ ਕਵਾੜ ਉੱਤੇ ਲਿਖਿਆ। ਤੇ ਗਿਆਨੀ ਜੀ ਉਸ ਵੇਲੇ ਕਥਾ ਕਰਨ ਜਾਂਦੇ ਪਏ ਸਨ ਹਰਿਮੰਦਰ ਸਾਹਿਬ ਦੇ ਅੰਦਰ, ਤੇ ਜਦੋਂ ਗਏ ਤੇ ਜਾਂਦਿਆਂ ਪ੍ਰਕਰਮਾ ਚ ਮਿਲ ਗਿਆ ਸੱਜਣ। ਕਹਿਣ ਲੱਗਾ ਗਿਆਨੀ ਜੀ, ਮਹਾਰਾਜਾ ਸਾਹਿਬ ਨੇ ਤੁਹਾਨੂੰ ਸੱਦਿਆ। ਗਿਆਨੀ ਸੰਤ ਸਿੰਘ ਦੇ ਸ਼ਬਦ ਸਨ, ਕਹਿਣ ਲੱਗੇ ਇੱਕ ਗੱਲ ਸੁਣਿਆ ਦੇਵੀ ਕਿ ਅੱਜ ਤੋਂ ਬਾਅਦ ਕਦੀ ਵੀ ਮੈਨੂੰ ਉਸ ਵੇਲੇ ਬੁਲਾਏ ਨਾ ਜਦੋਂ ਮੈਂ ਆਪਣੇ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੋਵਾਂ। ਚੇਤੇ ਰੱਖੀ, ਉਹ ਮਹਾਰਾਜਾ ਹੈ, ਇਹ ਮਹਾਰਾਜਨ ਕੇ ਮਹਾਰਾਜ ਹੈ, ਇਹ ਪਾਰ ਬ੍ਰਹਮ ਪਰਮੇਸ਼ਵਰ ਦਾ ਘਰ ਹੈ। ਕਹਿੰਦਾ ਵੀ ਉਹ ਜਦੋਂ ਪਿਛਾ ਮੁੜਿਆ, ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਜੋ ਮੈਂ ਕਿਹਾ ਜਾ ਕੇ ਕਹੀ ਜ਼ਰੂਰ। ਇਹ ਨਾ ਸੋਚੀ ਵੀ ਚੁੱਪ ਕਰ ਜਾ ਵੀ ਕੀ ਕਹੇਗਾ, ਅੰਦਰ ਚਲੇ ਗਏ। ਅੰਦਰ ਕਥਾ ਹਰਿਮੰਦਰ ਸਾਹਿਬ ਦੇ ਉਦੋਂ ਅੰਦਰ ਹੁੰਦੀ ਸੀ। ਚਲੇ ਗਏ ਜੀ, ਜਾ ਕੇ ਮਹਾਰਾਜਾ ਰਣਜੀਤ ਸਿੰਘ ਪੁੱਛਦੇ ਨੇ ਜੀ ਕਿਵੇਂ, ਉਹਨੇ ਪੂਰੀ ਗੱਲ ਤਾਂ ਦੱਸ ਦਿੱਤੀ ਜਾ ਕੇ। ਮਹਾਰਾਜਾ ਰਣਜੀਤ ਸਿੰਘ ਅੱਜ ਦਾ ਹੁੰਦਾ ਕਹਿੰਦਾ ਵੀ ਕਰੋ ਬਰਖਾਸਤ, ਜੀ ਹਟਾਓ ਇਸ ਗ੍ਰੰਥੀ ਤੋਂ, ਲਾਓ ਇਹਨੂੰ ਤਖ਼ਤ ਤੋਂ, ਮੇਰਾ ਹੁਕਮ। ਤੇ ਦੇਖੋ ਨਿਮਰਤਾ, ਸੱਜਣ ਚੱਲਿਆ ਉਹ ਰਾਮਬਾਗ ਤੋਂ ਨੰਗੇ ਪੈਰੀ ਸ਼ੇਰੇ ਪੰਜਾਬ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਉਂਦਿਆਂ ਸਮਾਂ ਲੱਗਾ ਤੇ ਜਦੋਂ ਅੰਦਰ ਆਇਆ ਤੇ ਭਾਈ ਸਾਹਿਬ ਕਥਾ ਕਰਕੇ ਬਾਹਰ ਨਿਕਲਦੇ ਪਏ ਸਨ। ਸ਼ੇਰੇ ਪੰਜਾਬ ਨੇ ਫਤਿਹ ਬੁਲਾਈ, ਕਹਿਣ ਲੱਗੇ ਮੱਥਾ ਟੇਕ ਕੇ ਆ। ਪਹਿਲਾਂ ਅੰਦਰ ਮੱਥਾ ਟੇਕ ਕੇ ਬਾਹਰ ਆਏ ਤੇ ਅੱਗੇ ਅੱਗੇ ਭਾਈ ਸੰਤ ਸਿੰਘ, ਪਿੱਛੇ ਪਿੱਛੇ ਭਾਈ ਰਣਜੀਤ, ਮਹਾਰਾਜਾ ਰਣਜੀਤ ਸਿੰਘ। ਜਦੋਂ ਬਾਹਰ ਨਿਕਲ ਗਏ ਨਾ ਤੇ ਭਾਈ ਸੰਤ ਸਿੰਘ ਕਹਿਣ ਲੱਗੇ ਸ਼ੇਰੇ ਪੰਜਾਬ, ਹੁਣ ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲ। ਉਹਨੇ ਕਿਹਾ ਜੀ ਕਿਉਂ? ਕਹਿੰਦਾ ਉਸ ਘਰ ਦਾ ਵਜ਼ੀਰ ਮੈਂ ਹਾਂ, ਤੂੰ ਭਿਖਾਰੀ ਹੈ, ਉੱਥੇ ਵਜ਼ੀਰ ਨੇ ਅੱਗੇ ਤੁਰਨਾ, ਤੂੰ ਪਿੱਛੇ ਤੁਰਨਾ, ਹੁਣ ਤੇਰੇ ਰਾਜ ਦੀ ਹੱਦ ਆ ਗਈ, ਤੂੰ ਅੱਗੇ ਤੁਰ, ਮੈਂ ਤੇਰੇ ਪਿੱਛੇ ਚੱਲਦਾ।
ਕਿਤੇ ਚੇਤੋ ਰੱਖੋ ਇੰਨਾ ਕੁ ਸਾਡਾ ਸਮ ਤੌਲ ਹੋ ਜਾਏ। ਅਧੂਰ ਨੇ ਦੇਖਿਆ ਵੀ ਗ੍ਰੰਥੀ ਕਿਨੂੰ ਬਣਾਉਣਾ, ਕਿਹੜਾ ਗ੍ਰੰਥੀ ਹੋਵੇ, ਤੇ ਅਸੀਂ ਭਾਵੇਂ ਮੈਂ ਆਪ ਹੀ ਗ੍ਰੰਥੀ ਦੀ ਸੇਵਾ ਕਰਨਾ ਕਹਿਣ ਨੂੰ ਆ, ਗ੍ਰੰਥੀ ਦੇ ਬੜੇ ਉੱਚੇ ਗੁਣ ਜੇ। ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਸਾਰੀ ਰਾਤ ਇਤਿਹਾਸ ਕਹਿੰਦਾ ਸੋਚਦੇ ਰਹਿ ਕਿਨੂੰ ਬਣਾਵਾਂ। ਉਹਨੇ ਇੱਥੋਂ ਤੱਕ ਦੇਖਿਆ ਵੀ ਬੇਦੀਆਂ ਦੀ ਕੁੱਲ ਵਿੱਚੋਂ ਕੋਈ ਲੈ ਵੇਖ ਲਈਏ, ਕਿਉਂਕਿ ਉਹਦੇ ਸਾਰੇ ਮਿਲ ਗਏ ਸਨ। ਕੋਈ ਭੱਲਿਆਂ ਵਿੱਚੋਂ ਵੇਖ ਲਈਏ, ਕੋਈ ਸੋਢੀਆਂ ਵਿੱਚੋਂ ਦੇਖ ਲਈਏ, ਕੋਈ ਤੇਣਾ ਵਿੱਚੋਂ ਦੇਖ ਲਈਏ। ਅਖੀਰ ਤੇ ਕਹਿਣ ਲੱਗੇ ਕਿਤੇ ਅੰਦਰ ਖੌਮੇ ਦਾ ਬੀਜ ਨਾ ਪੁੰਗਰ ਪਵੇ ਕਿ ਸਾਡੇ ਬਾਪੂਆਂ ਦੀ ਬਾਣੀ, ਕਿਤੇ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਣੀ ਪੈਰ ਪੁਜਾਣ। ਸਾਰੀ ਰਾਤ ਸੋਚ ਕੇ ਅਖੀਰ ਤੇ ਇੰਦਰੀ ਜਿੱਤ ਸ਼ਬਦ ਵਰਤਿਆ, ਇੰਦਰੀ ਜਿੱਤ, ਜਿਹਨੇ ਇੰਦਰੀਆਂ ਨੂੰ ਜਿੱਤਿਆ, ਬਾਬਾ ਬੁੱਢਾ ਸਾਹਿਬ ਉਹਨਾਂ ਦੇ ਕੋਲ ਜਾ ਖਲੋਤੇ। ਬਾਬਾ ਸਾਹਿਬ ਵਿਸ਼ਰਾਮ ਤਾਂ ਕਰਦੇ ਸਨ, ਜ਼ਮੀਨ ਤੇ ਪਏ। ਗੁਰਮੁਖੋ, ਗੁਰਮੁਖ ਦਾ ਸੌਣਾ ਸਾਡੇ ਵਰਗਾ ਸੌਣਾ ਨਹੀਂ। ਹਜ਼ੂਰ ਕਹਿੰਦੇ ਨੇ ਕਿ ਉਹ ਸੌਂਦੇ ਨੇ ਤਾਂ ਵੀ ਗੁਰੂ ਚੱਲਦਾ, ਸੌਂਦੇ ਵਾਹ ਵਾਹ ਉੱਚਰੇ ਉੱਠਦੇ ਵੀ ਵਾਹ ਕਰੇ। ਉੱਥੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦਾ ਦੁੱਧ ਵਰਗਾ ਚਿੱਟਾ ਦਾੜਾ, ਸੁੱਤਿਆਂ ਚਮਕੇ ਮੱਥੇ ਤੇ ਨੂਰ, ਚਰਨਾਂ ਵੱਲ ਖਲੋ ਕੇ ਕਹਿੰਦੇ ਨੇ ਗੁਰੂ ਅਰਜਨ ਦੇਵ ਨੇ ਸੀਸ ਝੁਕਾ ਦਿੱਤਾ ਸੀ। ਕਹਿਣ ਲੱਗੇ ਚਾਰ ਗੁਰੂਆਂ ਦੀ ਸੇਵਾ ਕੀਤੀ ਆ, ਤੇਰੇ ਤੋਂ ਵੱਡਾ ਸੇਵਾਦਾਰ ਕੋਈ ਨੀ, ਜਿਹਨੇ ਕਦੀ ਮੈਂ ਨਹੀਂ ਜਿਤਾਈ। ਸ਼ੁਕਰ ਕੀਤਾ ਵਾਹਿਗੁਰੂ ਕਿ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਗ੍ਰੰਥੀ ਸਾਹਿਬ ਹੀ ਮਿਲ ਗਏ। ਉੱਥੇ ਇਤਿਹਾਸਕਾਰ ਨੇ ਦੋ ਪੰਕਤੀਆਂ ਕਹੀਆਂ ਨੇ, ਵੇਖ ਕੇ ਸ਼ਬਦ ਵਰਤੇ। ਕਹਿਣ ਲੱਗੇ ਨਿਜ ਨਿਜ ਆਸਣ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ। ਕਹਿਣ ਲੱਗੇ ਨਿਜ ਮਨ ਇਹ ਵਿਚਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਕਿਨੂੰ ਬਣਾਈਏ। ਤੇ ਉਸ ਵੇਲੇ ਬਾਬੇ ਬੁੱਢੇ ਨੂੰ ਦੇਖ ਕੇ ਕਹਿਣ ਲੱਗੇ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵਸ ਹੈ ਸ੍ਰੀ ਮੁਖ ਕੀ ਉਹ ਬਖਾਨ। ਇਹ ਭਾਵਨਾ ਵਾਲੇ ਲਈਏ, ਸ਼ਰਧਾ ਵਾਲੇ ਲਈਏ। ਸਵੇਰੇ ਦਿਨ ਚੜਿਆ, ਸਾਰਿਆਂ ਇਸ਼ਨਾਨ ਕੀਤਾ, ਅੱਜ ਵਾਲਾ ਦਿਨ ਆਇਆ। ਸਿੱਖ ਸੰਗਤ ਬੜੀ ਪ੍ਰਸੰਨ, ਗੁਰੂ ਅਰਜਨ ਦੇਵ ਜੀ ਦੀ ਖੁਸ਼ੀ ਦਾ ਟਿਕਾਣਾ ਹੀ ਕੋਈ ਨਹੀਂ। ਤੇ ਬਾਬਾ ਬੁੱਢਾ ਸਾਹਿਬ ਨੇ ਇਸ਼ਨਾਨ ਕੀਤਾ, ਸਿਮਰਨ ਵੀ ਜੁੜੇ, ਤੇ ਗੁਰਮੁਖ ਮੈਂ ਮਰੀ ਹੋਈ ਸੀ ਸਭ ਤੋਂ ਪਿੱਛੇ ਜਾ ਬੈਠੇ। ਹਜ਼ੂਰ ਨੇ ਆਵਾਜ਼ ਦਿੱਤੀ, ਬਾਬਾ ਜੀ ਤੁਸੀਂ ਅੱਗੇ ਆਓ। ਤੇ ਨਾਲ ਸਵਾਲ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਹੜੀ ਥਾਂ ਤੇ ਕਰਾਂਗੇ। ਤੇ ਬਾਬਾ ਸਾਹਿਬ ਜੀ ਦਾ ਉੱਤਰ ਸੀ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋ ਮੁਰਾਰਾ। ਕਿ ਮੇਰੇ ਦਾਤਾ ਜੀ, ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੋਵੇ। ਉਸ ਵੇਲੇ ਫਿਰ ਕਿਹਾ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤੁਸੀਂ ਸ਼ੀਸ਼ ਤੇ ਲਵੋ। ਮਹਾਰਾਜ ਮੈਂ? ਕਹਿਣ ਲੱਗੇ ਹਾਂ ਤੁਸੀਂ। ਤੇ ਨਾਲ ਹੱਸ ਕੇ ਕਹਿੰਦੇ ਨੇ, ਅੱਜ ਤੀਕਰਾ ਅਸੀਂ ਅੱਗੇ ਚੱਲੇ, ਤੁਸੀਂ ਪਿੱਛੇ ਚੱਲਦੇ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਪਿੱਛੇ ਚੁਲਾਂਗੇ। ਸਿੱਖਾਂ, ਜਿਹਦੇ ਸਿਰ ਤੇ ਗੁਰੂ ਹੋਵੇ, ਗੁਰੂ ਉਹਦੇ ਪਿੱਛੇ ਤੁਰਦਾ ਹੈ। ਉਹ ਜਿਹਦੇ ਸਿਰ ਦੇ ਵਿੱਚ ਗੁਰੂ ਵਸ ਜਾਏ, ਉਹਦੇ ਪਿੱਛੇ ਵੀ ਗੁਰੂ ਤੁਰਦਾ ਹੁੰਦਾ। ਕਦੀ ਪੜਖਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਕੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਉੱਥੇ ਸ਼ਬਦ ਵਰਤੇ, ਸਾਹਿਬ ਬੁੱਢਾ ਆਗੇ ਕੀਨਾ, ਤੇ ਪਾਛੈ ਸਤਿਗੁਰ ਸੁਖ ਲੀਨਾ। ਜਦੋਂ ਤੁਰ ਪੈ ਚਵਰ ਧੰਨ ਗੁਰੂ ਅਰਜਨ ਸਾਹਿਬ ਕਰਦੇ ਰਹੇ। ਆ ਕਈ ਸਾਡੇ ਸੱਜਣ, ਉਹਨਾਂ ਦਾ ਬੜਾ ਜ਼ੋਰ ਲੱਗਾ ਪਿਆ ਬਾਬੇ ਬੁੱਢੇ ਸਾਹਿਬ ਵਾਲੀਆਂ ਸਾਖੀਆਂ ਨੂੰ ਖੰਡਨ ਕਰਨ ਤੇ। ਗੁਰਮੁਖੋ, ਉਸ ਕਰਨੀ ਵਾਲੇ ਦੇ ਤੁਸੀਂ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਇੰਦਰਾ ਇੰਦਰੀ ਜਿੱਤ ਸਿੱਖ, ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਉਹ ਅਸੀਂ ਚਾਰ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਦਾਅਵੇ ਕਰਨੇ ਆ। 113 ਸਾਲ ਟੋਕਰੀ ਵੀ ਧੋਈ, ਮੱਝਾਂ ਵੀ ਗੁਰੂ ਘਰ ਦੀਆਂ ਚਾਰੀਆਂ, ਹਲ ਵੀ ਵਾਹਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। 113 ਸਾਲਾਂ ਵਿੱਚੋਂ ਕੋਈ ਦਿਨ ਨਹੀਂ ਜਿੱਦਣ ਬਾਬੇ ਬੁੱਢੇ ਨੇ ਗੁਰੂ ਨਾਲ ਗਿਲਾ ਕੀਤਾ ਹੋ। ਏਡੀ ਵੱਡੀ ਸੇਵਾ, ਇੱਕ ਸਦੀ ਪੂਰੀ, ਇਹ 13 ਸਾਲ ਉੱਤੇ। ਤੇ ਕਮਾਲ ਦੀ ਗੱਲ, ਚਲਾਣਾ ਵੀ ਇਹੋ ਜਿਹਾ, ਜਦੋਂ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈਆਂ ਦਿੱਤੀਆਂ। ਪੁੱਛਿਆ ਜੀ ਮਹਾਰਾਜ ਕਿਉਂ? ਕਹਿਣ ਲੱਗੇ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਨੂੰ ਵਧਾਈ ਦੇਈਦੀ, ਅਫਸੋਸ ਉਹਨਾਂ ਦਾ ਕਰੀਦਾ ਜੋ ਹਾਰ ਕੇ ਚਲੇ ਜਾਂਦੇ। ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹੈ। ਤਨ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਜਾਂਦੇ ਨੇ ਤੇ ਉੱਥੇ ਫਿਰ ਸ਼ਬਦ ਵਰਦੇ ਨੇ। ਜਦੋਂ ਅੰਦਰ ਗਏ
ਹਰਿਮੰਦਰ ਸਾਹਿਬ ਪਹੁੰਚ ਗਏ ਨੇ, ਸਿੱਖ ਸੰਗਤ ਗਈ, ਬਾਬਾ ਬੁੱਢਾ ਸਾਹਿਬ ਪਿੱਛੇ ਹੋਣ ਲੱਗੇ। ਧੰਨ ਗੁਰੂ ਅਰਜਨ ਸਾਹਿਬ ਦੇ ਸ਼ਬਦ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਖੋਲੋ ਦਰ ਤੇ ਪ੍ਰਕਾਸ਼ ਕਰੋ। ਅੱਜ ਪਹਿਲਾ ਪ੍ਰਕਾਸ਼ ਦੇਣੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਤੇ ਗ੍ਰੰਥ ਖੋਲ ਕੇ ਕੀ ਕਰੋ, ਲਿਓ ਆਵਾਜ਼, ਜਿਹਨੂੰ ਆਪ ਜੀ ਮੁੱਖ ਵਾਕ ਹੁਕਮਨਾਮਾ ਕਹਿੰਦੇ ਹੋ, ਉਸ ਵਿੱਚ ਕਹਿੰਦੇ ਸਨ ਆਵਾਜ਼, ਆਵਾਜ਼ਾਂ ਦੇਣਾ। ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਅਦਬ ਨਾਲ ਬੱਧਾ ਚੱਟੀ ਨਹੀਂ ਖਿੱਚ ਕੇ ਰੁਮਾਲੇ ਇੱਧਰ ਸੱਤੇ ਇੱਧਰ ਸੱਤੇ ਵੀ ਆਪਣਾ ਕੰਮ ਨਿਬੇੜਿਆ। ਅਦਬ ਸਾਹਿਬ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ ਤੇ ਕੀ ਬੋਲਿਆ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਗੁਰੂ ਕੇ ਸਿੱਖੋ ਕਦੀ ਤੱਕੋ, ਦੇਖੋ ਗੁਰੂ ਕੀ ਬਾਣੀ ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਫਿੱਕੇ ਬੋਲ ਜੇ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ, ਅਸੀਂ ਭੁੱਲਦੇ ਨਹੀਂ ਕਿ ਇਸ ਬੰਦੇ ਨੇ ਮੈਨੂੰ ਇਹ ਕਿਹਾ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜੇ ਫਿੱਕੇ ਬੋਲ ਤੇਰੇ ਅੰਦਰ ਨੂੰ ਸਪਰਸ਼ ਕਰਕੇ ਕੌੜਿਆਂ ਕਰਦੇ ਨੇ, ਤੇ ਸੁਖਮਣੀ ਦੇ ਮਿੱਠੇ ਬੋਲ ਤੇਰੇ ਅੰਦਰ ਨੂੰ ਠੰਡ ਨਹੀਂ ਪਾਣਗੇ? ਕਿ ਗੁਰੂ ਸਾਹਿਬ ਦਾ ਜਪਜੀ ਸਾਹਿਬ ਤੇਰੇ ਅੰਦਰ ਨੂੰ ਸਕੂਨ ਨਹੀਂ ਦੇਵੇਗਾ? ਕਿ ਆਸਾਂ ਕੀ ਵਾਰ ਤੇਰੇ ਅੰਦਰ ਨੂੰ ਠੰਡ ਨਹੀਂ ਪਾਏਗੀ? ਤੇ ਜਦੋਂ ਕਿਤੇ ਬਾਣੀ ਨਾਲ ਜੁੜੇਗਾ ਤੇ ਫਿਰ ਮੇਰਾ ਗੁਰੂ ਬੋਲ ਕੇ ਕਹੇਗਾ, ਸਿੱਖਾ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਬਾਣੀ ਗਾਏਗਾ ਆਵਾਜ਼ ਆਵੇਗੀ, ਕੋਈ ਗਾਵੇ ਕੋ ਸੁਣੇ, ਹਰਨਾਮਾ ਚਿਤਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਤੂੰ ਬਾਣੀ ਨੂੰ ਸੁਣੇਗਾ ਤੇ ਸਤਿਗੁਰੂ ਬੋਲ ਕੇ ਤੈਨੂੰ ਕਹਿਣਗੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋ ਗਏ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਮੁਖੋ 400 ਸਾਲਾਂ ਆ ਰਹੇ ਅਗਲੇ ਸਾਲ, ਭਰੋਸਾ ਕੋਈ ਨੀ ਸਵਾਸ ਦਾ ਵੀ, ਆਸ ਤੇ ਜੀਤ ਹੈ। ਇੱਕ ਗੱਲ ਚੇਤੇ ਰੱਖੋ, ਜਿੱਥੇ ਲੜੀ ਸ਼ੁਰੂ ਕੀਤੀ ਜੇ, ਬੜੀ ਚੰਗੀ ਗੱਲ ਹੈ, ਗੁਰਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ, ਪਰ ਇਹ ਕਰਜ ਕਰਾਂਗਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹੋ, ਤੇ ਜਿਹੜੇ ਅਜੇ ਤੀਕਰਾ ਬਾਣੀ ਨੀ ਨਾ ਪੜ੍ਹਦੇ, ਅਗਲੀ 1 ਸਤੰਬਰ ਨੀ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ, ਆਪਣੀਆਂ ਅੱਖਾਂ ਨਾਲ, ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ, ਤੇ ਸਮਝਾਂਗਾ 400 ਸਾਲਾਂ ਮਨਾਇਆ ਹੋਇਆ ਸਫਲ ਹੋ ਗਿਆ। ਆਪ ਵੀ ਕਰੋ, ਉਸ ਦਿਨ ਅਰਦਾਸ ਕਰੋ, ਅੱਜ ਇੱਕ ਪਰਨ ਕਰ ਲਓ ਦਾਤਾ, ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ, ਜਿਹੜੇ ਨਹੀਂ ਪਾਠ ਕਰਦੇ, ਹੁਣ ਤਾਂ ਬੜੇ ਤਰੀਕੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸੀਡੀਆਂ ਵੀ ਮਿਲ ਜਾਂਦੀਆਂ ਨੇ, ਨਾਲ ਨਾਲ ਬੋਲੋ ਨਾਲ ਨਾਲ ਸੁਣੋ, ਤੇ ਸਵਾਦ ਤਾਂ ਜੇ ਆਪ ਵੀ ਨਾਲ 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ, ਤੇ ਅਗਲੇ ਸਾਲ ਨੂੰ ਉਸ ਤੋਂ ਅੱਗੋਂ ਜਦੋਂ ਪਾਠ ਦਿਵਸ ਆਵੇ ਪ੍ਰਕਾਸ਼ ਦਿਵਸ, ਉਦੋਂ ਸੰਗਤ ਖੁਦ ਪਾਠ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਸਿਰਫ ਸੰਖੇਪ ਜੀ ਮੈਂ ਅਰਜ਼ ਕੀਤੀ ਹੈ। ਵੈਸੇ ਬਾਣੀ ਦੇ ਬੇਅੰਤ ਪੱਖ ਨੇ ਜਿਨ੍ਹਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਕੱਲ ਤੋਂ ਜੋ ਭਾਈ ਸਾਹਿਬ ਜੀ ਹੋਰਾਂ ਨੇ ਵੀ ਕਹਿ ਦਿੱਤਾ, ਅਰਦਾਸ ਜਿੱਥੇ ਆਪਾਂ ਛੱਡ ਕੇ ਗਏ ਸਾਂ, 40 ਮੁਕਤਿਆਂ ਤੋਂ ਆਰੰਭ ਕਰਨੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੋਗਾਦ ਸਚ

नारायण नरपत नमस्कार ऐसे गुर को बल बल जाइए आप मुक्त मोहि तार ऐसे गुर को बल बल जाइए आप मुक्त मोहि तारे ज्ञान ध्यान किछ कर्म ना जाना नाहिन निर्मल करनी साध संगत कै अंचल लाभ हो दिखम नदी जाए तरनी नाह जति सती नहीं पड़या मूर्ख मुगदा जन्म पया परणवत नानक तिनकी शरणा जिन तू नाही विसरया परणवत नानक तिनकी शरणा जिन तू नाही विसरया परम सम्मान योग चवर छत्र दी मालक शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों आप जी ने बड़े प्यार दे नाल हजूर दी इलाही गुरबाणी दा रस पिना कीर्तन सरवण कीता है जी। अज उस अकाल पुरख वाहगुरु जी दी कृपा दा सदका दशमेश पिता धन धन साहिब श्री गुरु गोबिंद सिंह जी महाराज जिन्हां ने अपना सब कुछ देश कौम तो कुर्बान कर दिता उस प्यारे गुरुदेव दे पावन पवित्र आगमन पुरब नूं आप जी मना रहे हो जिवें जिस दिन ए पुरब सी उदन भी हजूर दे जीवन दे कुछ कौतक जो बाला प्रीतम ने बाल अवस्था विच चोज रचाए उन्हां दी विचार आपां कर चुके हैं। आओ साध संगत जी जिथे गुरु गोबिंद सिंह जी दा आगमन पुरब 25 तरीक नूं आपां मनाया है उथे 22 दिसंबर नूं मेरे हजूर गुरु गोबिंद सिंह महाराज जी दे वड्डे साहिबजादियां दा शहीदी दिवस सी। आओ चमकौर गढ़ी दा साका उस इतिहास नूं गुरु कृपा नाल आपां ने वाचना है साध संगत आप मेहरामत करो तां जो उस प्यारे सतगुरु दे इस जीवन नूं हजूर दे इस अलौकिक कारनामे नूं गुरु कलगी वाले दा ए वी इक बचित्री नाटक सी जिहड़ा अजे तक किसे ने खेडिया ना किन्नी हैरानी पैदा करन वाली एक घटना है। सतगुरु गुरु गोबिंद सिंह महाराज आप मेहरामत करो आप ही अंदर दी एकाग्रता बख्श के अपने इस पावन पवित्र इतिहास दी विचार करा लो गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु गोबिंद सिंह महाराज जी जदो आपां हजूर दे पावन पवित्र जीवन नूं पढ़ने हां ते उन्हां दी पावन पवित्र बाणी दे आधार ते
ਤੇ ਹਜ਼ੂਰ ਨੇ ਆਪਣੀ ਬਾਣੀ ਵਿੱਚ ਜਿਵੇਂ ਆਪਾਂ ਵਿਚਿੱਤਰ ਨਾਟਕ ਵਿੱਚ ਇਹ ਬਚਨ ਸਰਵਣ ਕਰ ਰਹੇ ਸਾਂ ਕਿ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਤੇ ਸਾਹਿਬ ਨੇ ਇੱਕੋ ਸਵੱਈਏ ਅੰਦਰ ਇਸ ਪੂਰੀ ਘਟਨਾ ਨੂੰ ਅੰਕਿਤ ਕਰ ਦਿੱਤਾ ਤੇ ਸਾਹਿਬ ਨੇ ਬਚਨ ਕੀਤੇ ਦਸ਼ਮੇਸ਼ ਸਤਿਗੁਰੂ ਨੇ ਕਿ ਹਮ ਇਹ ਕਾਜ ਜਗਤ ਮੋਹ ਆਏ, ਮੈਂ ਇਸ ਕਾਜ ਲਈ ਇਸ ਸੰਸਾਰ ਤੇ ਇਸ ਜਗਤ ਤੇ ਆਇਆ। ਧਰਮ ਹੇਤ ਗੁਰਦੇਵ ਪਠਾਏ, ਪਠਾਏ ਦਾ ਅਰਥ ਹੁੰਦਾ ਭੇਜਿਆ ਗਿਆ। ਹਜ਼ੂਰ ਕਹਿ ਰਹੇ ਨੇ ਮੈਂ ਕੁਝ ਕੰਮ ਕਰਨ ਆਇਆ ਤੇ ਉਸ ਗੁਰਦੇਵ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਕਾਜ ਵਾਸਤੇ ਇਸ ਸੰਸਾਰ ਤੇ ਭੇਜਿਆ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਕੀ ਕਾਜ ਏ। ਸਾਹਿਬ ਕਹਿੰਦੇ ਨੇ ਜਹਾਂ ਤਹਾਂ ਤੈ ਧਰਮ ਚਲਾਏ। ਸਾਹਿਬ ਜੀ ਬਚਨ ਕਰਦੇ ਨੇ, ਆਪਾਂ ਸਵਈਆ ਇਹ ਸਰਵਣ ਵੀ ਕੀਤਾ, ਇੱਕ ਤਾਂ ਪੰਕਤੀ ਇਹ ਆਉਂਦੀ ਏ ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ, ਤੇ ਇੱਥੇ ਬਚਨੇ ਜਹਾਂ ਤਹਾਂ ਤੈ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ, ਕਾਸ ਵਾਸਤੇ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ ਤਿੰਨ ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ ਨੇ। ਉਹਨੇ ਸ਼ਬਦ ਇਨਸਾਨ ਵਰਤੇ ਹੈ। ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ, ਤੇ ਉਹਨੇ ਇੱਕ ਗੱਲ ਕਿ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ ਹੈ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ ਪਰ ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲਈ ਮਾਣ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ, ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਵਿਲੱਖਣ, ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ, ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ ਵੀ ਤੁਹਾਡੇ ਚਰਸੀ ਝੁਕਦਾ, ਤੇ ਜਦੋਂ ਤੇਰੇ ਪੁੱਤਰਾਂ ਦੀਆਂ ਕੁਰਬਾਨੀਆਂ ਨੂੰ ਤੱਕਨੇ ਆ ਤੇ ਉਦੋਂ ਵੀ ਤੇਰੇ ਚਰਨਾਂ ਵਿੱਚ ਸਾਡਾ ਸੀ ਝੁਕ ਜਾਂਦਾ। ਦੇਖਨੇ ਆ ਤੇਰੇ ਪਿਤਾਮਾ ਵੀ ਮਹਾਨ ਨੇ, ਉਹਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਏ, ਉਹਨਾਂ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਾਈਆਂ ਨੇ, ਤੇਰੇ ਪਿਤਾਮਾ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜੰਗਾਂ ਲੜੀਆਂ ਨੇ ਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਕੇ ਆਏ ਨੇ, ਤੇ ਤੁਹਾਡੇ ਪੜਦਾਦਾ ਗੁਰੂ ਅਰਜਨ ਸਾਹਿਬ ਜਦੋਂ ਉਹਨਾਂ ਨੂੰ ਤੱਕਨੇ ਆ ਉਹ ਵੀ ਮਹਾਨ ਨੇ, ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਕਦੀ ਪਰਮੇਸ਼ਵਰ ਨੂੰ ਉਲਾਮਾ ਨਹੀਂ। ਜੇ ਬਾਣੀ ਉਚਾਰਨ ਕਰਦੇ ਨੇ ਤੇ 30 ਰਾਗਾਂ ਵਿੱਚ ਬਾਣੀ ਉਚਾਰਨ ਕਰੀ ਜਾਂਦੇ ਨੇ, ਰਾਗ ਦੇ ਇੰਨੇ ਕੁ ਮਾਹਰ ਨੇ, ਆਪ ਸਰੰਦਾ ਲੈ ਕੇ ਕੀ ਕਰਦੇ ਨੇ। ਮੈਂ ਅਰਜ਼ ਕਰ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅੱਜ ਦੇ ਮਹਾਨ ਨੇ, ਤੇ ਸਾਧ ਸੰਗਤ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ ਉਹ ਵੀ ਕੁਰਬਾਨੀ ਦੇ ਪੁੰਨ ਨੇ,
ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ ਜੇ ਬਾਣੀ ਉਚਾਰਨ ਕਰਦੇ ਹੋ ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਗੁਣ ਹੈ ਜੋ ਗੁਰੂ ਅਰਜਨ ਸਾਹਿਬ ਕੋਲ ਏ ਉਸ ਵਾਹਿਗੁਰੂ ਦੀ ਉਸ ਵਿਚ ਘੰਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀ ਦਾ ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ ਤੁਸੀਂ ਵੀ ਲੈ ਰਹੇ ਹੋ ਤੇ ਦਾਤਾ ਜੀ ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਹਿਰਦਾ ਹੈ। ਜਦੋਂ ਪਿਤਾਮਾ ਤੱਕਨੇ ਆ ਪਿਤਾ ਨੂੰ ਤੱਕਨੇ ਆ ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਨੇ ਆ ਤਾਂ ਝੁਕਨੇ ਹੀ ਝੁਕਨੇ ਆ ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਨੇ ਆ ਤੇ ਸਤਿਗੁਰੂ ਤੂੰ ਤਾਂ ਵੀ ਮਹਾਨ ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿਚ ਡੇਰਾ ਕੀਤਾ ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸ਼ੱਕ ਹੈ ਪਰ ਕੁਛ ਇਹ ਕਹੀਏ ਕਿ ਪਿਛੋਕਰ ਨੇ ਟਿਕਾਣਾ ਤੇ ਮੇਰੇ ਕੱਲ ਕਿਵੇਂ ਚਮਗੜੀ ਦੇ ਵਿਚ ਗੁਰੂ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਅਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ ਸਤਿਗੁਰੂ ਉਹਦਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ ਜੰਗਾਂ ਤਪਨਾਂ ਵੀ ਹੋਈਆਂ ਨੇ ਭੰਗਾਣੀ ਦੀ ਜੰਗ ਹੋਈ ਏ ਹੁਸੈਨੀ ਦੀ ਜੰਗ ਹੋਈ ਏ ਨਗਾਉਣ ਦੀ ਜੰਗ ਹੋਈ ਏ ਅਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ ਪਰ ਹੁਣ ਇੱਕ ਕੇਰਾ ਪਹਾੜੀ ਰਾਜਾ ਨੇ ਪਾਇਆ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਉਹਨਾਂ ਨੇ ਪਹਾੜੀ ਰਾਜਾ ਦੀ ਪਰਵਾਹ ਨਹੀਂ ਕੀਤੀ ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ ਤੇ ਔਰੰਗਜ਼ੇਬ ਨੂੰ ਪੱਤਰਕਾ ਵਿਚ ਲਿਖਿਆ ਸੀ ਕਿ ਇਹ ਬਾਦਸ਼ਾਹ ਅਸੀਂ ਤਾਂ ਤੇਰੇ ਅਧੀਨ ਹਾਂ ਤੂੰ ਜੋ ਕਹਿੰਦਾ ਅਸੀਂ ਤੇਰੇ ਬਚਨਾਂ ਨੂੰ ਤੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਬੈਠੇ ਨੇ ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਹੈ ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ। ਅਸੀਂ ਬੜਾ ਯਤਨ ਕਰਨੇ ਆ ਕੋਈ ਬਗਾਵਤ ਨਾ ਦੇਖੋ ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿਚ ਹੋਵੇ ਤੇ ਦੋ ਚਾਰ ਮਹੀਨੇ ਕਿਤੇ ਛੇ ਮਹੀਨੇ ਸਾਲ ਉਹ ਪਿੰਜਰੇ ਵਿਚ ਰਹਿ ਜਾਏ ਨਾ ਤੇ ਉਹਨੂੰ ਪਰਤ ਕੇ ਪਿੰਜਰੇ ਵਿਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿਚੋਂ ਬਾਹਰ ਨਿਕਲੇ ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ ਕਈ ਸਦੀਆਂ ਦੇ ਗੁਲਾਮ ਨੇ ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ ਹੈ ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ ਹੈ ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ ਹੈ ਤੇ ਕਈ ਵਾਰੀ ਉਹ ਸਵਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ ਸਸਾਂ ਬੜੇ ਯਤਨ ਕੀਤੇ ਨੇ ਉਹਨਾਂ ਨੂੰ ਆਪਾਂ ਰੋਕ ਲਈਏ ਪਰ ਸਾਡੀ ਕੋਈ ਪੇਸ਼ ਨਹੀਂ ਗਈ ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ ਹਜ਼ੂਰ ਅਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਹੈ ਕਿ ਤੁਸੀਂ ਅਨੰਦਪੁਰ ਨੂੰ ਘੇਰਾ ਪਾਉਣਾ ਹੈ ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਅਨੰਦਪੁਰ ਆ ਜਾਓ ਸਰਹੰਦ ਤੋਂ ਲਾਹੌਰ ਤੋਂ ਦਿੱਲੀ ਤੋਂ ਵੀ ਫੌਜ ਭੇਜੀਏ ਤੇ ਕੇਵਲ ਇਹ ਹੀ ਨਹੀਂ ਬਾਈ ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ ਤੇ ਇਹਨਾਂ ਨੇ ਆ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ। ਉਹਨਾਂ ਦੇ ਤੀਰ ਉਹਨੀਆਂ ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਉਨੀ ਮਾਰ ਨਹੀਂ ਕਰਦੀਆਂ ਜਿੰਨੀ ਮਾਰ ਗੁਰੂ ਕਲਗੀ ਵਾਲੇ ਦੇ ਤੀਰ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ।
ਪਹਾੜੀ ਰਾਜੇ ਹਾਕਮਾਂ ਦੀ ਫੌਜ ਇਹਨਾਂ ਨੇ ਇੱਕ ਨਵੀਂ ਸੋਚ ਸੋਚੀ, ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ, ਤੁਸੀਂ ਘੇਰਾ ਪਾ ਕੇ ਅਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਅਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਅਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ, ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਅਨੰਦਪੁਰ ਤੋਂ ਉਹ ਖੁਸ਼ੀ ਨਾਲ ਜਾ ਸਕਦਾ, ਪਰ ਕਮਾਲ ਦੀ ਗੱਲ ਕਹਿੰਦੇ ਨੇ ਕਈ ਪਰਿਵਾਰ ਅਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ, ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੜੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਅਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਹੀ ਰੱਖਿਆ, ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ, ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ। ਇਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਟ ਕੀਤਾ ਸੀ, ਭੁੱਖ ਦੇ ਖੁਣੋ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਖ ਦੇ ਪਿਆਰੇ ਦੋ ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ ਫੌਜੀਆਂ ਸਿੱਖਾਂ ਦੇ ਘੋੜੇ ਉਹ ਵੀ ਤੜਪ ਤੜਪ ਕੇ ਮਰੇ। ਕੇਵਲ ਪਸ਼ੂ ਨਹੀਂ, ਇਥੋਂ ਤੱਕ ਕਿ ਕਈ ਐਸੇ ਗੁਰੂ ਕੇ ਸਿੱਖ ਸਨ ਜਿਹੜੇ ਭੁੱਖ ਦੇ ਨਾਲ ਆਪਣੇ ਤਨ ਨੂੰ ਉਹ ਵੀ ਤਿਆਗ ਗਏ। ਕਈਆਂ ਦੇ ਤਨ ਕੇਵਲ ਪਿੰਜਰ ਬਣ ਗਏ ਨੇ, ਘੇਰਾ ਤੰਗੇ। ਹੁਣ ਉਧਰੋਂ ਬਾਰਿਸ਼ ਦੀ ਰੁੱਤ ਆ ਗਈ, ਹੜ ਆਇਆ, ਤੇ ਉਹਨਾਂ ਘੇਰਾ ਪਾਉਣ ਵਾਲਿਆਂ ਦਾ ਨੁਕਸਾਨ ਹੋਇਆ, ਤੇ ਨਾ ਸੋਚਿਆ ਪਹਾੜੀਆਂ ਤੇ ਮੁਗਲਾਂ ਨੇ ਤੰਗ ਆ ਗਿਆ, ਇਹ ਸਾਡੀ ਈਨ ਤਾਂ ਮੰਨਦੇ ਨਹੀਂ, ਇੱਕ ਨਵੀਂ ਚਾਲ ਚੱਲੋ, ਗੁਰੂ ਗੋਬਿੰਦ ਸਿੰਘ ਨੂੰ ਇੱਕ ਪੱਤਰਕਾ ਭੇਜੋ, ਇੱਕ ਕੁਰਾਨ ਦੀ ਕਸਮ ਚੁੱਕਣ ਵਾਲਾ ਸੱਜਣ ਭੇਜੋ, ਇੱਕ ਪੁਰੋਹਿਤ ਨੂੰ ਭੇਜੋ, ਇੱਕ ਗੰਗਾ ਗਾਂ ਦੀ ਕਸਮ ਖਾਏ, ਦੂਜਾ ਕੁਰਾਨ ਦੀ ਕਸਮ ਖਾਏ, ਤੇ ਉਹਨਾਂ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਤਿਆਗ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਸਾਡੀ ਇੱਜ਼ਤ ਦਾ ਸਵਾਲ ਏ, ਤੁਸੀਂ ਅਨੰਦਪੁਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਜਦੋਂ ਇਹ ਆਏ ਤੇ ਇਹਨਾਂ ਨੇ ਆ ਕੇ ਵਾਸਤਾ ਪਾਇਆ ਧਰਮ ਦਾ, ਕੋਈ ਕੁਰਾਨ ਦਾ ਵਾਸਤਾ ਪਾਉਂਦਾ, ਕੋਈ ਗਾਂ ਦਾ ਵਾਸਤਾ ਪਾਉਂਦਾ, ਤੇ ਕੁਝ ਕੁ ਸਿੱਖਾਂ ਨੇ ਕਿਹਾ ਸਤਿਗੁਰੂ ਦੇਖੋ ਹੁਣ ਮੌਕਾ ਮਿਲਦਾ ਪਿਆ, ਆਪਾਂ ਅਨੰਦਪੁਰ ਨੂੰ ਛੱਡ ਜਾਈਏ, ਭੁੱਖੇ ਕਿੰਨੇ ਕੁ ਦਿਨ ਕੱਢਾਂਗੇ। ਪਰ ਮੇਰੇ ਸਾਹਿਬ ਨੇ ਉੱਥੇ ਕੁਝ ਬਚਨ ਕਹੇ, ਸਿੱਖ ਵਿਦਵਾਨਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖੋ ਇਹ ਵੀ ਇੱਕ ਚਾਲ, ਜੇ ਸੁਚੇਤ ਰਹੋ ਕਿ ਦੁਸ਼ਮਣ ਚਾਹੁੰਦਾ ਕਿ ਤੁਸੀਂ ਅਨੰਦਪੁਰ ਵੀ ਖਾਲੀ ਕਰੋ, ਚਾਹੁੰਦਾ ਮੇਰਾ ਨੁਕਸਾਨ ਵੀ ਨਾ ਹੋਵੇ, ਤੇ ਅਨੰਦਪੁਰ ਤੋਂ ਨਿਕਲਣ ਦੀ ਦੇਰ ਏ, ਇਸ ਦੁਸ਼ਮਣ ਨੇ ਤੁਹਾਨੂੰ ਘੇਰ ਕੇ ਖਤਮ ਕਰ ਦੇਣਾ। ਜੇ ਸਿੱਖ ਕਹਿਣ ਲੱਗੇ ਮਹਾਰਾਜ ਉਹ ਕਸਮਾਂ ਤਾਂ ਚੁੱਕਦੇ ਨੇ। ਹਜ਼ੂਰ ਕਹਿੰਦੇ ਨੇ ਮੈਨੂੰ ਇਹਨਾਂ ਦੀ ਕਸਮ ਤੇ ਕੋਈ ਯਕੀਨ ਨਹੀਂ, ਮੈਨੂੰ ਕੋਈ ਭਰੋਸਾ ਨਹੀਂ। ਪਰ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਯਕੀਨ ਤਾਂ ਕਰੋ। ਹਜ਼ੂਰ ਨੇ ਕਿਹਾ ਹਾਂ, ਅਨੰਦਪੁਰ ਨੂੰ ਅਸੀਂ ਛੱਡ ਦੇਣੇ ਆ, ਤੁਹਾਡੇ ਸਾਹਮਣੇ ਇੱਕ ਕੌਤਕ ਵਰਤਾਨਾ ਵਾ। ਗੁਰੂ ਕਲਗੀ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਸੱਜਣੋ ਕੁਝ ਕੁ ਖੱਚਰਾ ਤੁਸੀਂ ਬਾਹਰੋਂ ਭੇਜ ਦਿਓ, ਕੁਝ ਕੁ ਤੁਸੀਂ ਬੈਲ ਗੱਡੀਆਂ ਭੇਜ ਦਿਓ, ਮੈਂ ਅਨੰਦਪੁਰ ਨੂੰ ਛੱਡ ਦਿਆਂਗਾ, ਤੇ ਕੁਝ ਕੁ ਕੀਮਤੀ ਸਮਾਨ ਮੈਂ ਆਪਣੇ ਕਿਲਿਆਂ ਵਿੱਚੋਂ ਬਾਹਰ ਕੱਢਣਾ। ਖੁਸ਼ੀ ਨਾਲ ਹਾਕਮ ਵਾਪਸ ਆਏ, ਬੈਲ ਗੱਡੀਆਂ ਖੱਚਰਾਂ ਭੇਜੀਆਂ, ਰੇੜੇ ਭੇਜੇ,
ਹਜ਼ੂਰ ਨੇ ਜਿਹੜੇ ਟੁੱਟੇ ਛਿੱਤਰ ਸਨ ਉਹ ਗੱਦਿਆਂ ਵਿੱਚ ਲੱਦ ਦਿੱਤੇ, ਟੁੱਟੇ ਹੋਏ ਭਾਂਡੇ ਲੱਦ ਦਿੱਤੇ, ਪਾਤੇ ਹੋਏ ਬਸਤਰ ਲੱਦ ਦਿੱਤੇ ਤੇ ਇਹਨਾਂ ਗੱਦਿਆਂ ਨੂੰ ਰੇਸ਼ਮੀ ਕੱਪੜਿਆਂ ਨਾਲ ਢੱਕ ਦਿੱਤਾ। ਇਹਦਾ ਮਤਲਬ ਸੀ ਸਿੱਖੋ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ, ਇਹ ਫਰੇਬ ਪੈ ਕਰਦੇ ਨੇ। ਸਾਹਿਬ ਨੇ ਸ਼ਾਮ ਦੇ ਵਕਤ ਇਹ ਗੱਡੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ। ਉਹਨਾਂ ਸੋਚਿਆ ਰੇਸ਼ਮੀ ਕੱਪੜਿਆਂ ਨਾਲ ਢੱਕਿਆ ਹੋਇਆ ਸਮਾਨ ਹੈ, ਜਿਹੜਾ ਸਮਾਨ ਇੰਨੇ ਕੀਮਤੀ ਬਸਤਰਾਂ ਨਾਲ ਢੱਕਿਆ ਹੈ ਉਹ ਕਿੰਨਾ ਕੁ ਕੀਮਤੀ ਹੋਵੇਗਾ। ਜਦੋਂ ਘੇਰ ਕੇ ਇਹਨਾਂ ਲੋਕਾਂ ਨੇ ਸਮਾਨ ਲੁੱਟਣ ਲੱਗੇ, ਕੁਝ ਸਿੰਘ ਸ਼ਹੀਦ ਹੋ ਗਏ। ਸਮਾਨ ਜਦੋਂ ਦੇਖਿਆ ਕੇਵਲ ਪਾਤੇ ਕੱਪੜੇ, ਟੁੱਟੇ ਭਾਂਡੇ ਤੇ ਟੁੱਟੇ ਛਿੱਤਰ ਨਜ਼ਰ ਆਏ ਨੇ। ਹਜ਼ੂਰ ਨੇ ਹੱਸ ਕੇ ਕਿਹਾ ਸਿੱਖੋ ਹੁਣ ਕਿੱਥੇ ਗਈ ਕੁਰਾਨ ਦੀ ਕਸਮ, ਕਿੱਥੇ ਗਈ ਗਊ ਦੀ ਚੁੱਕੀ ਹੋਈ ਕਸਮ। ਉਹ ਦੇਖੋ ਅਜੇ ਤਾਂ ਕੇਵਲ 2-4 ਗੱਡੀ ਬਾਹਰ ਨਿਕਲੇ ਨੇ ਤੇ ਉਹਨਾਂ ਦੇ ਮਨ ਜਿਹੜੇ ਨੇ ਕਸਮਾਂ ਚੁੱਕਣ ਵਾਲੇ ਧਰਮ ਤੋਂ ਡਿੱਗ ਪਏ ਨੇ। ਕਦੀ ਯਕੀਨ ਕਰ ਦਿਓ ਤੁਹਾਨੂੰ ਬਚਨ ਦੇਣਗੇ। ਖੈਰ ਹਜ਼ੂਰ ਨੇ ਕੁਝ ਸਮਾਂ ਫਿਰ ਕੱਢਿਆ, ਫਿਰ ਕਹਿੰਦੇ ਨੇ ਔਰੰਗਜ਼ੇਬ ਦੀ ਪੱਤਰਕਾ ਆਈ, ਚਿੱਠੀ ਆਈ ਕਿ ਮੈਨੂੰ ਅਫਸੋਸ ਏ, ਇਹਨਾਂ ਜੋ ਕੁਝ ਕੀਤਾ ਮਾੜਾ ਕੀਤਾ, ਤੁਸੀਂ ਆਨੰਦਪੁਰ ਨੂੰ ਤਿਆਗ ਦਿਓ, ਮੈਂ ਤੁਹਾਨੂੰ ਆਪਣੀ ਫੌਜ ਨੂੰ ਲਿਖ ਕੇ ਭੇਜਣਾ, ਕੋਈ ਕੁਛ ਨਹੀਂ ਕਹੇਗਾ। ਸਿੱਖਾਂ ਨੇ ਫਿਰ ਕਿਹਾ ਮਹਾਰਾਜ ਆਨੰਦਪੁਰ ਛੱਡ ਦਈਏ। ਹਜ਼ੂਰ ਨੇ ਕਿਹਾ ਪਿਆਰਿਓ ਕੁਝ ਦਿਨ ਕੱਢ ਲਓ, ਰਾਜ ਮਾਣੋਗੇ, ਸੁੱਖ ਮਾਣੋਗੇ। ਪ੍ਰੋਫੈਸਰ ਕਰਤਾਰ ਸਿੰਘ ਐਮਏ, ਮੈਕਾਲਪ ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਸਾਰੇ ਇੱਕ ਮਤ ਨੇ। ਕਹਿੰਦੇ ਸਾਹਿਬ ਨੇ ਕਿਹਾ ਕੁਝ ਦਿਨ ਕੱਢ ਲਓ ਮੇਰੇ ਕਹਿਣ ਤੇ, ਦੇਖੋ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਾ ਹੈ, ਲੋਕ ਇਹ ਤੁਹਾਡੇ ਪੈਰਾਂ ਵਿੱਚ ਚੁੱਕਣਗੇ। ਪਰ ਕਹਿੰਦੇ ਨੇ ਭੁੱਖ ਦੇ ਸਤਾਏ ਹੋਏ ਤਨ ਪਿੰਜਰ ਬਣੇ ਨੇ। ਕਹਿੰਦੇ ਨੇ ਨਹੀਂ ਸਤਿਗੁਰੂ ਤੁਸੀਂ ਯਕੀਨ ਕਰੋ ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੇੜੇ ਪੈ ਗਏ ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦੇਣੇ ਆ, ਪਰ ਇੱਕ ਗੱਲ ਚੇਤੇ ਰੱਖਿਓ ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ ਟਿਕੋ, ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ ਚਲੋ ਜਿਵੇਂ ਮਾਲਕ ਦੀ ਰਜ਼ਾ, ਚੁੱਪ ਕਰ ਗਏ। ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ। ਸ਼ਾਮਾਂ ਦੇ ਵਕਤ 19 ਦਸੰਬਰ ਤੇ ਸੰਨ 1704 ਦੀ ਰਾਤ ਹਜ਼ੂਰ ਨੇ ਸਵੇਰੇ ਉਹਨਾਂ ਹਾਕਮਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਅਸੀਂ ਆਨੰਦਪੁਰ ਨੂੰ ਅੱਜ ਤਿਆਗ ਦਿਆਂਗੇ, ਪਰ ਛੱਡਣ ਤੋਂ ਪਹਿਲਾਂ ਸਾਹਿਬ ਨੇ ਜਿਹੜੇ ਕੀਮਤੀ ਬਸਤਰ ਸਨ ਉਹ ਅੱਗ ਲਾ ਕੇ ਫੂਕ ਦਿੱਤੇ ਗਏ ਨੇ, ਕੁਝ ਧਾਤਾਂ ਦੇ ਜਿਹੜੇ ਬਰਤਨ ਸਨ ਕੀਮਤੀ ਉਹ ਦਬਾ ਦਿੱਤੇ ਗਏ ਨੇ, ਜੋ ਕੁਝ ਹੋਰ ਰੁਪਈਆ ਟਕਾ ਸੀ ਕੁਝ ਕਹਿੰਦੇ ਨੇ ਸਤਲੁਜ ਦੇ ਪ੍ਰਵਾਹ ਕਰ ਦਿੱਤਾ ਗਿਆ। ਤੇ ਜਦੋਂ ਹਜ਼ੂਰ ਇਸ ਧਰਤੀ ਤੋਂ ਆਨੰਦਪੁਰ ਤੋਂ ਤੁਰ ਲੱਗੇ ਨੇ ਤੇ ਇੱਕ ਕਾਫਲਾ ਬਣਾਇਆ, ਆਪਾਂ ਆਉਣਾ ਚਮਕੌਰ ਦੀ ਗੜੀ ਤੇ, ਕਾਫਲਾ ਬਣਾਇਆ ਤੇ ਇਸ ਕਾਫਲੇ ਦੇ ਅੱਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਘੋੜੇ ਤੇ ਸਵਾਰ ਨੇ ਤੇ ਦੂਸਰੇ ਪਾਸੇ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਚੱਲਦੇ ਪਏ। ਅੱਗੇ ਦੋਨੋਂ ਸਿੱਖ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲੇ ਨੇ ਤੇ ਪਿੱਛੇ ਮੇਰੇ ਕਲਗੀ ਵਾਲੇ ਦੇ ਮਹਿਲ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਇਹਨਾਂ ਦੇ ਨਾਲ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜਦੋਂ ਕਾਫਲਾ ਤੁਰਿਆ ਹਜ਼ੂਰ ਕਲਗੀ ਵਾਲੇ ਵੀ ਨਾਲ ਨੇ ਤੇ ਆਨੰਦਪੁਰ ਤੋਂ ਜਿਹੜਾ ਅਖੀਰ ਦਾ ਜਥਾ ਨਿਕਲਦਾ ਪਿਆ, ਸਾਹਿਬ ਨੇ ਇਸ ਆਨੰਦਪੁਰੀ ਨੂੰ ਤਿਆਗਿਆ ਜਿੱਥੇ ਹਜ਼ੂਰ ਨੇ ਅਨੇਕਾਂ ਕੌਤਕ ਖੇਡੇ ਨੇ। ਇਸੇ ਆਨੰਦਪੁਰ ਵਿੱਚ ਕਦੀ ਉਹ ਵੀ ਦਿਨ ਦੇਖੇ ਨੇ ਜਦੋਂ ਤਿਲਕ ਤੇ ਜੰਜੂ ਰੋਂਦਾ ਆਇਆ ਸੀ, ਉਹ ਦਿਨ ਪਿਤਾ ਨੂੰ 9 ਸਾਲ ਦੀ ਉਮਰ ਵੀ ਤੋਰਿਆ। ਇਸੇ ਆਨੰਦਪੁਰ ਵਿੱਚ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਛਾਤੀ ਨਾਲ ਲਾ ਕਿਸੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਇਸੇ ਆਨੰਦਪੁਰ ਦੀ ਧਰਤੀ ਤੇ ਹੋਲੇ ਮਹੱਲੇ ਖੇਡੇ ਗਏ। ਇਸੇ ਆਨੰਦਪੁਰ ਦੀ ਧਰਤੀ ਤੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਬੇਅੰਤ ਲੋਕਾਂ ਨੇ ਨਮਸਕਾਰਾਂ ਕੀਤੀਆਂ ਤੇ ਇਸੇ ਕੇਸਗੜ੍ਹ ਦੀ ਪਹਾੜੀ ਤੇ ਮੇਰੇ ਕਲਗੀ ਵਾਲੇ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕੇ ਇਸ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ। ਅੱਜ ਉਸ ਆਨੰਦਪੁਰੀ ਨੂੰ ਮੇਰਾ ਚੋਜੀ ਪ੍ਰੀਤਮ ਛੱਡ ਕੇ ਜਾਂਦਾ ਪਿਆ ਤੇ ਜਿਸ ਆਨੰਦਪੁਰ ਵਿੱਚ ਪਰਤ ਕੇ ਹੋ ਸਕਦਾ ਕਿ ਆਉਣਾ ਨਹੀਂ ਤੇ ਵਾਕਿਆ ਆਏ ਵੀ ਨਹੀਂ। ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅੱਗੇ ਨੇ, ਪਿੱਛੇ ਮਹਿਲ ਨੇ, ਮਾਤਾ ਗੁਜਰੀ ਏ, ਛੋਟੇ ਸਾਹਿਬਜ਼ਾਦੇ ਨੇ, ਬਾਬਾ ਜੁਝਾਰ ਸਿੰਘ ਨੇ ਤੇ ਹਜ਼ੂਰ ਨਾਲ ਤੁਰੇ ਨੇ ਤੇ ਇਸ ਕਾਫਲੇ ਦੇ ਜਥੇ ਦੇ ਅਖੀਰ ਜਿਹੜੇ ਤੁਰਨ ਵਾਲੇ ਨੇ
ਉਹਨਾਂ ਵਿੱਚੋਂ ਨੇ ਭਾਈ ਸਾਹਿਬ ਭਾਈ ਉਦਾ ਸਿੰਘ ਜੀ ਜਿਹੜੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ, ਤੇ ਦੂਸਰੇ ਨੇ ਕਾਫਲੇ ਦੇ ਪਿੱਛੇ ਰਹਿਣ ਵਾਲੇ ਬਾਬਾ ਅਜੀਤ ਸਿੰਘ ਜੀ। ਕਮਾਲ ਦੀ ਗੱਲ, ਸਤਿਗੁਰੂ ਆਪਣੇ ਪੁੱਤਰਾਂ ਨੂੰ ਸਿੱਖਾਂ ਤੋਂ ਵੀ ਨਾਲ ਅੱਗੇ ਕਰਦਾ ਜੇ। ਹੁਣ ਜੇ ਕੋਈ ਚਾਹੁੰਦੇ ਤੇ ਬਾਬਾ ਅਜੀਤ ਸਿੰਘ ਵਿੱਚ ਹੁੰਦੇ, ਨਹੀਂ ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਨੇ 19 ਦਸੰਬਰ 1704 ਦੀ ਸ਼ਾਮ ਨੂੰ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਨੂੰ ਤਿਆਗ ਦਿੱਤਾ, ਆਨੰਦਪੁਰ ਨੂੰ ਤੁਰੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਇੱਥੇ ਆਪਣੇ ਵੱਡੇ ਵਡੇਰਿਆਂ ਦੇ ਥਾਵਾਂ ਤੇ ਨਮਸਕਾਰ ਕੀਤੀ ਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰ ਰਾਇ ਸਾਹਿਬ ਦੇ ਇੱਥੇ ਯਾਦਗਾਰੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਇੱਥੇ ਅਸਥਾਨ ਏ, ਨਮਸਕਾਰ ਕੀਤੀ ਏ, ਤੇ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੇ ਸਕੇ ਤਾਏ ਦੇ ਪੁੱਤਰ ਬਾਬਾ ਸੂਰਜਮਲ ਦੇ ਪੁੱਤਰ ਆ ਕੇ ਮਿਲੇ ਨੇ, ਤੇ ਉਹਨਾਂ ਨੇ ਕਿਹਾ ਦਾਤਾ ਤੁਸੀਂ ਚੱਲਿਓ, ਸਾਨੂੰ ਹੁਕਮ ਕੀ ਏ, ਅਸੀਂ ਕਿਵੇਂ ਜੀਵਨ ਬਤੀਤ ਕਰੀਏ। ਤੇ ਸਾਹਿਬ ਨੇ ਸਰਮੋਰ ਦੀ ਰਿਆਸਤ ਦੇ ਰਾਜੇ ਨੂੰ ਆਪਣੇ ਵੱਲੋਂ ਪੱਤਰਿਕਾ ਲਿਖ ਦਿੱਤੀ ਕਿ ਸਾਡੇ ਬਜ਼ੁਰਗ ਬਾਬਾ ਸੂਰਜਮਲ ਦੇ ਪੁੱਤਰ ਤੇਰੇ ਕੋਲ ਆ ਰਹੇ ਨੇ, ਇਹਨਾਂ ਦੀ ਸੰਭਾਲ ਕਰੀ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਤੁਰ ਪਏ ਨੇ। 19 ਦਸੰਬਰ ਦੀ ਰਾਤ ਲੰਘਦੀ ਪਈ ਏ ਤੇ 20 ਦਸੰਬਰ ਦਾ ਅੰਮ੍ਰਿਤ ਵੇਲਾ ਹੋ ਗਿਆ ਹੈ। ਉਧਰ ਪੋਹ ਦੀ ਠੰਡ ਹੱਡੀਆਂ ਨੂੰ ਚੀਰਨ ਵਾਲੀ ਏ, ਠੰਡੀ ਹਵਾ ਚੱਲਦੀ ਏ, ਅਸਮਾਨ ਤੇ ਬਿਜਲੀ ਚਮਕਦੀ ਏ, ਬੱਦਲ ਗੱਜਦੇ ਪਏ ਨੇ। ਕਹਿੰਦੇ ਨੇ ਦੇਖੋ ਪਿੱਛੇ ਕਿੱਡੀ ਦਲ ਨੇ ਹੱਲਾ ਕਰ ਦਿੱਤਾ ਹੈ, ਸਤਿਗੁਰੂ ਵਿਚਕਾਰ ਨੇ, ਤੇ ਅੱਗੇ ਸਰਸਾ ਨਦੀ ਵੀ ਪੂਰੇ ਜੋਬਣ ਤੇ ਆਪਣੇ ਉਛਾਲੇ ਨੂੰ ਪੈਦਾ ਕਰਕੇ ਬੈਠੀ ਏ, ਮਾਨੋ ਅੰਬਰ ਵੀ ਉੱਤੋਂ ਘੇਰਾ ਪਾਈ ਬੈਠਾ, ਮੀਂਹ ਪੈਂਦਾ ਹੈ, ਅੱਗੋ ਇਹ ਸਰਸਾ ਨਦੀ ਵੀ ਘੇਰਦੀ ਪਈ ਏ, ਪਿੱਛੋਂ ਟਿੱਡੀ ਦਲ ਵੀ ਚੜਿਆ ਆਉਂਦਾ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਮੇਰਾ ਗੁਰੂ ਕਲਗੀ ਵਾਲਾ ਜਦੋਂ ਸਰਸਾ ਦੇ ਕਿਨਾਰੇ ਤੇ ਆਇਆ ਤੇ ਪਾਣੀ ਠਾਠਾਂ ਪਿਆ ਮਾਰਦਾ, ਸਾਰਾ ਪਰਿਵਾਰ ਇੱਥੇ ਆਇਆ ਤੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ, ਭਿੰਨੀ ਰੈਨੜੀਏ ਦਾ ਸਮਾਂ ਹੋ ਗਿਆ, ਚੌਥੇ ਪੈਰ ਸਵਾਹਾਂ ਦਾ ਵਕਤ ਹੋਇਆ। ਸਤਿਗੁਰੂ ਨੇ ਉਸੇ ਵਕਤ ਰੋਕ ਦਿੱਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਆਪਾਂ ਅਜੇ ਸਰਸਾ ਨੂੰ ਪਾਰ ਨਹੀਂ ਕਰਨਾ। ਤੇ ਪੁੱਛਿਆ ਦਾਤਾ ਪਿੱਛੇ ਤਾਂ ਇੰਨੀ ਜ਼ਾਲਮ ਦੀ ਫੌਜ ਢਾਈ ਕਰਕੇ ਆਉਂਦੀ ਪਈ ਏ। ਕਹਿਣ ਲੱਗੇ ਦਇਆ ਸਿੰਘ ਜੀ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਅਡੋਲ ਰਹਿਣਾ ਹੈ, ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮਾਂ, ਕੀ ਹੋਇਆ ਜੇ ਟਿੱਡੀ ਦਲ ਪਿੱਛੇ ਵੇ ਸਰਸਾ ਨਦੀ ਸਾਹਮਣੇ ਛਾਲਾਂ ਪਈ ਮਾਰਦੀ ਏ, ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ ਨਹੀਂ ਸੱਜਦੇ ਉਨੀ ਦੇਰ ਤੱਕ ਆਪਾਂ ਸਰਸਾ ਨੂੰ ਪਾਰ ਨਹੀਂ ਕਰਨਾ। ਸਰਸਾ ਦੇ ਕਿਨਾਰੇ ਮੇਰੇ ਕਲਗੀ ਵਾਲੇ ਨੇ ਆਨੰਦਪੁਰ ਸਾਹਿਬ ਤੋਂ ਆ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ, ਕਿਹੋ ਜਿਹਾ ਬੇਖੌਫ ਨੇ, ਬੇਗਮ ਨੇ, ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਜਦੋਂ ਦੀਵਾਨ ਸਜਿਆ, ਹਜ਼ੂਰ ਆਪ ਉਸ ਦੀਵਾਨ ਵਿਚ ਹਾਜ਼ਰ ਹੋਏ ਨੇ। ਕਹਿੰਦੇ ਨੇ ਸਾਧ ਸੰਗਤ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਅਰਦਾਸ ਨਹੀਂ ਹੁੰਦੀ, ਉਨੀ ਦੇਰ ਤੱਕ ਤੁਸੀਂ ਦੁਸ਼ਮਣ ਨੂੰ ਘੇਰ ਕੇ ਰੱਖਣਾ। ਉਧਰੋਂ ਦੁਸ਼ਮਣ ਆਇਆ, ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ, ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਿੱਖੋ ਹੁਣ ਤੁਸੀਂ ਆਪਣੇ ਹਥਿਆਰ ਸੱਟ ਦਿਓ, ਹੁਣ ਆਨੰਦਪੁਰ ਦਾ ਕਿਲਾ ਨਹੀਂ, ਹੁਣ ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਅਸੀਂ ਤੁਹਾਨੂੰ ਘੇਰ ਕੇ ਖਤਮ ਕਰਾਂਗੇ। ਤੇ ਅੱਗੋ ਬਾਬਾ ਅਜੀਤ ਸਿੰਘ ਕੜਕਵੀ ਆਵਾਜ਼ ਵਿਚ ਕਹਿੰਦੇ ਨੇ, ਉਹ ਜਾਓ ਓਏ ਬੇਧਰਮੋ, ਆਪਣੇ ਇਮਾਨ ਤੋਂ ਗਿਰੇ ਹੋਇਓ, ਮਤ ਸੋਚੋ ਅਸੀਂ ਸ਼ਸਤਰ ਛੱਡ ਦਿਆਂਗੇ, ਅਸੀਂ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਛੱਡਦੇ ਉਨੀ ਦੇਰ ਤੱਕ ਸੱਜਣੋ ਆਪਣੇ ਹੱਥਾਂ ਵਿੱਚੋਂ ਅਸੀਂ ਸ਼ਸਤਰ ਨਹੀਂ ਛੱਡਣੇ। ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ, ਅੰਮ੍ਰਿਤ ਵੇਲੇ ਦਾ ਦੀਵਾਨ ਸੱਜ ਗਿਆ, ਅਜੇ ਸੂਰਜ ਦੀ ਟਿੱਕੀ ਨਹੀਂ ਨਿਕਲੀ, ਸਮਾਪਤੀ ਹੋਈ ਤੇ ਕਲਗੀ ਵਾਲੇ ਨੇ ਅੱਜ ਆਪ ਅਰਦਾਸ ਕੀਤੀ ਏ। ਪਿਆ ਸਾਧ ਸੰਗਤ, ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਆਖਰੀ ਸਮਾਂ, ਅੱਜ ਤੋਂ ਬਾਅਦ ਵਿਛੜਿਆਂ ਨੇ ਕਈਆਂ ਨੇ ਮਿਲਣਾ ਵੀ ਨਹੀਂ। ਆਪ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਨਾਲ ਤੁਰੇ ਹਾਂ, ਤੇਰੀ ਰਜ਼ਾ ਵਿਚ ਆਨੰਦ ਏ, ਕਿਰਪਾ ਕਰੀ ਮੇਰੇ ਦਾਤਿਆ, ਜੋ ਵੀ ਕੌਤਕ ਵਾਪਰਨ ਆਪਣਾ ਭਾਣਾ ਮੰਨਣ ਦੀ ਮੈਨੂੰ ਸਮਰੱਥਾ ਦੇ ਦੇ। ਹਜ਼ੂਰ ਨੇ ਉਥੇ ਫਿਰ ਸਰਸਾ ਨੂੰ ਪਾਰ ਕਰਨ ਲੱਗੇ ਨੇ, ਕਿਹਾ ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਣੇ, ਸਰਸਾ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ, ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰਨ ਲੱਗੇ ਨੇ,
ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ ਵਗਦਾ ਪਿਆ ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਹਨੇ ਤਿੰਨ ਹਿੱਸੇ ਕਰ ਦਿੱਤੇ। ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਅ ਵਿਚ ਥੋੜੀ ਦੂਰ ਜਾ ਨਿਕਲੇ ਨੇ। ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ। ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਿਆ, ਥੋੜੀ ਦੂਰ ਜਾ ਕੇ ਨਿਕਲੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ ਤੇ ਕੋਈ ਕਿਤੇ ਦੋ ਕੋ ਦੂਰ ਨਿਕਲਦਾ ਪਿਆ, ਕੋਈ ਤਿੰਨ ਕੋ ਦੂਰ ਨਿਕਲਦਾ ਪਿਆ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ ਜਿਹਦਾ ਕੇਵਲ ਭਾਰ ਹੀ ਨੌ ਮਨ ਸੀ, ਇੰਨਾ ਮਹਾਨ ਗ੍ਰੰਥ ਸੀ, ਸਰਸਾ ਦੇ ਪਾਣੀਆਂ ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਏ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਤਾ ਪੁੱਤਰ ਭਾਈ ਉਦੈ ਸਿੰਘ ਜਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ। ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿਚ ਖੂਨ ਹੈ ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ। ਤੈਨੂੰ ਗੁਰੂ ਕਾ ਵਾਸਤਾ ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਸਾਹਿਬ ਨੇ ਇੱਥੇ ਕੁਝ ਵਿਦਵਾਨ ਕਹਿੰਦੇ ਨੇ, 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ। ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ, 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ, ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹੁੰਦਾ ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ, ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ, ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਏ। ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ, ਇੰਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾ ਆਪਸ ਵਿਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇਂ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਬਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇ ਆਜ਼ਾਦਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿਚ ਕਹਿੰਦੇ ਨੇ ਕੀ ਖੇਡ ਹੈ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦੀਆ, ਪੇਮਾ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਨ ਸ਼ਿਕਨੋ ਨੇ। ਜੋ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ। ਤੇ ਉਹ ਲਿਖਦਾ ਇੰਨੀ ਦੇਰ ਸੀ ਇਤਨੇ ਮੈਂ ਮੁਖਾਤਬ ਹੋਵੇ ਸਤਿਗੁਰੂ ਗੁਰੂ ਗੋਬਿੰਦ, ਕਹਿਣ ਲੱਗੇ ਵੋ ਸਾਬਰ ਵੋ ਸ਼ਾਕਰ ਵੋ ਬਹਾਦਰ।

ਇਹ ਪਹਿਲਾਂ ਵੀ ਜਾ ਚੁੱਕੇ ਨੇ। ਹਜ਼ੂਰ ਨੂੰ ਪੁੱਛਦਾ ਭਾਈ ਦਇਆ ਸਿੰਘ, ਇਹ ਪਿੰਡ ਨਾਲ ਕੋਈ ਖਾਸ ਲਗਾ ਹੈ? ਇਸ ਧਰਤੀ ਦੇ ਨਾਲ ਕੋਈ ਜ਼ਿਆਦਾ ਨੇਮ ਹੈ? ਅਨੰਦਪੁਰ ਨੂੰ ਛੱਡ ਕੇ ਆਇਓ ਤੇ ਚਮਕੌਰ ਨੂੰ ਦੇਖ ਕੇ ਇੰਨੇ ਖੁਸ਼ ਕਿਉਂ ਹੋ? ਉੱਥੇ ਹਜ਼ੂਰ ਨੇ ਕੁਝ ਬਚਨ ਕਹਿ, ਕਹਿਣ ਲੱਗੇ ਦਇਆ ਸਿੰਘ ਜੀ, ਜਿਸ ਖਿੱਤੇ ਮੈਂ ਕਹਤੇ ਤੇ ਹਮ ਆਨਾ ਜੇ ਵਹੀ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਤੇ ਜਾਣਾ ਜੇ ਵਹੀ ਹੈ, ਜਿਸ ਜਗ੍ਹਾ ਤੇ ਬੱਚੋਂ ਕੋ ਕਟਾਣਾ ਜੇ ਵਹੀ ਹੈ, ਮਿੱਟੀ ਕਹਿ ਦੇਤੀ ਹੈ ਤਿਖਾਨਾ ਜੇ ਵਹੀ ਹੈ। ਅੱਜ ਉਹ ਧਰਤੀ ਆ ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹੀਦ ਹੋਣਾ ਤੇ ਉਸ ਅਕਾਲ ਪੁਰਖ ਦਾ ਮੈਂ ਸ਼ੁਕਰ ਕਰਨਾ, ਇਸ ਕਰਕੇ ਮੈਂ ਖੁਸ਼ ਹੋ ਰਿਹਾ। ਉਹ ਧਰਤੀ ਤੂੰ ਕਿੰਨਿਆਂ ਭਾਗਾਂ ਵਾਲੀ ਹੈ ਸ਼ਬਦ ਵਰਤੇ, ਜਿੱਥੇ ਮੇਰੇ ਦੋ ਪੁੱਤਰਾਂ ਨੇ ਸ਼ਹਾਦਤ ਦਾ ਜਾਮ ਪੀਣਾ। ਸਾਹਿਬ ਸ਼ਾਮ ਦੇ ਵਕਤ ਚਮਕੌਰ ਸਾਹਿਬ ਪਹੁੰਚੇ ਨੇ। ਮੈਂ ਸਾਹਿਬ ਇਸ ਕਰਕੇ ਹੁਣ ਸ਼ਬਦ ਵਰਤ ਰਿਹਾ ਕਿਉਂਕਿ ਮੇਰਾ ਸਾਹਿਬ ਚਮਕੌਰ ਪਹੁੰਚ ਗਿਆ ਤੇ ਜਿਸ ਧਰਤੀ ਤੇ ਮੇਰਾ ਸਾਹਿਬ ਪਹੁੰਚਦਾ ਉਹ ਧਰਤੀ ਵੀ ਸਾਹਿਬ ਬਣ ਜਾਂਦੀ ਏ। ਹਜ਼ੂਰ ਚਮਕੌਰ ਸਾਹਿਬ ਪਹੁੰਚੇ ਨੇ, ਇੱਥੇ ਕੱਚੀ ਹਵੇਲੀ ਦਾ ਮਾਲਕ ਏ ਜਿਹਨੂੰ ਆਪਾਂ ਗੜੀ ਕਹਿੰਦੇ ਹਾਂ। ਇਸ ਹਵੇਲੀ ਵਿੱਚ ਕੁਝ ਕਮਰੇ ਨੇ, ਉੱਪਰ ਇੱਕ ਸਭਾ ਵੀ ਏ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਇਹਨਾਂ ਦੇ ਚਰਨਾਂ ਵਿੱਚ ਉਸ ਹਵੇਲੀ ਦਾ ਮਾਲਕ ਬੁਰੀ ਰਾਜ ਆਇਆ ਹੈ। ਜਦੋਂ ਸਾਹਿਬ ਦੇ ਨਾਲ ਭੁੱਖੇ ਭਾਣੇ ਸਿੱਖ ਨੇ, ਸਤਿਗੁਰੂ ਦੇ ਦੋ ਸਾਹਿਬ ਜ਼ਿਆਦਾ ਵੱਡੇ ਨਾਲ ਨੇ। ਕਈ ਵਿਦਵਾਨ ਇਹ ਵੀ ਲਿਖਦੇ ਨੇ ਕਿ ਉਹ ਪਹਿਲਾਂ ਇਨਕਾਰ ਕਰ ਗਿਆ, ਪਰ ਨਹੀਂ, ਸਿੱਖ ਵਿਦਵਾਨ ਕਹਿੰਦੇ ਨੇ ਉਸ ਹਵੇਲੀ ਦੇ ਮਾਲਕ ਨੇ ਚਰਨਾਂ ਵਿੱਚ ਹੀ ਚੱਕ ਦਿੱਤਾ ਸੀ। ਦੋ ਭਰਾ ਸਨ, ਇੱਕ ਮੰਨਦਾ ਸੀ, ਦੂਜਾ ਨਹੀਂ। ਜਿਹੜਾ ਮੰਨਦਾ ਸੀ ਉਸ ਚਰਨਾਂ ਵਿੱਚ ਆ ਕੇ ਕਹਿੰਦਾ, ਸਤਿਗੁਰੂ ਪਿਤਾ ਦਿੱਤਾ, ਆਨੰਦਪੁਰ ਵਾ ਦਿੱਤਾ, ਤੇਰੇ ਪਰਿਵਾਰ ਦੇ ਕਈ ਟੁਕੜੇ ਹੋ ਗਏ, ਮੈਂ ਜਿਸ ਧਰਤੀ ਦੀਆਂ ਤੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੀਆਂ ਚਾਹੁੰਦਾ, ਉਸ ਧਰਤੀ ਦੇ ਲੋਕ ਤੈਨੂੰ ਘਰ ਰੱਖਣ ਲਈ ਤਿਆਰ ਨਹੀਂ, ਮੈਂ ਕੁਝ ਨਹੀਂ ਤੈਨੂੰ ਦੇਖਦਾ। ਆ ਹਵੇਲੀ ਤੇਰੇ ਚਰਨਾਂ ਵਿੱਚ ਭਾਗਾਂ ਵਾਲੀ ਹੋ ਗਈ ਆ, ਤੇਰੀ ਹਵੇਲੀ ਵਿੱਚ ਪਸ਼ੂ ਟਿੱਕੇ ਨੇ, ਅੱਜ ਤੋਂ ਬਾਅਦ ਰਹਿੰਦੀ ਦੁਨੀਆਂ ਤੱਕ ਸਿੱਖ ਹਵੇਲੀ ਨੇ ਇੰਨਾ ਸੁਹਾਣ ਹੋ ਜਾਣੀ, ਜਦੋਂ ਵੀ ਲੋਕ ਸਿੱਖ ਤੇਰੀ ਗੁਰੂ ਅੰਬਰ ਦੀ ਸ਼ਾਨ ਟੂਰਿਸਟ ਤੇ ਠੰਡੀ ਪੋਹ ਦੀ ਰਾਹ ਤੇ ਹਜ਼ੂਰ ਚਮਕੌਰ ਗੜੀ ਵਿੱਚ ਪ੍ਰਵੇਸ਼ ਕਰਦੇ ਨੇ। ਉਸ ਵਕਤ ਅੱਲਾ ਯਾਰ ਖਾਂ ਜੋਗੀ ਨੇ ਜਿਹੜਾ ਰਾਤ ਦਾ ਦ੍ਰਿਸ਼ ਪੇਸ਼ ਕੀਤਾ, ਉਸ ਬੰਦੇ ਨੇ ਕਮਾਲ ਕਰ ਦਿੱਤੀ ਏ। ਕਹਿੰਦਾ, ਚਮਕੌਰ ਗੜੀ ਵਿੱਚ ਪ੍ਰਵੇਸ਼ ਕੀਤੇ, ਦੋਨੋਂ ਸਾਹਿਬਜ਼ਾਦੇ ਮੇਰੇ ਹਰ ਨਾਲ ਨੇ, ਭਾਈ ਦਇਆ ਸਿੰਘ ਨਾਲ ਏ, ਭਾਈ ਧਰਮ ਸਿੰਘ ਨਾਲ ਨੇ, ਭਾਈ ਮਾਨ ਸਿੰਘ ਨਾਲ ਨੇ, 44 ਕੁ ਮੈਂ ਅਰਜ਼ ਕੀਤੀ ਗੁਰਦੇਵ ਦੇ ਸਮੇਤ ਗਿਣਤੀ ਏ। ਹਜ਼ੂਰ ਗੜੀ ਵਿੱਚ ਜਦੋਂ ਅਦਾ ਦਿੱਤਾ ਦੇ ਭੁੱਖਿਆਂ ਨੂੰ, ਗੁਰੂ ਕਾ ਲੰਗਰ ਨਸੀਬ ਹੋਇਆ, ਕਿੰਨੇ ਪਾਣੀ ਬਣ ਕੇ ਆ ਗਿਆ ਨਾ, ਸਿਦਕ ਵਾਲੇ ਸਿੱਖ ਨੇ ਸਾਹਿਬ ਦੇ ਚਰਨਾਂ ਵਿੱਚ ਰੱਖ ਕੇ ਕਹਿੰਦੇ ਨੇ, ਦਾਦੀ ਪਹਿਲਾਂ ਲੰਗਰ ਆਪ ਛਕੋ, ਸਾਹਿਬ ਜਾਦਿਆਂ ਨੂੰ ਛਕਾਓ, ਬਾਅਦ ਵਿੱਚ ਅਸੀਂ ਆਪਣੇ ਮੁਰੀਦਾਂ ਨੂੰ ਨੇ। ਕਹਿਣ ਲੱਗਾ, ਨਹੀਂ ਭਾਈ ਦਇਆ ਸਿੰਘ ਜੀ, ਮੈਂ ਨਹੀਂ, ਤੁਸੀਂ ਮੇਰੇ ਜਿੰਦ ਤੋਂ ਵੱਧ ਪਿਆਰੇ ਹੋ, ਤੁਸੀਂ ਮੇਰੇ ਸਾਹਮਣੇ ਬਹਿ ਕੇ ਭੋਜਨ ਛਕੋ, ਤੁਸੀਂ ਛਕੋ ਤੇ ਮੈਨੂੰ ਆਪਣੇ ਆਪ ਹੀ ਮਿਲ ਜਾਏ। ਸਤਿਗੁਰੂ ਨੇ ਬਾਣੀ ਚ ਇਹ ਤਾਂ ਬਚਨ ਕੀਤਾ, ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਕੇ ਸਿਖਾ ਪੁੱਤਰ ਖਾਏ ਮਾਂ ਦਾ ਉਹ ਦਇਆ ਸਿੰਘ, ਪੁੱਤਰ ਖਾਏ ਮਾਂ ਖੁਸ਼ੇ, ਮੱਛੀ ਨੂੰ ਪਾਣੀ ਮਿਲੇ ਉਹ ਖੁਸ਼ੇ, ਤੇ ਜਦੋਂ ਤੁਸੀਂ ਆਪਣੀ ਮੂੰਹ ਚ ਪਾਓਗੇ ਨਾ, ਤੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਆਪ ਹੀ ਪਹੁੰਚ ਜਾਣਾ। ਹਜ਼ੂਰ ਨੇ ਉੱਥੇ ਬਾਣੀ ਦਾ ਪ੍ਰਮਾਣ ਦਿੱਤਾ, ਕਹਿਣ ਲੱਗੇ, ਮਾਤਾ ਪ੍ਰੀਤ ਕਰੇ ਪਾਏ, ਮੀਨੇ ਪ੍ਰੀਤ ਭਈ ਜਾਏ, ਗੁਰਸਿੱਖ ਪ੍ਰੀਤ। ਕਹਿਣ ਲੱਗੇ, ਸਤਿਗੁਰੂ ਗੁਰਸਿੱਖ ਮੁੱਖ ਬਣ ਜਾਏਗਾ। ਸ਼ਾਮ ਦੇ ਵਕਤ ਸੋਧਰ ਰਹਿ ਰਾਜ ਸਾਹਿਬ ਜੀ ਦਾ ਅੱਜ ਵੀ ਪਾਠ ਹੋਇਆ। ਕੋਈ ਸਮਾਂ ਐਸਾ ਨਹੀਂ ਜਿੱਦਣ ਕਲਗੀ ਵਾਲੇ ਨੂੰ ਪਿਆਰਾ ਪ੍ਰੀਤ ਭੁਲਿਆ ਹੋਵੇ। ਸੋਧਰ ਦਾ ਪਾਠ ਹੋਇਆ ਤੇ ਸ਼ਾਮ ਨੂੰ ਸਿੱਖਾਂ ਦੀ ਵੱਖ ਵੱਖ ਥਾਵਾਂ ਤੇ ਡਿਊਟੀ ਲਾ ਦਿੱਤੀ। ਕੁਝ ਵਿਦਵਾਨ ਲਿਖਦੇ ਨੇ, ਹਜ਼ੂਰ ਦੋਨਾਂ ਸਾਹਿਬਜ਼ਾਦਿਆਂ ਨਾਲ ਤੇ ਭਾਈ ਦਇਆ ਸਿੰਘ ਨਾਲ, ਭਾਈ ਸੰਤ ਸਿੰਘ ਨਾਲ ਉੱਪਰ ਵਾਲੇ ਚਬਾਰੇ ਵੀ ਚਲੇ ਆਏ ਨੇ। ਥੱਲੇ ਹਵੇਲੀ ਦੇ ਚਾਰ ਚੁਫੇਰੇ ਸਿੰਘ ਪਹਿਰਾ ਦੇਣ ਲੱਗੇ ਨੇ, ਕੁਝ ਆਰਾਮ ਤੈਅ ਕਰਦੇ ਨੇ। ਕਹਿੰਦੇ ਨੇ, ਅੱਜ ਹੋਣੀ ਸੇਜ ਨਹੀਂ, ਘੋੜਿਆਂ ਦੀ ਕਾਠੀ ਨੂੰ 21 ਦਸੰਬਰ ਦੀ ਰਾਤ ਨੂੰ ਸਿੱਖਾਂ ਨੇ ਆਪਣੇ ਸਰਾਣੇ ਬਣਾਇਆ, ਕਾਠੀਆਂ ਥੱਲੇ ਪਾਉਣ ਵਾਲੇ ਕੱਪੜੇ ਜ਼ਮੀਨ ਤੇ ਵਿਛਾਲੇ ਨੇ, ਕਈ ਦਿਨਾਂ ਦੇ ਥੱਕੇ ਨੇ, ਅੱਜ ਨੀਂਦ ਵੀ ਆਉਂਦੀ ਪਈ ਏ, ਕੁਝ ਪਹਿਰਾ ਦੇਦੇ ਨੇ, ਕੁਝ ਜ਼ਮੀਨ ਤੇ ਲੇਟ ਕੇ ਸੌ ਗਏ ਨੇ। ਤੇ ਉਹ ਲਿਖਦਾ ਵਿਦਵਾਨ ਸੱਜਣ, ਕਹਿੰਦਾ, ਜਦੋਂ ਅੱਧੀ ਰਾਤ ਦਾ ਵੇਲਾ ਹੋਇਆ, ਸਾਰੇ ਸਿੱਖ ਆਰਾਮ ਤੈਅ ਕਰਦੇ ਨੇ, ਤੇ ਜਿਹੜਾ ਪਹਿਰੇ ਦੇ ਖਲੋਤਾ ਹੈ ਨਾ, ਕਈ ਦਿਨਾਂ ਦੀ ਨੀਂਦ ਉਹਨੂੰ ਵੀ ਤੰਗ ਪਈ ਕਰਦੀ ਏ, ਹੱਥ ਵਿੱਚ ਨੇੜਾ ਪਕੜਿਆ, ਕਦੀ ਕਦੀ ਨੀਂਦ ਦਾ ਹਲੂਣਾ ਉਹਨੂੰ ਵੀ ਆ ਜਾਣ। ਗੁਰੂ ਕਲਗੀ ਵਾਲੇ ਚਬਾਰੇ ਤੋਂ ਉਤਰੇ ਨੇ, ਉਹ ਵਿਦਵਾਨ ਸੱਜਣ ਕਹਿੰਦਾ, ਦੇਖ ਕਿਤੇ ਇਹੋ ਜਿਹਾ ਮੁਰਸ਼ਿਦ ਮਿਲੇਗਾ, ਉਹਦੇ ਕੁਝ ਕੌਲ ਨੇ। ਉਹ ਕਹਿੰਦਾ, ਲੇਟ ਗਏ ਕੁਝ ਖਾਕ ਤੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਕਈ ਤਲਵਾਰ ਉਠਾ ਕਰ,
ਦੁੱਧ ਦੀ ਸ਼ਬ ਵਾਸ ਹੋਏ, ਸ਼ਬਦ ਅਰਥ ਰਾਤ ਦੇ ਵੇਲੇ ਸਹਿਬ।

நிற்போ நிற்வர் அகால் மூரத் அஜுனீஷ பஹங்குர் பிரசாத்

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮੇਰ ਉਪਾਵਹ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਪਰਮ ਸਨਮਾਨ ਯੋਗ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਖੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਰਾਤਰੀ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਜੋ ਗੁਰੂ ਸਿੱਖ ਲਈ ਨੇਮ ਬਣਾਇਆ ਹੈ ਉਸ ਬਣਾਈ ਹੋਈ ਮਰਿਆਦਾ ਦੇ ਅਨੁਸਾਰ ਆਪ ਜੀ ਨੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਗੁਰੂ ਸਵਾਰਿਆਂ ਤੋਂ ਸਰਵਣ ਕੀਤਾ ਹੈ। ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਹੋਈ ਪਵਿੱਤਰ ਹੁਕਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਰਾਂ ਦਾ ਉਚਾਰਨ ਕੀਤਾ ਹੋਇਆ ਆਪ ਜੀ ਨੇ ਸਰਵਣ ਕੀਤਾ ਹੈ। ਤੂੰ ਕਾਹੇ ਦੁਲਹਿ ਪ੍ਰਾਣੀਆਂ ਤੁਧ ਰੱਖ ਹੈਗਾ ਸਿਰਜਨਹਾਰ। ਬੜੇ ਪਿਆਰੇ ਢੰਗ ਨਾਲ ਹਜ਼ੂਰ ਸਾਡੇ ਅੰਦਰ ਨੂੰ ਟਿਕਾ ਬਖਸ਼ਦੇ ਨੇ। ਆਓ ਪਿਆਰਿਓ, ਜਿੱਥੇ ਆਪਾਂ ਹਰ ਬੁੱਧਵਾਰ ਪਿਛਲੇ ਕੁਝ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਦੇ ਆ ਰਹੇ ਸਾਂ। 6 ਪੌੜੀਆਂ ਹਜ਼ੂਰ ਦੀ ਪਵਿੱਤਰ ਬਾਣੀ ਦੀਆਂ ਜਿਤਨੀ ਕੁ ਮਤ ਗੁਰਦੇਵ ਨੇ ਬਖਸ਼ੀ ਉਸ ਅਨੁਸਾਰ ਵਿਚਾਰ ਕੀਤੀ ਗਈ। ਮਤਾਂ ਕੋਈ ਇਹ ਸਮਝ ਲਵੇ ਕਿ ਇਹ ਫਾਈਨਲ ਏ, ਜੋ ਕੁਛ ਆਪਾਂ ਕਹਿ ਦਿੱਤਾ ਬਸ ਇਸ ਤੋਂ ਅੱਗੇ ਕੁਛ ਨਹੀਂ। ਮਨੁੱਖ ਦੀ ਮਤ ਥੋੜੀ ਏ, ਉਹ ਅਸਗਾ ਸਾਗਰ ਏ। ਜਿਵੇਂ ਹੁਣ ਇਹ ਕੋਈ ਸਮੁੰਦਰ ਵਿੱਚੋਂ ਲੋਟਾ ਪਾਣੀ ਦਾ ਭਰ ਲਵੇ ਤੇ ਇਹ ਕਹੀ ਜਾਏ ਕਿ ਮੈਂ ਸਾਰੇ ਸਮੁੰਦਰ ਨੂੰ ਪਾਣੀ ਦੇ ਨੂੰ ਭਰੇ ਹੋਏ ਨੂੰ ਲੋਟੇ ਵਿੱਚ ਪਾ ਲਿਆ ਤੇ ਇਹ ਮਨੁੱਖ ਦੀ ਅਗਿਆਨਤਾ ਹੈ। ਜਿਤਨੀ ਕੁ ਤੈਨੂੰ ਲੋੜ ਸੀ ਤੂੰ ਕੇਵਲ ਆਪਣੇ ਭਾਂਡੇ ਮੁਤਾਬਕ ਭਰ ਸਕੇ, ਉਹ ਤਾਂ ਅਜੇ ਅਸਗਾਹ ਏ। ਤੇਰੇ ਵਰਗੇ ਪਤਾ ਨੀ ਕਿਤਨੇ ਕੁ ਉਹਦੇ ਕੋਲੋਂ ਦਾਤਾਂ ਲੈ ਸਕਦੇ। ਕਹਿਣ ਤੋਂ ਮੁਰਾਦ ਜਿਤਨੀ ਕੁ ਵਿਚਾਰ ਕੀਤੀ ਏ, ਇਹ ਜਿੰਨੀ ਕੁ ਭਾਂਡੇ ਨੂੰ ਗੁਰੂ ਨੇ ਸੂਝ ਪਾਈ ਉਨੀ ਕੁ ਆਪਾਂ ਵਿਚਾਰ ਕੀਤੀ ਏ। ਪਰ ਉਹ ਇਸ ਤੋਂ ਅੱਗੇ ਹੋਰ ਬੇਅੰਤ ਏ। ਆਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜਿਨ੍ਹਾਂ ਦਾ ਆਗਮਨ ਪੂਰਵੀ ਪਿਛਲੇ ਦਿਨੀ ਬਤੀਤ ਹੋਇਆ, ਜਿਨ੍ਹਾਂ ਦੇ ਸਪੁੱਤਰਾਂ ਦੇ ਸਾਕੇ ਵੀ ਇਸੇ ਮਕੀਨੇ ਦੇ ਅੰਦਰ ਆਏ ਨੇ। ਮੈਂ ਐਤਵਾਰ ਅਰਜ਼ ਕੀਤੀ ਸੀ ਹਜ਼ੂਰ ਦੇ ਚਮਕੌਰ ਗੜੀ ਦੇ ਸਾਕੇ ਨੂੰ ਆਰੰਭ ਕੀਤਾ ਇਤਿਹਾਸਕ ਤੱਥਾਂ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ 19 ਦਸੰਬਰ ਦੀ ਰਾਤ ਨੂੰ ਆਨੰਦਪੁਰ ਤੋਂ ਚੱਲੇ ਨੇ। ਸਤਿਗੁਰੂ ਸਰਸਾ ਦੇ ਕਿਨਾਰੇ 20 ਦਸੰਬਰ ਦੇ ਅੰਮ੍ਰਿਤ ਵੇਲੇ ਪਹੁੰਚੇ ਨੇ। ਹਜ਼ੂਰ ਨੇ ਸਰਸਾ ਪਾਰ ਕੀਤੀ, ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਇਸ ਤੋਂ ਅੱਗੇ ਗੁਰਦੇਵ ਰੋਪੜ ਆਏ ਨੇ, 20 ਦੀ ਰਾਤ ਇੱਥੇ ਟਿਕੇ ਨੇ ਦਿਨ ਤੇ 21 ਦਸੰਬਰ ਦੀ ਰਾਤ ਸ਼ਾਮਾਂ ਵੇਲੇ ਮੇਰੇ ਹਜ਼ੂਰ ਚਮਕੌਰ ਗੜੀ ਵਿੱਚ ਪਹੁੰਚ ਗਏ। ਉਹ ਕੱਚੀ ਹਵੇਲੀ
ਸਤਿਗੁਰੂ ਉਸ ਹਵੇਲੀ ਅੰਦਰ ਆਪਣਾ ਟਿਕਾਣਾ ਕੀਤਾ ਹੈ। ਉਸ ਰਾਤ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਕੀਤੇ ਗਏ। ਕਈ ਦਿਨਾਂ ਦੇ ਭੁੱਖੇ ਭਾਣਿਆਂ ਨੂੰ ਅੱਜ ਜਲ ਪਾਣੀ ਮਿਲਿਆ। ਹਜ਼ੂਰ ਨੇ ਛਕਿਆ, ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਂ ਹੀ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ। ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ ਹੈ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਤੇ ਉਸ ਦਿਨ ਅਰਜ਼ ਕੀਤੀ ਸੀ। ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ। ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ। ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧਰ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ ਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਵੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ ਜਿਹਦਾ ਨਾਮ ਸੀ ਨਾਹਰ ਖਾਂ। ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ, ਹਜ਼ੂਰ ਨੇ ਤੱਕਿਆ ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਂ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭਵਾਂਤਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਖੜੀ ਖਖੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੋ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਆਉਂਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗੜੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ
ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ, ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ, ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ। ਸਾਹਿਬ ਨੇ ਗਿਣਤੀ ਉੱਥੇ 40 ਕੀਤੀ ਤੇ ਉਸੇ ਸ਼ੇਰ ਦੇ ਆਧਾਰ ਤੇ, ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਔਰੰਗਜ਼ੇਬ ਗੁਰਸਨਾ ਚ ਤਾਰੇ ਕੁਨਦ ਚ ਹਲ ਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ, ਇਹ ਕਿੱਧਰ ਦੀ ਸ਼ਾਨ ਤੇ। ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੁੱਕ ਕੇ ਮੁਕਰਨ ਵਾਲਿਓ, ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ ਨੇ। ਕਹਿੰਦੇ ਨੇ ਮੈਂ ਬੜਾ ਲਾਚਾਰ ਹੋ ਗਿਆ, ਮੈਂ ਨਹੀਂ ਤਾਂ ਚਾਹੁੰਦਾ ਖੂਨ ਖਰਾਬਾ ਕੀ ਹੋਵੇ, ਪਰ ਤੁਸੀਂ ਮਜਬੂਰ ਕਰਕੇ ਮੈਨੂੰ ਮੈਦਾਨੇ ਜੰਗ ਵਾਸਤੇ ਉਤਰਨ ਵਾਸਤੇ ਕਹਿ ਦਿੱਤਾ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਬਾ ਲਾਚਾਰਗੀ ਜ਼ਫਰਨਾਮੇ, ਬਾ ਲਾਚਾਰਗੀ ਦਰ ਨਯਾ ਆਮਦੰਦ, ਮੈਂ ਮਜਬੂਰ ਹੋ ਕੇ ਅੱਜ ਚਮਕੌਰ ਦੀ ਗੜੀ ਵਿੱਚ ਉਤਰਿਆ ਵਾਂ, ਤੇ ਕਹਿਣ ਲੱਗੇ ਬਾ ਤਦਬੀਰੇ ਪੀਰੋ ਤੁਫੰਗ ਆਮਦੰਦ, ਹੁਣ ਮੈਂ ਇਸ ਤਰ੍ਹਾਂ ਨਹੀਂ ਉਤਰਨਾ, ਹੁਣ ਜੇ ਮੈਂ ਉਤਰਾਂਗਾ ਤਾਂ ਵੀ ਤੀਰਾਂ ਦੀ ਵਰਖਾ ਲੈ ਕੇ ਆਵਾਂਗਾ, ਤੇ ਜੇ ਮੇਰੇ ਸਿੱਖ ਤੇ ਪੁੱਤਰ ਉਤਰਨਗੇ ਉਹ ਵੀ ਤੀਰਾਂ ਤੇ ਕਿਰਪਾਨਾਂ ਦੀ ਤੁਹਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਣ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ ਜਿਹੜਾ ਸੀ ਆਮ ਤੌਰ ਤੇ ਹਰ ਇੱਕ ਵਿਦਵਾਨ ਇਸ ਸ਼ੇਰ ਨੂੰ ਚੇਤੇ ਰੱਖਦਾ, ਇਹ ਚਮਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ ਬਾ ਲਾਚਾਰਗੀ ਦਰਮਿਆਂ ਆਮਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮਦੰਦ, ਅੱਗੇ ਕਹਿੰਦੇ ਚੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜਰ, ਹੁਣ ਸਾਰੇ ਗੀਲਿਆਂ ਤੋਂ ਪਾਣੀ ਤੁੱਪ ਟੱਪ ਗਏ, ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ, ਤੁਸੀਂ ਕੁਰਾਨ ਦੀ ਕਸਮ ਖਾ ਗਊ ਦੀ ਕਸਮ ਖਾ ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ, ਪਰ ਅੱਜ ਜਦੋਂ ਸਾਰੇ ਗੀਲਿਆਂ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ ਤੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜਰ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੇ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ ਜਿਨ੍ਹਾਂ ਦੇ ਪੈਰਾਂ ਕੰਧੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ, ਤੇ ਜਿਸ ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇੱਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ, ਕਦੀ ਉਸ ਬਾਪੂ ਦੇ ਅੰਦਰ ਨੂੰ ਪੜ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ੍ਹ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿੱਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲੈ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਪੇਪਰ ਪੈ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ, ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ, ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ, ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ, ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖਣ ਲੱਗਿਆ ਇੰਨਾ ਵਹਿ ਤੁਰਦਾ, ਖੈਰ
गुरु गोबिंद सिंह महाराज सिख विद्वाना की राय मुताबिक सब तो पहला जिहड़ा जथा तुरिया पंजा सिंघां दा इन्हां विच भाई साहिब भाई हिम्मत सिंह जी गए जिहड़े प्यारे सन पंजा प्यारियां विचों सन गुरु गोबिंद सिंह दे चरणां विच इन्हां ने अरदास कीती कहन लगे सतगुरु तुसी हुण कृपा करके आसीस बख्शो ऐस देह विच तां परत के हो सकदा है तुहाडे दीदार कदी होण के ना ते गुरु कलगी वाले ने कहा सी हिम्मत सिंह तू मेरा प्यारा है इस ठीकरे ने अज नहीं कल नहीं परसों जरूर भज जाना है देह दे मिलाप तां पता नहीं होवे के ना पर मैं आत्मक तौर ते तेनू कदी अपने दूर तो हो नहीं दिया कदी अंदर दे विछोड़े नहीं पैंदे देह दे ठीकर टुटन तो बाद भी अंदर जुड़िया रहना है भाई साहब भाई हिम्मत सिंह जी पंजा प्यारियां विचों इन्हों ने पंज सिंह लै ने अपने नाल गुरु कलगी वाले दे चरणा विच मत्था टेक के भाई साहब ने इस कच्ची गड़ी का दरवाजा खोलिया ते जेड़े दुश्मन इस कच्ची गड़ी वल आउंदे पए ने ते प्यारे भाई हिम्मत सिंह जी पता नहीं किन्नियां कु लोकां नूं चीर दे निकल गए ने तीरां नाल वरखा कीती है इन्हां ने नेज़ियां नाल परोह दिते ने इन्हां ने कृपाना नाल भी टुकड़े कर दिते ने ओ या अली दे नारे पहलांदे ने इधर गुरु के सिख गुरु की बाणी पै पढ़दे ने ते मेरा बाजा वाला प्रीतम माही चमकौर गड़ी दे चबारे विच अकारी विच बैठा है ते अपने प्यारियां नूं मैदाने जंग अंदर जूझदे हुए देखदा पे हुण जिस गुरु दियां नजरां दे सामने ओदे प्यारे शहीद हुंदे होणगे ते किन्नियां कु भागां वाले ओ गुरु के सिख होणगे जिहड़ा अपना सब कुछ गुरु तो कुर्बान करी बैठे हजूर ने एवें नहीं बाणी विच कहा कहन लगे दाता जे सतगुरु तू कहें कि अपनिया अखां नूं कढ के मेरे चरणां विच रख दे ते गुरु साहिब कहिंदे ने सिख तां अपने नेत्र दियां पुतलियां कढ के भी तेरे चरणां विच रख देगा पर तू कृपा करके सानू अपना बना ले हजूर ने कहा अखी काज धरी चरणां तल सब धरती फिर मत पाई क्यों अपना आप कुर्बान करदे ने जेड़े गुरु की बाणी विच प्रीत दे ए शब्द गाउंदे होण कि हे मेरे दाता के तन मन काट काट सब अर्पी विच अग्नि आप जलाई जेड़े प्रीत दे ए श्लोक पढ़दे होण कि भिजो सिजो कंबली अल्लाह वरसै मेहो जाय मिला तिना सजना टुटो ना ही मेहो जेड़े ए गाउंदे होण सम्मन जोश प्रेम के दम क्यों होती साठ रावण खुते सो रंक ने जिन सिर दीने काट जिन्ना अंदर इन्ना गुरु ने प्यार भर दिता होवे करवत भला ना करवत तेरी ला गले सुन बेनती मेरी ते ओ गुरु के सिख अपने आप नु गुरु तो कुर्बान क्यों नहीं कर प्यारे भाई हिम्मत सिंह जी मेरे गुरु कलगी वाले दे सामने शहादत दा जान पीता है सिख विद्वान कहिंदे ने एदो बाद दूसरा जथा पंजां दा इक होर गया ते जदों दूसरा जथा गया ए भी शहीद हो गए ने ते उधर भाई दया सिंह जी भाई धर्म सिंह जी भाई मोहकम सिंह जी भाई संगत सिंह होरां ने आपस विच सलाह कीती है कहन लगे एक काम करो घोर जंग हुंदा पिया है भाई दया सिंह नूं कहिंदे ने प्यारिया तू गुरु कलगी वाले दा प्यारा है सब तो पहला गुरु दी आवाज ते तू उठा ते एक गुरु गोबिंद सिंह दे चरणां विच बेनती कर सकना पुछया की कहन लगे सतगुरु ने एक बेनती कर दे दाता देखो चार सवेरे दुश्मन ने घेरिया है ध्यान रखना मैं उत्थे उदन अर्ज कीती सी ए कोई नाटक नहीं जां किसे दे कल्पे होए पात्र नहीं जां ए लिखी हुई कहानी दे सिरजे हुए अपने मनोकल्पत जेड़े लोक नहीं ए असलियत है ए हकीकत है एदे विच कुछ झूठ नहीं कहन लगे भाई दया सिंह तू एक अरदास कर के गुरु गोबिंद सिंह सच्चे पिता तुसी एक मेहर कर दियो ना बख्शिश करो अपने सहर दादियां नूं लै के तुसी चमकौर दी गड़ी विचों निकल जाओ असी तुहाडे नाल आ ए पहली वार कहा सी कि तुसी चमकौर दी गड़ी छड़ दियो असी मैदाने जंग विच नाल तुरांगे रस्ता असी बनावांगे अपना खून डोल के दाता जी जे तुसी चले गए ते सतगुरु जी साडे वर्गे तू लखां होर पैदा कर लेंगा ते जे मेरे दातिया अज तू भाणा वरता दिता ते असी भावे करोड़ा भी पैदा हो जाइए पर गुरु गोबिंद सिंह तेरे वर्गा गुरु कितों नहीं मिलना जे तुसी चले जाओ
कैसे कमाल दे शब्द सन, तुसी चले जाओ साडे वर्गे लखा बना लोगे, कई दया सिंह कई धर्म सिंह पैदा कर लेगा, पर दात्या जे अज भाणे वापर गए साडे पले कुछ नहीं हो रहना, ते असी गुरु गोबिंद सिंह कित्थों लभांगे। जदो आपस विच पहली सलाह कीती है ते प्रोफेसर करतार सिंह सिख विद्वान ने बड़ी सोहनी गल कही, मैं जेड़ी अर्ज आप जी नूं लैक्चर पूरे विचों कर रहा, यह कुछ विद्वाना दियां लिखतां दा निचोड़ लिया है। भाई वीर सिंह, प्रोफेसर पूरन सिंह, सोहन सिंह सीतल, प्रिंसीपल सतबीर सिंह जी होरी, प्रोफेसर करतार सिंह जी होरी, प्रोफेसर साहब सिंह जी होरी, डॉक्टर गंडा सिंह जी होरी, मैं उन्हां दा सिर्फ सारिया की इकट्ठी विचार आप नाल सांझी कर रहा। कई कई थावां ते हो सकदा दो रावां होण, पर मैं उन्हां नूं छड़ दिता है। सतगुरु गुरु गोबिंद सिंह दे चरणां विच अरदास करन तुरन लगे ने, ते जदों कहिंदे ने भाई दया सिंह ने अजे जा के कहणी सी कि गुरु गोबिंद सिंह सच्चे पिता जी तुसीं साहिबजादियां दे नाल निकल जाओ, ते की तकदे ने, बाबा अजीत सिंह जी ने अपने गले दे विच परना पाया होया है, अपने गले दे अंदर बस्त्र पाया है, कपड़ा पाया है, ते दोनों हाथ जोड़ के कहिंदा पिया सतगुरु कृपा कर दियो पिता जी, देखो अज जिथे तुहाडे प्यारे जूझदे पए ने, किन्ना चंगा होवे पिता जी जे तुसीं अज इजाजत दे के अपने पुत्र नूं वी हत्थी तोड़दे हो। सिख अरदास की करन चलै ते अगो गुरु दा पुत्र की कहिंदा पिया है, साहिबजादा कह रहे ने सतगुरु तुसीं आशीष दे के तोरो, ते अजे भाई दया सिंह ने मुख विचों कहा ये कि सतगुरु एक अरदास करन आया। साहब कहन लगे तू अपनी गल कहन तो पहला बाबा अजीत सिंह दी सुन, ए की कह रहे है। उन्हें अरदास कीती साधाता जी एक कृपा करो, अपने साहिबजादियां नू बच्चियां नू लै के निकल जाओ, असी शहादतां दे जाम पियांगे। वाह ओ गुरु के सिखो, किन्ना कु तुहाडे अंदर सिखी लई दर्द सी, तुसी एक गल सोचदे हो कि मेरे दाता तेरा पंथ वसे, पंथ वसना तेरी कृपा दे नाल, ते गुरु सोचदा मेरा परिवार उजड़ जाए पर मेरे सिखां नू किते आंच ना। मैं अगे चल के अर्ज करना, भाई दया सिंह जदों कहन लगे दाता तुसी निकल जाओ, हजूर ने गलवकड़ी विच लै के कहा सी दया सिंह तू अजीत सिंह नहीं, तू मेरा पुत्र नहीं, जां तां कह दे के गुरु गोबिंद सिंह असी तेरे पुत्र नहीं। अखां भर रही हां, कहन लगे दात्या असी तेरे बच्चे हां। फिर कहन लगे दया सिंह केड़े केड़े पुत्र नूं लुका के जावां, केड़े केड़े नूं नाल लै के जावां, तुसी तां मेरे पुत्रां तों वी वध हो। आओ देखो सामने अज जंग भखिया है, ते अज मेरे पुत्रां ने शहादतां दा जाम पीना है। सतगुरु गुरु गोबिंद सिंह जी दे इन्ने बचन कहण दी देर सी, गुरु के सिखां दे हिरदे भर गए, कुछ बेर बोल नहीं सके। बाबा अजीत सिंह जदों तुरन लगे ने, ते एक कविता बड़ी पुरानी लिखी सी एक मुसलमान ने, मिर्जा मोहम्मद गनी, ओदी कविता दा नाम सी जोहरे तेग। ओदे विचों लिखदा जदों साहिब तुर लगे बाबा अजीत सिंह, ते मेरा दाता ओनू दरवाजे तक छड्डन आया, ते नाल एक गल कही कहन लगे बेटा जिदन पंगाणी दा युद्ध जितया सी ओदन तेरा जन्म होया सी, जित के आया सा ते तेरा नाम अजीत सिंह रखिया सी, पर मेरे बेटा मैं एक गल तेनू कहनी चाहना, देखी तेरा नाम अजीत है, पहली गल के तेनू जिते कोई ना, किते दुश्मन दे सामने झुकना जाई, ते जे पुत्र तेनू किते शहादत दा जाम पीना पैना, मेरे बच्चिया तेरी पिठ विच कोई निशान ना होवे, तेरी छाती विच बरसी लगी होवे, ते मैं उदो अकाल पुरख वाहगुरु दा शुक्र करा। ओने जदो इनी गल कही ते बाबा अजीत सिंह ने अगो उत्तर बड़े कमाल दा दिता सी, कहन लगे पिता जी नाम का अजीत हूं, जीता ना जाऊंगा, जे तुसी अजीत सिंह रखे है, तेरे पुत्र नू दुनिया दी कोई ताकत नहीं के चुका सके नू जित सके, शहीद हो जाना होर गल है, पर किसे दियां बाहां खड़ियां करा ओनू अपने नाल गुलाम बना के लै जाना एक होर गल है। कहन लगे नाम का अजीत हूं, जीता ना जाऊंगा, इधर से मैं नहीं जितया जा सकता। अगे कहन लगे जीता तो खैर, हार के जीता ना, जे मेनू किसे जीतन दी कोशिश भी कीती ते बाप मैं जींदे ही नहीं रहना, ते याद रखी तेरा पुत्र जा ता दुश्मन नू जित के आएगा, जे दुश्मन ना जितया गया जिंदे जी तेनू कदी आके मुख नहीं दिखावा।
मेरे सतगुरु बाबा अजीत सिंह नूं आप है तोरदे ने ते जदों तोरन लगे ने ते इन्हां दे नाल प्यारे भाई साहिब भाई मोहकम सिंह जी तैयार होए। भाई मोहकम सिंह नूं जदों तोरन लगे ने ते अज भाई मोहकम सिंह ओहदा किरदा खड़िया है, चेहरे ते नूर है ते कहिंदे ने अरदास करदा गुरु गोबिंद सिंह अज मेरे किन्ने वड्डे भाग ने, अज मैं तेरे साहबजादे की अगवाई विच मैदाने जंग विच उतर लगा, किन्ने मेरे भाग चंगे ने, अज साडी अगवाई बाबा अजीत सिंह ने करनी है। बाबा अजीत सिंह नूं मेरे सतगुरु आप तुरन आए ने, बाबा जुझार सिंह तकते पए ने कि अज मेरा वीर तुरन लगा है। लिखदे ने विद्वान सज्जन तुरन तो पहला पिता जी नूं नमस्कार कीतीए, गुरु के सिंघां नूं फतेह बुलाईए ते सके भरा नूं इक वारी घुट के गलवकड़ी विच लै लिया। इकट्ठे खेडे ने, इकट्ठे एक घर अंदर पले ने। बाबा अजीत सिंह जदों तुरदे पए ने सके भरा नूं भी बड़े प्रेम नाल बाबा जुझार सिंह नूं मिले ने ते साहिब ने अपने तीर भी बाबा अजीत सिंह नूं दिते। बाबा जी की उम्र उस वक्त 18 साल के करीब विद्वान सज्जन लिखते, एक दा थोड़ा कु साल घट वध करदे ने, खैर 20 तो ज्यादा नहीं, 18 साल के करीब उम्र है ते गुरु गोबिंद सिंह अपने पुत्र नूं तोर के आप साहब उच्चे अटारी ते खड़े हो गए, चबारे ते खड़े हो गए ने। अज देखो पुत्रां वालियो कि ओह किहो जिहा गुरु है जिहदे पुत्र ने शहादत का जाम पीना है। अज तीकरा बाप पुत्र की जंग चढ़दी देखते ने, पुत्र नूं किते सरकारे दरबारे इनाम तां मिलदे देखदे ने, पुत्र दे घर अंदर आई हुई खुशी तां बाप देखदे ने, क्यों जा बाप है गुरु गोबिंद सिंह के पुत्र जेड़ा उस शहादत दा जाम पीन चला है ते बापू अपने अखां नाल अपने पुत्र नूं जूझदिया होया देखना चाहुंदा। लोग तां इत्थों तक पैदा होए ने जिन्हां ने पुत्रां दे दुख नूं देख के टक्करां मार के खत्म हो गए, अखां उत्ते पत्तियां बन लईआं। बाबा अजीत सिंह तुरे ने, भाई मोहकम सिंह नाल ने, बाबा अजीत सिंह जयकारा बुला के निकले ने ते किन्ने दुश्मना दे आग ला दिते ने। बाबा अजीत सिंह पहला अपने पत्थे विचों तीर कढे ने ते किन्ने जिधर तीर छूकदा जांदा है सैकड़े लोकां दीआं छातियां नूं चीर के निकल जांदा है ते पिछों वजीर खां ने आवाज दिती है, कहिंदा है गुरु गोबिंद सिंह दा वड्डा पुत्तर जे तुहाडा की लाभ की फायदा जे गुरु गोबिंद सिंह दा पुत्र बच के निकल जाए। तो बाबा अजीत सिंह घोड़े ते असवार पहला तीर चलाए ने, आखिर तीर कुछ गिनती दे ने, तीर खत्म हो गए, कहिंदे बाबा अजीत सिंह ने अपने हाथ विच नेजा पकड़िया है, मैदाने जंग विच नेजे विच सारिआं नूं परोंदे गए ने, हर एक जेड़ा सामने आया ओनू बाबा अजीत सिंह ने विल दिता है। ते लिखदे ने गुरु के प्यारे सिख जदों एक पठान एक मुगल सामने आया है उन्हें लोहे का संजो अपनी छाती ते पाया है, बाबा अजीत सिंह ने पूरे जोर नाल जदों नेजा ओदी छाती विच मारिया है ते परत के कढ़न लगे ते नेजे का अगले वाला जो तिखा सिरा वह विच ही टुट गया, केवल हाथ विच छोटा रह गया। बाबा अजीत सिंह उसे वक्त कहिंदे अपनी कृपान कढ़ीए ते कृपान धू के दुश्मना ते टुट पए ने। भाई मोहकम सिंह नाल ने इको दम जदों बिजली की तरह दुश्मन ते पए ने, साध संगत आहू ला दिते, भाई मोहकम सिंह पहला शहीद होए ने ते बाबा अजीत सिंह जिधर जांदे ने ते असवार पहला तीर चलाए ने, आखिर तीर कुछ गिनती दे ने, तीर खत्म हो गए, कहिंदे बाबा अजीत सिंह ने अपने हाथ विच नेजा पकड़िया है, मैदाने जंग विच नेजे विच सारिआं नूं परोंदे गए ने, हर एक जेड़ा सामने आया ओनू बाबा अजीत सिंह ने विल दिता है। ते लिखदे ने गुरु के प्यारे सिख जदों एक पठान एक मुगल सामने आया है उन्हें लोहे का संजो अपनी छाती ते पाया है, बाबा अजीत सिंह ने पूरे जोर नाल जदों नेजा ओदी छाती विच मारिया है ते परत के कढ़न लगे ते नेजे का अगले वाला जो तिखा सिरा वह विच ही टुट गया, केवल हाथ विच छोटा रह गया। बाबा अजीत सिंह उसे वक्त कहिंदे अपनी कृपान कढ़ीए ते कृपान धू के दुश्मना ते टुट पए ने। भाई मोहकम सिंह नाल ने इको दम जदों बिजली की तरह दुश्मन ते पए ने, साध संगत आहू ला दिते, भाई मोहकम सिंह पहला शहीद होए ने ते बाबा अजीत सिंह जिधर जांदे ने भाजड़ां पै जांदियां ने, अचनचेत फिर उन्हां वंगारिया है,
ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ ਤੇ ਮੇਰੇ ਕਲਗੀ ਵਾਲੇ ਦੇਖਦੇ ਨੇ ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ ਤੇ ਕਹਿੰਦੇ ਨੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ ਇੱਕ ਖਤੰਗ ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ ਪਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੀ ਸੁੱਖ ਹੋਏ ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਿਆ ਰੱਖ ਹੈ ਪ੍ਰਭ ਕੀ ਆਗਿਆ ਮਨ ਹੈ ਮਤ ਹੈ ਉਸ ਤੇ ਚੌਗਣ ਕਰੇ ਨਿਹਾਲ ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਕੈਸੇ ਪਿਆਰ ਦੀ ਖੇਡ ਹੈ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ ਪਿਤਾ ਜੀ ਭਰਾ ਮੈਦਾਨੀ ਜੰਗ ਵਿੱਚ ਗਏ ਨੇ ਵਾਪਸ ਆਉਣਗੇ ਤੇ ਉਸ ਵਕਤ ਭਾਈ ਦਇਆ ਸਿੰਘ ਦਾ ਖਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ ਤੇ ਸਾਹਿਬ ਤੱਕ ਕੇ ਗੱਲ ਕਹਿੰਦੇ ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ ਕਹਿਣ ਲੱਗੇ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਮੇਰੇ ਪੁੱਤਰ ਤੂੰ ਚੰਗੀ ਦਲੇਰੀ ਨਾ ਲੜਿਆ ਆਖਰ ਲੜੇ ਕਿਉਂ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ ਗੁਰੂ ਤੇਗ ਬਹਾਦਰ ਦਾ ਪੋਤਾ ਹੈ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਕਿਉਂ ਨਾ ਤੂੰ ਮੈਦਾਨੀ ਜੰਗ ਵਿੱਚ ਜੂਝੇ ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ 15 ਕੁ ਸਾਲ ਦੇ ਕਰੀਬ ਕੇ 14.5 ਦੇ ਲਿਖਦੇ ਨੇ ਵਿਦਵਾਨ ਹੱਥ ਜੋੜ ਕੇ ਆ ਗਏ ਕਹਿਣ ਲੱਗੇ ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ ਚਮਕੌਰ ਦੀ ਗੜੀ ਵਿੱਚ ਰਾਤ ਆਏ ਵੀ ਇਕੱਠੇ ਰਾਤ ਸੁੱਤੇ ਵੀ ਇਕੱਠੇ ਸਵੇਰੇ ਉੱਠੇ ਵੀ ਇਕੱਠੇ ਪਰ ਇੱਥੇ ਕਿਉਂ ਵਿਤਕਰਾ ਬਾਪੂ ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ ਹੁਣ ਇੱਕ ਕਿਰਪਾ ਕਰ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ ਨਾ ਪੀਣਾ ਚੰਗਾ ਲੱਗਣਾ ਨਾ ਤਨ ਤੇ ਬਸਤਰ ਪਾਏ ਚੰਗੇ ਲੱਗਣੇ ਨੇ ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ ਕਹਿਣ ਲੱਗੇ ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਬੇਟਾ ਜੁਝਾਰ ਸਿੰਘ ਤੂੰ ਮੈਦਾਨੀ ਜੰਗ ਵਿੱਚ ਜੂਝਣਾ ਹੈ ਇੱਕ ਬੜੀ ਵੱਡੀ ਕਮਜ਼ੋਰੀ ਹੋਣੀ ਸੀ ਅੱਜ ਤੂੰ ਆਪ ਤੁਰ ਕੇ ਆਇਆ ਤੇ ਜਿਸ ਕੌਮ ਦੇ ਉਸਰੀਏ ਆਪ ਚੱਲ ਕੇ ਕਹਿਣ ਕੇ ਸਾਡਾ ਸੀਤ ਹਾਜ਼ਰੇ ਉਹ ਕੌਮ ਕਦੀ ਦੁਨੀਆਂ ਦੇ ਨਕਸ਼ੇ ਤੋਂ ਮਿਟਦੀ ਨਹੀਂ ਬੇਟਾ ਤੂੰ ਬਿਨਾਂ ਆਵਾਜ਼ ਮਾਰਨ ਤੋਂ ਆਇਆ ਤੇ ਰਹਿੰਦੀ ਦੁਨੀਆਂ ਵਿੱਚ ਜਦੋਂ ਵੀ ਇਸ ਪੰਥ ਤੇ ਭੀੜਾ ਪੈਗੀ ਤੇ ਆਵਾਜ਼ ਦੇਣ ਦੀ ਲੋੜ ਨਹੀਂ ਆਪਣੇ ਸਿਰਾਂ ਤੇ ਖੱਪਣ ਬੰਨ ਕੇ ਮਰਜੀਵੜੇ ਬਿਨਾਂ ਬੁਲਾਉਣ ਤੋਂ ਸ਼ਾਮਲ ਹੋ ਜਾਇਆ ਕਰਨਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜਦੋਂ ਪੁੱਤਰ ਨੂੰ ਤੋੜਨ ਲੱਗੇ ਨੇ ਤੇ ਉੱਥੇ ਇੱਕ ਦੋ ਗੱਲਾਂ ਕਹੀਆਂ ਕਹਿਣ ਲੱਗੇ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ ਇਹ ਵੈਸੇ ਅੱਲਾ ਯਾਰ ਖਾਂ ਜੋਗੀ ਦੀ ਕਵਿਤਾ ਹੈ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਤੀਜੈ ਧਰਮ ਪਰ ਹਮ ਕਹਿਤੇ ਹੈ ਅਬ ਆਪਕੋ ਜਾਂ ਦੀਜੈ ਧਰਮ ਪਰ ਹੁਣ ਪੁੱਤਰ ਤੂੰ ਵੀ ਤੁਰ ਭਾਈ ਦਇਆ ਸਿੰਘ ਫਿਰ ਆ ਗਏ ਸਤਿਗੁਰੂ ਇੱਕ ਨੂੰ ਤਾਂ ਰੱਖ ਲਵੋ ਹਜ਼ੂਰ ਨੇ ਉੱਤੇ ਗੱਲ ਕਹੀ ਕਹਿਣ ਲੱਗੇ ਭਾਈ ਦਇਆ ਸਿੰਘ ਜਿੱਦਣ ਭਾਈ ਜੈਤਾ ਗੁਰੂ ਤੇਗ ਬਹਾਦਰ ਗੁਰੂ ਪਿਤਾ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ ਸੀ ਉਦੋਂ ਦੁਨੀਆਂ ਨੇ ਮੈਨੂੰ ਕਿਹਾ ਸੀ ਇਹ ਸ਼ਹੀਦ ਬਾਪ ਦਾ ਪੁੱਤਰ ਏ ਇਹਦਾ ਬਾਪ ਸ਼ਹੀਦ ਏ ਲੋਕਾਂ ਨੇ ਉਦਣ ਮੇਰੇ ਨਾਂ ਨਾਲ ਜੋੜ ਦਿੱਤਾ ਸੀ ਸ਼ਹੀਦ ਬਾਪ ਦਾ ਪੁੱਤਰ
ਤੇ ਅੱਜ ਜਦੋਂ ਮੇਰੇ ਜੁਝਾਰ ਨੇ ਸ਼ਹੀਦ ਹੋਣਾ ਦਇਆ ਸਿਆ, ਅੱਜ ਤੋਂ ਬਾਅਦ ਲੋਕੀ ਇਹ ਵੀ ਕਹਿਣਗੇ ਸ਼ਹੀਦ ਪੁੱਤਰਾਂ ਦਾ ਇਹ ਬਾਪੂ ਹੈ। ਦੇਖ ਉਸ ਮਾਲਕ ਦੀ ਕਿਰਪਾ, ਬਾਬਾ ਜੁਝਾਰ ਸਿੰਘ ਨੂੰ ਨਾਲ ਤੋਰਨ ਲੱਗੇ ਨੇ। ਉੱਥੇ ਉਸ ਵਿਦਵਾਨ ਨੇ ਬੜੇ ਕਮਾਲ ਦੀਆਂ ਪੰਕਤੀਆਂ ਕਹੀਆਂ। ਕਹਿੰਦੇ ਨੇ ਸਾਹਿਬ ਜਦੋਂ ਤੋਰਨ ਲੱਗੇ ਤੇ ਉਸ ਵਕਤ ਇੱਕ ਗੱਲ ਕਹੀ, ਕਹਿੰਦਾ ਬਰਰਾਈ ਕੋਈ ਆਵਾਜ਼ ਤੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ। ਕਹਿਣ ਲੱਗੇ ਜੇ ਮੇਰੇ ਪੁੱਤਰ ਤੂੰ ਜਾਣਾ, ਅੱਜ ਤੱਕ ਤੈਨੂੰ ਮਾਂ ਨੇ ਬਸਤਰ ਪਾਉਣ ਨੂੰ ਦਿੱਤੇ, ਅੱਜ ਪਹਿਲਾ ਸਮਾਂ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੋਰਨਾ। ਉੱਥੇ ਇੱਕ ਬਚਨ ਕਿਹਾ ਬੜੇ ਕਮਾਲ ਦਾ, ਕਹਿ ਲੱਗੇ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਮੈਂ ਤੇਰੇ ਤਨ ਤੇ ਸ਼ਸਤਰ ਸਜਾ ਦਿਆ। ਕਹਿ ਲੱਗੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ, ਆ ਛੋਟੀ ਜੀ ਤੀਰ ਕਮਾਨ ਲੈ ਲੈ, ਤੀਰਾਂ ਦਾ ਪੱਥਾ ਲੈ ਲੈ, ਛੋਟੀ ਜੀ ਤਲਵਾਰ ਤੂੰ ਲੈ ਲੈ। ਤੇ ਜਦੋਂ ਸਾਹਿਬ ਨੇ ਇੱਕ ਇੱਕ ਸ਼ਸਤਰ ਦਿੱਤਾ, ਕਹਿੰਦੇ ਆਪਣੇ ਹੱਥਾਂ ਨਾਲ ਬਸਤਰ ਪਾਏ ਨੇ, ਆਪਣੇ ਹੱਥਾਂ ਨਾਲ ਗਾਤਰੇ ਕਿਰਪਾਨ ਪਾਈ, ਆਪਣੇ ਹੱਥਾਂ ਨਾਲ ਤੀਰਾਂ ਦਾ ਪੱਥਾ ਪਾਇਆ ਤੇ ਤੁਰ ਲੱਗਿਆ ਇੱਕ ਗੱਲ ਕਹੀ, ਕਹਿ ਲੱਗੇ ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਐ ਪੁੱਤਰ ਤੇਰੇ ਹੱਥ ਛੋਟੇ ਨੇ, ਮੈਂ ਤੈਨੂੰ ਖੰਜਰ ਦੇ ਰਿਹਾ ਪਰ ਇਸ ਖੰਜਰ ਨੂੰ ਤੂੰ ਸਮਝੀ ਸ਼ਮਸ਼ੀਰ ਏ। ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਤੀਰ ਸਮਝਣਾ। ਕਹਿਣ ਲੱਗੇ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਪਰ ਪੁੱਤਰ ਜਦੋਂ ਤੇਰੀ ਛਾਤੀ ਵਿੱਚ ਜ਼ਖਮ ਲੱਗੇ, ਯਾਦ ਰੱਖੀ ਮੈਂ ਦੇਖਦਾ ਹੋਵਾਂਗਾ ਤੇਰੀਆਂ ਅੱਖਾਂ ਵਿੱਚ ਨੀਰ ਨਾ ਆਏ, ਤੂੰ ਕਦੇ ਰੋਵੀ ਨਾ। ਕਹਿਣ ਲੱਗੇ ਤੀਰ ਕਲੇਜੇ ਮੇਂ ਜਬ ਲਗੇ, ਕਹਿਣ ਲੱਗੇ ਸੀ ਨਹੀਂ ਕਰਨਾ ਉਪ ਮੇਰੀ ਜਾਨ, ਮੂੰਹ ਸੇ ਕਦੀ ਨਹੀਂ ਉਚਰਨਾ, ਤੇਰੇ ਸੀਨੇ ਨੂੰ ਤੀਰ ਤਾਂ ਵਿੰਨ ਜਾਏ ਪਰ ਮੇਰੇ ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਮੂੰਹ ਚੋਂ ਹਾਏ ਜਾਂ ਸੀ ਸ਼ਬਦ ਨਾ ਨਿਕਲੇ, ਅਖੀਰ ਤੇ ਜਾਨ ਲੱਗਿਆ ਵੀ ਤੇਰੇ ਮੁਖ ਦੇ ਵਿੱਚੋਂ ਕੇਵਲ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ। ਸਾਧ ਸੰਗਤ ਜਦੋਂ ਤੋੜਿਆ ਆਪ ਘੋੜੇ ਤੇ ਅਸਵਾਰ ਕੀਤਾ, ਆਪ ਸ਼ਸਤਰ ਸਜਾਏ ਨੇ ਤੇ ਤੁਰ ਲੱਗਿਆ ਜਿਹੜੇ ਸ਼ਬਦ ਕਹੇ ਇਹਨੇ ਪਿਆਰੇ, ਜਦੋਂ ਤੁਰਦੇ ਨੇ ਕਹਿਣ ਲੱਗੇ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਸਭ ਬਈਆ। ਤੇ ਬਾਪ ਇੱਕ ਆਸ ਕਰਦਾ ਖਾਹਿਸ਼ ਹੈ ਕਿ ਤੁਮੇ ਤੇਜ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਐ ਪੁੱਤਰ ਤੂੰ ਤੁਰੇ, ਮੈਨੂੰ ਇੱਕ ਆਸ ਏ ਜਦੋਂ ਤੂੰ ਤੇਜ ਚਲਾਏ ਉਦੋਂ ਵੀ ਆਪਣੇ ਨੇਤਰਾਂ ਨਾਲ ਤੱਕਾਂ, ਤੇ ਬੇਟਾ ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਲੱਗੇ ਤੇ ਉਦੋਂ ਵੀ ਮੇਰੀਆਂ ਅੱਖਾਂ ਤੁਰ ਦੇ ਤੱਕਦੀਆਂ ਹੋਣ। ਜਦੋਂ ਬਾਬਾ ਜੁਝਾਰ ਸਿੰਘ ਤੁਰੇ ਨੇ ਫਿਰ ਕਿਹਾ ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਤੁਰ ਲੱਗਿਆ ਆਪ ਆਏ ਨੇ ਦਰਵਾਜ਼ੇ ਤੱਕ, ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾ ਮਾਰੋ ਤੁਮੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਜਾ ਕਹੋ ਜਾਮੇ ਸ਼ਾਦ ਤੁਮੇ ਬਖਸ਼ੇ। ਹੇ ਪੁੱਤਰ ਤੈਨੂੰ ਇੱਕ ਪਿਆਸ ਏ, ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੂੰ ਪਿਆਸਾ ਜਾਮੇ ਤੇ ਤੈਨੂੰ ਮੇਰਾ ਦਾਤਾ ਸ਼ਹਾਦਤ ਦਾ ਜਾਮ ਭਰ ਕੇ ਦੇ। ਸਾਧ ਸੰਗਤ ਅੱਜ ਮੇਰੇ ਸਤਿਗੁਰੂ ਨੇ ਆਪਣੇ ਜੁਝਾਰ ਨੂੰ ਵੀ ਤੋੜ ਦਿੱਤਾ, ਉਧਰ ਸੂਰਜ ਢਲ ਲੱਗਾ, ਇਧਰ ਚਮਕੌਰ ਦੀ ਗੜੀ ਵਿੱਚੋਂ ਮੇਰੇ ਕਲਗੀ ਵਾਲੇ ਦਾ ਬਾਬਾ ਜੁਝਾਰ ਸਿੰਘ ਤੁਰ ਪਿਆ। ਸਾਧ ਸੰਗਤ ਇਹਨਾਂ ਦੇ ਨਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਹਿਬ ਸਿੰਘਾਂ ਨੂੰ ਤੋਰੇ, ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਤ ਸਿੰਘ ਸ਼ਹੀਦ ਹੋ ਚੁੱਕੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨੂੰ ਤੋਰਿਆ, ਬਾਬਾ ਜੁਝਾਰ ਸਿੰਘ ਤੁਰੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨਾਲ ਤੁਰੇ ਨੇ। ਜਦੋਂ ਗੁਰੂ ਕੇ ਸਿੱਖ ਦੁਸ਼ਮਣ ਦੇ ਉੱਤੇ ਆ ਡਿੱਗੇ ਨੇ, ਇੱਕ ਵਾਰੀ ਤਾਂ ਦੁਸ਼ਮਣ ਦਾ ਦਿਲ ਹਲ ਗਿਆ, ਕਹਿੰਦੇ ਨੇ ਪੁੱਛਦਾ ਵਜ਼ੀਰ ਖਾਂ ਪਤਾ ਨਹੀਂ ਹੋਏ ਗੁਰੂ ਕਿਸ ਮਿੱਟੀ ਦਾ ਬਣਿਆ, ਲੋਕ ਆਪਣੇ ਪੁੱਤਰਾਂ ਨੂੰ ਬਚਾਉਂਦੇ ਫਿਰਦੇ ਨੇ ਤੇ ਇਹਦੇ ਸਾਹਮਣੇ ਇਹਦਾ ਵੱਡਾ ਸ਼ਹੀਦ ਹੋ ਗਿਆ, ਹੁਣ ਛੋਟੇ ਨੂੰ ਵੀ ਥਾਪਣਾ ਦੇ ਕੇ ਤੋੜਦਾ ਪਿਆ। ਤੇ ਕੁਝ ਮਨ ਵਿੱਚ ਸੋਚਦੇ ਨੇ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ ਪਿਆ, ਉਸ ਗੁਰੂ ਦੀ ਕੌਮ ਨੂੰ ਕਦੀ ਕੋਈ ਨਸ਼ਟ ਜਾਂ ਬਰਬਾਦ ਨਹੀਂ ਕਰ ਸਕਦਾ। ਬਾਬਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਉਤਰੇ ਨੇ
ਇਹਨਾਂ ਨੇ ਵੀ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਏ, ਪਰਤ ਕੇ ਇਹ ਵੀ ਕਿਰਪਾਨ ਲੈ ਕੇ ਮੈਦਾਨੇ ਜੰਗ ਅੰਦਰ ਜੂਝਦੇ ਰਹੇ ਨੇ। ਭਾਈ ਸਾਹਿਬ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਉਸ ਵਕਤ ਦੁਸ਼ਮਣ ਦੇ ਘੇਰੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਉਤੋਂ ਫਿਰ ਤੀਰਾਂ ਦੀ ਵਰਖਾ ਕੀਤੀ ਏ, ਪੁੱਤਰ ਨੂੰ ਤੀਰਾਂ ਦੀ ਛਾਂ ਵਿਚ ਅੱਗੇ ਤੋਰਿਆ ਤੇ ਜਦੋਂ ਸਾਹਮਣੇ ਤੱਕਦੇ ਨੇ ਥੋੜੀ ਦੂਰ ਵੱਡੇ ਭਰਾ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਹੋਇਆ, ਉਸ ਸਰੀਰ ਨੂੰ ਤੱਕਿਆ ਤੇ ਕਹਿੰਦੇ ਨੇ ਤੱਕ ਕੇ ਅੱਗੇ ਨਿਕਲ ਗਏ ਨੇ ਬਾਬਾ ਜੁਝਾਰ ਸਿੰਘ। ਦੁਸ਼ਮਣ ਨੇ ਚਾਰ ਚੁਫੇਰਿਓਂ ਘੇਰ ਲਿਆ ਤੇ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਦੀ ਛਾਤੀ ਵਿਚ ਇੱਕੋ ਦਮ ਤਿੰਨ ਚਾਰ ਤੀਰ ਇਕੱਠੇ ਵੱਜੇ ਨੇ ਤੇ ਗੁਰੂ ਕਾ ਸਾਹਿਬਜ਼ਾਦਾ ਉਸੇ ਵਕਤ ਜ਼ਮੀਨ ਦੇ ਉੱਤੇ ਡਿੱਗ ਪਿਆ। ਜਦੋਂ ਇਹਦੀ ਸ਼ਹਾਦਤ ਹੋਈ ਤੇ ਮੇਰਾ ਕਲਗੀ ਵਾਲਾ ਸੱਚਾ ਪਾਤਸ਼ਾਹ ਹੁਣ ਫਿਰ ਤੱਕਦਾ ਪਿਆ ਤੇ ਪ੍ਰੇਮ ਨਾਲ ਭਿੱਜ ਕੇ ਜਿਹੜੇ ਸ਼ਬਦ ਕਹਿ ਸੋਹਣ ਸਿੰਘ ਸੀਤਲ ਹੋਰਾਂ ਨੇ ਇੱਕ ਪੰਕਤੀਆਂ ਕੁਝ ਕੁ ਬੜੇ ਕਮਾਲ ਦੀਆਂ ਕਹੀਆਂ। ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ, ਗੁਰੂ ਕੇ ਸਿੱਖ ਕੋਲ ਖਲੋਤੇ ਨੇ, ਉਧਰ ਸੂਰਜ ਦੀ ਟਿੱਕੀ ਪਈ ਛਿਪਦੀ ਏ ਤੇ ਉਧਰ ਗੁਰੂ ਕਲਗੀ ਵਾਲੇ ਸੱਚੇ ਪਿਤਾ ਦਾ ਪੁੱਤਰ ਸ਼ਹੀਦ ਹੋ ਗਿਆ,

ਜੋ ਕਰੇ ਚੰਗੇਰਾ ਤੇ ਸਿੱਖਾਂ ਵੱਲ ਦੇਖ ਕੇ ਕਹਿਣ ਲੱਗੇ ਪੰਥ ਵਸੇ ਮੈਂ ਉਜੜਾ ਮਨ ਚਾਹ ਕਨੇਰਾ। ਐ ਗੁਰੂ ਖਾਲਸਾ ਪੰਥ ਤੂੰ ਵਸਦਾ ਰਹਿ ਮੈਂ ਉਜੜ ਜਾ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ ਪੰਥ ਵਸੇ ਮੈਂ ਉਜੜਾ ਮਨ ਚਾਹ ਕਨੇਰਾ। ਤੇ ਅੱਗੇ ਉਹਨਾਂ ਨੇ ਬਚਨ ਬੜੇ ਕਮਾਲ ਦੇ ਕਹਿ ਹੋਵਾਂ ਤੇ ਤੂੰ ਸੁਰਖਰੂ ਪ੍ਰਣ ਪਾਲ ਉਚੇਰਾ। ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ। ਹੇ ਸਤਿਗੁਰੂ ਤੇਰਾ ਜੇਰਾ ਤਾਨੇ ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿਚ ਪਏ ਨੇ। ਉਧਰ ਸੂਰਜ ਦੀ ਟਿੱਕੀ ਛਪੀਏ ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ। ਜਦੋਂ ਸੂਰਜ ਛਿਪਿਆ ਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਕਮਾਲ ਦੀ ਗੱਲ ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ। ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾ ਲਓ ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ। ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ। ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ ਪਰ ਤੇਰੇ ਮੁੱਖ ਵਿੱਚੋਂ ਤਾਂ ਅੱਜ ਵੀ ਉਹੀ ਰਹਿ ਰਾਸ ਜੀ ਦੀ ਬਾਣੀ ਨਿਕਲਦੀ ਏ ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ। ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਮਨ ਭਾਗੀਓ ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਾਰ ਹਜ਼ੂਰ ਨੇ ਸੋਧਰ ਰਹਿ ਰਾਸ ਸਾਹਿਬ ਜੀ ਦਾ ਪਾਠ ਕੀਤਾ ਨਾ ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜਾਇਆ ਸੰਧਿਆ ਦਾ ਵੇਲਾ ਹੈ। ਪਹਿਲਾ ਤੀਰ ਖਵਾਜਾ ਮਰਦੂਦ ਬੈਠਾ ਹੈ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ ਹੈ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ ਹੈ ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ ਤੇ ਚਿੱਠੀ ਦੇ ਜਿਹੜੇ ਹਰਫ ਸਨ ਉਹ ਇਹ ਸਨ ਕਿ ਇਹ ਖਵਾਜਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ। ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ ਖਵਾਜਾ ਮਰਦੂਦ ਕਸਮ ਚੁੱਕ ਕੇ ਫਿਰ ਜਾਣਾ ਦੀਨ ਦੁਨੀ ਤੋਂ ਜਾਣਾ ਹੈ ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਸੜਦਾ ਹੈ ਜਿਹੜਾ ਯਕੀਨ ਰੱਖਦਾ ਉਹਦਾ ਰੁਤਬਾ ਉੱਚਾ ਹੁੰਦਾ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ ਜਿਹੜਾ ਸੂਬਾ ਲਾਹੌਰ ਹੈ ਉਹਦੇ ਤੇ ਲਿਖਿਆ ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ। ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ ਬਸ ਕੁਝ ਦਿਨਾਂ ਦੀ ਖੇਡ ਏ ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ ਚੌਥਾ ਤੀਰ ਕੱਢਿਆ ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ ਪਰ ਮੇਰਾ ਰਾਖਾ ਅਕਾਲ ਪੁਰਖ ਏ ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ ਕਿੰਨਾ ਕੁ ਬੈਰਾਗ ਏ ਅੱਜ ਫਿਰ ਉਹ ਸਵਾਲ ਉੱਠਿਆ। ਸਾਹਿਬ ਕਹਿੰਦੇ ਨੇ ਦਇਆ ਸਿਆਂ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ ਜਿੱਥੇ ਪਿਆਰੇ ਸ਼ਹੀਦ ਹੋਏ ਨੇ ਜਿੱਥੇ ਪੁੱਤਰ ਸ਼ਹੀਦ ਹੋਏ ਨੇ ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਭਾਈ ਕਾਠਾ ਸਿੰਘ ਭਾਈ ਸੰਤ ਸਿੰਘ ਇਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ। ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ ਦੋ ਤਰ੍ਹਾਂ ਦੀਆਂ ਰਾਵਾਂ ਨੇ

0: ਪਰ ਜਦੋਂ ਮਨ ਵਿਚ ਝਾਤੀ ਮਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ, ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ? ਕਦੀ ਹਿਰਦਾ ਕੋਈ ਕਹਿ ਸਕਦਾ? ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ। ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਪਹਿਲਾਂ ਤਰਲਾ ਲਿਆ ਫਿਰ ਚਰਨ ਪਕੜ ਲਏ, ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤੇ ਤੇਰੇ ਪੰਥ ਦਾ, ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ, ਘੁੱਟ ਕੇ ਚਰਨ ਪਕੜ ਲੈ। ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤੇ ਤੇਰੇ ਪ੍ਰੇਮ ਸਾਡੇ ਪ੍ਰੇਮ ਦਾ, ਅਸੀਂ ਚੰਗੇ ਹਾਂ ਅਸੀਂ ਮੰਦੇ ਹਾਂ ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ, ਤੂੰ ਸਾਨੂੰ ਪਿਆਰ ਨਹੀਂ ਕਰਦਾ। ਸਾਹਿਬ ਦਾ ਉਸ ਵਕਤ ਨਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ। ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ, ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ। ਸਾਹਿਬ ਕਹਿਣ ਲੱਗੇ ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ, ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ, ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ। ਤੇ ਧਿਆਨ ਰੱਖਣਾ, ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ। ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ, ਸਾਹਿਬ ਨਹੀਂ ਬੋਲਦੇ। ਸੁਲਤਾਨਪੁਰ ਜਦੋਂ ਵਹੀਂ ਵਿੱਚੋਂ ਨਿਕਲੇ ਨੇ, ਕਿਸੇ ਦੇ ਬੁਲਾਏ ਬੋਲਦੇ ਨਹੀਂ। ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ, ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ। ਜਦੋਂ ਖੁਦਾ ਦਾ ਵਾਸਤਾ ਪਾਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ। ਧਿਆਨ ਰੱਖਣਾ, ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨਹੀਂ ਆਪਣੇ ਗੁਰੂ ਨੂੰ ਮਨਾ ਲਵੇਗਾ? ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ, ਮੈਂ ਇਕੱਲਾ ਨਹੀਂ, ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ, ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ, ਤਾਰੇ ਦੀ ਸੇਧ ਵੀ ਤੁਰਨਾ। ਤੇ ਧਿਆਨ ਰੱਖਣਾ, ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ, ਉਹਦਾ ਨਾਮ ਹੈ ਭਾਈ ਸੰਗਤ ਸਿੰਘ। ਕੁਝ ਭਾਈ ਸੰਤ ਸਿੰਘ ਲਿਖਦੇ ਨੇ, ਧਿਆਨ ਦੇਣਾ, ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ। ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ, ਤੇ ਵਾਹ ਓਏ ਗੁਰੂ ਕੇ ਸਿੱਖੋ, ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ, ਜਿਨ੍ਹੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ, ਆਪਣੇ ਸੀਸ ਨੂੰ ਸਵੇਰੇ ਪੇਟ ਕਰ ਦਿੱਤਾ, ਨਹੀਂ ਤੇ ਉਹ ਵੀ ਜਾ ਸਕਦੇ ਸਨ। ਸਾਹਿਬ ਨੇ ਆਪਣੀ ਕਲਗੀ ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ, ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ। ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ ਆਪਣੀ ਕਲਗੀ ਦਿੱਤੀ ਏ, ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੁਰ ਲੱਗੇ ਨੇ, ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ, ਤੇ ਦੂਜੀ ਗੱਲ ਕਈ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੋਕੇ ਨਹੀਂ ਜਾਣਾ। ਦਇਆ ਸਿੰਘਾਂ ਨੀਤੀ ਏ, ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ ਪੀਰੇ ਹਿੰਦ ਮੇਰ ਵੱਧ, ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ, ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ। ਕਹਿੰਦੇ ਨੇ ਜਦੋਂ ਜ਼ਾਲਮ ਚੌਵੇਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ ਗੁਰੂ ਗੋਬਿੰਦ ਸਿੰਘ ਤਾਂ ਜੇ ਗੜੀ ਵਿੱਚ ਬੈਠਾ ਹੋਵੇ। ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ। ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ, ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ, ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ। ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ, ਪਰ ਨਿਰਮੋਹ ਅੰਦਰ ਮੋਹ ਨਹੀਂ, ਸਾਹਿਬ ਅੱਗੇ ਤੁਰਦੇ ਨੇ, ਮਾਛੀ ਵਾੜੇ ਜਾਂਦੇ ਨੇ, ਉੱਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ ਦੇ ਦੀਵਾਨ ਵਿੱਚ, ਰਾਤ ਦੇ ਦੀਵਾਨ ਵਿੱਚ ਇੱਕ ਘੰਟਾ ਸਮਾਂ ਹੋਣਾ, ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ, ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਕਰਤਾ ਪੁਰਖ।

प्यारा प्रभु मेरे का बड़ प्रताप जिस मिले मन हुए आनंद सो सतगुर कही है मन की दुविधा बिनस जाहे परम पद लही बलिहारी गुर अपने द्योहारी सदवार जिन मानस ते देवते किए करत ना लागी वार करत ना लागी बार परम सम्मान योग चवर छत्र दे मालक साहिब श्री गुरु ग्रंथ साहिब महाराज जी दी पावन पवित्र हजूरी अंदर शोभाए मान खोए बैठे गुरमुख प्यारे सतसंगी जनों अज किन्ने भागां वाले ओ शरीर ने जेड़े मेरे धन गुरु ग्रंथ साहिब महाराज जी दे पावन पवित्र हजूरी दे अंदर ए जो ईसवी सन है इस दे 1998 दा ए साल इनू बस डेढ़ घंटे बाद पौने दो घंटिया बाद आपां अलविदा कर देना ते उस 1999 नूं जी आया कहना जिस दा खास करके सिख जगत दे अंदर बड़ा चाह ते उमा दो पक्ष ने गुरु ग्रंथ साहिब दी बाणी अंदर अज ओ भी लोक होणगे जिहड़े नशे विच गुट होणगे जिहड़े नच टप रहे होणगे पर कुर्बान मेरे गुरु नानक साहिब तेरे तो लोग इस वकारां दी अग विच सड़ रहे ने मेरे साहिब तू अपणियां नूं बाह दे के इस अग विचों बाहर कढ ले हजूर ने बाणी विच क्या अगन सागर बूढ़त संसारा नानक बाहां पकड़ सतगुर निस्तारा कुर्बान जाइयो उस गुरु तो जिन्हें सानू बाणी दित्ती जिस ने कृपा करके सानू साध संगत दित्ती जिस गुरु जी ने कीर्तन दी दात दित्ती नाम दी दात दित्ती ते गुरु रामदास जी ने इसे समय नूं तक एक गल कही सी कि गुरु कोल भी केवल ओ बह सकदा है जिदे अंदर सच्यार अंदर कोई सत दी कणी है जां जो गुरु नूं इश्क करदा है ते उत्थे तां ही हजूर ने कहा सी कि कूड़ियार कूड़ियारी जाए रले सच्यार सिख बैठे सतगुरु पास गुरु मेहरामत करे मैं अर्थ कर रहा अपने उस प्रसंग नूं वैसे मैं अज कुछ लाना अगे तोरना जो पिछले कई दिनों तो इस स्टेज तो आपां गुरु कलगी वाले दा पुर मना रहे गुरमुख प्यारे प्रबंधकां वल्लों हुक्म भी सी कि जदों गुरु गोबिंद सिंह जी दा पुरब आवे ते उस सरबंस दानी दियां रज के कथा कहानियां कीतियां जां खास करके मेरे बुजुर्ग बैणीवाल साहब उन्हां वल्लों ए मैं हुक्म कह सकना उन्हां तो छोटा वा आओ उस गुरु दियां भी आपां बातां अज करनियां ने जिथे अज 99 दा ओ साल भागां वाला आ रहा है अज तो 300 साल पहला आनंदपुर केसगढ़ साहिब जिथे अज साडा तख्त है उस पहाड़ी दी चोटी ते खलो के हजूर ने हिंदुस्तान दे उच जातियां नूं ते जालम हाकमां नूं एक गल कही सी जां की जात गोत कुल माही सरदारी ना भई कदाही इन्हीं को सरदार बनाऊं तब गोबिंद सिंह नाम कहाऊं ऐसे वक्त ही मेरे साहब ने कृपान कढ़ के पहाड़ी ते कहा सी कि कदी समा आवेगा कि रत्न के संग रंक लड़ाऊं शेरों के संग पेट पढ़ाऊं कहन लगे सवा लाख से एक लड़ाऊं त
तब है गोबिंद सिंह नाम कहा। ध्यान रखना ए आवाज अज तो 300 साल पहला आनंदपुर की धरती तो उठी ते उस आवाज नू कोई दबा नहीं सकिया। गुरु गोबिंद सिंह महाराज कृपा करन 99 आपा तकने पया इन जी आया कह रहे हैं, पर प्यारियो ए 300 साल तकने 400 साल शायद साडे विचो कोई तके ते आए साल जा ए समय ता ही सफल है जे किते गुरु गोबिंद सिंह दे चरणा विच अज अरदास कर दिए कि मेरे दातिया तेरा ए 300 साल खालसे दा साजना पुरब आ रहा है, तू कर निरामत इन्हां सुक्यां किरदियां विच अमृत दी झड़ी ला दे, तू विछड़िया नू मिला लै। कोई आनंदपुर दी धरती है जिथे कदी कुछ कागज ते लिख के चले गए सन बधावा दे के, पर अज कृपा कर कागज नहीं साडे तां मना उते बदावे लिखे हुए ने। शायद तू इना मना नू धो दे ए बदावे दी जड़ी काल के उतर जाए ते दातिया महा सिंह दी तरह गोद विच तू ही सानू लै के कह दे नहीं होए अखां विचो नीर ना छट महा सिंह तू मेरा ही है। गुरु बख्शिश करे प्यारियो जिथे आपा 99 दा साल आ रहा मैं कह के अगे तुरना वा अज साडी जिंदगी दा एक साल घट भी गया है। जिथे नू जी आया कह रहे हैं ना हजूर ने बाणी विच कह कहिंदे ने जदो मां दी गोद विच पुत्र हुंदा है मां लोरियां दिंदी है ते जदो उस बच्चे दा जन्म वाला दिन आउंदा है साल बाद ते असी रिश्तेदार साख संबंधी इकट्ठे करने आ ते कहिंदे आ अज मेरा पुत्र इन्ने साल दा वड्डा हो गया है, पर भगत कबीर साहब गुरु ग्रंथ साहब विच कहिंदे ने नहीं मां ए ना क्या कर जन्म वाले दिन तू कहनी है मेरा पुत्र वड्डा हो रहा है कर कदी अपने सिर ते झाती मार तू गोदी विच लै के लोरियां देनी है के जन्म दिन वाले दिहाड़े नू शांडल मनानी है, पर नहीं मां ए वड्डा नहीं हो रहा ए असल विच दिनों दिन घटदा पिया है। असल विच साडी जिंदगी विच भी एक साल अज घटिया नहीं। हजूर ने बाणी विच कहा जननी जानत सुत वड्डा होत है, पहली पंक्ति ए भगत कबीर साहब जी दी गुरु ग्रंथ साहब विच जननी जानत सुत वड्डा होत है इतना कु ना जाने जे दिन दिन अवध घटत है, मोर मोर कर मेरा मेरा कह के अडक अडक लाड धर किन्ना प्यार करनी है, पर पेकत ही जमराओ हसै मौत क्यों वेख के हकदी है दिन वध दे नहीं पै दे घटदे पै। आपां याद रखिए कि अपना उस दिन नेड़े आउणा है। आओ साध संगत जी गुरु गोबिंद सिंह सच्चे पिता सरबंश दानी जिन्हां दे पवित्र इतिहास नूं कल भी आप संगतां नाल सांझा कीता सी, मेरे साहिब दे वड्डे साहिबजादे बाबा अजीत सिंह ते बाबा जुझार सिंह शहीद हो गए ने। शाम दा वक्त है उधर सूरज छिपया है, उधर कलगी वाले दे छोटे साहिबजादे बाबा जुझार सिंह जी ने शहादत दा जाम पीता है ते मेरे गुरदेव ने अज भी सोदर रह राज साहिब दा पाठ कीता है। आओ हजूर किवें चमकौर विचो निकलदे ने, किन्ना किन्ना राहां ते मेरा माही जांदा है ते की अपने उस अकाल पुरख नूं संबोधन करदा है। आपां उस इतिहास नूं अपनी नजर सामने लियाईए ते सुरत नूं उस धरती ते लै जाओ जिहड़ी साडे तों सैकड़े को दूर है, पर ध्यान नाल कलगी वाले दी उस धरती दी शो सुरत राहीं उहदी खाक नूं नमस्कार करिए। करो कृपा मैनूं असीस बख्शो कोई भी रचना हजूर दी बख्शी फतेह तों वांझी ना रहे जी। वाहिगुरु जी का खालसा वाहिगुरु जी की फतेह। जदों गुरु गोबिंद सिंह महाराज आप जी दे दोनों साहिबजादे शहीद हो गए ने ते भाई साहब भाई दया सिंह जी गुरां ने सोदर रह राज साहब जी दे पास तो बाद हजूर दे चरण पकड़ लै सन, सिख संगतां ने हजूर दे चरण गुरु के सिखां ने पकड़े ते एथी बेनतियां अरदासां कीतियां सन मेरे दाता तुसी चमकौर दी गड़ी नूं छड़ दिओ। कल मैं इस विशे संबंधी अर्ज कर चुका जदों हजूर निकलन लगे ने ते एक गल कही दया सिंह इकला नहीं मेरे नाल तुसी भी जाओगे, सिख इकट्ठे होए ने गुरमता कीता है नाल निकलन लगे ने भाई साहब भाई दया सिंह जी प्यारे भाई धर्म सिंह जी ते तीजा जिहड़ा गुरु का सिख निकलिया ओहदा नाम है भाई साहब भाई मान सिंह जी।
ਤੁਰਨ ਲੱਗਿਆ ਹਜ਼ੂਰ ਨੇ ਕਿਹਾ, ਦਇਆ ਸਿੰਘ ਜੀ ਆਪਾਂ ਚੁੱਪ ਕਰਕੇ ਨਿਕਲਣਾ ਨਹੀਂ, ਆਪਾਂ ਆਵਾਜ਼ ਉੱਚੀ ਬੁਲੰਦ ਕਰਕੇ ਇੱਕ ਗੱਲ ਕਹਿ ਕੇ ਜਾਣੀਏ ਕਿ ਪੀਰ ਹਿੰਦ ਦਾ ਪੀਰ ਜਾ ਰਿਹਾ, ਕਿਸੇ ਵਿਚ ਤਾਕਤ ਹੈ ਤਾਂ ਸਮਰਥਾ ਹੈ ਪਕੜ ਲਵੋ। ਇਹ 22 ਦਸੰਬਰ ਸਨ 1704 ਦੀ ਰਾਤ ਗੁਰੂ ਕਲਗੀ ਵਾਲੇ ਨਿਕਲੇ ਨੇ, ਤੇ ਅੱਜ ਵੀ ਉਹ ਗੁਰਦੁਆਰਾ ਤਾੜੀ ਸਾਹਿਬ ਏ ਜਿੱਥੇ ਮੇਰੇ ਹਜ਼ੂਰ ਨੇ ਉੱਚੀ ਸਾਰੀ ਤਾੜੀ ਮਾਰ ਕੇ ਇੱਕ ਗੱਲ ਕਹੀ ਸੀ ਕਿ ਪੀਰੇ ਹਿੰਦ ਮੇਰ ਵੱਧ, ਇਹਦਾ ਅਰਥ ਹਿੰਦ ਦਾ ਪੀਰ ਜਾ ਰਿਹਾ ਹੈ। ਤੇ ਜਦੋਂ ਹਜ਼ੂਰ ਨੇ ਇਹ ਬਚਨ ਕਹਿ, ਦੂਸਰੇ ਪਾਸੇ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ ਪੀਰੇ ਹਿੰਦ ਮੇਰ ਵੱਧ, ਤੀਜੇ ਪਾਸਿਓ ਭਾਈ ਧਰਮ ਸਿੰਘ ਜੀ ਬੋਲੇ ਤੇ ਨਾਲ ਭਾਈ ਮਾਨ ਸਿੰਘ ਹੋਰਾਂ ਨੇ ਵੀ ਉੱਚੀ ਆਵਾਜ਼ ਵਿਚ ਕਿਹਾ। ਜਦੋਂ ਚਾਰ ਆਵਾਜ਼ਾਂ ਆਈਆਂ ਨੇ ਤੇ ਪੰਜਵੀਂ ਆਵਾਜ਼ ਚਮਕੌਰ ਦੀ ਗੜੀ ਵਿਚ ਇਕ ਸਿੱਖ ਜਿਨੂੰ ਸਾਹਿਬ ਕਲਗੀ ਦੇ ਕੇ ਆਏ ਨੇ, ਜਿਨੂੰ ਆਪਣਾ ਬਾਣਾ ਦੇ ਕੇ ਆਏ ਨੇ, ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਜਿਹਦਾ ਸਵਰੂਪ ਮੇਰੇ ਕਲਗੀ ਵਾਲੇ ਨਾਲ ਮਿਲਦਾ ਪਿਆ, ਹਜ਼ੂਰ ਦੀ ਆਵਾਜ਼ ਉਹਨੇ ਵੀ ਦਿੱਤੀ ਏ ਕਿ ਗੁਰੂ ਗੋਬਿੰਦ ਸਿੰਘ ਤਾਂ ਇਧਰ ਨੇ। ਸਾਧ ਸੰਗਤ, ਸਤਿਗੁਰੂ ਜਦੋਂ ਚਮਕੌਰ ਦੀ ਗੜੀ ਵਿਚ ਨਿਕਲਦੇ ਪਏ ਨੇ, ਮੈਂ ਅਰਜ਼ ਕਰਨੀ, ਉਦਨ ਵੀ ਬੱਚਿਆਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ। ਇਸ ਘਟਨਾ ਨੂੰ ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿਚ ਅੰਕਿਤ ਕੀਤਾ। ਉਹ ਕਹਿੰਦੇ ਨੇ ਜਦੋਂ ਹਜ਼ੂਰ ਚਮਕੌਰ ਦੀ ਗੜੀ ਵਿਚੋਂ ਨਿਕਲੇ ਨੇ ਤੇ ਕਹਿੰਦੇ ਅਚਨਚੇਤ ਮੇਰੇ ਦਾਦਾ ਜੀ ਦੇ ਚਰਨ ਜਿਹੜੇ ਨੇ ਨਾ ਕਿਸੇ ਕੱਪੜੇ ਦੇ ਵਿਚ ਅੜ ਗਏ ਸਨ। ਝੂਠ ਨੀ ਉਹਦੀ ਲਿਖਤ ਏ, ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਅੰਕਿਤ ਕੀਤਾ। ਜਦੋਂ ਹਜ਼ੂਰ ਨਿਕਲਣ ਲੱਗੇ ਚਰਨ ਸਾਹਿਬ ਦੇ ਕਿਸੇ ਕੱਪੜੇ ਨਾਲ ਅੜੇ ਨੇ, ਭਾਈ ਦਇਆ ਸਿੰਘ ਉਸ ਵਕਤ ਨਾਲ ਨੇ, ਕਹਿੰਦੇ ਨੇ ਅਸਮਾਨ ਤੋਂ ਬਿਜਲੀ ਚਮਕੀ ਤੇ ਦੇਖਿਆ ਕਿ ਚਰਨ ਅਟਕੇ ਕਿੱਥੇ ਪਏ ਨੇ, ਕੱਪੜਾ ਕਿਸੇ ਹੋਰ ਦਾ ਨਹੀਂ ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ ਤੇ ਉਹਨਾਂ ਦੇ ਚੋਲੇ ਵਿਚ ਪਿਤਾ ਦੇ ਚਰਨ ਅਟਕੇ ਹੋਏ ਨੇ। ਜਦੋਂ ਚਰਨ ਅਟਕੇ ਤੱਕੇ ਨੇ, ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਸਹਿ ਮੁਸਕਰਾਏ ਨੇ ਤੇ ਅਸੀਸ ਦਿੱਤੀ ਏ। ਉਹ ਇੱਕ ਗੱਲ ਕਹਿੰਦਾ ਆਪਣੇ ਕੋਲੋਂ, ਉਹ ਲਿਖਦਾ ਕਹਿੰਦਾ ਮੇਰਾ ਮਨ ਤਾਂ ਕਹਿ ਰਿਹਾ ਸਤਿਗੁਰੂ ਜਦੋਂ ਤੁਸੀਂ ਬਾਬਾ ਅਜੀਤ ਸਿੰਘ ਨੂੰ ਗੜੀ ਵਿਚੋਂ ਤੋਰਿਆ ਹੈ, ਤੇ ਇੱਕ ਗੱਲ ਕਹੀ ਸੀ ਪੁੱਤਰ ਤੂੰ ਗੁਰੂ ਤੇਗ ਬਹਾਦਰ ਜੀ ਦਾ ਪੋਤਾ ਏ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਏ, ਦੇਖੀ ਤੇਰੀ ਪਿੱਠ ਵਿਚ ਕੋਈ ਵਾਰ ਨਾ ਹੋਵੇ, ਤੇਰੀ ਸੀਨੇ ਵਿਚ ਤੇਰੀ ਛਾਤੀ ਵਿਚ ਤਾਂ ਵਾਰ ਹੋਣ, ਤੀਰ ਦਾ ਬਰਸ਼ੀ ਦਾ ਬੰਦੂਕ ਗੋਲੀ ਦਾ ਜੇ ਪਿੱਠ ਵਿਚ ਹੋਇਆ ਲੋਕ ਕਹਿਣਗੇ ਸ਼ਾਇਦ ਇਹ ਮੈਦਾਨੇ ਜੰਗ ਵਿਚੋਂ ਪਿੱਠ ਦਿਖਾ ਕੇ ਦੌੜਦਾ ਸੀ ਤਾਂ ਪਿੱਛੇ ਵਾਰ ਕੀਤੇ ਗਏ। ਕਹਿੰਦੇ ਨੇ ਮਾਨੋ ਉਹ ਬੋਲ ਕੇ ਕਹਿ ਰਿਹਾ ਹੋਵੇ ਪਿਤਾ ਜੀ ਕਿ ਦੇਖੋ ਮੈਂ ਨਹੀਂ ਆਪਣੇ ਚੋਲੇ ਨਾਲ ਰੋਕ ਕੇ ਕਿ ਬਾਪੂ ਮੇਰੀ ਛਾਤੀ ਨੂੰ ਤੱਕ ਲੈ, ਮੇਰੇ ਸੀਨੇ ਵਿਚ ਤਾਂ ਜ਼ਖਮ ਹੈ ਪਰ ਤੇਰੇ ਪੁੱਤਰ ਦੀ ਪਿੱਠ ਵਿਚ ਕੋਈ ਨਿਸ਼ਾਨ ਨਹੀਂ, ਮੈਂ ਤੇਰੀ ਇਸ ਦਸਤਾਰ ਨੂੰ ਦਾਗ ਨਹੀਂ ਲੱਗਣ ਦਿੱਤਾ। ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ ਥੋੜੇ ਜੇ ਅੱਗੇ ਨਿਕਲੇ ਨੇ ਤੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਉਹਨਾਂ ਵੱਲ ਤੱਕਿਆ, ਉਹਨਾਂ ਦਾ ਸਰੀਰ ਵੀ ਨਜ਼ਰ ਆਇਆ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਕੁਝ ਕਹਿੰਦੇ ਨੇ ਕਮਰ ਕੱਸਾ, ਉਹ ਕਹਿੰਦੇ ਨੇ ਆਪਣੇ ਉਹਨਾਂ ਕੋਲ ਇੱਕ ਚਾਦਰ ਏ, ਹਜ਼ੂਰ ਨੂੰ ਰੋਕ ਕੇ ਕਹਿੰਦੇ ਨੇ ਸਤਿਗੁਰੂ ਤੁਸੀਂ ਆਪਣੇ ਤੀਰਾਂ ਨੂੰ ਸੋਨਾ ਕਿਉਂ ਲਾਇਆ ਸੀ? ਕਹਿਣ ਲੱਗੇ ਦਇਆ ਸਿੰਘ ਇਸ ਕਰਕੇ ਕਿ ਮੇਰੇ ਤੀਰ ਦੇ ਨਾਲ ਕੋਈ ਜ਼ਖਮੀ ਹੋ ਜਾਏ ਤੇ ਸੋਨਾ ਵੇਚ ਕੇ ਉਹਦਾ ਜ਼ਖਮ ਭਰਨ ਲਈ ਉਹਦਾ ਦਵਾ ਦਾਰੂ ਕੀਤਾ ਜਾਏ, ਮੇਰੇ ਤੀਰ ਦੇ ਨਾਲ ਕਿਸੇ ਦੀ ਮੌਤ ਹੋ ਜਾਏ ਉਹਦੇ ਖੱਪਣ ਦਾ ਉਹਦੇ ਕਬਰ ਵਿਚ ਦਫਨਾਉਣ ਦਾ ਪ੍ਰਬੰਧ ਕੀਤਾ ਜਾਏ, ਉਹਦੇ ਚਿਤਾ ਵਿਚ ਲੱਕੜਾਂ ਇਕੱਠੀਆਂ ਕਰਨ ਲਈ ਪੈਸਾ ਵਰਤਿਆ ਜਾਏ। ਭਾਈ ਸਾਹਿਬ ਦੇ ਨੇਤਰ ਭਰ ਗਏ, ਸੇਜਲ ਹੋ ਗਏ, ਕਹਿਣ ਲੱਗੇ ਪਿਤਾ ਤੂੰ ਤਾਂ ਦੁਸ਼ਮਨਾਂ ਦੇ ਪੁੱਤਰਾਂ ਦੀ ਲਾਸ਼ ਵੀ ਰੁਲ ਨਹੀਂ ਦਿੰਦਾ, ਤੇਰਾ ਤੀਰ ਚੱਲੇ ਤੇ ਤੁਸੀਂ ਕਹਿੰਦੇ ਹੋ ਦੁਸ਼ਮਣ ਦੇ ਖੱਪਣ ਦਾ ਪ੍ਰਬੰਧ ਹੋ ਜਾਏ, ਦੁਸ਼ਮਣ ਦੇ ਚਿਖਾ ਦਾ ਪ੍ਰਬੰਧ ਹੋ ਜਾਏ, ਤੁਸੀਂ ਤਾਂ ਮਰ ਚੁੱਕੇ ਦੁਸ਼ਮਣਾਂ ਦੇ ਪੁੱਤਰਾਂ ਦੀਆਂ ਵੀ ਲਾਸ਼ਾਂ ਢੱਕਣ ਵਾਸਤੇ ਪ੍ਰਬੰਧ ਕਰਦੇ ਹੋ, ਪਰ ਅੱਜ ਤੇਰੇ ਪੁੱਤਰਾਂ ਦੇ ਤਨ ਨੂੰ ਕੌਣ ਢੱਕੇਗਾ? ਤੇਰੇ ਪੁੱਤਰਾਂ ਦੇ ਤਨ ਤਾਂ ਉਸੇ ਤਰ੍ਹਾਂ ਪਏ ਨੇ, ਜੇ ਕਿਰਪਾ ਕਰੋ ਤਾਂ ਮੈਂ ਇਹ ਚਾਦਰ ਤੇਰੇ ਪੁੱਤਰਾਂ ਦੇ ਸ਼ੀਸ਼ ਤੇ ਪਾ ਦਿਆਂ, ਇਹਨਾਂ ਦੇ ਮੁੱਖ ਨੂੰ ਢੱਕ ਦਿਆਂ। ਤੇ ਹਜ਼ੂਰ ਨੇ ਉਸ ਵਕਤ ਬਾਂਹ ਪਕੜ ਕੇ ਕਿਹਾ ਸੀ ਦਇਆ ਸਿੰਘ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਇਹ ਨੇ ਦੋ ਮੇਰੇ ਬਿੰਦੀ ਪੁੱਤਰ। ਆ ਗੁਰਮੁਖਾਂ ਨੇ ਅੰਮ੍ਰਿਤ ਦੀ ਗੱਲ ਕੀਤੀ ਤੇ ਜਦੋਂ ਇਸ ਦਾਸਤਾਨ ਨੂੰ ਅਸੀਂ ਪੜ੍ਹਨੇ ਹਾਂ ਸਾਡਾ ਮਨ ਕਿਉਂ ਨਹੀਂ ਪਿਘਲਦਾ? ਕਹਿਣ ਲੱਗੇ ਇਹ ਨੇ ਮੇਰੇ ਬਿੰਦੀ ਪੁੱਤਰ,
ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ। ਧਿਆਨ ਰੱਖੀ, ਦੋ ਬਿੰਦੀ ਪੁੱਤਰ ਨੇ ਅਜੀਤ ਤੇ ਜੁਝਾਰ, ਦਇਆ ਸਿਆਂ ਚਾਦਰ ਏਕੇ। ਜੇ ਅਜੀਤ ਤੇ ਜੁਝਾਰ ਨੂੰ ਢਕਣਾ ਚਾਹੁੰਦੇ ਤੇ ਇੱਕ ਕੰਮ ਕਰਦੇ, ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਨ ਨੂੰ ਢਕਦੇ, ਭਾਈ ਮੋਹਕਮ ਸਿੰਘ ਦੇ ਤਨ ਨੂੰ ਢਕਦੇ, ਭਾਈ ਸਾਹਿਬ ਸਿੰਘ ਦੇ ਤਨ ਨੂੰ ਢਕਦੇ। ਜੇ ਮੇਰੇ ਪੁੱਤਰਾਂ ਦੇ ਦੂਸਰਿਆਂ ਜੋਗਾ ਤੇਰੇ ਕੋਲ ਕੱਪੜਾ ਨਹੀਂ ਤੇ ਮੇਰੇ ਇਹਨਾਂ ਪੁੱਤਰਾਂ ਦੇ ਉੱਤੇ ਤੂੰ ਬਸਤਰ ਨਾ ਪਾ। ਹਜ਼ੂਰ ਚਮਕੌਰ ਦੀ ਗੜੀ ਕੋਲੋਂ ਨਿਕਲ ਗਏ ਨੇ, ਕਦੀ ਤੱਕੋ ਖਾਂ, ਆਪਣੇ ਹਿਰਦੇ ਵਿੱਚ ਝਾਤੀ ਮਾਰੀਏ। ਜੇ ਪੁੱਤਰ ਦੀ ਮੌਤ ਹੋ ਜਾਏ ਨਾ ਤੇ ਮਾਂ ਬਾਪ ਉਹਦੀ ਤਸਵੀਰ ਨੂੰ ਦੇਖ ਕੇ ਜਦੋਂ ਕਿਤੇ ਘਰ ਵਿੱਚ ਵੜਦੇ ਨੇ, ਸਾਹਮਣੇ ਜਾ ਚੁੱਕੇ ਪੁੱਤਰ ਦੀ ਤਸਵੀਰ ਆ ਜਾਏ ਤੇ ਭੁੱਬਾਂ ਮਾਰਦੇ ਨੇ, ਉਹਨਾਂ ਤੋਂ ਪੁੱਤਰ ਦੀ ਤਸਵੀਰ ਨਹੀਂ ਦੇਖੀ ਜਾਂਦੀ। ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ ਪਰ ਤੇਰੇ ਵਰਗੇ ਅਹਿੱਲ ਨੂੰ ਅੰਦਰੋਂ ਕੋਈ ਦੁਲਾ ਨਹੀਂ ਹੋ ਸਕਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨਿਕਲੇ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਅਦ ਵੀ ਚਮਕੌਰ ਦੀ ਗੜੀ ਕਿਵੇਂ ਹੋਂਦ ਵਿੱਚ ਆਈ? ਕਿਉਂਕਿ ਇੱਥੋਂ ਤੱਕ ਆਪਾਂ ਸਾਰੇ ਤੁਰਨੇ ਹਾਂ ਪਰ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ, ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ। 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿੱਚ ਰਣ ਸਿੰਘਾ ਵੱਜਦਾ ਪਿਆ ਤੇ ਦੁਸ਼ਮਣ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਟਾਰੀ ਵਿੱਚ ਬੈਠਾ ਹੈ, ਪਰ ਅਸਲ ਵਿੱਚ ਇਹ ਸੀ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਜੀ। ਕਿੰਨਾ ਮਾਣ ਨੇ, ਆਪਣੇ ਸਰੀਰ ਦੀ ਪਰਵਾਹ ਨਹੀਂ, ਇੱਕੋ ਹੀ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰਾ ਤਨ ਬਚ ਜਾਏ, ਸੰਗਤ ਸਿੰਘ ਦੇ ਤਨ ਦੇ ਟੁਕੜੇ ਹੋ ਜਾਣ, ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਏ। ਦਿਨ ਚੜ੍ਹਿਆ, ਹਾਕਮਾਂ ਨੇ ਗੜੀ ਨੂੰ ਘੇਰਾ ਪਾਇਆ, ਭਾਈ ਸਾਹਿਬ ਤੀਰ ਚਲਾਉਂਦੇ ਰਹੇ, ਭਾਈ ਸੰਗਤ ਸਿੰਘ ਇਹਨਾਂ ਦੇ ਨਾਲ ਭਾਈ ਸੰਤ ਸਿੰਘ ਹੋਰੀ ਵੀ ਸਨ, 5-6 ਜਿਹੜੇ ਸਿੱਖ ਬਾਕੀ ਨੇ ਤੀਰ ਚਲਾਉਂਦੇ ਰਹੇ ਨੇ। ਤੀਰ ਮੁੱਕ ਗਏ, ਕੁਝ ਗਿਣਤੀ ਦੇ ਨੇ। ਹੁਣ ਹਾਕਮਾਂ ਨੇ ਪੌੜੀਆਂ ਲਾਈਆਂ ਜ਼ਾਲਮਾਂ ਨੇ ਤੇ ਭਾਈ ਸੰਗਤ ਸਿੰਘ ਨੇ ਕਿਹਾ, ਸੱਜਣੋ ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉੱਪਰ ਕੱਪਣ ਤੇ ਜਿੰਨੀ ਦੇਰ ਤੱਕ ਸਵਾਸ ਨੇ ਇਹਨਾਂ ਦੀਆਂ ਗਰਦਨਾਂ ਉਤਾਰ ਦਿਓ। ਤੇ ਭਾਈ ਸਾਹਿਬ ਕਿਰਪਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ। ਕਹਿੰਦੇ ਨੇ ਜਿਹੜਾ ਆਇਆ ਉਹਦੇ ਤਨ ਨੂੰ ਕੱਟਾ ਵੱਟੀ ਕਰਦੇ ਗਏ। ਅਖੀਰ ਤੇ ਹੋਇਆ ਕਿ ਉਹਨਾਂ ਨੇ 4 ਚਪੇਰਿਓ ਘੇਰ ਲਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਿਆਨ ਰੱਖਣਾ, ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ ਤੇ ਦੂਸਰਾ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ। ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਹੈ ਤੇ ਧਿਆਨ ਰੱਖਣਾ ਭਾਈ ਸੰਗਤ ਸਿੰਘ ਦਾ ਸੀਸ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। 2 ਸੀਸ ਉਤਰੇ ਨੇ ਜਿਹੜੇ ਧਰ ਤੋਂ ਅਲੈਦਾ ਹੋਏ, ਸੀਸ ਨੂੰ ਚੁੱਕਿਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇ ਵੇਖਣ ਵਾਲੇ ਕਹਿੰਦੇ ਨੇ ਲੱਗਦਾ ਨਹੀਂ। ਜਦੋਂ ਸੀਸ ਲੈ ਗਏ ਸਮਝ ਪੈ ਗਈ ਇਹ ਤਾਂ ਗੁਰੂ ਕਾ ਸਿੱਖ ਏ। ਉੱਥੇ ਖਲੋਤਿਆਂ ਕਈਆਂ ਨੇ ਕਿਹਾ, ਪਤਾ ਨੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ ਹੈ, ਅਸੀਂ ਰੁਪਈਆਂ ਦੀ ਖਾਤਰ ਲੜਨੇ ਆ, ਇਹਨਾਂ ਨੂੰ ਲਾਲਚ ਵੀ ਕੁਝ ਨਹੀਂ ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧੜ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ। ਕਹਿਣ ਲੱਗੇ, ਪਰ ਕੀ ਪਤਾ ਸੀ ਝੱਲਿਓ, ਤੁਸੀਂ ਰੁਪਈਆਂ ਦੀ ਸਵਾਰਥ ਲਈ ਲੜਦੇ ਹੋ, ਇਸੇ ਤੇ ਜਦੋਂ ਕੋਈ ਆਉਂਦਾ ਹੈ ਪਹਿਲੀ ਸਾਦੀ ਆਉਂਦੀ ਹੈ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਭਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸੇ ਤੇ ਆਵਾਜ਼ ਆਉਂਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਆਵਾਜ਼ ਹੁੰਦੀ ਹੈ, ਡਗਮਗ ਛਾੜ ਰੇਮਨ ਬੋਰਾ, ਅਬ ਤੋ ਜਰੈ ਮਰੈ ਸਿੱਧ ਪਾਈਐ, ਲੀਨੋ ਹਾਥ ਸੰਧੋਰਾ, ਤੁਸੀਂ ਮਰਨ ਤੋਂ ਬਾਅਦ ਮੁੱਲ ਲੈਂਦੇ ਹੋ। ਪਰ ਇੱਥੇ ਤਾਂ ਸਿੱਖ ਗਾਉਂਦਾ, ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਾ ਦੁਆਰ, ਪਰ ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਇੱਥੇ ਆਵਾਜ਼ ਆਉਂਦੀ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਇੱਥੇ ਆਵਾਜ਼ ਆਉਂਦੀ ਹੈ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬ ਹੂਨਾ ਛੱਡ ਖੇਤ। ਸੱਜਣੋ ਤੁਹਾਡੇ ਵਿਚ ਤੇ ਇਹਨਾਂ ਵਿਚ ਅੰਤਰ ਏ। ਮੈਂ ਅਰਜ਼ ਕਰਾਂ, ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਮੇਰਾ ਕਲਗੀ ਵਾਲਾ ਚਮਕੌਰ ਨੂੰ ਛੱਡ ਕੇ ਅੱਗੇ ਹਜ਼ੂਰ ਦੇ ਚਰਨ ਜਿਹੜੇ ਨੇ ਉਹ ਸੁੱਜ ਚੁੱਕੇ ਸਨ। ਸਾਹਿਬ ਨੇ ਆਪਣੇ ਚਰਨਾਂ ਵਿਚੋਂ ਜੋੜਾ ਕਰ ਦਿੱਤਾ। ਕਹਿੰਦੇ ਨੇ ਕੰਡੇ ਚੁੱਭਦੇ ਨੇ, ਤਿੱਖੇ ਰੋੜ ਨੇ, ਅੱਜ ਤੱਕੋ ਖਾਂ ਉਹ ਮਾਹੀ ਜਿਹੜਾ ਮੇਰਾ ਸਤਿਗੁਰੂ
جیڑے باقی حکومت نے جنہاں نو روٹی کوئی نہیں دیندا اونوں کلگی والا کہندا تو میرے کول آنند پورا تیری روٹی دا پربند میں کراں گا. جس کوی نو اس دربار وچوں تکیا جاندا ہے میرا صاحب کہندا تو میرے کول آ میں جان تے کھیڈ کے تینوں بچاں گا. جس بے گھرے دی کوئی تھاں نہیں صاحب کہندا میں تینوں آنند پور دا واسی بناں گا. ہے میرے ستگرو اج دیکھ جنہ چرنا دے وچ مخملی شیجا سن اج انہاں چرنا دیاں تلیاں وچ سولا نے. اج باج نہیں اج کلکی نہیں اج نیلا گھوڑا نہیں اج چرنا دے اندر جوڑا نہیں. میرا ستگرو چمکور تو تریا جاندا ہے تے ریشمی کپڑے وی جڑے نے او لیرو لیر ہوئے پئے. خیر میں واپس پھر آواں چمکور دی گڑی ول. 23 دسمبر دا دن جدو بھائی سنگت سنگھ شہید ہو گئے نے تے فوجیاں نے اے سوچیا کہ گرو گوبند سنگھ مار دیتے نے. کہندے نے اس وقت رات نو اے نشے وچ دھت نے ترک تے پہاڑیے کہ گرو گوبند سنگھ نو ختم کر دیتا ہے. تے ادھی رات جدو ادھے رہندی ہے تھوڑی جئی تے اس وقت سامنے ہو ایک عورت نظر آئیے جنہیں اپنے تن نو ٹکیا ہے تے او دے ہاتھ دے وچ دیوا ہے تے دیوا لے کے او ہر ایک لاش دے چہرے نو پہچان دیئے. اے اتہاس مٹ نہیں چیتے رکھو ساڈا اتہاس ہے. اے کیول کراماتی کہانیاں نہیں اے مت کہانیاں نہیں. او بچی او بی بی ایک ایک دے چہرے نو پہچان دیئے جدو دیکھ دیئے گرو گوبند سنگھ دا پتر ہے او دا پیارا ہے دیوے نو رکھ دیئے تے ایک تھاں تے اس لاش نو کھچ کے چک کے ایک تھاں تے لے آندیئے ایک ایک لاش نو لے آندیئے تے نالے اس بی بی دا نام سی بی بی شرن کور جی. دو بیبیاں ہوئی نے ایک ہر شرن کور ایک شرن کور. ہر شرن کور جڑی بی بی ہے اے جمراؤ تے قلعے وچوں ہری سنگھ نلوے لی سنیا لے کے آئی سی پشاور اندر تے بی بی شرن کور او وے جن نے میرے کلگی والے دے پتراں دا سسکار کیتا سی. اس رات ایک ایک لاش نو پکڑ دیئے تے بھائی ویر سنگھ لکھ دے نے کھردا پھنگر دا ہے تے لاش دیکھ کے جدو تکیا بابا اجیت سنگھ نو تے ارداس کر دیئے باپو پتر تا ایک سامنے پتا تے برا تا ایک سامنے پیا ہوئے ویر او دا شریر نی بھن دیکھ سکدی. اج میں جدر چاکیاں مارنیاں کیول ایک ہر پاسے ویر پہ نظر ہوندے نے. تو کرپا کر اس بھن نو اینا کو ٹکا دے دے میں تیرے ویرا اپنے ویران دیاں پوتر دہیاں دی سیوا کر سکاں. دے وچے رہندے نہیں اے تاں جوندے وی دے تو اوپر سن. کہندے نے ایک ایک شریر نو اکٹھیاں کیتا ہے جتھے اج گردوارہ شہید گنج ہے نا ایتھے اس بی بی نے چکھا بنائی ہے تے جدو امرت ویلا ہویا ہے تے اس بی بی نے ارداس کیتی تے اس چکھا نو اینے اگن دکھا دتی ہے. اگ دا لامبو نکلیا ہے تے اکو دم حاکم جیڑا او جاگ پیا ہے تے کول آئے نے کی دیکھ دے نے بلدی ہوئی چکھا دے کول او بی بی بیٹھی ہے تے اونوں کہندے نے کچھ بول تو کون ہے جنہیں اینا دے شریر نو اگ لائیے تے اس بی بی دے مکھ وچوں اس وقت بچن نکل دے پیسن جے کر کیرت آکھی ہے. کرتے کا ہوئے بچارو پڑھن دا ویلا سی جپجی صاحب دا پڑھن دا ویلا سی جاپ صاحب دا گاؤن دا ویلا سی آساں دیوار دا پر امرت ویلے پہن اپنے ویران دی چکھا نو اگن دکھا کے او اس مریادا نو پوری کر دے ہویا سوہلا صاحب جی دی بانی دا پاٹ پی کر دی. جڑا رات نو پاٹ کرنا او امرت ویلے کر دیئے او نا چنجوڑیا ہے تے پچھیا تو کون ہے پر بولی نہیں او کھچ دے رہے تے او دے مکھ وچو ای آواز جدو آئی کہ کروں بینتی سنو میرے میتا سنت ٹہل کی بیلا تے اینا ظالماں نے کچھ نہیں دیکھیا. اسے وقت بی بی شرن کور نو جیندے جی اس بلدے ہوئے لامبو دے وچ سٹ کے شہید کر دتا گیا سی. او بی بی وی اسے شہید ہوئی ہے. بھائی ویر سنگھ ہوراں دی رچنا چمکور گڑی دے ساکے دے نال ہی انہاں نے ایک پرسنگ دتا ہے او کوتا دے روح وچ. جدو اے بی بی شہید ہو گئی ستگرو چلے گئے میں ادھر بعد بھی ترنا وا یہ تھان ہوند وچ کیویں آ گئی. اج اسی تکنے ہیں چمکور صاحب جائیے ایک تا گڑی صاحب گردوارہ ہے ایک دمدما صاحب ہے تاڑی صاحب ہے حضور دے نال تھلے جڑا گڑی صاحب دے او قتل گھر جڑا شہید گنج ہے یہ تھان کیویں ہوند وچ آ گئی. صاحب چلے گئے سسکار ہو گئے. کہندے نے کوئی پریم نال بھجا سکھ نکلیا اونوں کسے دسیا
कि ए जड़ी राख ते अस्त ने ना ए गुरु गोबिंद सिंह दे पुत्रा दे ने ते जालम कहिंदा सी कि इस राख इस अस्त नू कोई समेटे ना गुरु गोबिंद सिंह दे पुत्रा दा अंगीठा भी नहीं समेटन दिता उस धरती ने उतों दे जालमां ने कहिंदे ने उस वक्त ए सिदकी सिख शाम दे वेले जितनी राख सी ना इनू इकट्ठिया कीता ते खड्डा पट के जमीन अंदर उथे दबा के चला गया ते जान लगिया अरदास कर गया मेरे कलगी वालिया कोई होवेगा करनी वाला कोई आवेगा ते तेरे पुत्रां दी याद जरूर बनेगी कदी मिट नहीं सकदी नमस्कार कीती पर कदी तको ओ ता अंगीठा समेटन नहीं देंदे पर इधरों गुरु कलगी वाले पिता जिथे तेरे बच्चे संस्कारे गए जिथे तेरे सिखां दे संस्कार हो गए उस राख नू अज भी लोग नमस्कार करदे ने ते जेड़े अंगीठा निशन समेटन देंदे उन्हां दा नामो निशान मिट गए उन्हां ने टिके नहीं रहना एक गल चेते रखियो समा जरूर लगदा है पर जिथे सच्चे खून दा एक तुपका भी डिगा उथे केसरी झोलदा जरूर हुंदा जे कदी चांदनी चौक सी कोई है सी उथे लाश नू चुकण वाला पर केसरी झोल रहा है कदी तको लाहौर जे डेरा साहब कदी समा सी गुरु अर्जन साहब नू तत्ती तवी ते बिठाया पर यादगार है सरहंद विच तां साहब ते बच्चियां दे संस्कार लई जमीन भी मुल लई गई पर जिन्हां ने खरीदी उन्हां दे नां तां हैन पर जिन्हां ने वेची उन्हां दा नामो निशान ही मिट गए केसरी तां उत्थे भी झुलदा पिया है गुरु कृपा करे जिथे गुरु गोबिंद सिंह जे बच्चियां दा सच्चे सुच्चियां दा खून डुलै उत्थे यादगार कदी मिटदी नहीं ओ चला गया इन्नी गल कह के साध संगत इसे चमकौर साहब दे नाल इक पिंडे बेला ए किवें होंद विच आया अस्थान इथों दा इक चौधरी सरदार होया कुछ पिंडां दा मालक ओहदा नाम सी भाई दयाल सिंह शायद आप जी ने सुनी होवे इस घटना दा जिक्र कमर करम सिंह हस्टोरियन ने एक किताब संपादित कीती सी सिख इतिहास दे बहुमुल्ले लेख ओहदे पन्ना नंबर 72 ते 73 ते श्री मौती बीबी जसवंत कौर वालों एक पेपर लिखा गया ते ओहदे विच उहनां ने इस घटना दा जिक्र कीता कहिंदे ने इस सरदार दा नाम सी दयाल सिंह चंगा राज सी ते जदों ए चमकौर आउंदा है ना ते इस थां दे चार चुफेरे घुमदा सी बोलदा नहीं सी हुंदा अखां तों नीर सड़दा सी ते मन विच सोचदा सी गुरु गोबिंद सिंह मैनू ओ थां कोई दसे तां सही जिथे तेरे पुत्रां नू शहीद कीता गया सी जिथे संस्कार कीते गए गढ़ी साहिब तां लभ लिया ओ थां बना लिया पर ओ जगह नहीं सी मिलदी जिथे संस्कार कीते गए लभदा रहा लोकां तों पुछे इलाके दे बजुर्गां तों पुछे ते एक दिन फिर किसे ने दस दिता दयाल सिंह आई ओ थां जिथे गुरु गोबिंद सिंह दे पुत्रां दा संस्कार होया सी जिथे गुरु गोबिंद सिंह दे प्यारे सिख जेड़े ने ओ संस्कारे गए सन ते इथे राख ते अस्त ने कहिंदे ने सरदार दयाल सिंह होरां ने नमस्कार कीती ते घंटियां बद्दी ओहदे तों सिर ना चुकिया गया नाले अरदास करे ते नाले आखे गुरु गोबिंद सिंह जे किते मैं भी उदो हुंदा ते जिथे तेरे पुत्रां दियां देहियां पईयां सन मेरा शरीर भी उत्थे लग जांदा ते मेरे गुरु गोबिंद सिंह मेरा जीवन सफल हो जांदा उठिया घर गया ते इहने दूसरे दिन अमीर बंदा सी लकड़ खरीदी इट्टां रेते बजरी दा प्रबंध कीता ते इस अस्थान नू बनाना शुरू कर दिता लिखते ने विद्वान सज्जन जदों ए अस्थान बना रहा है पहले दिन कुछ कु इन्हां ने इमारत शुरू कीती नींह रखी ते शाम दे वक्त सोदर रहराज साहिब दा पाठ भी उत्थे होया शाम नू जदों रहराज साहिब जी दा पाठ होया ते एक अजीब गल कही उस सरदार ने जेड़ा गुरु का सिख अरदास करदा पिया सी ओनू कहन लगा अरदासीए सिख नू गुरु के प्यारिया एक दयाल सिंह दी अरदास कर दई शायद अज वर्गा कोई हंकारी मन हुंदा ते कहिंदा मैं इन्ना कुछ गुरु नू दिता मेरा नां लई मैं इन्ना कुछ गुरु घर लई कर रहा मेरा नाम रहे उन्हां सोचिया शायद कुछ मंगेगा कहन लगे भाई साहब की अरदास करिए कहिंदा अरदास कर दई के पुत्रां दे दानियां एक मेहर करी के दयाल सिंह दा कख ना रहे दयाल सिंह दी बंश खत्म हो जाए मेरे कर संतान ना रहे जे किसी ने पढ़नी है घटना पढ़ सकदा है मैं इस करके किताब दा हवाला दिता है कई बड़ी शंका हो जांदा मन अंदर ओ लिखदे ने कहना क
कि मेरी अंश बंश ना रहे, मेरे घर संतान ना होए, ते संगतां दियां अखां झड़ी लागी नीर नाल फरल फरल करके नीर वगे। ते एक गल की सरदार जी, ए गल ना कहो, तुहाडी संतान वधे फुले, तुसी इन्नी गुरु की सेवा करते हो, अरदास क्यों करांदे हो। उन्हां ने एक गल कही, कहन लगे असलियत जे मेरा गुरु गोबिंद सिंह इत्थे पुत्र दे के गया सी, ते जदो किसे ने लाश ढकन दी गल कीती, ते गुरु गोबिंद सिंह ने पहला पंथ दी गल कीती कि मेरे पंथ नूं केड़ा ढकेगा जेड़े पए ने। जदो किसे ने साहिबजादियां नूं लै के जान दी गल कीती, ते मेरे कलगी वाले ने पहला अपने सिख पुत्रां दी गल कीती। जेड़ा गुरु अपने पुत्रां नूं बचांदा नहीं, ते कल मैं अर्ज कीती सी, फिर बेनती करदिआं, सोहण सिंह शीतल ने कहा सी कि जदो छोटा साहिबजादा शहीद हो गया, ते साहब ने उच्ची आवाज विच उन्हें काव्य रचना विच किया, कहन लगे हस शहीदी पा गया जब लाल छुटेरा, अखां सामे हो गया ओ बेरा बेरा, हथ बन बोले सतगुरु वाह भाणा तेरा, तेरा तुझको सौंपते क्या लागे मेरा, उंगली लाके लै गया उनु वीर वडेरा, जोड़ी जोड़ी हो गया परिवार बथेरा, कहन लगे हुक्म रजाई चलना जो करे चंगेरा, पंथ वसे मैं उजड़ा मन चाओ कलेरा, पंथ वसे मैं उजड़ जा। कहन लगे भाई साहब अरदास करो, ए थां पंथ दीए ते पंथ दी ही रहेगी, जे मेरे घर संतान हो गई, पैसा गुरु गोबिंद सिंह दे, प्रेरणा दीए, कल नूं किते मेरे पुत्र पोतरे थां ते काबज होके ना कहन के ए थां साडा बापू बना के गया, पंथ दीए ते पंथ दी रहेगी। लिखदे ने ओ विद्वान सज्जन, वाकई ओदे घर संतान नहीं होई, ओदी जड़ी जमीन सी ओ कुछ पिंडां विच वड़ दित्ती गई। मेरे कहन तो मुराद उस थां ते उस गुरु के सिख ने सेवा करके ए अस्थान बनाए। अगे तुरिए, गुरु गोबिंद सिंह महाराज चमकौर दी गड़ी तो निकल गए ने, ते जिथे झाड़ साहिब अज अस्थान हुंदा है, हजूर ओथे टिके ने, कुछ समा आराम कीता है। कहिंदे ने सतगुरु नूं जांदियां दो पठाणा ने पहचान लिया, एक दा नां अल्पू ते दूसरे दा नां गामू लिखिया, रौला पा दिता कि ए गुरु गोबिंद सिंह ने। साहब ने इशारा कीता चुप कर जाओ, मोहरां भी सटियां पर चुप ना होए। ज्ञानी ज्ञान सिंह लिखदे ने, हजूर ने एक एक चपेड़ दे नाल दोनां दी आवाज ही बंद कर दिती, बोलन जोगे ना रहे। सतगुरु इथों तुर पए ने, हुण आत्मा ता चढ़दी कला विच, जिथे हजूर कहिंदे ने कि गुरमुख अंदर सहज है, मन चढ़िया दसवें आकाश, तिथा ऊंग ना भुखा है, हर अमृत नाम सुखवास, जिथे कहिंदे ने के कोई चिंता झोरा नहीं, हर अमृत नाम सुखवास। कहन लगे कि देख उस गुरु की कृपा नाल जेड़े सिख ने ओ वक हो चुके ने, पर तुरे जरूर ने, सब शरीरक तौर ते नडाल ने, तुरदे ने पर शरीर तो तुरिया नहीं जांदा। साहब जी एक रात रस्ते विच कटीए, फिर जा पहुंचे ने माछीवाड़े, जिथे अज गुरुद्वारा चरण कमल साहब। सतगुरु अज थक टुटे ने, रात जेड़ी ओ अत दी ठंडी ए, शरीर नूं चीर दी पई ए। कहिंदे ने सतगुरु ने उत्थे टिंड दा सराहना कीता, कुछ विद्वान कहिंदे ने कपड़े नाल टिंड नूं लपेट लिया, ते सतगुरु दी खब्बी वक्खी थले सी, थले वाले पासे वक्खी परने होके पए ने, खब्बा पासा थले वे सज्जा उत्ते वे। ते साहब ने कुछ रुख कट के ना अपनी पिठ उत्ते टाणियां पिछे कर दित्तियां, अपने चरण जेड़े ने ओ भी पत्तियां नाल ढक दिते कि किसे दुश्मन नूं पता ना लगे, चेहरा एक पासे कीता, हाथ भी श्री साहब है कि जदो दुश्मन आवे ते पता लगे मैं उठ के टक्कर लै सका। लिखदा भाई वीर सिंह, करो उस मूर्ति दे दर्शन, देखो उस बाजां वाले प्रीतम नूं जेड़ा पहुंचा साहब दी धरती ते, यमुना दे किनारे कवि दरबार लांदा है, ते जदो कवि जितदे ने उन्हां दीआं झोलियां सोने दीआं मोहरां नाल भर दिंदा है। कदी तको आनंदपुर दी धरती नूं कोई भुखा हुंदा है उहनूं पेट भर के भोजन मिलदा है, कदी तको उस चांदनी सोहणी चाननी नूं, कदी तको चंदन दी चौंकी नूं, कदी देखो प्रसादी हाथी नूं उपर गुरदेव ते चौर करदिआं, कदी तको कलगी वाले दे चरणां विच हीरे ते मोती भेट करदिआं, कदी तको आनंदपुर दी धरती ते साहिब आनंदगढ़ दे किले विच आराम करदे ने, ते सोहणी सेज ए, ते जेड़े गुरु के सिख बाहर ने, कहन लगे पहचानो अज ओही मूर्ति जे
ਜਿਹੜੀ ਮਾਛੀਵਾੜੇ ਦੇ ਜੰਗਲ ਨੇ, ਨੰਗੇ ਚਰਨੇ ਸੀਸ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿੱਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ। ਥਾਂ ਥਾਂ ਤੇ ਛਾਲੇ ਨੇ, ਸ਼ਾਇਦ ਭਾਈ ਨੰਦ ਲਾਲ ਨੇ ਇਹ ਗੱਲ ਕਹੀ ਸੀ, ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ, ਜੇ ਤੂੰ ਸੂਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ, ਤੂੰ ਗੁਰੂ ਗੋਬਿੰਦ ਸਿੰਘ ਏ, ਜੇ ਤਾਜ ਲਾ ਕੇ ਬਹਿ ਜਾਏ ਮੈਂ ਤਾਂ ਵੀ ਪਹਿਚਾਣਾਗਾ, ਤੂੰ ਮੇਰਾ ਪਾਤਸ਼ਾਹ ਏ, ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨੀ ਕਹਿ ਕਰੇਗੀ, ਕਹੇਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਕਿਹਾ ਸੀ, ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ਵਤ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਆਯਾਰ ਮਾਂ, ਖੇ ਮੇਰੇ ਮਾਹੀ ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ, ਮੈਂ ਤੈਨੂੰ ਜ਼ਰੂਰ ਪਛਾਣਾ। ਸਾਹਿਬ ਜੀ ਉਥੇ ਟਿਕੇ ਨੇ, ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ, ਤਿੰਨੇ ਸਿੱਖ ਮਿਲ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਪਰ ਕਲਗੀ ਵਾਲਾ ਨਹੀਂ ਮਿਲਿਆ। ਕਹਿੰਦੇ ਨੇ ਬੋਲਦੇ ਨਹੀਂ, ਆਪਣੀ ਚੁੱਪ ਦੇ ਵਿਚ ਹੀ ਗੱਲਾਂ ਕਰੀ ਜਾਂਦੇ ਨੇ। ਇੰਨੀ ਦੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਧੱਕਿਆ ਭਾਈ ਮਾਨ ਸਿੰਘ ਨੇ, ਇਹ ਲਿਸ਼ ਕਾਹਦੀ ਏ? ਤੇ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿਚ ਹੀਰਾ ਪਿਆ ਚਮਕਦਾ, ਮੁੱਠ ਵੀ ਚਮਕਦਾ। ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘ ਏ, ਜਿਹੜਾ ਅਜਿੱਤ ਮਾਨ ਸਿੰਘ ਏ, ਜਿਹੜਾ ਅਡੋਲ ਮਾਨ ਸਿੰਘ ਏ, ਜਦੋਂ ਸਾਹਿਬ ਦੀ ਹਾਲਤ ਤੱਕੀ ਚਰਨ ਤੱਕੇ, ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿੱਚੋਂ ਵੀ ਨੀਰ ਦੀ ਚੜੀ ਲੱਗ ਗਈ। ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ, ਪ੍ਰੀਤਮ ਜੀ ਮਿਲ ਗਏ ਨੇ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ, ਨਮਸਕਾਰ ਕੀਤੀ ਚਰਨਾਂ ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆ ਗੁਰੂ ਪਿਆਰੇ ਸੇਵਾ ਕਰਦੇ ਸਨ, ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ, ਥਾਂ ਥਾਂ ਤੇ ਜ਼ਖਮ ਨੇ, ਕੰਡੇ ਚੁੱਭੇ ਨੇ, ਖੂਨ ਸਿਮਦਾ, ਰਿਹਾ ਨਾ ਗਿਆ। ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ, ਉਹਨਾਂ ਨੂੰ ਘੁੱਟਦੇ ਨੇ। ਤੇ ਕਹਿੰਦੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ, ਉੱਠ ਕੇ ਤੱਕਿਆ ਤੇ ਕਿੰਨਾ ਨੂੰ ਦੇਖਦੇ ਨੇ, ਪਿਆਰੇ ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ ਬੈਠੇ ਨੇ। ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਆਪਣੇ ਸਰੀਰ ਤੇ ਕਸ਼ਟੇ, ਸਮਝ ਕੋਈ ਨੀ ਛੋਟੇ ਕਿੱਧਰ ਨੇ, ਬੋਲੇ ਕੁਝ ਨੀ ਪਰ ਚੁੱਪ ਨੇ। ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ, ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ? ਨਹੀਂ, ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ, ਧਰਮ ਸਿੰਘ ਨੂੰ ਲਾਇਆ, ਭਾਈ ਮਾਨ ਸਿੰਘ ਨੂੰ ਲਾਇਆ ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ ਪਿਆਸ ਲੱਗੀ ਏ, ਕਿਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸੁਣ ਸਕਦੇ, ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿਚ ਤਸ ਚੁੱਕਾ, ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ, ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਦੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ, ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ ਤਾਂ ਵੀ ਗੁਰੂ ਦੇ ਨੇ, ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਵੀ ਉਹ ਗੁਰੂ ਦੇ ਨੇ, ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਦ ਹੋ ਗਈ, ਇਹ ਖੇਲੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ, ਅਸੀਂ ਮਿੰਤਾਂ ਪੈ ਕਰਨੀਆਂ, ਗੁਰੂ ਕੇ ਪਿਆਰੇ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ, ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਹੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿਚ ਕੇਵਲ ਰੋਟੀ ਤੋੜ ਕੇ ਮੂੰਹ ਵਿਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ, ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇੱਕ ਗੱਲ ਏ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾੜ।
ਉਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ, ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਇਹ ਬਾਗ ਆਪਣਾ ਹੋਵੇ ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰਕਸਾ ਖੋਲਿਆ ਸੀ ਮਾਛੀ ਵਾੜੇ। ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕੀ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਜਿਵੇਂ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਫ੍ਰੀ ਮਾਊਂਟ, ਜਦੋਂ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ, ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿਚ ਆਈ ਏ। ਬੜੇ ਪਿਆਰੇ ਬਚਨ ਕੀਤੇ ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ ਹੈ ਵੈਸੇ ਆਤਮਕ ਮੰਡਲ ਦੀ ਉਡਾਰੀ। ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ, ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ। ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂਹ ਵੀ ਕਮਾਏਗਾ। ਅੱਜ ਭਾਵੇਂ ਮੈਂ 17 ਤੇ ਬੈਠਾ, ਭਾਵੇਂ ਮੈਂ 16 ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕਦੀ ਕਤਰਾਉਂਦੇ ਨੇ ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਯਾਰ ਸ਼ਬਦ ਵੀ ਆਇਆ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ। ਸਾਹਿਬ ਕਹਿੰਦੇ ਨੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿਚ ਅਰਜ਼ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ ਤੁਧ ਬਿਨ ਰੋਗ ਰਜਾਈਆਂ ਦੇ ਓਡਣ, ਸਿਆਲ ਦੀ ਰੋਟੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ ਅੱਜ ਕੀ ਹੋਇਆ, ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਓਡਣਾ ਵੀ ਰੋਗ ਬਣ ਜਾਂਦਾ ਹੈ, ਜੇ ਤੂੰ ਭੁੱਲ ਜਾਏ ਤੁਤ ਬਿਨ ਤੇਰੇ ਤੋਂ ਬਿਨਾ। ਕਹਿਣ ਲੱਗੇ ਰੋਗ ਰਜਾਈਆਂ ਦੇ ਓਡਣ, ਰਜਾਈਆਂ ਓਡਣੀਆਂ ਇੱਕ ਰੋਗ ਨੇ। ਅਗਲੀ ਪੰਕਤੀ ਨਾਲ ਇਹਦੀ ਤੋਕੇ ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਨਿਵਾਸ ਦਰ ਤੇ ਘਰ ਜੇ ਤੂੰ ਵਿਸਰ ਜਾਏ ਤੇ ਦਾਤਿਆ ਇਸ ਤਰ੍ਹਾਂ ਘਰ ਨੇ ਜਿਵੇਂ ਸੱਪਾਂ ਦੇ ਵਿੱਚ ਅਸੀਂ ਰਹਿੰਦੇ ਹੋਈਏ। ਦੁਖੇ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਗਰਮੀ ਦੀ ਰੁੱਤ ਹੋਵੇ ਲੋਕ ਪਾਣੀ ਮੰਗਦੇ ਨੇ, ਪਰ ਪ੍ਰੀਤਮ ਜੀ ਜੇ ਤੇਰੀ ਯਾਦ ਭੁੱਲ ਜਾਏ ਤੇ ਠੰਡਾ ਪਾਣੀ ਦੀ ਸੁਰਾਹੀ ਵੀ ਸੂਲ ਏ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਤੇ ਸੁਰਾਹੀ ਵਿੱਚੋਂ ਕੋਈ ਕੀਮਤੀ ਵਸਤੂ ਕੱਢ ਕੇ ਪੀਏ। ਦਾਤਿਆ ਤੇਰੇ ਨਾਰ ਦਾ ਸੱਤਰ ਚੰਗਾ ਏ, ਭੱਟ ਖੇੜਿਆਂ ਦਾ ਰਹਿਣਾ, ਭੱਟ ਦਰ ਤੇ ਸੜ ਜਾਣ ਉਹ ਖੇੜੇ ਦਰ ਤੇ ਵਸੋ, ਜਿੱਥੇ ਮੇਰੇ ਮਾਲਕ ਤੂੰ ਭੁੱਲਣਾ ਉਹ ਥਾਂ ਸੜ ਕਿਉਂ ਨਾ ਜਾਏ। ਸਾਹਿਬ ਦੀ ਬਾਣੀ ਵਿਚ ਇੱਕ ਚੁੱਕ ਤੁਕ ਆਉਂਦੀ ਏ, ਜਿਤ ਕਰ ਹਰ ਕੰਤ ਨਾ ਪ੍ਰਗਟਈ ਸੇ ਭੱਟ ਨਗਰ ਸੇ ਗ੍ਰਾਮ ਉਹ ਨਗਰ ਭੱਟ ਨੇ। ਖੈਰ ਮੈਂ ਅੱਗੇ ਤੁਰਾਂ,
ਸਾਹਿਬ ਇੱਥੇ ਪ੍ਰੀਤਮ ਨੂੰ ਯਾਦ ਕੀਤਾ, ਜਾਰੜੇ ਦਾ ਸਾਨੂੰ ਸੱਤਰ ਚੰਗਾ, ਭੱਟ ਖੇੜਿਆਂ ਦਾ ਰਹਿਣਾ, ਤੇ ਕਹਿੰਦੇ ਨੇ ਭਾਈ ਪੰਜਾਬਾ ਗਰਮ ਦੁੱਧ ਲੈ ਕੇ ਆਇਆ। ਸਾਹਿਬ ਨੇ ਅੱਜ ਕਿੰਨੇ ਦਿਨਾਂ ਤੋਂ ਬਾਅਦ ਪਰਤ ਕੇ ਦੁੱਧ ਛਕਿਆ। ਭਾਈ ਦਇਆ ਸਿੰਘ ਨੇ ਆਪ ਛਕਾਇਆ। ਦੁੱਧ ਛਕਣ ਤੋਂ ਬਾਅਦ ਸਾਹਿਬ ਨੂੰ ਕਹਿੰਦਾ, ਭਾਈ ਗੁਲਾਬਾ ਸਤਿਗੁਰੂ ਦਿਨ ਕੱਢੋ, ਰਾਤ ਨੂੰ ਮੇਰੇ ਘਰ ਚੱਲਣਾ। ਸਾਹਿਬ ਕਹਿੰਦੇ ਨੇ, ਗੁਲਾਬਿਆ ਅਸਲ ਵਿਚ ਮੈਂ ਤੇਰੇ ਘਰ ਨਹੀਂ ਆਇਆ, ਇੱਥੇ ਇਕ ਬੜੀ ਪ੍ਰੇਮ ਨਾਲ ਭਿੱਜੀ ਰੂਹ ਆ ਜਿਹੜੀ ਕਈ ਦਿਨਾਂ ਤੋਂ ਅਰਦਾਸਾਂ ਕਰਦੀ, ਮੈਨੂੰ ਤਾਂ ਉਹ ਖਿੱਚ ਕੇ ਲੈ ਆਈ। ਉਹ ਕੌਣ ਏ? ਇਤਿਹਾਸ ਦੇ ਕਦੀ ਪੰਨੇ ਪੜੀਏ, ਕੁਰਬਾਨ ਜਾਈਏ ਸਾਹਿਬ ਤੋਂ। ਕਹਿੰਦੇ ਨੇ, ਇਕ ਨਿਹਾਲਾ ਖੱਤਰੀਏ ਮਾਛੀ ਵਾੜੇ, ਉਹਦੀ ਮਾਂ ਦਾ ਨਾਮ ਏ ਗੁਰਦਈ। ਉਹਨੇ ਕਈ ਸਾਲਾਂ ਦਾ ਇਕ ਬਸਤਰ ਜਿਹੜਾ ਹੈ ਉਹ ਤਿਆਰ ਕਰਕੇ ਖੱਤਰ ਦਾ ਰੱਖਿਆ। ਬੁੱਢੜੀ ਅਰਦਾਸਾਂ ਕਰਦੀ ਸੀ ਕਿ ਸਤਿਗੁਰੂ ਮੇਰੇ ਜਿਉਂਦੇ ਜੀ ਆਏਗਾ, ਮੇਰੇ ਤਨ ਵਿਚ ਤਾਕਤ ਨਹੀਂ, ਮੇਰੇ ਬਸਤਰ ਨੂੰ ਪ੍ਰਵਾਨ ਕਰੀ। ਕਹਿਣ ਲੱਗੇ, ਗੁਲਾਬਿਆ ਮੈਂ ਤਾਂ ਉਸ ਬੁੱਢੜੀ ਮਾਂ ਦੇ ਬਸਤਰ ਲੈਣ ਵਾਸਤੇ ਆਇਆ ਹਾਂ। ਮੈਂ ਪਾਣੇ ਨੇ, ਠੀਕ ਆਨੰਦਪੁਰ ਨਹੀਂ ਪਾਏ, ਮੈਂ ਮਾਛੀਵਾੜੇ ਪਾਵਾਂਗਾ। ਤੇ ਉਹੀ ਬਸਤਰ ਸਾਹਿਬ ਨੇ ਨੀਲੇ ਕਰਕੇ ਪਾਏ ਜਿਹੜੇ ਉੱਚ ਦੇ ਪੀਰ ਬਣੇ। ਮਾਈ ਨੇ ਉਹ ਬਸਤਰ ਦੇਣੇ ਨੇ। ਖੈਰ, ਸ਼ਾਮ ਦਾ ਵੇਲਾ ਮੇਰੇ ਸਾਹਿਬ ਜੀ ਗੁਲਾਬੇ ਦੇ ਘਰ ਗਏ ਨੇ। ਜਾ ਕੇ ਭਾਈ ਦਇਆ ਸਿੰਘ ਉਹਨਾਂ ਨੇ ਗਰਮ ਜਲ ਕੀਤਾ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ। ਇਸ਼ਨਾਨ ਤੋਂ ਬਾਅਦ, ਇਸ਼ਨਾਨ ਵਕਤ ਕਸ਼ਹਿਰਾ ਜਿਹੜਾ ਲੱਤ ਨਾਲ ਜੁੜ ਚੁੱਕਾ ਸੀ, ਭਾਈ ਸਾਹਿਬ ਨੇ ਆਪ ਉਹਨੂੰ ਬੜੇ ਧਿਆਨ ਦੇ ਨਾਲ ਸਾਹਿਬ ਦੀ ਸੇਵਾ ਕੀਤੀ। ਰਾਤ ਸਾਹਿਬ ਰਹੇ ਨੇ, ਅੰਮ੍ਰਿਤ ਵੇਲਾ ਸੰਭਾਲਿਆ ਤੇ ਸਿਰੇ ਆਵਾਜ਼ ਦਿੱਤੀ ਏ ਕਿ ਭਾਈ ਪੰਜਾਬਾ ਜੀ, ਜਾ ਉਸ ਮਾਈ ਨੂੰ ਬੁਲਾ ਕੇ ਲਿਆਓ। ਤੇ ਉਸ ਮਾਈ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹਦਾ ਪੁੱਤਰ ਲੈ ਕੇ ਆਇਆ। ਬੁੱਢੜੀ ਮਾਈ ਆਈ ਏ, ਪੰਜਾਬਾ ਨੂੰ ਪੁੱਛਦੀ ਏ, ਦੱਸ ਮੈਨੂੰ ਲੈ ਕਿੱਥੇ ਚੱਲਾਂ? ਕਹਿਣ ਲੱਗੇ, ਮੇਰੇ ਘਰ ਤਾਂ ਆਓ। ਜਦੋਂ ਬੁੱਢੀ ਚਬਾਰੇ ਦੀਆਂ ਪੌੜੀਆਂ ਚੜੀ ਤੇ ਸਾਹਿਬ ਉੱਠ ਕੇ ਖਲੋ ਗਏ, ਮਾਂ ਇਕੱਲੀ ਆਈ ਏ, ਬਸਤਰ ਨਹੀਂ ਲੈ ਕੇ ਆਈ? ਜਿਹੜੇ ਬਸਤਰ ਤੂੰ ਬੁਣ ਕੇ ਮੇਰੀ ਇੰਤਜ਼ਾਰ ਕਰਦੀ ਸੀ, ਮੈਂ ਉਹ ਬਸਤਰ ਲੈਣ ਆਇਆ ਵਾਂ। ਕਦੀ ਪ੍ਰੇਮ ਵਾਲੇ ਕਿਰਦੇ ਨਾਲ ਤੱਕੋ। ਮਾਈ ਨੇ ਆਵਾਜ਼ ਪਛਾਣੀ, ਕਹਿਣ ਲੱਗੀ, ਮੇਰਾ ਕਲਗੀ ਵਾਲਾ ਪੁੱਤਰ ਮਿਲਿਆ? ਹਾਂ। ਚਰਨਾਂ ਤੇ ਡਿੱਗ ਪਈ। ਕਹਿੰਦੇ ਨੇ, ਤਨ ਜਿਹੜਾ ਬਿਲਕੁਲ ਬੁਢੇਪੇ ਨੇ ਖਾਧਾ, ਮਾਸ ਤੇ ਝੁਰੜੀਆਂ ਨੇ। ਹਜ਼ੂਰ ਨੇ ਪ੍ਰੇਮ ਨਾਲ ਉਸ ਮਾਤਾ ਨੂੰ ਚੁੱਕਿਆ, ਪੁੱਤਰ ਨੂੰ ਘਰ ਭੇਜਿਆ। ਕਹਿੰਦੇ ਨੇ, ਥਾਣ ਲਿਆਂਦਾ ਉਹ ਜਿਹੜਾ ਬੁਣਿਆ ਸੀ। ਤੇ ਜਦੋਂ ਮਾਈ ਨੇ ਕਹਿਣ ਲੱਗੇ, ਸਾਹਿਬ ਨੇ ਕਿਹਾ, ਮਾਂ ਆਨੰਦਪੁਰੋਂ ਆਇਆ, ਸਰਸਾ ਨੂੰ ਵਿੱਚੋਂ ਚੀਰ ਕੇ ਆਇਆ, ਮੈਂ ਚਮਕੌਰ ਦੀ ਗੜੀ ਵਿੱਚੋਂ, ਦੁਸ਼ਮਣ ਵਿੱਚੋਂ ਨਿਕਲ ਕੇ ਆਇਆ। ਮੈਂ ਕੇਵਲ ਇਸ ਕਰਕੇ ਆਇਆ ਸਾਂ, ਇੱਕ ਸਿੱਖ ਹਿਰਦਾ ਗੁਰੂ ਨੂੰ ਚੇਤੇ ਕਰਦਾ, ਜੇ ਗੁਰੂ ਨਾ ਪਹੁੰਚਿਆ ਕਿਤੇ ਸਿੱਖ ਦੀ ਭਾਵਨਾ ਖਤਮ ਨਾ ਹੋ ਜਾਏ। ਦੇਖ ਮਾਂ, ਮੈਂ ਪਹੁੰਚ ਗਿਆ ਆਪਣਾ ਦੇਸ਼, ਉਹ ਖਤਰ। ਕਹਿੰਦੇ ਨੇ, ਜਦੋਂ ਖੱਦਰ ਦਾ ਬਸਤਰ ਰੱਖ ਕੇ ਮੱਥਾ ਟੇਕਿਆ ਤੇ ਡਾਕਟਰ ਬਲਬੀਰ ਸਿੰਘ ਕਹਿੰਦੇ ਨੇ, ਮੱਥਾ ਟੇਕਣ ਦੀ ਦੇਰ ਸੀ, ਉਸ ਮਾਤਾ ਦੇ ਸਵਾਸ ਪੂਰੇ ਹੋ ਗਏ, ਉਹ ਸਤਿਗੁਰੂ ਦੇ ਚਰਨਾਂ ਵਿਚ ਲੀਨ ਹੋ ਗਈ। ਸਹਿ ਮੁਸਕਰਾ ਪਏ ਤੇ ਨਾਲ ਕਹਿ ਦਿੱਤਾ, ਮਾਂ ਸੇਵਾ ਸਫਲ ਹੋ ਗਈ। ਸੇਵਾ ਸਫਲ ਹੋਈ, ਯਾਤਰਾ ਸਫਲ ਹੋਈ। ਕਹਿੰਦੇ ਨੇ, ਮਾਈ ਦਾ ਸੰਸਕਾਰ ਕੀਤਾ ਗਿਆ। ਸਮੇਂ ਦੀ ਗੱਲ ਹੈ ਨਾ, ਅੱਜ ਪਿੰਡ ਵਿਚ ਪਤਾ ਲੱਗ ਗਿਆ, ਇੱਥੇ ਦੋ ਪਠਾਣ ਰਹਿੰਦੇ ਨੇ, ਰੁਹੇਲੇ ਪਠਾਣ। ਇੱਕ ਦਾ ਨਾਂ ਹੈ ਗਨੀ ਖਾਂ ਤੇ ਦੂਜੇ ਦਾ ਨਾਮ ਹੈ ਨਬੀ ਖਾਂ। ਦੋਨੋਂ ਪਠਾਣ ਇਸੇ ਧਰਤੀ ਤੇ ਰਹਿੰਦੇ ਨੇ। ਇਹਨਾਂ ਦਾ ਕੰਮ ਸੀ ਘੋੜੇ ਵੇਚਣੇ, ਆਨੰਦਪੁਰ ਜਾਣਾ ਤੇ ਗੁਰੂ ਕਲਗੀ ਵਾਲੇ ਨੂੰ ਘੋੜੇ ਵੇਚ ਕੇ ਆਉਂਦੇ ਹੁੰਦੇ ਸਨ। ਤੇ ਸਾਹਿਬ ਦੇ ਚਰਨ ਪਰਸਨੇ, ਭਾਵੇਂ ਨਮਾਜ਼ ਪੜ੍ਹਨੀ, ਉਜੂ ਸਾਜਣਾ, ਪਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਚੰਗਾ ਲੱਗਣਾ।

ਚਰਨਾਂ ਦੇ ਵਿੱਚ ਹੀਰੇ ਮੋਤੀ ਰੁਲਦੇ ਨੇ, ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਉੱਤੇ ਕੀ ਬੀਤੀ ਹੋਵੇ। ਸਾਹਿਬ ਕਹਿਣ ਲੱਗੇ, ਗੁਲਾਬਾ ਜੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ, ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ, ਕਿਉਂ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਦਵਾਨਾ ਹੈ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ। ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ, ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ ਏ, ਬਾਪੂ ਅੱਬਾ, ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈ ਨਾ, ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ, ਤੂੰ ਤਾਂ ਕਹਿੰਦਾ ਸੀ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ, ਰੋਜ਼ੇ ਰੱਖਣ ਵਾਲੇ, ਕੁਰਾਨ ਦੀਆਂ ਐਤਾਂ ਪੜਨ ਵਾਲੇ, ਮਨ ਵਹਿ ਤੁਰਿਆ, ਕੁਝ ਖਾਧਾ ਨੀ ਪੀਤਾ ਨੀ, ਬਾਹਰ ਨਿਕਲ ਗਿਆ ਗਨੀ ਖਾਂ, ਤੇ ਅੰਮ੍ਰਿਤ ਵੇਲਾ ਸਾਹਮਣੇ ਉਹ ਗੁਲਾਬਾ ਮਿਲਿਆ। ਕਹਿੰਦਾ, ਗੁਲਾਬਿਆ, ਤੂੰ ਗੁਰੂ ਦਰ ਤੇ ਰਿਹਾ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ, ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਹਨਾਂ ਨੂੰ ਤੋੜ ਦੇਣਾ, ਆਪਾਂ ਨਾ ਨਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ, ਕਹਿ ਲੱਗਾ, ਗੁਲਾਬਿਆ, ਮੇਰੇ ਗੁਰੂ ਨੂੰ ਤੋੜੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨੀ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ, ਗੁਰੂ ਕੇ ਪਿਆਰਿਓ, ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜ਼ੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ, ਚੁਬਾਰੇ ਵਿਚ ਮੱਥਾ ਟੇਕਿਆ, ਦੋਨੋਂ ਪਠਾਨ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ, ਸਤਿਗੁਰੂ, ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ, ਗਨੀ ਖਾਂ, ਦੇਖ ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋੜਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ, ਦਾਤਿਆ, ਪਠਾਣ ਆਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜੀਂਦੇ ਜੀ ਕਦੀ ਤੇਰੇ ਵੱਲ ਕੁਝ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜੀ, ਦਿਲ ਕੀਤਾ ਉਹ ਥਾਂ ਤਾਂ ਤੱਕਾਂ, ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣਾਂ ਨੂੰ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਜੀ ਨਹੀਂ, ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ, ਭਾਈ ਸਾਹਿਬ, ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕਿ ਅਸੀਂ ਇਸ਼ਨਾਨ ਕੀਤਾ ਤੇ ਪਹਾੜੀ ਤੇ ਖਲੋਤੇ ਨੇ, ਹਵਾ ਬੜੀ ਤੇਜ਼ੀ ਨਾਲ ਚੱਲੀ। ਕਹਿਣ ਲੱਗੇ, ਆ ਹਵਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ, ਭਾਈ ਸਾਹਿਬ ਦੀ ਬਾਣੀ। ਹਵਾ ਕਹਿੰਦੀ, ਮੇਰਾ ਸੁਭਾਅ ਰੁਕਣਾ ਨਹੀਂ, ਮੈਂ ਚੱਲਦੀ ਰਹਿੰਦੀ ਹਾਂ, ਦੱਸ ਤੂੰ ਕੀ ਕਹਿਣਾ ਚਾਹੁੰਦਾ? ਕਹਿਣ ਲੱਗੇ, ਹਵਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ, ਜੀ ਸਦਕੇ ਹੋਣਾ ਚਾਹੀਦਾ। ਕਹਿੰਦਾ, ਮੈਂ ਆਪਣੇ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲੈਂਦਾ। ਕਹਿਣ ਲੱਗੀ, ਇਹ ਵੀ ਚੰਗਾ ਕੰਮ ਏ। ਤੇ ਕਹਿੰਦੇ ਨੇ, ਹਵਾ, ਇੱਕ ਮੈਂ ਤੇਰੇ ਤੋਂ ਦਾਤ ਮੰਗਣਾ, ਮੈਨੂੰ ਮੋੜੀ ਨਾ। ਕਹਿੰਦੀ, ਗੁਰੂ ਕਾ ਸਿੱਖ ਹੋਵੇ ਤੇ ਉਹ ਦਾਤ ਹਵਾ ਤੋਂ ਮੰਗੇ? ਕਹਿਣ ਲੱਗੇ, ਹਵਾ, ਤੇਰਾ ਸੁਭਾਅ ਏ ਕਦੀ ਤੇਜ਼ ਚੱਲਣਾ, ਕਦੀ ਹੌਲੀ ਹੋ ਜਾਣਾ, ਤੇ ਮਰਿਆ ਹੋਇਆ ਦੀ ਮਰੀਆਂ ਦੀ ਸਵਾਹ ਚੁੱਕ ਲੈਣੀ, ਉਹਨਾਂ ਨੂੰ ਰੋਲਦੇ ਰਹਿਣਾ।

0: ਇੱਕ ਕੰਮ ਕਰੀ, ਮੇਰੇ ਮਰਨ ਤੋਂ ਬਾਅਦ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਲਜਾਈ ਨਾ। ਜੇ ਉਡਾ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਸੱਟਿਆ, ਲੋਕ ਕਹਿਣਗੇ ਨੰਦ ਲਾਲ ਜਿਉਂਦਿਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਹੋ ਤੇ ਮਰਨ ਤੋਂ ਬਾਅਦ ਤੇਰੀ ਸਵਾਲ ਲੋਕਾਂ ਦੇ ਦਰਵਾਜ਼ਿਆਂ ਤੇ ਰੋਲਦੀ ਪਈ। ਤੂੰ ਇਹਦਾ ਬਣ ਕੇ ਰਹੀ। ਕਹਿਣ ਲੱਗੇ ਮੱਬਰ ਐ ਬਾਦ ਖਾਕਮ ਅੱਧ ਦਰ ਦੂਸਤ ਦੁਸ਼ਮਨਮ ਸਰਜਨਸ ਉਨਤ ਕੇ ਹਰ ਜਾਈ ਅਸ ਐ ਹਵਾ। ਲੋਕ ਕਹਿਣਗੇ ਨੰਦ ਲਾਲ ਥਾਂ ਥਾਂ ਤੇ ਵਿਕਣ ਵਾਲਾ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚੋਂ ਨਾ ਚੁੱਕੀ। ਕਿ ਤੇਰਾ ਦਿਲ ਨੀ ਕਰਦਾ ਗੁਰੂ ਗੋਬਿੰਦ ਸਿੰਘ ਦਾ ਬੰਨੂ? ਕਦੀ ਦੇਖ, ਸਾਹਿਬ ਨੇ ਉਹਦਾ ਤਰਜਮਾ ਕੀਤਾ ਇੱਕ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾਏ। ਥਾਂ ਥਾਂ ਤੇ ਪਿਆਰ ਕਰਨ ਵਾਲਾ, ਅੱਜ ਵੀ ਉਹਨਾਂ ਭਰਾਵਾਂ ਦੀਆਂ ਕਬਰਾਂ ਨੇ ਖੈਰ ਨੀਲਾ ਰੰਗ ਬਸਤਰ ਰੰਗੇ ਗਏ। ਸਾਹਿਬ ਨੂੰ ਮੰਜੇ ਤੇ ਬਿਠਾਇਆ, ਗਨੀ ਖਾਂ ਨਬੀ ਖਾਂ ਦੋਨੋਂ ਭਰਾਵਾਂ ਨੇ ਅੱਗੋਂ ਪਲੰਗ ਚੁੱਕਿਆ, ਪਿੱਛੋਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਲੰਗ ਚੁੱਕਿਆ, ਮੰਜਾ ਚੁੱਕਿਆ ਤੇ ਮੋਰਾਂ ਦੇ ਖੰਭ ਲੈ ਕੇ ਭਾਈ ਦਇਆ ਸਿੰਘ ਜੀ ਚੌੜ ਕਰਨ ਲੱਗ ਪਏ ਨੇ, ਛੋਟੀ ਜੀ ਪਾਲਕੀ ਬਣਾ ਦਿੱਤੀ। ਮੇਰੇ ਗੁਰੂ ਗੋਬਿੰਦ ਸਿੰਘ ਤੁਰ ਪਏ ਨੇ, ਸਾਧ ਸੰਗਤ ਰਸਤੇ ਵਿਚ ਜੋ ਕੋਈ ਪੁੱਛਦਾ, ਦੋਨੋਂ ਭਰਾ ਅੱਗੇ ਨੇ ਆਵਾਜ਼ ਦੇ ਕੇ ਕਹਿੰਦੇ ਇਹ ਉੱਚਦਾ ਪੀਰ ਏ। ਰਸਤੇ ਵਿਚ ਕਹਿੰਦੇ ਨੇ ਇੱਕ ਥਾਂ ਤੇ ਫੌਜੀ ਦਸਤੇ ਨੇ ਘੇਰ ਲਿਆ, ਰੋਕ ਲਿਆ। ਗਨੀ ਖਾਂ ਆਪ ਗਿਆ, ਕਹਿਣ ਲੱਗਾ ਮੈਂ ਜਵਾਬ ਦੇਣਾ। ਪੁੱਛਿਆ ਕੌਣ? ਕਹਿਣ ਲੱਗੇ ਸਾਡਾ ਪੀਰ। ਕਹਿੰਦੇ ਕਿੰਨਾ ਕੁ ਨੇ ਕਰ ਦਿਓ ਇਹਨੂੰ, ਇਹਦਾ ਮੰਜਾ ਤੁਸੀਂ ਚੁੱਕਿਆ। ਕਹਿਣ ਲੱਗੇ ਜੇ ਇਹ ਸਾਨੂੰ ਕਹਿਣਾ ਸਾਰੀ ਜ਼ਿੰਦਗੀ ਚੁੱਕ ਕੇ ਰੱਖੋ, ਇੱਕ ਦੋ ਦਿਨ ਨਹੀਂ, ਅਸੀਂ ਤਾਂ ਸਾਰੀ ਜ਼ਿੰਦਗੀ ਆਪਣਾ ਸੀਸ ਇਹਦੇ ਮੰਜੇ ਦੇ ਥੱਲੇ ਰੱਖਾਂਗੇ। ਕਹਿਣ ਲੱਗੇ ਅਸੀਂ ਇਹਦੀ ਤਲਾਸ਼ੀ ਕਰਨੀ ਹੈ ਕਿਤੇ ਗੁਰੂ ਗੋਬਿੰਦ ਸਿੰਘ ਨੇ। ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਨਹੀਂ ਕਰ ਸਕਦੇ, ਸਾਡਾ ਉੱਚ ਦਾ ਪੀਰ ਏ, ਅਸੀਂ ਪੀਰ ਜੀ ਬੋਲਦੇ ਨਹੀਂ। ਕਹਿਣ ਲੱਗੇ ਕਿਸੇ ਹੋਰ ਬੰਦੇ ਤੋਂ ਆਪਾਂ ਇਹਦੀ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਗਨੀ ਖਾਂ ਕਹਿੰਦਾ ਕਿਉਂ ਨਹੀਂ, ਇੱਥੇ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਕਾਜ਼ੀ ਪੀਰ ਮੁਹੰਮਦ, ਇਹ ਥਲੋ ਵਾਲਾ ਸੀ ਤੇ ਕਮਾਲ ਦੀ ਖੇਡ, ਇਹ ਉਹ ਕਾਜ਼ੀ ਸੀ ਜਿਹਨੇ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜਾਈ ਸੀ। ਉਹ ਕਾਜ਼ੀ ਨੂੰ ਲਿਆਂਦਾ, ਕਹਿੰਦੇ ਨੇ ਜਦੋਂ ਇਹਨੇ ਪਰਦਾ ਚੁੱਕਿਆ ਤੇ ਸਾਹਿਬ ਦੇ ਦਰਸ਼ਨ ਕੀਤੇ ਤੇ ਸੀਸ ਝੁਕਾ ਦਿੱਤਾ। ਕਹਿਣ ਲੱਗੇ ਕਾਜ਼ੀ ਜੀ ਇਹ ਕੌਣ ਏ? ਗੁਰੂ ਗੋਬਿੰਦ ਸਿੰਘ ਤਾਂ ਨਹੀਂ, ਚਰਨਾਂ ਤੇ ਸੀਸ ਰੱਖਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰੋਹ ਚੱਲ ਪਈ, ਉਹਨਾਂ ਆਪਣਾ ਮੋਢਾ ਵੀ ਮੰਜੇ ਥੱਲੇ ਦੇ ਦਿੱਤਾ। ਕਹਿਣ ਲੱਗਾ ਪੀਰਾਂ ਦਾ ਪੀਰ ਜੇ, ਰੋਕੋ ਨਾ, ਜਿਨ੍ਹਾਂ ਰਾਹਾਂ ਤੇ ਇਹਦਾ ਮੰਜਾ ਜਾਂਦਾ ਉਹਦੀ ਖਾਕ ਮੱਥੇ ਤੇ ਲਾਓ, ਖੁਦਾ ਦੇ ਘਰ ਥਾਂ ਮਿਲੇਗੀ। ਸਾਹਿਬ ਜੀ ਇਸ ਤੋਂ ਅੱਗੇ ਨਿਕਲੇ, ਪਿੰਡ ਹੇਰਾ ਆਏ, ਲੁਧਿਆਣੇ ਦੇ ਨੇੜੇ ਦੇ। ਇੱਥੇ ਕਿਰਪਾਲ ਦਾਸ ਉਹ ਉਦਾਸੀ ਸੀ ਜਿਨ੍ਹੇ ਸਾਹਿਬ ਦੇ ਨਾਲ ਭੰਗਾਣੀ ਦੇ ਯੁੱਧ ਵਿਚ ਸਾਥ ਦਿੱਤਾ ਸੀ। 499 ਉਦਾਸੀ ਭੱਜ ਗਏ ਸਨ 500 ਵਿਚੋਂ, ਕੇਵਲ ਕਿਰਪਾਲ ਦਾਸ ਜਿਹੜਾ ਉਹ ਪੂਰਾ ਰਿਹਾ ਸੀ, ਜਿੱਤਿਆ ਸੀ। ਇੱਥੋਂ ਸਾਹਿਬ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਮੰਜਾ ਰਖਾਇਆ, ਅੱਜ ਤੋਰਨ ਲੱਗੇ ਨੇ। ਦੋਨਾਂ ਭਰਾਵਾਂ ਨੂੰ ਕਹਿੰਦੇ ਨੇ, ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ। ਤੋਰਨ ਲੱਗੇ, ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ? ਸਾਹਿਬ ਨੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿਚ ਪਿਆ ਹੋਇਆ ਜੀ। ਮਾਛੀ ਵਾਲੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਂ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੋਕੇ ਲਿਖੀ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਦੂਜੀ ਹਰ ਤੁਕ ਲਿਖੀ। ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹੀ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ, ਗਨੀ ਖਾਂ ਨਬੀ ਖਾਂ ਇਹ ਮੈਂ ਜੋ ਹੈ ਛੇ ਮੇਰੇ ਫਰਜ਼ੰਦਾਂ ਸੇ ਬੈਜ ਹੈ ਇਹ ਦਰ ਤੇ ਗਲੀ ਖਾਂ ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ ਅਗਲੀ ਗੱਲ ਕੀ ਮੇਰੇ ਕੰਮ ਆਏ ਹੈ ਇਹਨਾਂ ਮੇਰੀ ਸੇਵਾ ਕੀਤੀ ਅਗਲੀ ਤੁਕਸੀ ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ ਰਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਪਾਏਗਾ ਗਲੀ ਖਾਂ ਨਬੀ ਖਾਂ ਇਹ ਜੋ ਹੈ ਛੇ ਮੇਰੇ ਫਰਜ਼ੰਦਾਂ ਸੇ ਬੈਜ ਹੈ ਮੇਰੇ ਕੰਮ ਆਏ ਹਨ ਜੋ ਸਿੱਖ ਇਨਕੀ ਖਿਦਮਤ ਅੰਦਰ ਰੁਜੂ ਰਹੇਗ ਤੇ ਤਿੰਨ ਅਸੀਸਾਂ ਦਿੱਤੀਆਂ ਸੋ ਨਿਹਾਲ ਹੋਗ ਜੀਵਨ ਦੀ ਬਾਜੀ ਜਿੱਤ ਕੇ ਜਾਏਗਾ ਉਸ ਉਪਰ ਮੇਰੀ ਕਿਰਪਾ ਹੋਗ ਤੇ ਤੀਜਾ ਸ਼ਬਦ ਕਿਹਾ ਉਸ ਉਪਰ ਮੇਰਾ ਹੱਥ ਹੋਗ ਇਹ ਮੇਰੇ ਹੈ ਜੋ ਇਹਨਾਂ ਦੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਸੰਮਤ 17 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ ਕਹਿਣ ਲੱਗੇ ਲਾਇਓ ਗਨੀ ਖਾਂ ਖਾਲਸਾ ਮੇਰਾ ਪੁੱਤਰ ਏ ਪਰ ਮੈਂ ਤੈਨੂੰ ਲੀਕਾਂ ਮਾਰ ਕੇ ਲਿਖ ਦਿੱਤਾ ਹੈ ਤੂੰ ਮੇਰਾ ਲੀਕ ਪੁੱਤਰ ਏ ਲਿਖ ਕੇ ਦਿੱਤਾ ਹੈ ਮੇਰੇ ਬੱਚਿਓ ਹੁਕਮਨਾਮਾ ਲੈ ਜਾਓ ਤੁਸੀਂ ਮੇਰੇ ਪੁੱਤਰ ਹੋ ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ ਦਿਲ ਨਹੀਂ ਕਰਦਾ ਪਿੱਛ ਕਰੀਏ ਪਿਛਲੇ ਖੁਰੀ ਤੁਰਦੇ ਪਏ ਨੇ ਤੇ ਸਾਹਿਬ ਉੱਤਰ ਕੇ ਨਾ ਉਥੋਂ ਪਲੰਘ ਤੋਂ ਨਾਲੇ ਅੱਗੇ ਤੁਰਦੇ ਨੇ ਨਾਲੇ ਖਾਂ ਕਹਿੰਦੇ ਨੇ ਪੁੱਤਰ ਨਿਹਾਲ ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ ਤਿੰਨ ਸ਼ਬਦ ਕਹਿ ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ ਕੁਝ ਘੁੱਟ ਕੇ ਬਾਪੂ ਨੂੰ ਛਾਤੀ ਦਿਨ ਮਿਲੀ ਕਹਿਣ ਲੱਗੀ ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ ਸਾਡੇ ਘਰ ਵਿਚ ਗੁਰੂ ਗੋਬਿੰਦ ਸਿੰਘ ਆ ਗਏ ਨਾ ਬਾਪੂ ਪਤਾ ਨਹੀਂ ਉਸ ਦਿਨ ਦੀ ਰਾਤ ਨੀਂਦ ਨਹੀਂ ਪੈਂਦੀ ਪਈ ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ ਕਹਿਣ ਲੱਗੇ ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤਾ ਕਹਿਣ ਲੱਗੀ ਕਿਵੇਂ ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਗ੍ਰੰਥ ਉਹਦੇ ਵਿਚ ਕਹਿਣ ਲੱਗੇ ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ ਕਹਿਣ ਲੱਗੀ ਮੈਂ ਪੋਤੀ ਕਿਹਦੀ ਕਹਿਣ ਲੱਗੇ ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ ਕਹਿਣ ਲੱਗੇ ਗਨੀ ਖਾਂ ਨਬੀ ਖਾਂ ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ ਪਰ ਇੰਨੇ ਕੁ ਬਹਿ ਗਏ ਉਹਨਾਂ ਦਾ ਜੀਵਨ ਹੀ ਬਹਿ ਗਿਆ ਧਿਆਨ ਦੇਣਾ ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ ਉਹ ਜੀਵਨ ਵੱਲੋਂ ਬਹਿ ਗਏ ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ ਅਸੀਂ ਤੁਹਾਨੂੰ ਮੰਨਾ ਮੰਜਾ ਚੁੱਕਣ ਦੀ ਤਾਕਤ ਦਿੱਤੀ ਧਿਆਨ ਰੱਖਣਾ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ ਕਹਿਣ ਲੱਗੇ ਧੀਏ ਜਦੋਂ ਤੁਰ ਲੱਗੇ ਇੱਕ ਕੀਮਤੀ ਦਾਤ ਦਿੱਤੀ ਕਹਿਣ ਲੱਗੀ ਬਾਪੂ ਕੋਈ ਹੀਰਾ ਕੋਈ ਰੁਪਈਏ ਕਹਿਣ ਲੱਗੇ ਨਹੀਂ ਧੀਏ ਇੱਕ ਕਾਗਜ਼ ਵਿਚ ਲਿਖ ਦਿੱਤਾ ਗਨੀ ਖਾਂ ਨਬੀ ਖਾਂ ਮੇਰੇ ਪੁੱਤਰ ਨੇ ਤੇ ਕਹਿਣ ਲੱਗੀ ਬਾਪੂ ਨੱਚ ਕੇ ਗਲੇ ਨਾ ਲਾ ਕੇ ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ ਮੈਂ ਪੋਤੀ ਮੈਂ ਪੋਤੀ ਮੈਂ ਆਪ ਦਾਰ ਮੋਤੀ ਮੈਂ ਸ਼ਿਫਤੀ ਵਿੱਚ ਪਰੋਤੀ ਮੈਂ ਪੋਤੀ ਮੈਂ ਪੋਤੀ ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ ਮੇਰੇ ਸਾਹਿਬ ਖੇਰਾ ਪਿੰਡ ਤੋਂ ਆਲਮਗੀਰ ਆਏ ਇੱਥੇ ਇੱਕ ਸਿੱਖ ਮਿਲਿਆ ਸਾਹਿਬ ਨੂੰ ਜਦੋਂ ਦੇਖਿਆ ਬੈਠਿਆ ਤੇ ਸਾਹਮਣੇ ਆਇਆ ਸੋਚਦਾ ਕੌਣ ਹੈ ਜਿਹੜਾ ਬੈਠਾ ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ ਕੌਣ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ ਦੇਖ ਕੇ ਝੱਲਿਆ ਨਾ ਗਿਆ ਕਹਿਣ ਲੱਗਾ ਦਾਤਾ ਜੀ ਮੰਜੇ ਤੇ ਸਾਹਿਬ ਨੇ ਕਿਹਾ ਘੋੜਾ ਨਹੀਂ ਉਤਰ ਕੇ ਕਹਿੰਦਾ ਆਹ ਲੋ ਘੋੜਾ ਪ੍ਰਵਾਨ ਕਰੋ ਮੈਂ ਆਪ ਹੀ ਪੈਦਲ ਚਲਾ ਜਾਵਾਂਗਾ ਉਥੋਂ ਸਾਹਿਬ ਨੇ ਘੋੜਾ ਲਿਆ ਆਓ ਪਿਆਰਿਓ ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਤਿਆਰ ਕਰ ਦਿਓ ਤਾਂ ਅਖਰੀ ਨਹੀਂ ਕਹਿ ਦੇਣਾ ਸੁਣ ਲੈਣਾ ਸਿੱਖੀ ਇਹ ਨਹੀਂ ਸੁਣ ਕੇ ਕਮਾਣਾ ਹੀ ਸਿੱਖੀਏ ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸਥਾਨ ਵਿਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ ਕਹਿਣ ਲੱਗੇ ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਖੇਲਾ ਪੀਵੋ ਕੌਲ ਖੰਡੇ ਤਾਰ ਹੋਏ ਜਨਮ ਸਹੇਲਾ ਅਖੀਰ ਵਿਚ ਕਿਹਾ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਅੱਜ ਤੋਂ ਪਹਿਲਾਂ ਤੱਕ ਕੇ ਕਿਹਾ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕੀ ਆਪਾਂ ਉਸ ਗੁਰੂ ਦੇ ਪੁੱਤਰ ਨਹੀਂ ਬਣਨਾ ਚਾਹੁੰਦੇ ਆਓ ਮੈਂ ਫਿਰ ਅਰਜ਼ ਕਰਾਂ ਕੇਵਲ ਇਸ ਟੂਰ ਦਾ ਇੱਕ ਦੀਵਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰਨ ਲਈ मैं तरला लैके तुहाडे अगे झोली फैला के गल कही ना। ध्यान रखियो जिहड़ी दास्तान सुनाई है जे तुहाडे अंदर दर्द है ना, एक बेनती मान लो, जो कहोगे तुहाडे चरण भी चुम लांगे, अकाल तख्त दे हुक्म नूं मन लो। बेनती है थले बह के प्रसाद नहीं असीं सक सकदे, कदी तको खलोना गुरसिखां वल, सिर्फ बेनती है। मैनूं आस है कि तुसीं मेरी बेनती नूं मेरे अंदर नूं ठुकरायो ना, गुरु कृपा करे आपां अमृत दी दात लै साहिब दे चरणां नाल जुड़ जाइए। ऐतवार दे दीवान विच छोटे साहिबजादियां दी शहीदी, होर भी साहिब दियां विचारां करांगे जी। वाहिगुरु जी का खालसा, वाहिगुरु जी की फतह। वाहिगुरु जी का खालसा, वाहिगुरु जी की फतह। बाबा बुढ़ा जी एक ऐसी महान शख्सियत, ब्रह्म ज्ञानी महापुरुष ने जिन्हों का बदल सानू होर किते कोई नजर आउंदा नहीं। बाबा बुढ़ा जी एक कुतबी सितारे की तरह ने, जदों भी सिखी का बेड़ा जां संगतां किते डोलन लगियां ते बाबे बुढ़े ने सेध बख्श के उन्हां संगतां नू गुरु दे चरणां नाल जोड़ दिता। बाबा बुढ़ा अपने जीवन विच उन्हां ने अठ गुरु साहिबाना दे दर्शन इन्हां नेत्रां नाल कीते ने। पंज गुरु साहिबाना नू उन्हां ने गुरगद्दी दा तिलक भी दिता है। ध्यान दिया जे गुरु नानक साहिब तो लैके गुरु हरगोबिंद साहिब तक उन्हां ने गुरु जोत विच गुरु शरीर दे दर्शन कीते। गुरु अंगद साहब तो लैके गुरु हरगोबिंद साहब तक उन्हां ने गुरियाई का तिलक दिता। ते जदों बाबा जी का अंतला समा है उस वक्त गुरु हर राय साहब ते गुरु तेग बहादुर भी शरीरक तौर पर मौजूद सन। जोत बाद विच अठ गुरु साहबाना दे दीदार उन्हां ने पाए। बाबा बुढ़ा जी का जन्म इन्हां दा प्रकाश 22 अक्तूबर ते 1506 पिंड कथू नंगल भाई सुगा रंधावा माता गोरां दी कुख विचों होया। बाबा बुढ़ा जी की उम्र जदों अजे करीब 12 साल की सी, 1518 गुरु नानक साहब जी दे इनू दीदार होए ने। 12 साल की उम्र है। भाई साहब भाई मनी सिंह ने जो उस वक्त लिखे है मैं उन्हां दी लिखत मुताबक इन्हां दा जीवन आरंभ कर लगा। कहन लगे 12 साल की उम्र विच इस दा नाम पूरा सी भाई बूढ़ा। 12 साल की उम्र विच बाबा जी मझां पहचारदे सन ते गुरु नानक साहब ते भाई मरदाना जी इन्हां नूं मिले ने। कहिंदे ने पता नहीं की पूर्वले भाग जागे, बाबा बुढ़ा जी ने 12 साल की उम्र विच गुरु नानक जी दे दर्शन पाए। आप जी ने साहब दे चरणा विच नमस्कार कीती, मत्था टेकिया ते उस वक्त सतगुरु के बचन सुन के गुरु की बाणी सुन के दुध लिया के भी भेट कीता ते चरण पकड़ के कहा बाबा एक कृपा कर, तेरे चेहरे नू दर्शन कीतिया सुख मिले है, तेरे बचन सुनिया अंदर नू सकून मिले है, कोई एहो जिहा शब्द एहो जिहा बचन मैनू सुना दे मेरा जन्म मरण कटिया जाए। कहिंदे ने उस वक्त मेरे गुरु नानक साहब जी की नजर ने परखिया ते कहन लगे पुत्र अजे ता उम्र तेरी खाण पीण दी है, अजे उम्र ता तेरी हसन खेडन दी है, तैनू किवें ए सोच पैगी कि जन्म मरण कटिया जाए, अजे ता जवानी बुढ़ेपा आउणा है। ते 12 साल की उम्र विच भाई बूढ़े का उत्तर सी बाबा मौत का कोई पता नहीं हूं, इन्हें जवानी आउण तो पहले बूढ़े नू लै जाण, मौत का कोई भरोसा नहीं। भाई मनी सिंह लिखते ने हजूर ने फिर कहा, कहन लगे बेटा एक ता तू बड़ी रमज भरी बात कीती जन्म मरण कटो, तेनू किवें पता लग गया कि मौत जेड़ी है ये जवानी विच भी आ सकती है, बचपन विच भी आ सकती है। ते उस वक्त भाई बूढ़े ने बचन सुनाया, कहन लगा बाबा एक साल पहला दी गल है, अपने बापू नाल खेतों विच गया वां, जिमीदारा करने हां ते उस वक्त हाकमां दे घोड़े आए ने, साडी कुछ फसल अजे जमीन विचों निकलदी पई सी, कुछ जमीन विचों निकल के डडरी अद्धी कच्ची ते अद्धी अद्धी पक्की सी,
1: ਕੁਝ ਫਸਲ ਪੱਕ ਚੁੱਕੀ ਸੀ। ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ ਤੇ ਉਦਣ ਦੀ ਮਨ ਵਿੱਚ ਆਵਾਜ਼ ਆਈ, ਬੁੜਿਆ ਇਹ ਤਾਂ ਹਾਕਮ ਨੇ, ਇਹਨਾਂ ਦੇ ਘੋੜੇ ਖੇਤ ਵਿੱਚ ਜੰਮਦੀ ਹੋਈ ਫਸਲ ਨੂੰ, ਡੱਡਰੀ ਹੋਈ ਫਸਲ ਨੂੰ, ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ। ਮੌਤ ਤਾਂ ਬੜੀ ਬਲਵਾਨ ਏ, ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿੱਚ ਲੈ ਜਾਏ, ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿੱਚ ਲੈ ਜਾਏ, ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਏ। ਇਸ ਕਰਕੇ ਉਦਣ ਦਾ ਸਮਝਣਾ ਵਾ, ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦੇ। ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ, ਭਾਈ ਮਨੀ ਸਿੰਘ ਲਿਖਦੇ ਨੇ, ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। 1500 ਤੇ 18 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨੀ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ, 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 ਸਾਲ ਇੱਕ ਗਲਵਕੜੀ ਨੇ ਇੰਨੀ ਕਿਰਪਾ ਕਰ ਦਿੱਤੀ। ਮੈਂ ਅੱਗੇ ਤੁਰਾਂ, ਮੇਰੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੰਨਿਆ, ਰਾਵੀ ਦੇ ਕਿਨਾਰੇ ਦੋਧੇ ਜ਼ਿਮੀਂਦਾਰ ਦੀ ਜ਼ਮੀਨ ਦੇ ਅੰਦਰ ਪਿੰਡ ਬੰਨਿਆ। ਇੱਥੇ ਦੋਧੇ ਨੇ ਕਿਹਾ ਸੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਜਦੋਂ ਕਿਰਪਾ ਕੀਤੀ ਗੁਰੂ ਨਾਨਕ ਨੇ, ਕਿਹਾ ਸੀ ਦਾਤਿਆ ਮੈਂ ਪਿੰਡ ਵਸਾਵਾਂਗਾ। ਪੁੱਛਿਆ ਕਿਹੜੇ ਨਾਂ ਤੇ, ਕਹਿਣ ਲੱਗਾ ਸਾਈਆਂ ਨਾਨਕਪੁਰੇ ਦੇ ਨਾਂ ਤੇ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਦੋਧਿਆ ਜ਼ਮੀਨ ਕਿਹਦੀ ਏ, ਕਹਿਣ ਲੱਗਾ ਕਰਤਾਰ ਦੀ। ਪੁੱਛਿਆ ਨਾਨਕ ਕਿਹਦਾ, ਕਹਿਣ ਲੱਗੇ ਕਰਤਾਰ ਦਾ। ਫਿਰ ਕਹਿਣ ਲੱਗੇ ਜੇ ਜ਼ਮੀਨ ਤੇ ਨਾਨਕ ਕਰਤਾਰ ਦਾ, ਫਿਰ ਨਾਨਕਪੁਰਾ ਨਹੀਂ ਪਿੰਡ ਵਸੇਗਾ ਉਸ ਨਾਂ ਤੇ ਜਿਹਦੀ ਦਾਤ ਮੈਂ ਲਈ ਏ, ਪਿੰਡ ਵਸਾ ਤੂੰ ਕਰਤਾਰਪੁਰਾ। ਇੱਥੇ ਕਰਤਾਰਪੁਰ ਵਸਾਇਆ। ਸਤਿਗੁਰੂ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਾਹੀ ਕੀਤੀ ਏ। ਖੱਦਰ ਦਾ ਪਰਨਾ ਮੋਢੇ ਤੇ ਹੋਣਾ, ਖੱਦਰ ਦੀ ਚਾਦਰ ਮੋਢੇ ਤੇ, ਸਿਰ ਤੇ ਮੋਟਾ ਖੱਦਰ ਦਾ ਪਰਨਾ। ਕਦੀ ਦੇਖੋ ਉਹਨਾਂ ਦਿਨਾਂ ਨੂੰ, ਸਿੱਖਾਂ ਨੇ ਖੇਤਾਂ ਵਿੱਚ ਕੰਮ ਕਰਨਾ ਤੇ ਮੇਰੇ ਗੁਰੂ ਨਾਨਕ ਬਾਬਾ ਜੀ ਆਪ ਵਿੱਚ ਸ਼ਾਮਿਲ ਹੋਣਾ ਤੇ ਜਦੋਂ ਘਰ ਆਉਣਾ ਮੰਜੀ ਅਲਾਣੀ ਤੇ ਬਹਿਣਾ ਤੇ ਸਿੰਘਾਂ ਨੇ ਕੋਲ ਬਹਿ ਕੇ ਨਿਰੰਕਾਰ ਰੂਪ ਗੁਰੂ ਨਾਨਕ ਤੋਂ ਬਚਨ ਸੁਣਨੇ। ਸਤਿਗੁਰੂ ਨੇ 18 ਸਾਲ ਇੱਥੇ ਹਲ ਵਾਇਆ ਤੇ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਕਿਹਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸ਼ਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧਰਮਸ਼ਾਲਾ ਕਾਇਮ ਹੋ ਗਈ। ਬਾਬਾ ਬੁੱਢਾ ਵੀ ਪਿੰਡ ਰਮਦਾਸ ਤੋਂ ਆਪਣੇ ਮਾਤਾ ਪਿਤਾ ਨਾਲ ਰਮਦਾਸ ਚਲੇ ਗਏ, ਉਥੋਂ ਕਰਤਾਰਪੁਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਥਾਹ ਵਰਸੀ। ਸੰਖੇਪ ਵਿੱਚ ਅਰਜ਼ ਕਰਾਂ, ਜਿੱਤਨ ਅੰਤਲੇ ਦਿਨ ਗੁਰਗੱਦੀ ਭਾਈ ਲੈਣੇ ਨੂੰ ਮਿਲਣੀ ਏ ਤੇ ਜਨਮ ਸਾਖੀ ਵਾਲੇ ਨੇ ਕੁਝ ਬਚਨ ਬੜੇ ਪਿਆਰੇ ਸਾਂਭੇ ਨੇ। ਉਹ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਧਾਨਕਾਂ ਵਾਲਾ ਰੂਪ ਬਣਾਇਆ, ਹੱਥ ਵਿੱਚ ਸੋਟਾ ਪਕੜਿਆ, ਲੰਮਾ ਚੋਗਾ ਪਾ ਕੇ ਸ਼ਿਕਾਰੀ ਕੁੱਤੇ ਲੈ ਕੇ ਜੰਗਲ ਨੂੰ ਤੁਰ ਪਏ, ਪਿੱਛੇ ਸੰਗਤਾਂ ਤੁਰੀਆਂ। ਉਹ ਕਹਿੰਦਾ, ਲਿਖਦਾ ਜਨਮ ਸਾਖੀ ਵਾਲਾ, ਪਹਿਲਾਂ ਹਜ਼ੂਰ ਨੇ ਹੀਰਿਆਂ ਦੀ ਵਰਖਾ ਕੀਤੀ, ਸੋਨੇ ਚਾਂਦੀ ਦੀ ਵਰਖਾ ਹੋਈ, ਰੁਪਈਆਂ ਦੀ ਵਰਖਾ ਹੋਈ, ਲੋਕ ਪੈਸੇ ਲੈ ਕੇ ਪਿਛਾਂ ਮੁੜਦੇ ਰਹੇ। ਇਸ ਸਾਖੀ ਵਿੱਚ ਵੀ ਰਮਜੇ ਅਖੀਰ ਤੇ ਮੁਕਦੀ ਗੱਲ ਕੀ, ਇੱਕ ਭਾਈ ਬੁੱਢਾ ਤੇ ਦੂਸਰਾ ਭਾਈ ਲੈਣਾ, ਇਹਨਾਂ ਨੇ ਨਾ ਹੀਰੇ ਦੇਖੇ ਨਾ ਮੋਤੀ ਤੱਕੇ, ਬਸ ਨੀਵੀਂ ਪਾ ਕੇ ਗੁਰੂ ਨਾਨਕ ਜੀ ਦੇ ਪਿੱਛੇ ਪਿੱਛੇ ਤੁਰੇ ਗਏ। ਸਤਿਗੁਰੂ ਰੁਕ ਗਏ ਤੇ ਬਾਬੇ ਬੁੱਢੇ ਵੱਲ ਇਹਨਾਂ ਨੇ ਸੋਟਾ ਉਘਾਰਿਆ ਤੇ ਉਹ ਤਾਂ ਇੱਥੋਂ ਤੱਕ ਲਿਖਦੇ ਨੇ, ਬਾਬਾ ਬੁੱਢੇ ਜੀ ਦੇ ਮੋਢੇ ਦੇ ਉੱਤੇ ਸਤਿਗੁਰੂ ਨੇ ਡਾਂਗ ਵੀ ਮਾਰੀ ਤੇ ਕਹਿਣ ਲੱਗੇ, ਬੁੱਢਿਆ ਮੈਂ ਤੈਨੂੰ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਕੀ ਤੂੰ ਆਪਣੇ ਘਰ ਜਾਏਗਾ ਨਹੀਂ, ਲੋਕ ਦੌਲਤ ਲੈ ਕੇ ਮੁੜ ਗਏ, ਤੂੰ ਅਜੇ ਵੀ ਪਿੱਛੇ ਤੁਰਿਆ ਹੁੰਦਾ। ਤੇ ਭਾਈ ਬੁੱਢੇ ਦਾ ਅੱਗੋਂ ਉੱਤਰ ਸੀ, ਦਾਤਿਆ ਜਿਨ੍ਹਾਂ ਲੋਕਾਂ ਦੇ ਘਰ ਨੇ, ਘਰਾਂ ਵਾਲੇ ਤਾਂ ਆਪਣੇ ਘਰਾਂ ਨੂੰ ਚਲੇ ਗਏ, मेरा घर तो उदन का ही मुक गया सी जिदन का तू गुलवकड़ी विच लैके प्यार दिता है। घरां वाले घरां नू चले गए, बुढ़े दा ते कारी गुरु नानक के दस तेनू छड़ के केड़े पासे जाऊं। जदो इन्ने शब्द कहे ना, सतगुरु ने बुढ़े नू फिर छाती न लाया, कहन लगा दातिया तेरे तो विछड़ के नहीं मैं रह सकदा। उत्थे जिहड़ी पंक्ति मेरे बा

सतगुरु तेनू छड़ के नहीं, ते सतगुरु ने बचन किया बुढ़िया जा मैं तेरे नाल अज बचन करना वा, तेरे तो ओले कदे ना होसा, मैं किसे भी रूह विच होवांगा पर तेनू पता होवेगा मैं किसे टिकिया होया वा। पंक्ति बड़ी रमज भरपूर है, तेरे तो बुढ़िया ओले कदे ना होसा। बाबा बुढ़ा जी नमस्कार करके पिछा आ गए, ते जिदन भाई लैणे नू गुरगद्दी दिती, लैणे तो गुरु अंगद बने, पहली नमस्कार गुरु नानक साहब ने कीती। उस वक्त माता सुलखनी भी कोल आई, उन्हें एक शब्द कहा सी, दाता लै गद्दी तां सेवक नू मिल गई पर पुत्रां दा की बनेगा, इन्हां दा प्रसाद पानी। ते गुरु साहब ने जेड़े बचन कह कवि संतोख सिंह ने गुरु प्रताप नानक प्रकाश भी दिते ने, कहन लगे सुलखनीए आ गुरु दा दर ऐसे ही, एदे दर ते बैठे हुए कुत्तियां दे पैरां विच भी करामाता होणगियां, ए ते मेरे पुत्र ने इन्हां दी क्यों नहीं लोग सुनगे। उत्थे इक शब्द क्या कहन लगे, ए बाबे के होणगे, बाबा श्री चंद ते लखमी दास ए बाबे के होणगे, ते जोत जिहड़ी है गुरु अंगद साहब दे कोल होवेगी। उत्थे शब्द कह गुरु घर के जे होए सवाना, जेड़े गुरु दर दे कूकर होणगे तिनको पूजा सगल जहाना, लोग उन्हां दी पूजा करनगे। अज गुरु नानक साहब जी तो जदों जोत भाई लैणे विच टिकन लगी ते विच विचोला कौन बन गया, बाबा बुढ़ा जी। पहला तिलक गुरियाई दा भाई लैणा जिन्हों बाबा बुढ़ा जी ने लाया, गुरु नानक साहब नू नमस्कार कीती बाबा बुढ़ा जी ने, फिर साहब ने कहा बुढ़िया मेनू हुण छड के तू नमस्कार गुरु अंगद साहब दे चरणा विच कर। बाबा बुढ़ा जी ने गुरु नानक साहब तो बाद मत्था टेकिया। भाई लैणा जी नू गुरु अंगद साहब नू हुक्म हो गया, क्योंकि गुरु इतिहास नाल तुरेगा बाबे बुढ़े दे, बाबे बुढ़े दे जीवन नू नाल तुरन लई गुरु इतिहास वाचना पएगा। कहन लगे भाई लैणे नू गुरु अंगद साहब नू, तुसी हुण करतारपुर टिकना नहीं, तुसी खडूर चले जाओ। बाबा बुढ़ा जी पिछे करतारपुर टिके। गुरु नानक साहब तो बाद गुरु अंगद साहब जी खडूर आए, इत्थे माता विराई दे घर दे अंदर आ के टिके। इस माई दा पेका पिंड सी मत्ते दी सरां, मत्ते दी सरां दा हाकम सी जेड़ा चौधरी सी, उहदा नां सी तख्त मल, इहदी धी सी। माता विराई दा असली नाम सी वीरां बाई, इहदे सत भरा सन ते लोकी आम तौर ते इहनूं सत भराई भी कहिंदे हुंदे सन। इस माता विराई दा आनंद कारज खडूर दे जिमीदार नाल होया, चौधरी नाल होया। माता भराई ने गुरु अंगद साहब दे पिता बाबा फेरू मल नूं सक्का भरा बनाया सी, ते गुरु अंगद साहब माता विराई दे घर आ के ना पहला गुरु नानक साहब दे दर्शन भी कीते सन। अज जदों गुरगद्दी जोत मिली, माता विराई दे घर आए, जिहड़ी रिश्तेदारी करके भैण भी बन गई, वैसे भुआ लगदी सी पर वीर शब्द इन्हें गुरु अंगद साहब लई भी वरत्या। पर जिदन गुरु जोत मिल गई उदन वीर नहीं, उदन गुरु नानक जाने। अंदर गुरु अंगद साहब टिक गए, प्रेम दा विछोड़े दा सल सी। बाहरों सारे इतिहासकार सहमत ने कि माता विराई ने दरवाजा ला दिता, अगों दरवाजा चिण दिता, ते इतिहासकार कहिंदे ने संगत बेबल हो गई। जेड़े नाम ते पुजारी ने गुरु नानक साहब दिसे नहीं, एक एक तो पुछदे ने गुरु अंगद साहब कोल गुरु जोत है पर गुरु अंगद साहब हैन किथे। माता विराई नू कहा तू दसना नहीं किसे नू, गुप्त वास हो गए। सिख संगतां थां थां ते गईयां, भाई अजिता रंधावा इहदे मन विच भी बड़ा चाओ गुरु कित्थों प्रगट होवे। जदों संगत नू गुरु ना लभिया, उस वक्त एक ने क्या कहन लगे भलियो भटको ना, चले दो बाबे बुढ़े दे कोल रमदास, ओनू गुरु नानक एक बचन दे के गए बुढ़िया तेरे तो ओले कदे ना होसा। केवल बाबे बुढ़े नू पता है गुरु नानक दी जोत किथे टिकी हुई। शब्द बड़ी प्यारी पंक्ति सी, तेरे तो ओले कदे ना होसा। संगत पहुंची रमदास, बाबा बुढ़ा जी खेतां विच काम पै करदे ने, जाके कहन लगे महापुरशा विछड़िया नू मिलाण वालिया अज संगत तेरे घर विच आई है। संगत दियां अखां विच नीर सी, पुछया दसो साध संगत इस किरम लई की हुक्म है। कहन लगे बाबा तैनू गुरु नानक साहब एक बख्शिश दे के गए ने, तेरे तो ओले कदे ना होसा,
ਇੱਕ ਕਿਰਪਾ ਕਰ, ਇਸ ਵਿਛੜੀ ਹੋਈ ਸੰਗਤ ਨੂੰ ਗੁਰੂ ਤੱਕ ਮਿਲਾ ਦੇ, ਇਸ ਸੰਗਤ ਨੂੰ ਗੁਰੂ ਤੱਕ ਲੈ ਜਾ। ਬਾਬੇ ਬੁੱਢੇ ਨੇ ਰਬਾਬੀ ਨਾਲ ਲੈ ਲਏ, ਸੰਗਤ ਨਾਲ ਲੈ ਲਈ। ਬਾਬਾ ਬੁੱਢਾ ਰਮਦਾਸ ਤੋਂ ਤੁਰਿਆ, ਸੰਗਤ ਦਾ ਇਕੱਠ ਨਾਲ ਏ ਸਿੱਧਾ ਖਡੂਰ ਆ ਕੇ ਪਹੁੰਚਿਆ, ਤੇ ਪਹੁੰਚਿਆ ਵੀ ਮਾਤਾ ਵਿਰਾਈ ਦੇ ਘਰ ਜਿੱਥੇ ਗੁਰੂ ਅੰਗਦ ਸਾਹਿਬ ਟਿਕੇ ਹੋਏ। ਆ ਕੇ ਕਹਿਣ ਲੱਗੇ, ਮਾਂ ਨਮਸਕਾਰ ਕੀਤੀ ਮਾਤਾ ਵਿਰਾਈ ਨੇ, ਦੇਖਿਆ ਬਾਬਾ ਬੁੱਢਾ ਆ ਗਿਆ, ਬੜਾ ਅਦਬ ਕੀਤਾ। ਕਹਿਣ ਲੱਗੇ, ਮਾਈ ਤੇਰੇ ਘਰ ਗੁਰੂ ਟਿਕਿਆ। ਮਾਤਾ ਵਿਰਾਈ ਦੇ ਸ਼ਬਦ ਸੰਗ ਭਾਈ ਵੀਰ ਸਿੰਘ ਲਿਖਦੇ ਨੇ, ਕਹਿਣ ਲੱਗੀ ਤੁਹਾਨੂੰ ਕਿੰਨੇ ਦੱਸਿਆ ਮੇਰੇ ਘਰ ਗੁਰੂ ਵੇ। ਤੇ ਬਾਬਾ ਬੁੱਢਾ ਮੁਸਕਰਾ ਕੇ ਕਹਿਣ ਲੱਗੇ, ਮਾਈ ਤੇਰੇ ਚਿਹਰੇ ਦਾ ਨੂਰ ਦੱਸਦਾ ਪਿਆ ਕਿ ਤੇਰੇ ਘਰ ਵਿੱਚ ਗੁਰੂ ਏ, ਤੇਰੇ ਚਿਹਰੇ ਦੀ ਰੌਣਕ ਦੱਸਦੀ ਏ ਤੇਰੇ ਘਰ ਗੁਰੂ ਏ, ਕਿਉਂਕਿ ਜਿਤਨਾ ਮਰਜ਼ੀ ਤੂੰ ਲਕਾ ਲੈ, ਕਿਉਂਕਿ ਨਾਮ ਦਾ ਰੰਗ ਬੋਲ ਕੇ ਕਹਿੰਦਾ ਤੇਰੇ ਘਰ ਦੀਨ ਦੁਨੀਆ ਦਾ ਖਜ਼ਾਨਾ। ਕਹਿਣ ਲੱਗੀ, ਬਾਬਾ ਤੂੰ ਸਭ ਕੁਝ ਸਮਝਣਾ, ਪਰ ਮੈਨੂੰ ਆਪਣੇ ਗੁਰੂ ਦੇ ਹੁਕਮ ਵਿੱਚ ਪਾਬੰਦ ਰਹਿਣ ਦੇ, ਮੈਨੂੰ ਹੁਕਮ ਨਹੀਂ, ਮੈਂ ਜ਼ਬਾਨ ਖੋਲਾਂ। ਬਾਬੇ ਬੁੱਢੇ ਨੇ ਪਹਿਲੀ ਜੁਗਤ ਦੱਸੀ। ਕਹਿਣ ਲੱਗੇ, ਸਿੱਖੋ ਗੁਰੂ ਪ੍ਰਗਟ ਕਰਨਾ ਜੇ? ਕਹਿਣ ਲੱਗੇ, ਹਾਂ। ਤੇ ਰਬਾਬੀਆਂ ਨੂੰ ਕਿਹਾ ਰਬਾਬ ਛੇੜੋ ਤੇ ਬਾਣੀ ਪੜੋ ਗੁਰੂ ਨਾਨਕ ਦੀ। ਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਗੁਰੂ ਨਾਨਕ ਦੀ ਬਾਣੀ ਸੁਣ ਕੇ ਗੁਰੂ ਅੰਗਦ ਪਾਤਸ਼ਾਹ ਬਾਹਰ ਨਾ ਆਵੇ। ਬਾਣੀ ਦਾ ਅਦਬ ਕਿਤਨਾ, ਗੁਰੂ ਦੀ ਬਾਣੀ ਸੁਣ ਕੇ ਗੁਰੂ ਅੰਗਦ ਜ਼ਰੂਰ ਬਾਹਰ ਆਵੇਗਾ। ਜਦੋਂ ਰਬਾਬੀਆਂ ਨੇ ਸ਼ਬਦ ਛੇੜਿਆ, ਮੈਂ ਮਨ ਜਾਲਨ ਰਾਮ ਕੀ, ਤੇਰਾ ਨਾਮ ਵੱਖਰ ਵਾਪਾਰ ਜੀਓ, ਜਦੋਂ ਪ੍ਰੇਮ ਨਾਲ ਭਿੱਜੇ ਸ਼ਬਦ ਨਿਕਲੇ, ਤੇ ਉਸ ਵਕਤ ਕਹਿੰਦੇ ਨੇ ਕਿਵਾੜ ਖੁੱਲਿਆ, ਗੁਰੂ ਅੰਗਦ ਸਾਹਿਬ ਬਾਹਰ ਆ ਗਏ। ਤੇ ਬਾਬੇ ਬੁੱਢੇ ਨੇ ਉੱਚੀ ਆਵਾਜ਼ ਕਿਹਾ, ਸੰਗਤੇ ਗੁਰੂ ਨੂੰ ਜਦੋਂ ਵੀ ਪ੍ਰਗਟ ਕਰਨਾ ਬਾਣੀ ਦਾ ਆਸਰਾ ਲਈ, ਕਿਉਂਕਿ ਬਾਣੀ ਦੇ ਵਿੱਚ ਹੀ ਗੁਰੂ ਪ੍ਰਗਟ ਹੁੰਦਾ। ਰਮਜ਼ਾਂ ਪਾਉਂਦੇ ਪਏ ਸਨ ਕਿ ਆਉਣ ਵਾਲੇ ਸਮੇਂ ਵਿੱਚ ਇਹ ਕਰਨਾ। ਜਦੋਂ ਗੁਰੂ ਅੰਗਦ ਸਾਹਿਬ ਬਾਹਰ ਆਏ ਤੇ ਬਾਬਾ ਬੁੱਢਾ ਜੀ ਨੇ ਨਮਸਕਾਰ ਪਹਿਲੀ ਕੀਤੀ। ਕਹਿਣ ਲੱਗਾ, ਬਾਬਾ ਸਤਿਗੁਰੂ ਇਸ ਸੰਗਤ ਵਿਛੜੀ ਨੂੰ ਆਪਣੇ ਨਾਲ ਜੋੜ, ਕਿਉਂ ਤੁਸੀਂ ਅੰਦਰ ਟਿਕ ਗਏ ਹੋ, ਇਸ ਸੰਗਤ ਨੂੰ ਕੌਣ ਸਾਂਭੇਗਾ? ਕਮਾਲ ਦੀ ਗੱਲ, ਮੇਰੇ ਗੁਰੂ ਅੰਗਦ ਸਾਹਿਬ ਦੇ ਨੇਤਰਾਂ ਵਿੱਚ ਨੀਰ ਸੀ, ਤੇ ਮੁੱਖ ਵਿੱਚੋਂ ਜਿਹੜਾ ਪਹਿਲਾ ਸ਼ਲੋਕ ਨਿਕਲਿਆ, ਤੇ ਗੁਰੂ ਗ੍ਰੰਥ ਸਾਹਿਬ ਦੀ ਸ੍ਰੀ ਰਾਤ ਕੀ ਵਾਰ ਵਿੱਚ ਗੁਰੂ ਅੰਗਦ ਸਾਹਿਬ ਦਾ ਪਹਿਲਾ ਹੀ ਸ਼ਲੋਕ ਹੈ। ਪੁੱਛਿਆ, ਸਤਿਗੁਰੂ ਅੰਦਰ ਕਿਉਂ ਟਿਕਿਆ? ਤੇ ਨੇਤਰਾਂ ਵਿੱਚ ਨੀਰ ਭਰ ਕੇ ਕਿਹਾ, ਬੁੱਢਿਆ ਜਿਸ ਪਿਆਰੇ ਸਿਉ ਨਿਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਪਰ ਕਿਆ ਸਤਿਗੁਰੂ ਇਹਨੂੰ ਤੇਰੇ ਤੋਂ ਬਿਨਾਂ ਆਸਰਾ ਨਹੀਂ ਸੰਗਤ ਨੂੰ? ਬਾਬੇ ਬੁੱਢੇ ਨੇ ਵਿਛੜੀ ਹੋਈ ਸੰਗਤ ਨੂੰ ਗੁਰੂ ਨਾਲ ਮਿਲਾ ਦਿੱਤਾ, ਤੇ ਫਿਰ ਹੱਥ ਜੋੜ ਕੇ ਕਿਹਾ, ਸਤਿਗੁਰੂ ਆਪਣੇ ਇਸ ਬੱਚੇ ਨੂੰ ਕੋਈ ਹੁਕਮ ਦਿਓ, ਮੇਰੇ ਪ੍ਰਤੀ ਕੀ ਹੁਕਮ ਏ? ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਸ਼ਬਦ ਕਹਿ ਸਨ। ਕਹਿਣ ਲੱਗੇ, ਬਾਬਾ ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇ। ਕਿੰਨੀ ਕੁ ਕਿਰਪਾ ਹੋ ਗਈ ਹੋਵੇਗੀ? ਗੁਰੂ ਅੰਗਦ ਸਾਹਿਬ ਨੇ ਕਿਹਾ, ਕੀ ਉਪਦੇਸ਼ ਕਰਾਂ ਤੈਨੂੰ ਜਿਹਨੂੰ ਗੁਰੂ ਨਾਨਕ ਕਿਰਪਾ ਦੇ ਗਏ? ਗੁਰੂ ਅੰਗਦ ਸਾਹਿਬ ਦਾ ਸਮਾਂ ਲੰਘਿਆ ਤੇ ਬਾਬਾ ਬੁੱਢਾ ਖਡੂਰ ਟੇਕ ਗਿਆ। ਬਾਬੇ ਬੁੱਢੇ ਨੂੰ ਸੇਵਾ ਦਿੱਤੀ ਗਈ ਗੁਰੂ ਕੀ ਲੰਗਰ ਵਿੱਚ ਮਾਤਾ ਖੀਵੀ ਦੇ ਨਾਲ। ਬਾਬੇ ਬੁੱਢੇ ਨੇ ਰੱਜ ਕੇ ਭਾਂਡੇ ਮਾਂਜੇ, ਰੱਜ ਕੇ ਤੱਪੜ ਝਾੜੇ, ਗੁਰੂ ਅੰਗਦ ਸਾਹਿਬ ਦੇ ਚਰਨ ਪਰਸੇ। ਅੱਜ ਜਿੱਦਣ ਬਾਬਾ ਅਮਰਦਾਸ ਆ ਗਏ ਨੇ ਤੇ ਗੁਰਗੱਦੀ ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਕੋਲ ਜਾਣੀ ਏ, ਤੇ ਅੱਜ ਫਿਰ ਆਵਾਜ਼ ਦਿੱਤੀ ਕਿ ਬਾਬਾ ਬੁੱਢਾ ਜਿਵੇਂ ਲੈਣ ਗੁਰੂ ਨਾਨਕ ਤੋਂ ਜੋਤ ਲੈਣੇ ਵਿੱਚ ਆਈ, ਤੇ ਅੱਜ ਗੁਰੂ ਅੰਗਦ ਤੋਂ ਜੋਤ ਗੁਰੂ ਅਮਰਦਾਸ ਅੰਦਰ ਜਾਣੀ ਏ, ਪਰ ਗੁਲਿਆਈ ਦੀ ਤਿਲਕ ਜਿਹੜੇ ਨੇ ਬਾਬਾ ਬੁੱਢਿਆ ਤੂੰ ਹੀ ਲਾਣਾ। ਕਿੰਨਾ ਸਮਰੱਥ ਹੋਵੇਗਾ ਸਿੱਖ? ਸਤਿਗੁਰੂ ਨੇ ਬੁਲਾਇਆ, ਬਾਬੇ ਬੁੱਢੇ ਨੇ ਆਪਣੇ ਹੱਥ ਨਾਲ ਗੁਰੂ ਅਮਰਦਾਸ ਜੀ ਨੂੰ ਤਿਲਕ ਲਾਇਆ, ਤੇ ਉਸ ਵਕਤ ਗੁਰੂ ਅੰਗਦ ਸਾਹਿਬ ਨੇ ਕਿਹਾ, ਅਮਰਦਾਸ ਇਹ ਭਾਰੀ ਸਿੱਖੀ, ਇਹਨੂੰ ਆਪਣੇ ਕੋਲ ਰੱਖੀ। ਗੁਰੂ ਅੰਗਦ ਸਾਹਿਬ ਜੀ ਜਦੋਂ ਸਰੀਰਕ ਚੋਲਾ ਤਿਆਗ ਗਏ, ਗੁਰੂ ਅਮਰਦਾਸ ਗੋਇੰਦਵਾਲ ਆ ਗਏ, ਤੇ ਬਾਬਾ ਬੁੱਢਾ ਖਡੂਰ ਤੋਂ ਗੁਰੂ ਜੋਤ ਨਾਲ ਗੋਇੰਦਵਾਲ ਆ ਗਏ। ਗੋਇੰਦਵਾਲ ਜਿੱਦਣ ਉੱਚੀ ਜਾਤ ਵਾਲਿਆਂ ਨੇ ਪਾਣੀ ਨਾ ਭਰਨ ਦਿੱਤਾ, ਸਿੱਖਾਂ ਦੇ ਘੜੇ ਭੰਨ ਦਿੱਤੇ, ਮਸ਼ਕਾਂ ਨੂੰ ਤੀਰ ਮਾਰ ਕੇ ਪਾੜਿਆ, ਤੇ ਉਸ ਵਕਤ ਸਵਾਲ ਉੱਠਿਆ ਪਾਣੀ ਕਿੱਥੋਂ ਲੈਣਾ, ਤੇ ਬਾਪੂ ਗੁਰੂ ਅਮਰਦਾਸ ਨੇ ਕਿਹਾ ਬੌਲੀ ਵਿੱਚੋਂ, ਤੇ ਸਾਧ ਸੰਗਤ ਸਵਾਲ ਉੱਠਿਆ ਬੌਲੀ ਦਾ ਟੱਕ ਕੌਣ ਲਾਏਗਾ? ਬਾਬਾ ਬੁੱਢਾ ਭਾਂਡੇ ਪਿਆ ਮਾਂਜਦਾ ਸੀ, ਤੇ ਗੁਰੂ ਅਮਰਦਾਸ ਨੇ ਬਾਂਹ ਪਕੜ ਕੇ ਕਿਹਾ, ਕਹਿਣ ਲੱਗੇ, ਗੁਰੂ ਨਾਨਕ ਦੇ ਪਿਆਰਿਆ ਆ ਜੁਗੋ ਜੁਗ ਅਟਲ ਬੋਲੀ ਰਹਿਣੀ ਏ,
ਤੇ ਇਸ ਬੌਲੀ ਨੂੰ ਟੱਪ ਮੈਂ ਤੇਰੇ ਹੱਥਾਂ ਨਾਲ ਲਵਾਉਣਾ। ਗੋਇੰਦਵਾਲ ਦੀ ਬੌਲੀ ਦਾ ਟੱਕ ਬਾਬਾ ਬੁੱਢਾ ਜੀ ਨੇ ਲਾਇਆ, ਸੇਵਾ ਕਰਦੇ ਰਹੇ। ਇੱਥੋਂ ਤੱਕ ਵਿਦਵਾਨਾਂ ਨੇ ਖੋਜ ਕਰ ਦਿੱਤੀ, ਜਿਹੜੀਆਂ 22 ਮੰਜੀਆਂ ਸਾਥੀਆਂ ਗੁਰੂ ਅਮਰਦਾਸ ਜੀ ਨੇ ਬਾਬੇ ਬੁੱਢੇ ਨੂੰ ਕੋਈ ਮੰਜੀ ਨਹੀਂ ਦਿੱਤੀ, ਪਰ ਭਾਈ ਵੀਰ ਸਿੰਘ ਲਿਖਦੇ ਨੇ 22 ਮੰਜੀਆਂ ਦੇ ਪ੍ਰਚਾਰਕ ਹਰ 6 ਮਹੀਨਿਆਂ ਬਾਅਦ ਬਾਬੇ ਬੁੱਢੇ ਨੂੰ ਆ ਕੇ ਰਿਪੋਰਟ ਦਿੰਦੇ ਸਨ ਕਿ ਅਸੀਂ ਕਿਹੜੀ ਕਿਹੜੀ ਥਾਂ ਤੇ ਪ੍ਰਚਾਰ ਕਰਕੇ ਆਏ ਹਾਂ, ਕਿਹੜੀ ਕਿਹੜੀ ਥਾਂ ਤੇ ਅਸੀਂ ਗੁਰਮਤ ਦਾ ਫੈਲਾਓ ਕੀਤਾ। ਬਾਬੇ ਬੁੱਢੇ ਦੇ ਅਧੀਨ ਉਹਦੇ ਪ੍ਰਬੰਧ ਹੇਠ 22 ਮੰਜੀਆਂ ਨੇ ਸਾਧ ਸੰਗਤ ਬਾਬਾ ਬੁੱਢਾ ਜੀ ਨੇ ਰੱਜ ਕੇ ਗੋਇੰਦਵਾਲ ਸੇਵਾ ਕੀਤੀ। ਤੇ ਅੱਜ ਭਾਈ ਜੇਠਾ ਜਿਹਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਸੀ, ਟੋਕਰੀ ਚੁੱਕ ਕੇ ਮਿੱਟੀ ਵੀ ਆਉਂਦਾ ਪਿਆ, ਤੇ ਉਸ ਵਕਤ ਬਾਬਾ ਅਮਰਦਾਸ ਪੁੱਛਦੇ ਨੇ, ਬੁੱਢਿਆ ਗੁਰਗੱਦੀ ਕਿਹਨੂੰ ਦੇਣੀ ਹੈ? ਉੱਤਰ ਸੀ, ਦਾਤਾ ਜਿਵੇਂ ਤੈਨੂੰ ਪਾਉਂਦਾ। ਉਸ ਵਕਤ ਬਾਬੇ ਬੁੱਢੇ ਨੇ ਭਾਈ ਜੇਠਾ ਜੀ ਦੇ ਸਿਰ ਤੋਂ ਟੋਕਰੀ ਉਤਾਰੀ, ਗੁਰੂ ਰਾਮਦਾਸ ਜੀ ਦੇ ਸੀਸ ਤੋਂ ਬੌਲੀ ਵਿਚ ਲਿਜਾ ਕੇ ਇਸ਼ਨਾਨ ਕਰਾਇਆ, ਆਪਣੇ ਹੱਥਾਂ ਨਾਲ ਦਸਤਾਰ ਸਜਾ ਕੱਪੜੇ ਪਵਾਏ, ਤੇ ਬਾਬੇ ਬੁੱਢੇ ਨੇ ਲਿਆ ਤਖ਼ਤ ਤੇ ਬਿਠਾਇਆ, ਤੇ ਗੁਰੂ ਅਮਰਦਾਸ ਜੀ ਮੱਥਾ ਟੇਕਣ ਲੱਗੇ, ਤੇ ਗੁਰਿਆਈ ਦਾ ਤਿਲਕ ਫਿਰ ਬਾਬਾ ਬੁੱਢਾ ਜੀ ਨੇ ਦਿੱਤਾ। ਅੱਜ ਗੁਰੂ ਅਮਰਦਾਸ ਤੋਂ ਜੋਤ ਗੁਰੂ ਰਾਮਦਾਸ ਅੰਦਰ ਪ੍ਰਵੇਸ਼ ਕਰ ਗਈ। ਸਾਧ ਸੰਗਤ, ਸਮਾਂ ਆ ਗਿਆ ਗੁਰੂ ਰਾਮਦਾਸ ਜੀ ਦਾ, ਅੰਮ੍ਰਿਤ ਸਰੋਵਰ ਦਾ ਟੱਕ ਲੱਗਾ, ਤੇ ਇੱਥੋਂ ਤੱਕ ਸਿੱਖ ਵਿਦਵਾਨ ਕਹਿੰਦੇ ਨੇ ਅੰਮ੍ਰਿਤਸਰ ਦੀ ਧਰਤੀ ਵੇਖਣ ਵਾਸਤੇ ਜਿੱਥੇ ਨਗਰ ਵਸਦਾ, ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਦੇ ਨਾਲ ਬਾਬੇ ਬੁੱਢੇ ਨੂੰ ਭੇਜਿਆ ਸੀ। ਬਾਬਾ ਬੁੱਢਾ ਜੀ ਖੁਦ ਗਏ, ਜ਼ਮੀਨ ਤੱਕੀ, ਜ਼ਮੀਨ ਖਰੀਦੀ, ਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਟੱਕ ਲੱਗਣ ਲੱਗਾ ਹੈ, ਤੇ ਉਸ ਵਕਤ ਮੇਰੇ ਗੁਰੂ ਰਾਮਦਾਸ ਨੇ ਫਿਰ ਬਾਬੇ ਬੁੱਢੇ ਨੂੰ ਅੱਗੇ ਕਰ ਦਿੱਤਾ। ਬਾਬਾ ਬੁੱਢਾ ਜੀ ਨੇ ਉਹ ਟੱਕ ਲਾਇਆ, ਉਸ ਵਕਤ ਆਪ ਸੇਵਾ ਵੀ ਕਰਦੇ ਰਹੇ। ਜਦੋਂ ਤਿਰਤੀਏ ਨੇ ਰੌਲਾ ਪਾਇਆ, ਆਪਾਂ ਇਤਿਹਾਸ ਵੀ ਸੁਣਿਆ ਵੀ, ਸ਼ਾਮ ਦੀ ਕਥਾ ਵਿੱਚ ਚਿੱਠੀਆਂ ਲੁਕਾਉਂਦਾ ਰਿਹਾ, ਤੇ ਗੁਰੂ ਰਾਮਦਾਸ ਗੁਰਗੱਦੀ ਦੇਣ ਲੱਗੇ, ਤੇ ਪੁੱਛਦੇ ਪਏ ਨੇ, ਬਾਬਾ ਬੁੱਢਾ ਗੁਰਗੱਦੀ ਕਿਹਨੂੰ ਦਈਏ, ਤੇਰੀ ਨਜ਼ਰ ਵਿੱਚ ਕੌਣ ਪਰਵਾਨ ਹੈ? ਤੇ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ ਸੀ, ਸਤਿਗੁਰੂ ਅਰਜਨ ਹੀ ਗੁਰਗੱਦੀ ਦੇ ਲਾਇਕ ਨੇ, ਤੇ ਲਾਹੌਰ ਤੋਂ ਲੈਣ ਵਾਸਤੇ ਵੀ ਬਾਬਾ ਬੁੱਢਾ ਜੀ ਗਏ। ਲੈ ਕੇ ਆਏ ਗੁਰਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੂੰ ਦਿੱਤਾ। ਸਮਾਂ ਆ ਗਿਆ, ਵਾਹਿਗੁਰੂ ਗੁਰੂ ਅਰਜਨ ਸਾਹਿਬ ਦਾ ਸਮਾਂ ਆਇਆ, ਤਿਰਥੀਏ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ। ਇੱਥੋਂ ਤੱਕ ਦਿਨ ਦੇਖਣੇ ਪਏ, ਗੁਰੂ ਅਰਜਨ ਸਾਹਿਬ ਰਾਤ ਨੂੰ ਭੁੱਖੇ ਵੀ ਸੌਂਦੇ ਰਹੇ। ਬਾਬਾ ਬੁੱਢਾ ਆਇਆ ਬੀੜ ਸਾਹਿਬ ਤੋਂ, ਇਹ ਚੌਧਰੀ ਲਗਾ ਨੇ ਦਿੱਤੀ ਸੀ ਇੱਕ ਬੀੜ ਦਾ ਟੁਕੜਾ ਗੁਰੂ ਕੇ ਪਸ਼ੂਆਂ ਲਈ। ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ। ਆਏ ਭਾਈ ਗੁਰਦਾਸ ਆਇਆ, ਦੇਖਿਆ ਲੰਗਰ ਦੀ ਹਾਲਤ ਬੜੀ ਪਤਲੀ ਏ, ਤੇ ਪੁੱਛਿਆ ਸੀ, ਕਹਿਣ ਲੱਗੇ ਕੀ ਕਾਰਨ ਬੀਬੀ ਭਾਨੀ ਨੂੰ, ਕਿ ਗੁਰੂ ਘਰ ਵਿੱਚ ਤਾਂ ਮੈਂ ਉਹ ਸਮਾਂ ਦੇਖਿਆ ਰਸ ਅੰਮ੍ਰਿਤ ਖੀਰ ਕਿਹਾਲੀ, ਪਰ ਅੱਜ ਕੀ ਬਣ ਗਿਆ ਗੁਰੂ ਕਾ ਲੰਗਰ ਮਸਤਾਨਾ? ਤੇ ਉਸ ਵਕਤ ਬੀਬੀ ਭਾਨੀ ਨੇ ਕਿਹਾ ਸੀ, ਗੁਰੂ ਕੇ ਸਵਾਰਿਆ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਤਿਰਤੀਏ ਨੇ, ਰਸ ਤਾਂ ਆਪਣੇ ਘਰ ਲਿਜਾਂਦਾ, ਲੰਗਰ ਛਕਣ ਲਈ ਸੰਗਤ ਇੱਧਰ ਭੇਜਦਾ। ਬਾਬੇ ਨੇ ਡਾਂਗ ਚੁੱਕੀ, ਤੇ ਜਿੱਥੇ ਪੁਤਲੀ ਘਰ ਅੰਮ੍ਰਿਤਸਰ, ਉੱਥੇ ਬਾਬੇ ਬੁੱਢੇ ਨੇ ਨਾਕਾ ਲਾ ਲਿਆ, ਤੇ ਭਰੀ ਹੋਈ ਸੰਗਤ ਜਦੋਂ ਆਉਣੀ, ਇੰਨਾ ਵਿਸ਼ਵਾਸ ਸੀ ਸੰਗਤ ਨੂੰ ਬਾਬੇ ਬੁੱਢੇ ਤੇ, ਇਹ ਕਹਿਣਾ ਤਿਰਥੀਆ ਝੂਠ ਬੋਲਦਾ, ਜੇ ਗੁਰੂ ਅਰਜਨ ਸਾਹਿਬ ਗੁਰੂ ਨੇ, ਤੁਸੀਂ ਜੇ ਨਮਸਕਾਰ ਕਰਨੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਘਰ ਜਾਇਆ। ਬਾਬਾ ਬੁੱਢਾ ਜੀ ਉਹਨਾਂ ਨੇ ਆਪ ਪਰਤ ਕੇ ਲੰਗਰ ਬਹਾਲ ਕੀਤਾ। ਸਾਧ ਸੰਗਤ, ਅੱਜ ਸਮਾਂ ਆ ਗਿਆ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਚਲੇ ਗਏ, ਸਤਿਗੁਰੂ ਕੇ ਦਰਸ਼ਨ ਕਰ ਜਾਣੇ, ਉੱਥੇ ਸਾਰਾ ਦਿਨ ਭਜਨ ਬੰਦਗੀ ਕਰਨੀ, ਵਾਹੀ ਕਰਨੀ, ਪਸ਼ੂ ਚਾਰਨੇ, ਤੇ ਪਸ਼ੂ ਗੁਰੂ ਕੇ ਹੁੰਦੇ ਸਨ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ, ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਕੇ ਕਿਹਾ, ਦਾਤਾ ਸਭ ਨੂੰ ਦਾਤਾ ਵੰਡਣਾ, ਹੁਣ ਤਾਂ ਸ਼ਰੀਕੇ ਨੇ ਵੀ ਕਹਿ ਦਿੱਤਾ। ਮੈਂ ਕਾਲਖ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਕਿ ਪਿਰਥੀਆ ਆਮ ਤੌਰ ਤੇ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤਰ ਹੋਣਾ, ਕੱਲ ਨੂੰ ਗੱਦੀ ਦੇ ਵਾਰਸ ਅਸੀਂ ਹਾਂ, ਤੇ ਉਸ ਮਾਂ ਦੇ ਹਿਰਦੇ ਵਿੱਚ ਕੀ ਬੀਤੀ ਹੋਵੇਗੀ ਜਿਹਨੂੰ ਕਹਿ ਦੇਣਾ ਤੇਰੀ ਤਾਂ ਸੰਤਾਨ ਹੀ ਨਹੀਂ ਹੋਣੀ। ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਅਰਜ ਕੀਤੀ, ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਲੈਣੀ ਆ, ਬੀੜ ਸਾਹਿਬ ਵਿੱਚ ਬੈਠਾ ਪੂਰਨ ਬ੍ਰਹਮ ਗਿਆਨੀ,
ਹੁਣ ਕਈ ਲੋਕ ਇੱਥੇ ਤਰਕ ਕਰਦੇ ਨੇ ਜੀ, ਗੁਰੂ ਸਾਹਿਬ ਸਮਰੱਥ ਸਨ, ਉਹਨਾਂ ਨੂੰ ਕੀ ਲੋੜ ਪੈ ਗਈ ਬਾਬੇ ਬੁੱਢੇ ਕੋਲ ਭੇਜਣ ਦੀ। ਇੱਕ ਗੱਲ ਚੇਤੇ ਰੱਖਿਓ, ਸਿੱਖ ਕਦੀ ਨਹੀਂ ਜਾਂਦਾ ਮੇਰੀ ਵਡਿਆਈ ਹੋਵੇ, ਪਰ ਗੁਰੂ ਦਾ ਬਿਰਧ ਤੇ ਗੁਰੂ ਵਿੱਚ ਕੀ ਅੰਤਰ ਏ? ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਰਲ ਸਮਾਏ ਦਾ। ਮਾਤਾ ਗੰਗਾ ਜੀ ਨੂੰ ਕਿਹਾ, ਬਾਬੇ ਬੁੱਢੇ ਕੋਲੋਂ ਅਰਦਾਸ ਕਰਾ, ਦੇਖ ਉਹ ਜੇ ਅਰਦਾਸ ਕਰਦਾ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ, ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹਲ ਪੈ ਵਾਂਦੇ ਸਨ, ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ, ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਆ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ। ਬਾਬੇ ਬੁੱਢੇ ਦੀਆਂ ਅੱਖਾਂ ਭਿੱਜ ਗਈਆਂ ਪਾਣੀ ਨਾਲ। ਕਹਿਣ ਲੱਗਾ, ਮਾਂ ਦੇਣ ਵਾਲਾ ਤੇ ਗੁਰੂ ਆ, ਬਸ ਮੇਰੇ ਚਮੜੇ ਨੂੰ ਤਾਂ ਐਵੇਂ ਵਡਿਆਈ ਪਿਆ ਦਿੰਦਾ, ਪੁੱਤਰ ਦੀ ਦਾਤ ਗੁਰੂ ਨਾਨਕ ਨੇ ਦੇਣੀ ਏ। ਉਸ ਵਕਤ ਕਹਿੰਦੇ ਨੇ, ਬਾਬੇ ਨੇ ਕੀਤੀ ਅਰਦਾਸ, ਉਹ ਅਸਥਾਨ ਜਿੱਥੇ ਬੀੜ ਸਾਹਿਬ ਏ। ਅੱਜ ਵੀ ਇੱਕ ਗੱਲ ਭਰੋਸੇ ਤੇ ਯਕੀਨ ਨਾਲ ਜਾਣਿਓ, ਕਿਉਂਕਿ ਸਾਨੂੰ ਦੁੱਧ ਪੁੱਤਰ ਦੀ ਲੋੜ ਏ, ਸਿੱਖ ਨੇ ਸਮਾਜ ਵਿੱਚ ਵਿਚਰਨਾ, ਬਾਣੀ ਵਿੱਚ ਉਦਾਹਰਨਾਂ ਮਿਲਦੀਆਂ ਨੇ। ਪੁੱਤਰ ਦੀ ਦਾਤ ਲੈਣ ਲਈ 30-20 ਧਾਗੇ ਨਹੀਂ, ਪੁੱਤਰ ਦੀ ਦਾਤ ਲੈਣ ਲਈ ਕਿਸੇ ਪਖੰਡੀ ਦੇ ਪੈਰਾਂ ਵਿੱਚ ਨਹੀਂ। ਅੱਜ ਵੀ ਬਾਬੇ ਬੁੱਢੇ ਦੀ ਬੀੜ ਜਾਓ, ਕਿਤੇ ਭਾਵਨਾ ਨਾਲ ਅਰਦਾਸ ਕਰੋ, ਬਾਬਾ ਅੱਜ ਵੀ ਭਾਗ ਲਾਉਂਦਾ। ਜਿਸ ਥਾਂ ਤੇ ਉਹ ਕੋਈ ਬਹਿ ਕੇ ਬੰਦਗੀ ਕਰ ਜਾਏ, ਸਿੱਖ ਦੀ ਕੀਤੀ ਹੋਈ ਬੰਦਗੀ ਯੁੱਗਾਂ ਤੱਕ ਵਿਅਰਥ ਨਹੀਂ ਦੇ ਜਾਂਦੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਸ ਵਕਤ ਲਿਖਦਾ ਹੈ ਗੁਰ ਬਿਲਾਸ ਵਾਲਾ, ਅਸਮਾਨ ਤੇ ਬੱਦਲ ਚਮਕਿਆ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕੀ ਏ, ਤੇਰੇ ਘਰ ਵਿੱਚ ਉਹ ਜੋਧਾ ਪੈਦਾ ਹੋਵੇਗਾ ਜਿਹਦੀ ਤੇਗ ਦੀ ਚਮਕ ਸਾਹਮਣੇ ਵੱਡੇ ਵੱਡੇ ਜ਼ਾਲਮ ਵੀ ਝੁਕ ਜਾਣ। ਮਾਤਾ ਗੰਗਾ ਜੀ ਵਾਪਸ ਆ ਗਏ, ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਆਏ, ਪਿਰਥੀਏ ਨੇ ਵਿਰੋਧ ਕੀਤਾ ਹੋਇਆ ਸੀ। ਗੁਰੂ ਕੀ ਵਡਾਲੀ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਧਿਆਨ ਦੇਣਾ, ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਇਹਨਾਂ ਨੂੰ ਸੁਨੇਹਾ ਭੇਜਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਦੇ ਘਰ ਮਾਤਾ ਗੰਗਾ ਦੀ ਕੁੱਖ ਵਿੱਚੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਬਾਬਾ ਬੁੱਢਾ ਨੰਗੇ ਚਰਨ ਤੁਰ ਕੇ ਆਇਆ ਬੀੜ ਸਾਹਿਬ ਤੋਂ, ਆ ਕੇ ਦਰਸ਼ਨ ਕੀਤੇ, ਸੰਗਤ ਇਕੱਠੀ ਏ ਤੇ ਪੁੱਛਿਆ। ਸੰਗਤ ਨੇ, ਮਹਾਰਾਜ ਹੁਣ ਇਸ ਬੱਚੇ ਦਾ ਨਾਮ ਕੌਣ ਰੱਖੇਗਾ? ਕਿੰਨੀ ਵਡਿਆਈ ਸੀ ਬਾਬਾ ਤੈਨੂੰ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਜਿਹਦੀ ਅਰਦਾਸ ਨਾਲ ਆਏ ਨੇ ਨਾਮ ਹੀ ਉਹ ਰੱਖੇਗਾ। ਕਮਾਲ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਹਰਗੋਬਿੰਦ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ। ਉਸ ਵਕਤ ਸ਼ਬਦ ਕੀਰਤਨ ਹੋਇਆ, ਸਾਧ ਸੰਗਤ ਸਤਿਗੁਰੂ ਵਾਪਸ ਅੰਮ੍ਰਿਤਸਰ ਆ ਗਏ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਪਰਤ ਕੇ ਜਦੋਂ ਸਵਾਲ ਉੱਠਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 5 ਕੁ ਸਾਲ ਦੇ ਕਰੀਬ ਹੋਈ, ਕੋਈ 4 ਸਾਲ ਲਿਖਦਾ, ਮੈਕਾਲਫ ਲਿਖਦਾ। ਉਸ ਵਕਤ ਪੁੱਛਿਆ ਗੁਰੂ ਅਰਜਨ ਸਾਹਿਬ ਨੇ ਵੱਡੇ ਭਰਾ ਮਹਾਂਦੇਵ ਨੂੰ ਕਿ ਬਾਲਕ ਹਰਗੋਬਿੰਦ ਦੀ ਵਿਦਿਆ ਦਾ ਕੀ ਪ੍ਰਬੰਧ ਕਰਾਂਗੇ, ਇਹਨਾਂ ਨੂੰ ਪੜ੍ਹਾਏਗਾ ਕੌਣ? ਤੇ ਉਸ ਵਕਤ ਕਹਿੰਦੇ ਨੇ, ਬਾਬਾ ਮਹਾਂਦੇਵ ਨੇ ਕਿਹਾ, ਸਤਿਗੁਰੂ ਜੇ ਕਿਤੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਲਈ, ਜੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਪੜ੍ਹਾਉਣ ਲਈ, ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਉਸਤਾਦ ਨਹੀਂ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਸਤਿਗੁਰੂ ਕੀ ਚਾਕਰ ਨੂੰ ਹੁਕਮ ਏ? ਕਹਿਣ ਲੱਗੇ, ਬਾਬਾ
ਇਸ ਹਰਗੋਬਿੰਦ ਸਾਹਿਬ ਨੂੰ ਸਾਡੇ ਸਪੁੱਤਰ ਨੂੰ ਵਿਦਿਆ ਤੂੰ ਪੜ੍ਹਾਉਣੀ ਹੈ। ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਗੰਗਾ ਸਿੰਘ ਹੋਰਾਂ ਨੇ, ਕਹਿੰਦੇ ਨੇ ਬਾਬੇ ਬੁੱਢੇ ਨੇ ਚਰਨ ਪਕੜ ਲਏ, ਕਹਿਣ ਲੱਗਾ ਦਾਤਾ ਮੈਂ ਮੱਝਾਂ ਦਾ ਛੇੜੂ, ਬਲਦਾਂ ਨਾਲ ਹਲ ਵਾਹਣ ਵਾਲਾ, ਪੱਠੇ ਵੱਢਣ ਵਾਲਾ ਜੱਟ ਜ਼ਿਮੀਂਦਾਰ, ਮੈਨੂੰ ਕੋਈ ਪਤਾ ਨਹੀਂ ਵਿਦਿਆ ਬਾਰੇ, ਮੈਂ ਬਿਲਕੁਲ ਅਨਪੜ੍ਹ ਹਾਂ, ਮੈਂ ਕੀ ਪੜ੍ਹਾ ਸਕਣਾ, ਕਿਸੇ ਵਿਦਵਾਨ ਪੰਡਿਤ ਕੋਲ ਪੜ੍ਹਨੇ ਪਾਓ। ਤੇ ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੁੱਢਿਆ ਤੂੰ ਬਿਲਕੁਲ ਅਨਪੜ੍ਹ, ਮੈਂ ਸਮਝਣਾ ਵਾਂ, ਪਰ ਮੇਰੇ ਪੁੱਤਰ ਨੂੰ ਉਹ ਵਿਦਿਆ ਪੜ੍ਹਾ ਦੇ ਜਿਹੜੇ ਸ਼ਬਦ ਸੁਣ ਕੇ ਤੈਨੂੰ ਗੁਰੂ ਨਾਨਕ ਨੇ ਬੱਚੇ ਤੋਂ ਬੁੱਢਾ ਬਣਾ ਦਿੱਤਾ, ਉਹ ਸ਼ਬਦ ਮੇਰੇ ਪੁੱਤਰ ਨੂੰ ਵੀ ਸਿਖਾ ਦੇ। ਉਹ ਵਿਦਿਆ ਪੜ੍ਹਾ ਜਿਹੜੀ ਵਿਦਿਆ ਨੂੰ ਦੇਖ ਕੇ ਗੁਰੂ ਨਾਨਕ ਤੇਰੇ ਤੇ ਤਰੁੱਠੇ। ਬਾਬਾ ਬੁੱਢਾ ਜੀ ਨੇ ਮੈਕਾਲਪ ਮੁਤਾਬਕ ਘੋੜ ਸਵਾਰੀ, ਊੜਾ ਐੜਾ, ਗੁਰਬਾਣੀ ਦੀ ਸੰਥਿਆ, ਤੈਰਾਕੀ, ਰਸਾਇਣ ਵਿਦਿਆ, ਮੈਕਾਲਪ ਰੇਖਦਾ, ਤਾਰਾ ਮੰਡਲ ਦੀ ਵਿਦਿਆ ਵੀ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ। ਇੱਕ ਵਿਦਵਾਨ ਨੇ ਤਾਂ ਇੱਥੋਂ ਤੱਕ ਲਿਖਿਆ 64 ਵਿਦਿਆ ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈਆਂ ਨੇ। ਇਹਦਾ ਮਤਲਬ ਬਾਬਾ ਬੁੱਢਾ ਕਿੰਨਾ ਵੱਡਾ ਵਿਦਵਾਨ ਸੀ। 64 ਵਿਦਿਆ ਦਾ ਜ਼ਿਕਰ ਥੋੜਾ ਥੋੜਾ ਵਿਦਵਾਨਾਂ ਨੇ ਕੀਤਾ। ਖੈਰ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਇਆ, ਘੋੜ ਸਵਾਰੀ ਸਿਖਾਈ, ਬਾਬਾ ਬੁੱਢਾ ਜੀ ਬੀੜ ਸਾਹਿਬ ਚਲੇ ਗਏ। ਅੱਜ ਸਵਾਲ ਪੈਦਾ ਹੋ ਗਿਆ, ਹਰਿਮੰਦਰ ਸਾਹਿਬ ਤਿਆਰ ਏ, ਸਰੋਵਰ ਦੀ ਸੇਵਾ ਬਾਬੇ ਬੁੱਢੇ ਨੇ ਕਰਾਈ, ਅੱਜ ਵੀ ਉਹ ਬੇਰ ਖਲੋਤੀ ਏ, ਜਦੋਂ ਪਰਿਕਰਮਾ ਕਰਕੇ ਆਉਂਦੇ ਹਾਂ ਅੱਜ ਵੀ ਬੇਰ ਬੋਲ ਕੇ ਕਹਿੰਦੀ ਏ ਕਿ ਸਦੀਆਂ ਪਹਿਲਾਂ ਕੋਈ ਪੂਰਨ ਬ੍ਰਹਮ ਗਿਆਨੀ ਨੇ ਮੇਰੇ ਥੱਲੇ ਬੈਠ ਕੇ ਆਪਣੇ ਗੁਰੂ ਦੇ ਹੁਕਮ ਨੂੰ ਕਮਾਇਆ ਸੀ। ਬਾਬਾ ਬੁੱਢਾ ਜੀ ਦੀ ਬੇਰ ਅੱਜ ਵੀ ਪਰਿਕਰਮਾ ਵਿੱਚ ਏ। ਸਤਿਗੁਰੂ ਨੇ ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਕਹਿਣ ਲੱਗੇ ਭਾਈ ਗੁਰਦਾਸ, ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਥਾਂ ਤੇ ਇਕੱਤਰ ਕਰਨੀ ਹੈ, ਹਰਿਮੰਦਰ ਸਾਹਿਬ ਵਿੱਚ ਵੀ ਕੋਈ ਚਾਹੀਦਾ, ਸਾਡੇ ਕੋਲ ਸਮਾਂ ਨਹੀਂ ਸੰਗਤ ਕੋਲ ਮਿਲਣ ਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਤੇ ਪੁੱਛਿਆ ਹਰਿਮੰਦਰ ਸਾਹਿਬ ਕੌਣ ਬੈਠੇਗਾ ਸਤਿਗੁਰੂ, ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬੇ ਬੁੱਢੇ ਨੂੰ ਬੁਲਾਓ, ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਉਹ ਕਰੇਗਾ, ਅਸੀਂ ਬੀੜ ਤਿਆਰ ਕਰਾਂਗੇ। ਇਹ ਗੱਲ ਯਾਦ ਰੱਖੋ ਗੁਰਸਿੱਖੋ, ਬਾਬੇ ਬੁੱਢੇ ਕੋਲ ਕਿੰਨਾ ਕੁ ਖਜ਼ਾਨਾ ਸੀ ਕਿ ਗੁਰੂ ਆਪਣੀ ਥਾਂ ਬਾਬੇ ਬੁੱਢੇ ਨੂੰ ਉਪਦੇਸ਼ ਕਰਨ ਲਈ ਹਰਿਮੰਦਰ ਵਿੱਚ ਬਿਠਾਉਂਦੇ ਪਏ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ, ਉਸ ਵਕਤ ਆਏ, ਆ ਕੇ ਗੁਰੂ ਅਰਜਨ ਸਾਹਿਬ ਨੇ ਕਿਹਾ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸੰਗਤ ਨੂੰ ਬਾਣੀ ਦ੍ਰਿੜ ਕਰਾਉਣੀ ਹੈ, ਤੇ ਅਸੀਂ ਰਾਮਸਰ ਦੇ ਕਿਨਾਰੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਕਰਨਾ। ਗੁਰੂ ਅਰਜਨ ਸਾਹਿਬ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਲਿਖਦਾ ਹੈ, ਭਾਈ ਬੰਨੋ ਜੀ ਕਲਮ ਦਵਾਬ ਦੀ ਸੇਵਾ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਹੋ ਗਿਆ, ਹੁਕਮਨਾਮੇ ਭੇਜੇ ਕਿ ਸੰਗਤਾਂ ਆਉਣ, ਇਸ ਦਿਨ ਨੂੰ ਆਪਾਂ ਪ੍ਰਕਾਸ਼ ਕਰਨੇ। ਬਾਬਾ ਬੁੱਢਾ ਹਰਿਮੰਦਰ ਸਾਹਿਬ ਬੈਠਾ, ਸੁਨੇਹਾ ਭੇਜ ਦਿੱਤਾ ਗੁਰੂ ਅਰਜਨ ਸਾਹਿਬ ਨੇ, ਬਾਬਾ ਜੀ ਅੱਜ ਤੁਸੀਂ ਰਾਮਸਰ ਦੇ ਕਿਨਾਰੇ ਰਾਤ ਨੂੰ ਆ ਜਾਣਾ। ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ, ਦੇਖੋ ਕਿੰਨਾ ਕੁ ਅਦਬ ਏ। ਅੱਜ ਦੇ ਮਹਾਂਪੁਰਸ਼ਾਂ ਨੂੰ ਵੀ ਖਾਸ ਕਰਕੇ ਧਿਆਨ ਦੇਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਦਾ ਅਦਬ ਜਿੰਨਾ ਕਰੋਗੇ, ਕੁਝ ਕਿਰਪਾ ਲੈ ਜਾਓਗੇ। ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਨਹੀਂ ਕੀਤਾ, ਸਿੱਖ ਹੋ ਕੇ ਉਹਨੂੰ ਨਾ ਇੱਥੇ ਢੋਈਜੇ ਨਾ ਉੱਥੇ ਢੋਈਜੇ, ਗੁਰੂ ਦੇ ਬਰਾਬਰ ਕੋਈ ਨਹੀਂ। ਕਮਾਲ ਦੀ ਗੱਲ, ਇਤਿਹਾਸ ਬੋਲਦਾ ਜਿਹੜੀ ਮੈਂ ਅਰਜ਼ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰ ਏ। ਸਤਿਗੁਰੂ ਜੀ ਮੰਜੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਿਰਾਜਮਾਨ ਕਰ ਦਿੱਤਾ। ਬਾਬੇ ਬੁੱਢੇ ਨੂੰ ਕੋਲ ਬੁਲਾ ਕੇ ਪੁੱਛਦੇ ਨੇ, ਬਾਬਾ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪ੍ਰਕਾਸ਼ ਕਿੱਥੇ ਕਰਨਾ? ਤੇ ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਕਿ ਬਾਬੇ ਬੁੱਢੇ ਨੇ ਹੱਥ ਜੋੜ ਕੇ ਕਿਹਾ, ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ, ਔਰ ਨਾ ਸਥਾਨ ਕੋ ਮਰਾਰਾ। ਹੇ ਮੇਰੇ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਹੋਰ ਥਾਂ ਨਹੀਂ ਜਿੱਥੇ ਪ੍ਰਕਾਸ਼ ਕਰੀਏ। ਅਦਬ ਦੇ ਵਿੱਚ ਇੱਕ ਇਹ ਵੀ ਬੜੀ ਰਮਜ ਏ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ ਤਿਆਰ ਹੋਇਆ, ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ, ਸਿੱਖਾਂ ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਹੀ, ਉਹ ਥਾਂ ਅਦੇ ਵਾਸਤੇ ਪਹਿਲਾਂ ਤਿਆਰ ਕਰ ਦੇ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ। ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ, ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ, ਸ਼ਹੀਦਾਂ ਦੇ ਨਾਲ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ, ਭੂਮ ਸੈਨ ਸਭ ਤਹਾਂ ਬਿਰਾਜੇ,
श्री गुरु ग्रंथ मंजी पर साजे, गुरु अर्जन साहब आप भी जमीन ते सुते, गुरु ग्रंथ साहब का स्वरूप उच्ची थां ते रखिया, ते शाम दे वक्त जदों सारे रात नूं सौ गए ते गुरु अर्जन साहब उठ बैठे ने। कवि संतोख सिंह लिखते ने, सतगुरु सिखां विच टहलदे ने, सतगुरु गुरु ग्रंथ साहब की परिक्रमा करते ने, परिक्रमा करके अखां विच नीर भरते ने, ते कोल खलो के कह देंदे ने, दात्या तेरा कीता जातो नहीं मैनू जोग कीतोई, जेड़ा अज स्वरूप तैयार होया मेरे विच गुण नहीं तू जोग बना के करा लिया। कह लगे अद्धी रात नू जदो सिखां विच टहलदे ने सारे सुते ने, मन विच एक विचार आई कि गुरु ग्रंथ साहब की बीड़ लिखी भाई गुरदास ने, पर सवेरे गुरु ग्रंथ साहब का सेवादार ओनू थापा जिदे रोम रोम विच गुरु नानक की बाणी वसी हो। किस सिख नू सेवादार बनावा, लिखदा विद्वान इतिहासकार, कह लगे निज निज आसन सब ही बैठे, दया सिंध मन ऐसी पैठे, निज मन ए बिजारत भय, श्री गुरु ग्रंथ सेवक कह के किन्नू गुरु ग्रंथ साहब का सेवक बनावा। तुरद्या तुरद्या एक एक सिख विचो निकले, ते जिधर सिखां दे चरण साना सुतिया उस पासे बाबा बुढ़ा जी पए हुए, चेहरा लाल सुरख पकदा पिया, केस दुध वर्गे चिट्टा दाड़ा, उपर वाले अखां दियां चिमणियां भी चिट्टियां ने, ते गुरु अर्जन साहब ना बाबे बुढ़े दे कोल खलो गए, कोल खलो के ना चेहरे नू ताके इको दम शुकर कीता, दाता हरमंदर भी बन गया, गुरु ग्रंथ साहब दा स्वरूप भी तैयार हो गया, अज तेरा कोटान कोट शुकर है, और सिख भी तेरी कृपा नाल मिल गया जिदे रोम रोम विच गुरु नानक दी बाणी वसी हुई। उथे खलो के बाबे बुढ़े नू सुत्या संबोधन करके कहा, चार गुरु की सेवा करी, बाबे बुढ़िया तू चार गुरां दी सेवा कीती, मैं तेरे तो कुर्बान जावां, चार गुरु की सेवा करी पायो परम निधान, बड़े खजाने दा मालक है, सेवक की ए वत है श्री मुख की ओ बखान। कहन लगे सेवक दी वस्तु है ते सेवक नू मिलेगी। अमृत वेले इशनान कीता सिख संगता ने, बाबा बुढ़ा जी इशनान करके ना संगत भी सब तो पिछे जाके बह जाए, सतगुरु गुरु अर्जन साहब ने स्वरूप तैयार किया। उस वक्त ढोलकियां छैणियां नाल शब्द पड़े गए, जोटियां भी शब्द गाए गए, ते आई आवाज, सिख सोचते ने गुरु ग्रंथ साहब का स्वरूप गुरु अर्जन साहब शीश ते लैणगे। सिख कहन लगे महाराज स्वरूप लवो, ते देखिया बाबा बुढ़ा किथे वे, बाबा बुढ़ा हाथ विच डंगोरी पकड़ के सब तो पिछे खलोता। सतगुरु ने बांह पकड़ के कहा, बाबा अज पिछे नहीं, अज तू अगे लगेगा, मैं तेरे पिछे तुरांगा। कमाल दी खेड, किन्ना कुछ सिखा तू गुरु नू रिझा लिया सी। कहन लगा दाता मैं पिछे चंगा लगना। कहन लगे अज तक तू पिछे वे, पर जिस गुरु ग्रंथ की सेवा तू कर लगा तेरे सीस ते गुरु ग्रंथ साहब होवेगा, तू अगे चलेगा ते तेरा गुरु अर्जन तेरे पिछे तुरे। उस वक्त कहिंदे ने साहिब बुढ़ा आगे कीना, ते पाछा सतगुर सुख लीना, पिछे गुरु अर्जन साहब चौर करी जान। बाबे बुढ़े दे नेत्रां विचों नीर दी चढ़ी लगी, मन भी सोचदा बुढ़िया कर्म तां तेरे नहीं सन, पता नहीं गुरु नानक तेरे ते किन्ना कु त्रुस चुका। आखदे ने हरमंदर साहब आए, उस वक्त बाबा बुढ़ा जी ने स्वरूप थले रखिया, पिछा हो गए, सोचिया गुरु अर्जन साहब प्रकाश करनगे, गुरु अर्जन साहब ताबिया बहणगे। उस वक्त गुरु अर्जन साहब ने कहा, बुढ़ा साहेब हुण असी थले बहांगे, तुसी ताबिया बहो। शब्द कह बुढ़ा साहिब खोलो ग्रंथ, बुढ़ा साहब गुरु ग्रंथ साहब खोल, ले ओ आवाज हुक्मनामा ले, सुने सब पंथ। एदा मतलब गुरु के सिखा, गुरु दे हुक्म तो उत्ते कोई हुक्म नहीं हूं, किसे बंदे नू पुछन दी बजाए तू गुरु ग्रंथ साहब तो आके पुछी, क्योंकि तेरा गुरु अपने शरीर ते हुंदिया कहिंदा है, बुढ़िया तू शब्द पर संगत गुरु की आवाज सुनाई। बुढ़ा साहिब खोलो ग्रंथ, ले ओ आवाज सुने सब पंथ, अदब संग तब ग्रंथ सो खोला, ले आवाज बुढ़ा मुख बोला, की बोलिया संता का कार्य आप खलोया, हर कम करावन आया राम, तरत सुहावी ताल सुहावा विच अमृत जल। शाह राम प्रकाश हो गया,
बाबा बुढ़ा जी ने जपजी साहब का पाठ किया। साध संगत सतगुरु ने कहा इस तो बाद सेवा तुसी। पुछया सतगुरु गुरु ग्रंथ साहब का सामनू कितने आसन करना? कह लगे कोठा साहब जिथे साडा आसन है। अगला सवाल सी सतगुरु तुहाडा आसन कित्थे? कह लगे अज साडे पलंग ते गुरु ग्रंथ साहब, ते जिथे गुरु ग्रंथ साहब होवेगा मेरे लिए तख्त ना लायो, अज तो बाद गुरु ग्रंथ साहब दे पलंग दे थले मेरी चादर विछा दे। कमाल की गल, बाबा बुढ़ा चादर शाम नू विछांदा है, अज भी अकाल तख्त ते जाओ शाम नू गुरु ग्रंथ साहब दा स्वरूप जदों जांदा है एक छत थले चादर चिट्टी विछी है वह गुरु अर्जन साहब के नाते। एदा मतलब सी सिखा गुरु ग्रंथ साहब की हजूरी विच जितना मर्जी कोई ब्रह्म ज्ञानी होवे गुरु समर्थ भी गुरु ग्रंथ साहब की हजूरी विच थले बहेगा, गुरु ग्रंथ साहब की हजूरी विच गद्दी ला के बिल्कुल ना बहे। एदा मतलब सतगुरु ने हर पूरना पाया। गुरु अर्जन साहब शहादत लई तुरे, बाबे बुढ़े नाल सलाह की, बाबे बुढ़े नू पिछे छड़ गए। साध संगत मैं थोड़ा जा समा तुहाडा लैणा, एकाग्रता जरूर बख्शिया जी। बाबा बुढ़ा जी दे अंतले दिनां तक मैं अर्ज करना चाहना, गुरु हरगोबिंद साहब गुरु अर्जन साहब की शहादत हो गई, बाबा बुढ़ा जी आ गए अमृतसर की धरती ते। जिदन शहादत बारे सुनिया गुरु हरगोबिंद साहब ने एक स्पीच दिती, लैक्चर दिता, बाबा बुढ़ा कोल सी। कहन लगे साध संगत ए मत सोचो असी मुठ्ठी पारा, अज कुछ दिन होए ने तुहाडी ठंडक नूं तपदी होई तवी उत्ते सार दिता है, ए मत समझो असी थोड़े हां, तीली तां एक ही बड़ी है जंगल नूं तबाह करन वास्ते। पानी दे सोमे जदों निकलदे ने निकलदा छोटी दी थां तुम्हें चश्मा, पर जदों दरिया बन जांदा उहदे अगे कोई अटकदा नहीं। याद रखियो भावें तुसी थोड़े हो पर घबरायो ना, गुरु तुहाडे नाल है। उस वक्त 500 नौजवान उठ के सामने आया, कहन लगा दात्या दो वक्त दा प्रशादा दे दई, 6 महीनिया बाद एक पोशाक दे दई, ते ए शरीर तेरा जिथे चाहे जदों चाहे इस ठीकरे नूं पन लवे। बाबा बुढ़ा जी सब कोई देखते पए ने। उस वक्त सतगुरु गुरु हरगोबिंद साहब नूं गुरियाई दा तिलक भी जिथे दिता है। बाबे ने दो कृपाना पाईआं ने, एक मीरी दी ते एक पीरी दी। उस तों बाद अकाल तख्त तैयार होने लगा, एक पासे दिल्ली का तख्त है। की कारण के गुरु हरगोबिंद साहब ने अकाल तख्त बनांदिया कोई कारीगर नहीं लाया। कदी इतिहास नू पढ़ो, बाबा बुढ़ा जी नू कोल बुलाया, भाई गुरदास नू कोल बुलाया, तीसरे गुरु हरगोबिंद साहब ने। अज जे बाबा बुढ़ा बौली का टक लांदा है, जे रामदास गुरु जी दे सरोवर का टक लांदा है, ते अज गुरु रामदास दा पोता गुरु हरगोबिंद साहब जदों अकाल तख्त बनाने लगा है ते सब तो पहली इट भी बाबे बुढ़े ने लाई। अकाल बुंगा भी उन्हें सिरजिया ते लिखदा विद्वान किसी राज में हाथ लगायो बुढ़ा और गुरदास बनायो, ते जेड़ी इट बाबे बुढ़े दी हाथ दी लगी है प्यारियो उस दियां जड़ां नूं कोई उखेड़ नहीं दे सकदा। बाबा बुढ़ा जी इत्थे टिके रहे, फिर भीड़ चले गए गुरु हरगोबिंद साहब दे वेले दर्शन करन आउंदे रहे। एक घटना मैं पढ़ी कितों नहीं, एक मैनू निर्मले गुरमुख प्यारे साधु ने सुनाई। वह कहिंदा जिदन बाबा बुढ़ा जी की उम्र 102 साल के करीब हो गई ना, उस वक्त ना बाबा बुढ़ा जी बीड़ साहब रहन लग पे, ते ऐसा ऐसा तुर के आना उहदे वचन सन। कहिंदा एक दिन गुरु हरगोबिंद साहब ने कहा सी बाबा जी तुसी बीड़ साहब तो ना आया करो, शरीर नू खेचल ना दिओ, मैं तुहाडे दर्शन करन लई खुद पहुंचिया करांगा, तुहाडे कोल पहुंचांगा। उस महापुरुष ने मैनू बचन सुनाए, कहन लगे बेटा बाबा बुढ़ा जी ना मन्ने। कहन लगे दात्या सिख दा काम है गुरु दे दर ते चल के आउणा, मैं गुरु नानक दे दर ते अंतले समय तक आउंदा रहां, तुसी किरपा करो। साहब ने एक गल की, बाबा जी जे तुसी आउणा ही चाहुंदे हो ना तुर के ना आया करो, पालकी लै जाओ तुसी पालकी विच बैठ के आया करो। बाबा जी कहन लगे नहीं, तेरे दर ते मैं

ਦਿਆ ਹੇ ਬਾਬਾ ਤੂੰ ਪਾਲਕੀ ਵਿੱਚ ਹੈ ਕੱਪੜੇ ਨਾਲ ਬਿਲਕੁਲ ਪਾਲਕੀ ਬੰਦੇ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਤੇਰੀ ਪਾਲਕੀ ਨੂੰ ਮੋਢਾ ਲਾ ਦਿੱਤਾ ਜਿਹੜੀ ਗੱਲ ਉਹਨੇ ਕਹੀ ਉਹਦੇ ਅਰਥ ਸਮਝਨੇ ਕਹਿਣ ਲੱਗੇ ਸਤਿਗੁਰੂ ਮੈਨੂੰ ਕਿਵੇਂ ਪਤਾ ਲੱਗਾ ਅਸਲੀਅਤ ਇਹੀ ਜਦੋਂ ਤੁਸੀਂ ਅਕਾਲ ਤਖ਼ਤ ਅਕਾਲ ਬੁੰਗੇ ਤੋਂ ਤੁਰੇ ਸੋ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਬੁੱਢਿਆ ਤੇਰਾ ਗੁਰੂ ਤੇਰੇ ਵੱਲ ਆਉਂਦਾ ਪਿਆ ਕਿਉਂਕਿ ਜਿੱਦਣ ਦਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਵਾ ਉਦਣ ਦੀ ਸੁਰਤ ਗੁਰੂ ਨਾਨਕ ਦੇ ਚਰਨਾਂ ਤੋਂ ਬਿਨਾਂ ਕਿਤੇ ਗਈ ਹੋਈ ਜਦੋਂ ਗੁਰੂ ਕੇ ਚਰਨ ਤੁਰਨ ਤੇ ਬਾਬੇ ਨੂੰ ਪਤਾ ਨਾ ਲੱਗੇ ਸਾਧ ਸੰਗਤ ਬਾਬਾ ਬੁੱਢਾ ਜੀ ਕੋਈ ਦਿਨ ਟਿਕੇ ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤੇ ਜਹਾਂਗੀਰ ਨੇ ਕੁਝ ਕਹਿੰਦੇ ਨੇ ਚਲੀਆ ਕੱਟਣ ਗਏ ਗੱਲ ਨਹੀਂ ਪੂਰਾ ਯੋਜਨਾਬੱਧ ਤਰੀਕਾ ਸੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ ਜਦੋਂ ਸੰਗਤ ਬੇਬਲ ਹੋ ਗਈ ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਤੋਂ ਆਏ ਜਦੋਂ ਸੰਗਤ ਬੇਬਲ ਹੁੰਦੀ ਸੀ ਬਾਬਾ ਅਗਵਾਈ ਕਰਦਾ ਅੱਜ ਬਾਬੇ ਬੁੱਢੇ ਦੀ ਉਮਰ 115 ਸਾਲ ਦੇ ਕਰੀਬ ਹੋ ਚੁੱਕੀ ਸੀ 15-16 ਸਾਲ ਦੇ ਵਡੇਰਾ ਸਰੀਰ ਅਕਾਲ ਬੁੰਗੇ ਤੇ ਆਏ ਸੰਗਤ ਬੇਬਲ ਗੁਰੂ ਸਾਹਿਬ ਅੰਦਰ ਨੇ ਤੇ ਬਾਬਾ ਜੀ ਨੇ ਇੱਕ ਗੱਲ ਕਹੀ ਸਾਧ ਸੰਗਤ ਨਿਰਾਸ਼ ਮਤ ਹੋ ਗੁਰੂ ਸਾਡੇ ਅੰਗ ਸੰਗੇ ਤੁਸੀਂ ਸ਼ਬਦ ਪੜੋ ਆਪਾਂ ਗਵਾਲੀਅਰ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਵਾਂਗੇ ਜਿਹੜਾ ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ ਅਰਦਾਸ ਵਿੱਚ ਇਹਦੀ ਕੋਈ ਰਮਜ ਹੈ ਸਮਝਣਾ ਇਸ ਗੱਲ ਨੂੰ ਬਾਬੇ ਬੁੱਢੇ ਨੇ ਹੱਥ ਵਿੱਚ ਪਕੜੀ ਮਿਸਾਲ ਭਾਈ ਗੁਰਦਾਸ ਨੂੰ ਨਾਲ ਲਿਆ ਨਾਲ ਲੈ ਲਿਆ ਰਾਤੋ ਰਾਤ ਪਿੰਡਾਂ ਵਿੱਚ ਗਏ ਜਿੱਥੇ ਜਿੱਥੇ ਸੰਗਤ ਸੀ ਬਾਬੇ ਦੇ ਅਦਬ ਲਈ ਲੋਕ ਬਾਹਰ ਆਏ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹਿਣੀ ਘਬਰਾਓ ਨਾ ਗੁਰੂ ਅੰਗ ਸੰਗੇ ਚਲੋ ਆਪਾਂ ਗਵਾਲੀਅਰ ਦੇ ਕਿਲੇ ਗੁਰੂ ਦੇ ਦੀਦਾਰ ਕਰੀਏ 115 ਸਾਲ ਦਾ ਬਜ਼ੁਰਗ ਬਾਪੂ ਹੱਥ ਵਿੱਚ ਡੰਗੋਰੀ ਪਕੜ ਕੇ ਗਵਾਲੀਅਰ ਪਹੁੰਚ ਗਿਆ ਗਵਾਲੀਅਰ ਦੇ ਕਿਲੇ ਦੀ ਕੀਤੀ ਪਰਿਕਰਮਾ ਤੇ ਜਦੋਂ ਦਰਵਾਜ਼ੇ ਵਾਲੇ ਪਾਸੇ ਬਾਬਾ ਬੁੱਢਾ ਆਇਆ ਤੇ ਕਹਿੰਦੇ ਨੇ ਦਰਵਾਜ਼ੇ ਵਿੱਚ ਨਮਸਕਾਰ ਕੀਤੀ ਕਿਲੇ ਦੀਆਂ ਕੰਧਾਂ ਨੂੰ ਚੁੰਮਿਆ ਤੇ ਹਾਕਮ ਨੇ ਪੁੱਛਿਆ ਬਾਬਾ ਇਹ ਕਿਉਂ ਕਹਿਣ ਲੱਗਾ ਮੇਰਾ ਪ੍ਰੀਤਮ ਇੱਥੇ ਬੈਠਾ ਹੈ ਕਿੰਨੇ ਦਿਨ ਹੋ ਗਏ ਨੇ ਦਰਸ਼ਨ ਕੀਤਿਆਂ ਜਿਸ ਕਿਲੇ ਵਿੱਚ ਹੋਵੇ ਮੈਂ ਉਸ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ ਕੇ ਆਪਣੇ ਗੁਰੂ ਨੂੰ ਨਮਸਕਾਰ ਪਿਆ ਕਰਨਾ ਪਰਿਕਰਮਾ ਕਰੀ ਗਏ ਗੁਰੂ ਹਰਗੋਬਿੰਦ ਸਾਹਿਬ ਬਾਹਰ ਆਏ ਬਾਬਾ ਬੁੱਢਾ ਜੀ ਬਾਹਰ ਨਿਕਲੇ ਬਾਹਰ ਮਿਲੇ ਨਮਸਕਾਰ ਕੀਤੀ ਜਦੋਂ ਸਤਿਗੁਰੂ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਫਿਰ ਸ਼ਬਦ ਪੜਦਾ ਜੋਤੀ ਵਿੱਚ ਅੱਗੇ ਮਿਲਿਆ ਜਿਹਨੂੰ ਕਹਿੰਦੇ ਨੇ ਚੌਂਕੀ ਕੱਢੀ ਬਾਬੇ ਬੁੱਢੇ ਨੇ ਦੀਪਮਾਲਾ ਕਰਕੇ ਚੌਂਕੀ ਕੱਢੀ ਤੇ ਉਦਨ ਗੁਰੂ ਹਰਗੋਬਿੰਦ ਸਾਹਿਬ ਨੇ ਭਰੀ ਹੋਈ ਸੰਗਤ ਵਿੱਚ ਕਿਹਾ ਸੀ ਬਾਬਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ ਜਦੋਂ ਵੀ ਤੇਰੀ ਚੌਂਕੀ ਨੇਕ ਨਿਕਲੇਗੀ ਕੋਈ ਭਾਵਨਾ ਵਾਲਾ ਸਿੱਖ ਤੇਰੀ ਚੌਂਕੀ ਵਿੱਚ ਸ਼ਾਮਲ ਹੋਵੇ ਰਹਿੰਦੀ ਦੁਨੀਆ ਤੱਕ ਤੇਰੀ ਚੌਂਕੀ ਵਿੱਚ ਮੈਂ ਖੁਦ ਸ਼ਾਮਲ ਹੋਇਆ ਕਰਾਂ ਅੱਜ ਵੀ ਹਰਿਮੰਦਰ ਸਾਹਿਬ ਜਾਓ ਸ਼ਾਮ ਨੂੰ ਹੁੰਦਾ ਕੀਰਤਨ ਇੱਕ ਚੌਂਕੀ ਆਉਂਦੀ ਹੈ ਬਾਬੇ ਬੁੱਢੇ ਦੀ ਬਜ਼ੁਰਗਾਂ ਦੇ ਹੱਥ ਵਿੱਚ ਗੁਟਕੇ ਹੁੰਦੇ ਨੇ ਸ਼ਬਦ ਪੜ੍ਹਦੇ ਨੇ ਜੋਤੀ ਵਿੱਚ ਜਦੋਂ ਚੌਂਕੀ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਏ ਅੰਦਰ ਕੀਰਤਨ ਦੀ ਸਮਾਪਤੀ ਹੁੰਦੀ ਏ ਬਾਬੇ ਬੁੱਢੇ ਦੀ ਚੌਂਕੀ ਦੇ ਅੱਗ ਵੀ ਸੰਗਤ ਉੱਠ ਕੇ ਖੜੀ ਹੋ ਜਾਂਦੀ ਇਸੇ ਕਰਕੇ ਅੱਜ ਤੱਕ ਕਹਿੰਦੇ ਆ ਗੁਰੂ ਤੇਰੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਕੀਰਤਨ ਦੀ ਚੌਂਕੀ ਵੀ ਏ ਬਾਬੇ ਬੁੱਢੇ ਦੀ ਕੀਰਤਨ ਜਿਹੜੀ ਮੈਂ ਚੌਂਕੀ ਸ਼ੁਰੂ ਕੀਤੀ ਅੱਜ ਵੀ ਨਿਕਲਦੀ ਏ ਅੱਜ ਉਹ ਸਮਾਂ ਆ ਗਿਆ ਜਦੋਂ ਸੰਸਾਰ ਤੋਂ ਸਭ ਨੇ ਚਲੇ ਜਾਣਾ ਇੱਕ ਉਹ ਨੇ ਜਿਹੜੇ ਉਮਰ ਭੋਗ ਕੇ ਅਫਸੋਸ ਨਾਲ ਜਾਂਦੇ ਨੇ ਇੱਕ ਉਹ ਜਿਹੜੇ ਉਮਰ ਭੋਗ ਕੇ ਸੁਰਖਰੂ ਹੋ ਕੇ ਜਾਂਦੇ ਨੇ ਬਾਬਾ ਬੁੱਢਾ ਜੀ ਰਮਦਾਸ ਚੱਲੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਕਰ ਗਏ ਨੇ ਸਤਿਗੁਰੂ ਇਉਂ ਲੱਗਦਾ ਜਿਵੇਂ ਗੁਰੂ ਨਾਨਕ ਜੀ ਦੀ ਸੱਦ ਪਈ ਆਉਂਦੀ ਏ ਆ ਸਿਰਫ ਇੱਕ ਭਰਮ ਏ ਤਨ ਮੈਂ ਇਸ ਠੀਕਰੇ ਨੂੰ ਭੰਨ ਕੇ ਗੁਰੂ ਨਾਨਕ ਕੋਲ ਜਾਣਾ ਤੁਸੀਂ ਕਿਰਪਾ ਕਰਿਓ ਇਸ ਬੁੱਢੇ ਨੂੰ ਸਾਰੀ ਜ਼ਿੰਦਗੀ ਨਵਾਜੇ ਦਾਤਿਆ ਜਦੋਂ ਅੰਤਲਾ ਸਮਾਂ ਹੋਵੇ ਸਵਾਸ ਅੰਤਲਾ ਨਿਕਲੇ ਤੇ ਤੁਸੀਂ ਮੇਰੇ ਸਾਹਮਣੇ ਹੋ ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ ਬਾਬਾ ਜੀ ਕਿਉਂ ਨਹੀਂ ਬਾਬਾ ਬੁੱਢਾ ਜੀ ਰਮਦਾਸ ਚਲੇ ਗਏ ਦਿਨ ਆ ਗਿਆ 16 ਅਕਤੂਬਰ ਤੇ 1631 ਦਾ ਬਾਬੇ ਬੁੱਢੇ ਕੋਲ ਸੰਗਤ ਬੈਠੀ ਏ ਤੇ ਸਵਾਲ ਕਰਦੀ ਏ ਬਾਬਾ ਗੁਰੂ ਨਾਨਕ ਦੀ ਕਿਰਪਾ ਕਿਵੇਂ ਮਿਲੇ ਤੇ ਬਾਬਾ ਬੁੱਢਾ ਆਵਾਜ਼ ਦੇ ਕੇ ਕਹਿੰਦਾ ਸ਼ਬਦ ਪੜੋ ਸਾਖੀ ਵਾਲੇ ਦੇ ਬਚਨ ਨੇ ਸ਼ਬਦ ਪੜੋ ਬੰਦਗੀ ਕਰੋ ਖੀਲਾ ਕਰੋ ਉੱਦਮ ਕਰੋ ਸਭ ਕੁਝ ਕਰੋ ਪਰ ਟੇਕ ਰੱਖੋ ਉਹਦੀ ਮਿਹਰ ਦੇ ਸ਼ਬਦ ਬੜੇ ਸੁਣੋ ਉਹਦੀ ਕਿਰਪਾ ਦੀ ਟੇਕ ਰੱਖੋ ਸ਼ਾਮ ਦੇ ਵਕਤ ਬਾਬੇ ਨੇ ਭਾਈ ਰਮਦਾਸ ਇੱਕ ਸਿੱਖ

ਉਹਨੂੰ ਆਵਾਜ਼ ਦੇ ਕੇ ਕਿਹਾ, ਪਿਆਰਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦੇ ਦੇਈ, ਬੁੱਢਾ ਤੈਨੂੰ ਯਾਦ ਪਿਆ ਕਰਦਾ ਹੈ। ਸੰਦੇਸ਼ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ ਕੇ ਰਮਦਾਸ ਪਹੁੰਚੇ ਤੇ ਕਹਿੰਦੇ ਨੇ ਇਤਿਹਾਸਕਾਰ, ਬਾਬਾ ਬੁੱਢਾ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਬਾਬੇ ਬੁੱਢੇ ਦੇ ਘੁੱਟ ਕੇ ਚਰਨ ਪਕੜ ਲਏ। ਬਾਬਾ ਬੁੱਢਾ ਜੀ ਉੱਠ ਖਲੋਤੇ, ਕਹਿਣ ਲੱਗੇ, ਸਤਿਗੁਰੂ ਬਖਸ਼ ਦੀ ਇਸ ਬੁੱਢੇ ਨੂੰ, ਸ਼ਾਮ ਦੇ ਵਕਤ ਜਿਹੜੀਆਂ ਗੱਲਾਂ ਹੋਈਆਂ ਨੇ ਵਿਦਵਾਨਾਂ ਨੇ ਸਾਂਭ ਕੇ ਰੱਖੀਆਂ ਨੇ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਬਹਿ ਗਏ, ਕਹਿਣ ਲੱਗੇ, ਬਾਬਾ 113 ਸਾਲ ਗੁਰੂ ਨਾਨਕ ਦੇ ਘਰ ਰਿਹਾ ਹੈ, ਕੋਈ ਸੁਣਾ ਬਾਤਾਂ ਗੁਰੂ ਨਾਨਕ ਦੇ ਘਰ ਦੀਆਂ। ਬਾਬੇ ਬੁੱਢੇ ਨੇ ਗੁਰੂ ਨਾਨਕ ਦਾ ਨਾਂ ਸੁਣਦਿਆਂ ਅੱਖਾਂ ਵਿੱਚ ਪਾਣੀ ਭਰ ਲਿਆ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬੇ ਬੁੱਢੇ ਨੇ ਅਰਜ਼ ਕੀਤੀ, ਕਹਿਣ ਲੱਗਾ, ਸਤਿਗੁਰੂ ਮੈਂ ਖਿਨ ਖਿਨ ਭੁੱਲਿਆ ਵਾਂ, 113 ਸਾਲ ਤੇਰੇ ਘਰ ਵਿੱਚ ਚਾਕਰ ਰਿਹਾ ਵਾਂ, ਇਸ ਬੁੱਢੇ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਣਗੀਆਂ, ਅੱਜ ਜਾਣ ਲੱਗਿਆ ਸਿਰਫ ਇੰਨਾ ਕੁ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਪਿਆਰਿਓ ਚੇਤੇ ਰੱਖਿਓ, ਜਿੰਨਾ ਕਿਰਪਾ ਲਈ ਉਹ ਅੰਤਲੇ ਦਿਨ ਤੱਕ ਵੀ ਮਿਹਰ ਮੰਗਦੇ ਨੇ, ਅੱਜ ਸਤਿਗੁਰੂ ਇੰਨੀ ਗੱਲ ਤੁਰਦਿਆਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਨੀਰ ਭਰ ਕੇ ਕਿਹਾ, ਕਹਿਣ ਲੱਗੇ, ਬਾਬਾ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ ਰੇ, ਜਿੰਨਾ ਸੁਣਿਆ ਜਿੰਨਾ ਵੇਖਿਆ ਉਹ ਬਖਸ਼ੇ ਗਏ, ਤੈਨੂੰ ਤਾਂ ਕਈ ਵਾਰੀ ਗੁਰੂ ਨਾਨਕ ਨੇ ਗਲਵਕੜੀ ਵਿੱਚ ਲਿਆ, ਤੂੰ ਕਿਉਂ ਨੀ ਬਖਸ਼ਿਆ ਗਿਆ। ਬਾਬਾ ਬੁੱਢਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕੋਲ ਬਿਠਾਇਆ, ਕਹਿਣ ਲੱਗੇ, ਦਾਤਾ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ, ਤੁਸੀਂ ਸੁਣਿਓ। ਬਾਬੇ ਨੇ ਸੁਰੀਲੀ ਆਵਾਜ਼ ਵਿੱਚ ਪਾਠ ਸ਼ੁਰੂ ਕੀਤਾ। ਅੱਜ ਉਹ ਕੁਤਬੀ ਸਿਤਾਰਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ, ਭਾਈ ਭਾਨੇ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟਿਕਾ ਕੇ ਕਹਿਣ ਲੱਗਾ, ਦਾਤਾ ਇਹ ਤੇਰੇ ਹੀ, ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ, ਮੇਰੀ ਅੰਸ ਨੂੰ ਸਿੱਖੀ ਦੀ ਦਾਤ ਦੇਈ, ਆਪਣੇ ਸਿੱਖ ਬੰਦੀ ਜਾਇ ਦੱਸੀ। ਸਤਿਗੁਰੂ ਨੇ ਕਿਹਾ, ਬਾਬਾ ਕੇਵਲ ਤੂੰ ਨਹੀਂ, ਤੇਰੀਆਂ ਰਹਿੰਦੀਆਂ ਪੁਸ਼ਤਾਂ ਵਿੱਚ ਵੀ ਸਿੱਖੀ ਦੀ ਦਾਤ ਚੱਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੁਣੀ ਗਏ, ਬਾਬਾ ਪੌੜੀ ਪੌੜੀ ਚੜ੍ਹਦਾ ਗਿਆ, ਜਪਜੀ ਸਾਹਿਬ ਦੀ ਪੌੜੀਆਂ ਕੀ ਲੰਘਿਆ, ਉਹ ਸੱਚਖੰਡ ਦੀਆਂ ਪੌੜੀਆਂ ਨੂੰ ਜਾਂਦਾ ਪਿਆ। ਜਦੋਂ ਪਹੁੰਚ ਗਿਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਫਿਰ ਕਮਾਈ ਤੇ ਆ ਗਿਆ, ਜੱਤ ਪਹਾਰਾ ਧੀਰੇ ਸੁਨਿਆਰ, ਪੜ੍ਹ ਲਈ ਅੰਤਲੀ ਪੌੜੀ, ਤੇ ਜਦੋਂ ਸ਼ਬਦ ਆਇਆ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਮੱਥਾ ਟੇਕਿਆ ਤੇ ਪਰਤ ਕੇ ਮੱਥਾ ਉੱਠਿਆ ਨਹੀਂ, ਬਾਬਾ ਬੁੱਢਾ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਗਿਆ। ਜਪਜੀ ਸਾਹਿਬ ਦੀ ਸਮਾਪਤੀ ਹੋਈ, ਬਾਬਾ ਬੁੱਢਾ ਜੀ ਦੇ ਤਨ ਨੂੰ ਚੁੱਕਿਆ, ਮੰਜੇ ਤੇ ਪਾਇਆ, ਚਿਹਰਾ ਉਸੇ ਤਰ੍ਹਾਂ ਭਖਦਾ ਪਿਆ। ਪਹਿਲਾ ਸਮਾਂ ਸੀ, ਵਿਦਵਾਨ ਸੱਜਣ ਲਿਖਦਾ, ਪਹਿਲਾ ਸਮਾਂ ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਣ ਲੱਗੇ, ਇਕਾਗਰਤਾ ਬਖਸ਼ਿਆ ਜੇ ਥੋੜੀ ਜਿਹੀ ਟਿਕ ਜਾਇਆ ਜੇ, ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਂਦਾ ਪਿਆ ਮੇਰਾ ਗੁਰੂ ਹਰਗੋਬਿੰਦ ਸਾਹਿਬ। ਜਦੋਂ ਸਤਿਗੁਰੂ ਨੇ ਇਸ਼ਨਾਨ ਕਰਾ ਦਿੱਤਾ ਤੇ ਬਾਬਾ ਜੀ ਦੀ ਅਰਥੀ ਨੂੰ ਚੁੱਕਣ ਲੱਗੇ ਨਾ, ਅੱਗੇ ਲੱਗਾ ਬਾਬਾ ਬੁੱਢਾ ਜੀ ਦਾ ਪੁੱਤਰ ਭਾਈ ਭਾਨਾ, ਨਾਲ ਲੱਗਾ ਬਾਬਾ ਬੁੱਢਾ ਜੀ ਦੀ ਅਰਥੀ ਦੇ ਭਾਈ ਗੁਰਦਾਸ, ਪਿੱਛੇ ਲੱਗਾ ਭਾਈ ਵਿਧੀ ਚੰਦ, ਤੇ ਨਾਲ ਲੱਗਾ ਭਾਈ ਜੇਠਾ, ਚਾਰ ਜਣਿਆਂ ਨੇ ਚੁੱਕੀ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਰਥੀ ਚੁੱਕੀ ਦੇਖੀ ਤੇ ਆਪਣਾ ਆਪ ਅਰਥੀ ਦੇ ਥੱਲੇ ਭੇਟ ਕਰ ਦਿੱਤਾ, ਭਾਈ ਜੇਠੇ ਨੂੰ ਪਾਸੇ ਕਰਕੇ ਕਹਿੰਦੇ ਨੇ, ਜੇਠਿਆ ਬਾਬੇ ਨੇ ਜਿੰਦੇ ਜੀ ਤਾਂ ਪਾਲਕੀ ਨੂੰ ਮੋਢਾ ਨਹੀਂ ਲਾਣ ਦਿੱਤਾ, ਹੁਣ ਘੱਟੋ ਘੱਟ ਜਾਣ ਲੱਗਿਆ ਤਾਂ ਬਾਬੇ ਦੀ ਸੇਵਾ ਕਰ ਲੈਂਦੇ। ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਗਏ, ਕਹਿਣ ਲੱਗੇ, ਚੰਦਨ ਦੀ ਚਿਖਾ ਚੁਣੀ ਤੇ ਜਦੋਂ ਬਾਬਾ ਬੁੱਢਾ ਜੀ ਦੀ ਦੇਹ ਉੱਤੇ ਰੱਖੀ, ਅੰਤਲੇ ਦਰਸ਼ਨ ਕੀਤੇ, ਕੱਪੜਾ ਚੁੱਕਿਆ, ਸਤਿਗੁਰੂ ਦੀਆਂ ਅੱਖਾਂ ਵਿੱਚ ਕਦੀ ਇਸ ਤਰ੍ਹਾਂ ਵਿਛੋੜੇ ਦਾ ਨੀਰ ਨਹੀਂ ਸੀ ਦੇਖਿਆ, ਤੇ ਜਦੋਂ ਬਾਬਾ ਬੁੱਢਾ ਪਿਆ ਚਿਖਾ ਦੇ ਉੱਤੇ, ਇੱਕ ਇੱਕ ਸੀਨ ਸਾਹਮਣੇ ਆ ਗਿਆ, ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇਗੀ, ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਖਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ। ਤੇ ਚਿਖਾ ਨੂੰ ਅੱਗ ਲੱਗਣ ਲੱਗੀ ਤੇ ਵਿਦਵਾਨ ਲਿਖਦਾ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ।
ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ, ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਲੇ, ਇੱਕੋ ਦਮ ਨੀਰ ਦੀ ਧਾਰਾ

तेरी उपमा तो है बन आवे रुद्र ध्यान ज्ञान सतगुर कै कब जन

0: परम सम्मान योग जुग हो जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुबाहे मान खोए बैठे गुरमुख प्यारे सत संगी जनों हजूर दी पावन पवित्र इलाही बाणी दा कीर्तन और गुरमत विचारा आप जिया ने सत्कार योग भाई साहब भाई जगजीत सिंह जी खुरां पासों सरवण कीतियां ने कल दा दिन जो बतीत होया है कल दे दिहाड़े धन गुरु अमरदास महाराज तीसरे गुरदेव दा गुरगद्दी नशीनी पुरब सी ते गुरु अमरदास महाराज जी दे इस पुरब नूं आपां अज मना रहे हां। गुरु नानक साहब जी दे इस घर दे अंदर जदों आपां इतिहास नूं गुरमत नूं पढ़ने हां ते एक चीज बड़ी विलक्षण सानूं जिहड़ी नजर आउंदी है इत्थे गुरु दी किरपा ते निर्भर करदा है। 7 साल दा बजुर्ग बाबा भी जे किते गुरु के चरणा भी जुड़ के सेवा करे ते जिस समय लोग कहिंदे ने 70-72 साल दी उमर विच बंदे नूं सूझ कोई नहीं शब्द वरतदे ने इह 70-72 गया। 12 साल गागर ढो के 72 साल दा बजुर्ग भी सिख तो गुरु बन सकदा है। यही विलक्षणता है कि इत्थे 5 साल ते 3 महीने की बाल उम्र गुरु हरकृष्ण साहब जी वो भी गुरु बन सकते ने ते कृपा गुरु करे तो 72 साल का बजुर्ग भी गुरु बन सकता है। आओ गुरु अमरदास जी दे पावन पवित्र इतिहास की और बाणी की विचार आपने करनी है जड़ा अज का दिन गुरगद्दी पुरब आप मना रहे हैं। इस दी विचार इस दिन दे संबंध विच गुरु कृपा नाल आपां विचारने कृपा करके जितने भी बैठे हो ना एकाग्रता जरूर बख्शिया जे। कोशिश करो इस खिंडे हुए मन नूं गुरु अमरदास जी दे चरणा विच अज टिका दईए। जे तां बुद्धि तारक केवल तर्क करन वाली नाल सुणांगे ते याद रखना वह कहा होया केवल तर्क की बिरती वाला लगेगा ते जदों प्रतख गुरु नूं हाजर नाजर जान गुरु के बचन सरवण करांगे ते सतगुरु गुरु अमरदास की कृपा वरसेगी। विचार आरंभन तो पहला सतगुरु की बख्शिश कीती हुई गुरु फतेह प्रवान करो जी। वाहिगुरु जी का खालसा वाहिगुरु जी की फतेह। बाबा अमरदास जी का जन्म पिंड बासर के जो अजकल जिला अमृतसर के अंदर है सन 1479 नूं बाबा तेज भान जी दे ग्रह विखे होए। बाबा अमरदास जी गुरु नानक साहब जी तो उम्र करके केवल 10 साल छोटे ने। गुरु नानक साहब जी का आगमन सतगुरु का प्रकाश सन 1469 नूं राय भोए दी तलवंडी ते होया गुरु नानक साहब जी का ते बाबा अमरदास जी का प्रकाश इन्हां दा जन्म आगमन शब्द वरत लईए कि पिंड बासर के 1479 नूं होया 10 साल बाबा अमरदास सतगुरु गुरु नानक साहब तो छोटे ने। बाबा अमरदास जी दे पिता दा नाम तेज पान है। बाबा अमरदास जी 4 भरा ने ते अमरदास जी सब तो वड्डे ने। मैं शब्द वरत्या बाबा इस करके वरतिया, अजे वह गुरगद्दी ते विराजमान नहीं। बाबा अमरदास सब तो वड्डे ने, छोटे तीन भरा ने, ते इथों तक यह कारोबार अपना जिमीदारा भी पिंड विच करदे सन। उस तो इलावा महिमा प्रकाश विच तां इह भी लिखिया रेशम दे कपड़े दा वपार करदे ने। कहण तो मुराद वपार भी करदे ने, दुकानदारी भी करदे ने, ते बाबा अमरदास जी का पूरा परिवार जिहड़ा है जिमीदारा भी करदा है। बाबा अमरदास जी दे संतान इन्हां दे घर दो पुत्र ते दो पुत्रियां पैदा होईयां। वड्डे दा नाम सी बाबा मोहन जी, छोटे पुत्र दा नां है बाबा मोहरी जी, वड्डी पुत्री दा नां है बीबी दानी जी, छोटी बच्ची दा नां है बीबी भानी जी। बीबी दानी जी दा आनंद कारज होया भाई रामा जी दे नाल, ते बीबी भानी जी दी शादी, उन्हां दा विआह, उन्हां दा आनंद कारज होया भाई जेठे दे नाल, जिहड़े बाद विच गुरु रामदास बने। बाबा अमरदास अपने पिंड विच टिके ने, पिता इन्हां दे भी दया दी धर्म दी मूर्त ने, ते इन्हां दे मन विच एक फुरना उठदा है जिहड़ा मन दा टिकाओ होवे। जिहड़े असी प्रभु तो कई जन्मां दे विछड़े हां, कोई तरीका है कि अंदर दी भटकना दूर हो जाए ते उस प्यारे प्रभु जी दे चरणां विच लीन हो जाइए। ते इसे गल नूं मुख रख के बाबा अमरदास जी ने एक टीचा मिथिया है कि हर साल मैं गंगा ते जाके इशनान करना है, दान पुन करना है, आए गए दी सेवा करनी है। हो सकता है कि गंगा दा इशनान करन दे नाल मेरे इस मन नूं टिकाओ मिल जाए, मेरा अंदर किते भटकनों बच जाए, मैं उस प्रभु दे चरणा विच लीन हो सकां। ते बाबा अमरदास एक दो साल नहीं, 19 वारी ओ तीर्थ इशनान करन गए ने। कईयां ने शब्द भी वरत्या, खैर तीर्थ इशनान, गंगा इशनान हर वार करन जांदे ने, ते महीनियां बद्दी समा लगदा है पिंड बासर के तो गंगा इशनान करना, ते जाना जाके उत्थे दान पुन भी करना। उत्थे बड़े आराम नाल गंगा दा इशनान करके साधुआं महापुरुषां दे कोल भी बहना। ते अज 20 वार जदों बाबा अमरदास जी गंगा तो वापस पै आउंदे ने, ते रस्ते विच एक पिंड आया मेड़ा, जिसनूं पिंड मिठड़ा भी कहा जांदा है। इस पिंड दा एक बहुत ही स्याणा विद्वान पंडित है जिहड़ा ज्योतिष विद्या विच भी बहुत माहिर है, ते इन्हें अपने घर दे विच एक मानो सरां दा ढंग तरीके नाल मकान बनाया है कि जितने भी यात्री गंगा इशनान करन जाण ते जां गंगा इशनान करके वापस आउंदे होण, उन्हां नूं जल पानी दी सेवा करनी, प्रसाद पानी उन्हां लई तैयार करना, ते रस्ते दी थकावट दूर कर ली, जितने दिन भी कोई रहना चाहे। ते ओह विद्वान पंडित अपने घर विच रखदा सी, ते यात्रियां दा एक सुभा सी कि उहदे घर विच दो चार दिन आराम करन तो बाद जान लग्या उहदी तली ते कुछ ना कुछ माया जरूर रख जांदे सन भी चलो इह बंदा सेवा करदा है। बाबा अमरदास अज इह भी उस पिंड विच पहुंचे ने, उस पंडित विद्वान दे घर अंदर, उहदी सरां दे अंदर उन्हां ने बड़े आराम दे नाल जाके प्रसाद पानी छकिया। कहन लगे गर्मी दे दिन सन, ते बाबा अमरदास जी उहदे घर तों बाहर निकल के उहदे लवाए हुए बाग दे अंदर जाके टिक गए, ते गर्मी अतदी पैंदी है। बाबा अमरदास उस रुख दी छां थले टिके ने, ते कहिंदे इस पंडित दा नाम सी दुर्गो, सार सुत भिंबी गोद दा सी इह। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ, ਤੇ ਜੋਤਿਸ਼ ਵਿਦਿਆ ਦਾ ਮਾਹਿਰ ਕਹਿੰਦੇ ਨੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆ ਦੇਖਿਆ, ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ, ते देख के सतगुरु के बाबा जी दे चरणा विच खलो गया। कहन लगा हे मना, मेरी विद्या कदी झूठी नहीं हो सकती, जे इहदे चरणा दे अंदर पदम है ते एक गल ध्यान विच रखना, जां ते ए आउण वाले समय दे अंदर चक्रवर्ती सम्राट बनेगा, ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ, ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ, ਬਜ਼ੁਰਗਾ ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ, ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ, ਜਿੱਦਣ ਤੈਨੂੰ ਭਾਗ ਲੱਗੇਗਾ, ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ, ਪੰਡਿਤ ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਂਦਾ ਵਾਂ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ, ਤੇ ਇਹ ਰੇਖਾ ਕੀ ਕਰੇਗੀ? ਤੇ ਪੰਡਿਤ ਨੇ ਕਿਹਾ, ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ। ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ, ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲੇ ਹੈ। ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ, ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ, ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਹੇ। ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ ਤੇ ਇੱਕੋ ਦਮ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ, ਬਾਬਾ ਆਪਾਂ ਕਿਤਨੇ ਦਿਨਾਂ ਤੋਂ ਇਕੱਠੇ ਤੁਰੇ ਆਉਂਦੇ ਹਾਂ, ਤੂੰ ਪ੍ਰਭੂ ਦੀਆਂ ਬਾਤਾਂ ਵੀ ਬੜੀਆਂ ਕਰਨਾ, ਤੂੰ ਗੰਗਾ ਮਈਆ ਦੀ ਸਿਫਤ ਦੇ ਗੀਤ ਵੀ ਗਾਣਾ, ਪਰ ਮੈਨੂੰ ਅਜੇ ਤੱਕ ਤੇਰੇ ਤੋਂ ਇੱਕ ਗੱਲ ਪੁੱਛਣੀ ਯਾਦ ਨਹੀਂ ਰਹੀ, ਮੈਨੂੰ ਦੱਸੇਗਾ ਤੇਰੇ ਗੁਰੂ ਦਾ ਨਾਮ ਕੀ ਏ? ਕਿਹੜਾ ਗੁਰੂ ਵੇ ਜਿਹਦੇ ਚਰਨਾਂ ਵਿੱਚ ਟੇਕ ਕੇ ਤੂੰ ਦਾਤ ਲਈ ਏ? ਕਿਹੜਾ ਗੁਰੂ ਵੇ ਜਿਹਦੇ ਮੰਤਰ ਨੂੰ ਤੂੰ ਜਪਣਾ? ਤੇ ਉਸ ਵਕਤ ਬਾਬੇ ਅਮਰਦਾਸ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਖਿਰਦਾ ਕੰਬ ਉੱਠਿਆ। ਬ੍ਰਹਮਚਾਰੀ ਕਹਿੰਦਾ, ਬਾਬਾ ਤੂੰ ਬੋਲਦਾ ਨਹੀਂ, ਦੱਸ ਤਾਂ ਸਹੀ ਤੇਰੇ ਗੁਰੂ ਦਾ ਨਾਮ ਕੀ ਏ? ਤੇ ਅੱਖਾਂ ਵਿੱਚ ਨੀਰ ਭਰ ਕੇ ਕਹਿਣ ਲੱਗੇ, ਅਜੇ ਤੱਕ ਨਗੁਰਾ ਹੂੰ, ਅਜੇ ਤੱਕ ਮਾਲਕ ਵਾਲਾ ਨਹੀਂ, ਲੱਭਣਾ ਤੇ ਪਿਆਵਾਂ ਪਰ ਅਜੇ ਤੱਕ ਉਹ ਮੈਨੂੰ ਲੱਭਿਆ ਨਹੀਂ। ਜਦੋਂ ਇੰਨੇ ਸ਼ਬਦ ਸੁਣੇ ਤੇ ਬ੍ਰਹਮਚਾਰੀ ਨੇ ਇਹੀ ਗੱਲ ਕਹੀ, ਕਹਿਣ ਲੱਗੇ, ਹੇ ਪ੍ਰਭੂ ਮੈਨੂੰ ਬਚਾ ਦੇਈ, ਇਹ ਬੰਦਾ ਇਸ਼ਨਾਨ ਵੀ ਗੰਗਾ ਦਾ ਕਰ ਦੇਈ, ਬਾਤਾਂ ਵੀ ਤੇਰੇ ਘਰ ਦੀਆਂ ਕਰਦਾ, ਪਰ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਇਸੋ ਜਿਹਾ ਨਗੁਰੇ ਦੀ ਸੰਗਤ ਕਰਕੇ ਮੇਰਾ ਖਾਧਾ ਪੀਤਾ ਵੀ ਪਰਵਾਹ ਨਹੀਂ, ਇਸ ਨਗੁਰੇ ਦੇ ਹੱਥ ਦਾ ਕੀ ਖਾਣਾ? ਇੰਨੀ ਗੱਲ ਜਾਣ ਲੱਗਿਆਂ ਕਹਿ ਗਿਆ, ਅਮਰਦਾਸ ਆਪਣੇ ਕੇਸਾਂ ਵੱਲ ਤੱਕ, ਕੇਸ ਤੇਰੇ ਕਾਲਿਆਂ ਤੋਂ ਦੁੱਧ ਵਰਗੇ ਸਫੈਦ ਹੋ ਗਏ ਨੇ। ਹੁਣ ਯਾਦ ਰੱਖੀ, ਜਵਾਨੀ ਤੋਂ ਬਾਅਦ ਜਿਹੜਾ ਬੁਢੇਪਾ ਹੈ ਇਹ ਕੇਵਲ ਮੌਤ ਦੀ ਇੰਤਜ਼ਾਰ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਬੁਢੇਪੇ ਨੇ ਤੇਰੇ ਤੇ ਆ ਕੇ ਪ੍ਰਭਾਵ ਪਾਇਆ। ਜੇ ਅਜੇ ਤੱਕ ਵੀ ਗੁਰੂ ਵਾਲਾ ਨਹੀਂ ਬਣਿਆ ਤੇ ਜਦੋਂ ਇਹ ਜਨਮ ਚਲਾ ਗਿਆ ਫਿਰ ਗੁਰੂ ਵਾਲਾ ਕਿਵੇਂ ਬਣੇ? ਅਜੇ ਤੱਕ ਤੂੰ ਨਗੁਰੇ? ਬਸ ਇੰਨੇ ਸ਼ਬਦ ਕਹਿ ਗਿਆ ਕਿ ਤੂੰ ਅਜੇ ਤੱਕ ਵੀ ਨਗੁਰੇ। ਤੇ ਬਾਬੇ ਅਮਰਦਾਸ ਨੂੰ ਇੰਨੀ ਸੱਟ ਵੱਜ ਗਈ, ਇਹਨੂੰ ਚੈਨ ਨਾ ਆਇਆ। ਤੇ ਕਈ ਵਾਰੀ ਕਿਸੇ ਬੰਦੇ ਦੀ ਛੋਟੀ ਜਿਹੀ ਗੱਲ ਵੀ ਅੰਦਰ ਇੰਨਾ ਕੁ ਅਸਰ ਕਰਦੀ ਏ, ਬੰਦਾ ਕਿਤਨੇ ਸਮੇਂ ਲਈ ਉਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ। ਕਹਿਣ ਲੱਗਾ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ, ਦੇਖ ਬੁਢੇਪਾ ਆ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਬੜੇ ਪਿਆਰੇ ਕਹੇ, ਕਹਿੰਦੇ ਨੇ, ਬੰਦੇ ਨੂੰ ਇੱਕ ਆਸ ਹੁੰਦੀ ਏ, साहब कहते ने जो जन्म होया ना तो बचपन में एक आस है अजे कुछ दिन खेडन दे ने खाण पीण दे ने ते अजे मेरे ते जवानी आनी है ते जवानी तो बाद इस मनुख नू एक आस है कि पुत्र धियां वड्डे होए अजे इन्हां दी कमाई नाल मैं सुख मानना मेरे ते बुढ़ेपा आना है ते गुरु ग्रंथ साहब कहिंदे ने उस बंदे नू मैं पुछ के देखा जिन्हें बचपन का समा जवानी की इंतजार विच बतीत किया जवानी बुढ़ेपे दे आउण दे समय विच बतीत कर दिती हुण बुढ़ेपे तो बाद की आस ला के बैठा की मिलेगा ते पुछया सतगुरु तुसी दसो कहन लगे मेरा ते उत्तर इको ही फसल बीजिए एक आस है जे जमीन विचों निकलनी है अजे कच्ची कोमल फसल ने निकलना है जेड़ी फसल जमीन विचों निकल आवे एक आस है अजे ने डटरी होना है अजे ने कच्ची अजे पक्की होना है ते जेड़ी फसल पक जाए ओदे ते इको आस है अज जा कल जिमीदार आवेगा अपने मजदूरां नू लिया के दातरियां नाल कट के इन्हां नू घर लै जाए। कहन लगे सजना तू तां परमेश्वर दी फसल है ध्यान रखी कि ए रब दी मर्जी है बचपन ओ कच्ची फसल ही जवानी डडरी फसल ही ते जदों केस कालियां तो चिट्टे हो गए उदों फसल पक चुकी है उदों तां सिर्फ इको ही आस है अज जां कल मौत जिमीदार ने आउणा है उन्हें इस फसल नूं कट के अपने नाल लै जाणा। पक्की हुई फसल केवल कट्टी जांदी है पक्की तो बाद की करांगे। हजूर ने बाणी विच क्या हरी नाहे ना डडरी ए दरते जे हरी फसल नहीं कट्टी गई ते डडरी दी आस ना करी हो सकदा डडरी तो पहला कोई कट के लै जाए। हरी नाहे ना डडरी पक्की वड्डन हार लैला दात पहोतिया लावे कर तैयार जा हुक्म होवा किसान दा ता लुण मिणिया खितार जितन रब ने हुक्म कर दिता उदू बाद इस फसल नू वाढी जरूर पाएगी। बाबा अमरदास नू सिर्फ इन्नी कु गल ठोकर मार गई कि मना तू गुरु तो विछड़े तू रब तो विछड़े ते मैं कई बारी अर्ज करना हुना जदों ए महसूस अंदर हो जाए ना बाणी पढ़ने कि मैं रब तो विछड़िया वा मैं गुरु तो विछड़िया वा ते एक आस करियो कि परमार्थ दा एक कदम आपा ने पट ले। दुनिया नू ता ए भी पता नहीं असी रब तो विछड़िया कि नहीं लोकां नू ता ए भी समझ नहीं मेरा गुरु की ते मैं गुरु तो विछड़िया वा। जिस बंदे नू एनी समझ पै जाए ठोकर वज के कि मैं अजे गुरु नाल नहीं जुड़िया जिस बंदे नू रोग दा पता लग गया ओ वैद नू भी जरूर लभेगा जिस बंदे नू ए ही पता नहीं मैं रोगी हां उहने वैद कोल जाके करना की। बाबे अमरदास नू एनी कु समझ पै गई तू प्रभु तो विछड़िया ते गुरु कृपा करे हर बंदे नू ए समझ पै जाए। कबीर साहब ने बाणी विच पवित्र बचन कहा कहिंदे ने जदों शाम पैंदी है ना उन्हां ने उस वक्त दे समय नू मुख रख के बचन उचारिया कहिंदे ने शाम पैंदी है व्यापारी भी अपने टिकाणे ते रात नू आराम करदा है तुरन वाला राही भी किसे सराम विच रुक जांदा है जिमीदार भी शाम नू थक के घर आ के टिक जांदा है दुकानदार चाकरी करन वाले भी ज्यादातर रात नू घर आ टिकदे ने पर कबीर साहब कहिंदे ने रात नू सारे आराम करदे ने पर एक आवाज रात नू मेरे कन्नां विच गूंजदी है ते सोचना वा ए कौन है जिन्नू रात भी आराम नहीं ए रात भी उच्ची उच्ची पुकारदा है। ते कहिंदे ने जदों इस आवाज दी सेध नू मैं गया ते की देखिया एक चकवी बड़ी उच्ची उच्ची पुकारदी पई है पता नहीं कुदरत दा एक नेम है जदों शाम पैंदी है चकवी ते चकवे दा विछोड़ा पै जांदा है। विद्वान सज्जना ने बाणी विच इहदियां बड़ियां उदाहरणां ने दरियावां दे किनारियां ते पंछी रहिंदे ने जदों रात पैंदी है चकवी दरिया दे खब्बे नूं चली जांदी है चकवा सज्जे नूं चला जांदा है एक दूजे नूं पुकारदे ने पर हैरानगी दी बात एक दूजे दी आवाज सुन के एक दूजे नूं मिल जांदे ने मिलाप हुंदा इन्हां दा दरिया विच उड़निया खब्बा सज्जे नूं चला जांदा सज्जा खब्बे नूं चला जांदा है सारी रात चक्कर करते रहते ने पर मिलाप हुंदा नहीं। बाबा कबीर कहिंदे ने मैं चकवी नू देखिया रात उच्ची उच्ची पुकारे मैं क्या सबर नाल टिक जा सारी दुनिया आराम कर दी तेनू चैन नहीं ते चकवी ने कहा जिदा प्यारा विछड़ जाए ओनू टिका ते चैन किथे ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨਾ, ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ, ਇੱਕ ਰਾਤ ਦਾ ਵਿਛੋੜਾ, ਦਿਨ ਚੜ੍ਹਨਾ ਤਾਂ ਮਿਲ ਪੈਣਾ ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ। ਤੇ ਉਸ ਵਕਤ ਚੱਕਵੀ ਦਾ ਉੱਤਰ ਸੀ, ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨਾ, ਜਿਨ੍ਹਾਂ ਦਾ ਪ੍ਰੀਤਮ ਨਾਲ ਨੇਹ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ, ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ। ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ, ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ। ਪੁੱਛੀਏ ਜੀ ਕਿਉਂ? ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ, ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ, ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਸ਼ ਹੈ ਤੇ ਇੱਕ ਰਾਤ ਉਹਨੂੰ ਚੈਨ ਨਹੀਂ। ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ, ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ, ਤੈਨੂੰ ਚੈਨ ਕਿਵੇਂ ਨੇ? ਕਦੀ ਪੁੱਛ ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕ ਦੇ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਚੱਕ ਈ ਜੋ ਨਿਸ ਬਿਛੜੈ, ਨਿਸ ਦਰ ਤੇ ਰਾਤ ਚੱਕਵੀ ਰਾਤ ਨੂੰ ਵਿਛੜਦੀ ਏ, ਆਏ ਮਿਲੈ ਪ੍ਰਭਾਤ ਜੋ ਨਰ ਵਿਛੜੇ ਰਾਮ ਸਿਓ, ਨਾ ਦਿਨ ਮਿਲੈ ਨਾ ਰਾਤ, ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ, ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ ਦੇਖ ਤੇਰੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ, ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਸੱਲ ਲੱਗਦਾ ਨਾ ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ, ਦੂਸਰਾ ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ, ਤੀਜਾ ਲੱਛਣ ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ, ਚੌਥਾ ਲੱਛਣ ਉਹ ਘੱਟ ਖਾਂਦੇ ਨੇ, ਪੰਜਵਾਂ ਚਿੰਨ ਉਹ ਘੱਟ ਸੌਂਦੇ ਨੇ, ਛੇਵਾਂ ਚਿੰਨ ਉਹ ਬਿਲਕੁਲ ਘੱਟ ਬੋਲਦੇ ਨੇ, ਸੱਤਵਾਂ ਚਿੰਨ ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ, ਅੱਠਵਾਂ ਚਿੰਨ ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ, ਤੇ ਨਾਵਾਂ ਚਿੰਨ ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ, ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਨਾਲ ਦੇ ਘਰ ਵਿੱਚ ਮਦਾਣੀ ਪਈ, ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ, ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ, ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ, ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ। ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ کند دے نال کن لا کے سن لگے تے بی بی شبد پڑھی جا رہی سی چت چیتس کی نی باوریا ہر بسرت تیرے گن گلیا رہاؤ پڑھ دی پی سی جالی رین جال دن ہوا جیتی کڑی فاہی تیتی شبد پڑھ دیا پڑھ دیا بی بی دے بول ایتھے آگئے کایا آرن من وچ لوہا پنچ اگر تت لاگ رہی کوئلے پاپ پڑے تس اوپر من جلیا سنی چنت پئی پیا منور کنچن پھر ہووے جے گر ملے تنہا ایک نام امرت او دیوے تو نانک ترشت سدہا جدو شبد دا پیا پھول تے اس بابے دیاں اکھاں وچوں نیر دی چڑی لگی کندھ نوں پار کر کے دروازے رہی گھر وچ پہنچیا تے پچھوں آواز دیکھ کے کہن لگا بچڑیے اج تو مینو ڈگے نو آسرا دتا ہے مینو ٹٹھے نو سہارا دتا ہی میرے زخماں اتے تو ملم لا دتی میرے تڑپ دے اندر تو امرت دے چھتے مار دتے تے جدو بی بی نے شبد سنیا بچڑیے تے تڑپ کے پیچھے دیکھیا تے کون ہے او دے سہرے دا وڈا پرا ہے بابا امرداس تے کول جا کے کہن لگے تیے گھبرا نا دیکھ میں اجے تک نگرا ہوں میرا گرو کوئی نہیں سٹ مار گیا سی کوئی علاج نہیں ہوں دس کے گیا چوٹ کسے نے ماری علاج تیرے شبداں وچوں نظر آیا تو دسے گی جو کچھ گوندی سہ کی سی تے او بی بی کوئی ہور نہیں گرو انگد صاحب دی سپتری ہے بی بی امرو جیڑی بابا امرداس جی دے سکے بھتیجے نال ویائی ہے تے اس وقت کہن لگی پتا جی اے کوئی عام گیت تے کوتا نہیں اے بانی ہے میرے گرو نانک دی تے میں ایک عرض کردیا صرف ایک کھن نکلن لگا بانی وچ تے کوتا وچ بڑا انتر جے کوتا دی میاد کوئی دو چار سال ہو سکتی ہے میں اے نہیں کہہ رہا کوتا کوئی چھوٹی چیز ہے جیڑا کوتا رچدا اودے تے بھی رب دی کرپا ہے پر کسے لکھے ہوئے گیت نو تسی ایک سال دو سال لگاتار پڑھو گے اس گیت نو تسی گائے ہوئے نو دو چار سال سنو گے ایک دن کہو گے چھڈو اے گیت تا سن سن کے کان وی تھک گئے نے پر بابا تیری آسا کی وار دی آواز راوی دے کناریوں کرتار پور تو شروع ہوئی تے صدیاں ہو پتہ نہیں کنے کو سکھ جب جی پڑھن والے چلے گئے کنے کو پڑھ دے نے کنے کو نے پڑھنا ہے پر کبھی کسے نہیں کیا کہ روز ہی جب جی صاحب کیونکہ میرا گرو نت نویں میرے گرو دی بانی دی تصویر ایسی ہے کہن لگے بچیے اے ہے کی کہن لگی پتا جی اے میرے گرو نانک دی بانی ہے تے اگو بزرگ بابے دیا اکھاں وچوں اتھرو انج ڈگے جویں مانو چٹے موتی ڈگدے نے کہن لگے بچڑیے اس بانی دے ارتھ کر کے دسیں گی اے دے ارتھ کی نے تے بچی نے ارتھ شروع کیتے تے جدو ایتھے پہنچی نا کایا آرن ارت کر دی کہن لگی پتا جی گرو نانک صاحب کہندے نے کایا آرن ساڈا شریر ایک لوہار دی پٹھی ہے جدے وچ لویا گرم کیتا جاندا ہے آرن دا ارت ہوندا ہے پٹھی من وچ لوہا تے ساڈا من جڑا ہے اس پٹھی وچ لویا بن کے پیا ہے شریر لوہار دی پٹھی ہے من لوہا ہے تے پتا جی گرو نانک صاحب کہندے نے پنچ اگن تے تلاگ رہی آکام کرودھ لوہ موہ دی ہنکار دی پنجاں وکاراں دی اگ لگی ہے تے کسے بندے دا من ورلے دا جڑا ثابت ہوئے نہیں تے اس اگ نے ساڑ کے ختم کر دیتا ہے من کایا آرن من وچ لوہا پنچ اگن تے تلاگ رہی تے اگ بجھدی نہیں کوئلے پاپ پڑے تس اوپر پاپاں دے کولے پیندے نے اگ ہور مچدی ہے من جلیا سنی چنت پئی سنی او اوزار جدے نال لوہار گرم لوہے نو پکڑ دے چنتا دی سنی ہے پاپاں دے کولے نے من لوہا وکاراں دی آگے کہن لگی پیا منور گرو نانک صاحب کہندے نے سڑ کے بالکل منور ہو گیا ہے منور در تے او نکما لوہا کہ جڑا کسے کم نہیں آنا پیا منور تے بابے امرداس نے جب سنیا شبد پیا منور تے ایدیاں پوبا نکل گیا کہن لگا بچیے جیڑے بچن تیرے گرو نے کہ سچ پوچھ امرداس دا اندر بھی سڑ کے منور ہو چکا ہے میں تا سڑے ہوئے لوہے دی طرح ہاں مینو کتے بھی تھا نہیں تے بی بی امرو دے اگلے شبد سن پتا جی گرو نانک دی اگلی گل تو سن لو، پیا منور جڑا نکما لوہا سڑ چکا ہے کنچن پھر ہو گئے وہ سونا بن سکتا ہے، پر شرط ایک کہ جے گرو ملے تنہا، جے پورا گرو مل پوے وہ سڑے ہوئے لوہے نو ہی سونا بنا دیندا ہے، پر کیویں بناندا ہے؟ ایک نام امرت وہ دیوا تو نانک ترشت سدہا، جے نام امرت دے دے تے سڑے ہوئے منا نو بھی قیمتی سونے ورگے بنا دیندا ہے۔ بابا امرداس کہن لگا، بچیے گل تا تیری ٹھیک ہے کہ سڑے ہوئے لوہے بھی سونا بن سکتے ہیں، پر گل تا اوتے پھر اٹک گئی نا، پورا گرو ملے کتوں؟ کیویں مینوں کوئی سونے سونا بنا دے وے؟ ساتھ سنگت دیکھو گرو کے شبد وچ اینی طاقت جے، بانی وچ اک پرمان ہوندا ہے گرو ارجن صاحب جی دا، کہندے جیڑا بندہ دنیا تو تنگ ہو جائے نا، جنوں سنسار دے لوگ بالکل پسند نہ کرن، کئی واری بندہ پروار تو بھی دکھی ہوندا ہے تے پھر ایک آس نال جیندا ہے، چلو پروار نہیں نرنکار تے ہے نا، رب تے ہے نا، تے گرو پنچم پتا کہندے نے جیڑا سنسار تو دکھی ہویا ہے تے نرنکار ول تر پیا ہے، تے جے نرنکار بھی کہہ کے تیرے ورگے نکمے نوں میرے گھر وی تھاں نہیں ہو جائے کتھے، جنوں سنسار نہیں رکھدا وہ نرنکار ول جاندا ہے، تے جنوں نرنکار کہہ دے تینوں میرے گھر وی تھاں نہیں وہ کتھے جائے؟ تے ستگرو باڑی وچ کہن لگے، سجنا دھیان دئی، جے سنسار نہیں رکھدا نرنکار نہیں رکھدا تے پورے گرو کے شبد نال جڑ جا، گرو کے شبد وچ اینی طاقت ہی سنسار تے نرنکار دے تکیا ہویا نوں وی گرو پوتر کر کے رب دی درگاہ وچ پروان کر دیندا ہے۔ باڑی وچ بچن آیا، حضور کہندے نے آپے قدرت سازک ہے، آپے کرے وچار اک کھوٹے اک کھرے، آپے پرکھن ہار کھرے خزانے پائیے، کھوٹے سچیاں بار بار کھوٹے سچی درگاہ سٹیاں، کھوٹیاں نو سچی درگاہ وچوں وی باہر سر دتا، کس آگے کرے پکار کدے کل جا کے کھوٹا رووے؟ تے صاحب کہندے ستگرو پچھے بھج پوے، اے آ کرنی سار کیونکہ ستگرو کھوٹیوں کھرے کرے شبد سوار بہار۔ گرو کول اے طاقت ہے، کھوٹے نو وی کھرا بنا دیندا ہے۔ کہن لگے، بچیے من میرا منور ہی، گرو نانک دے چرناں وچ مینوں لے جا، جدی بانی سن کے ٹکا ملیا ہے تے جدہ میں او دا ہو جاواں گا، او دن پتہ نہیں کنا کو آنند ملے گا۔ تے بی بی امرو نے ایک شبد کیا، کہن لگی، پتا جی گرو نانک صاحب تا ہو گئے نے انتر دھیان، انہاں دی جوت ہن میرے پتا گرو انگد صاحب دے اندر براجمان ہے، میرے پتا جی نے کھڈور۔ تے کہن لگے، تیے جتھے گرو نانک دی جوت ہے تو مینوں اوتھے لے جا، میں ہو سکتا ہے تیرے پتا دے چرن پرساں تے میرے اندر نوں ٹکاؤ مل جائے۔ اس وقت بی بی امرو نے کیا، پتا جی گرو پتا دا حکم ہے، ساڈی آگیا تو بنا گھر نہیں آنا، جے میں چلی گئی تے گرو پتا کی کہن گے؟ تے بابے امرداس نے کیا، کہن لگے، تیے جس گرو دی بانی دے وچ اینا بیراگ اینی کرپا ہے، جدو میرے ورگے سڑے ہوئے منور نو گرو پارس دے کول لے کے جائیں گی نا، تے میں ترلا لے کے کہہ دیاں گے، داتا اے امرو تیرے کر کے نہیں، اصل وچ میرے ورگے سڑے ہوئے منور واسطے آئی، تو چل تا سہی۔ اج ایک بی بی جیڑی بانی وچ رنگی ہے، چیتے رکھیو جے کتے بیبیاں بانی نال جڑ جانا تے پورے دا پورا گھر تبدیل ہو سکدا ہے۔ دھیان دیا جے گرمت وچ بڑی وڈی تھاں ہے، بیبے نانکی بانی نال جڑی ہے، تے گرو نانک کہندا رباب میں بیبے دے روپیاں دی لینی ہے۔ کمال دی گل، بیبی امرو بانی نال جڑی ہے تے بابا امرداس جڑا نگورا ہے، اج اس بیبی دی پڑی ہوئی بانی، اس بیبی دا کمایا ہویا جیون اس بابے بزرگ نو گرو دے گھر وچ لے کے جا رہے۔ ایک نہیں بےنت ادھارنا نے، ماتا کھیوی بیبی ہے جنوں ستا بلوند کہندا ہے، ماں جدو تیرے لنگر وچ آ کے بہنے ہاں تے انج لگدا ہے جویں دھپ وچ سڑے ہوئے بندے نو سنگنے پتیاں والا رخ اودی چھاں مل گئی ہوئے۔ تیار رکھنا، بیبی پانی ہے بانی نال جڑی ہے، جڑی پتا دی سیوا کر کے کہندی ہے جان نہ دیساں سوڈیاں، خورس آجار نہ جریا جاوے، بیبی کدی تکو ویرو ول، ਕਿੰਨੀ ਕੁ ਗੁਰਮਤ ਨੇ ਰੰਗੀ ਏ। ਜੇ ਘਰ ਪੁੱਤਰ ਪੈਦਾ ਹੋਏ ਤੇ ਬੀਬੀ ਵੀਰੋ ਦੇ ਪੁੱਤਰ ਕੁਰਬਾਨੀ ਪੈ ਕਰਦੇ ਨੇ। ਮਾਤਾ ਗੁਜਰੀ ਵੱਲ ਤੱਕੋ, ਮਾਤਾ ਸਾਹਿਬ ਕੌਰ ਵੱਲ ਤੱਕੋ, ਮਾਤਾ ਸੁੰਦਰੀ ਵੱਲ ਤੱਕੋ, ਕਦੀ ਉਹ ਬੀਬੀ ਸ਼ਰਨ ਕੌਰ ਵੱਲ ਤੱਕੋ ਜਿਹੜੀ ਚਮਕੌਰ ਦੀ ਗੜੀ ਵਿੱਚ ਸ਼ਹੀਦਾਂ ਦਾ ਸੰਸਕਾਰ ਵੀ ਕਰਦੀ ਏ, ਕਦੀ ਉਸ ਬੀਬੀ ਹਰਸ਼ਰਨ ਕੌਰ ਵੱਲ ਤੱਕੋ ਜਿਹੜੀ ਜਮਰੌਦ ਦੇ ਕਿਲੇ ਵਿੱਚੋਂ ਸੰਦੇਸ਼ ਲੈ ਕੇ ਪਸ਼ਾਵਰ ਦੀ ਧਰਤੀ ਤੇ ਪਹੁੰਚਦੇ ਵੀ ਹਰੀ ਸਿੰਘ ਨਲਵੇ ਦੇ ਕੋਲ। ਖੈਰ, ਇੱਕ ਬੀਬੀ ਨੇ ਬਾਣੀ ਪੜ੍ਹੀ, ਉਹਦਾ ਕਮਾਇਆ ਹੋਇਆ ਜੀਵਨ ਅੱਗੇ ਅੱਗੇ ਬੀਬੀ ਅਮਰੋ, ਪਿੱਛੇ ਪਿੱਛੇ ਬਜ਼ੁਰਗ ਬਾਬਾ ਅਮਰਦਾਸ ਜਿਹਦੀ ਉਮਰ 7 ਸਾਲ ਦੇ ਕਰੀਬ ਏ, ਤੇ ਕਹਿਣ ਲੱਗੇ ਬੱਚੀਏ ਮੈਂ ਬੈਠਣਾ ਵਾਂ ਬਾਹਰ ਤੇ ਤੂੰ ਘਰ ਜਾ ਕੇ ਪਿਤਾ ਤੋਂ ਪੁੱਛ ਗਿਆ ਕਿ ਅੱਜ ਤੇਰੇ ਦਰ ਤੇ ਇੱਕ ਨਗੂਰਾ ਆਇਆ, ਤੇਰੇ ਦਰ ਤੇ ਇੱਕ ਮਨੂਰ ਆਇਆ, ਤੇਰੇ ਦਰ ਤੇ ਇੱਕ ਵਾਹਿਗੁਰੂ ਤੋਂ ਵਿਛੜਿਆ ਹੋਇਆ ਆਇਆ, ਵਿਛੜਿਆ ਨੂੰ ਮਨਾਉਣ ਵਾਲਿਆ, ਨਗੁਰਿਆਂ ਦੀ ਮਹਿਲ ਲਾਉਣ ਵਾਲਿਆ, ਮਨੂਰਾਂ ਤੋਂ ਕੰਚਨ ਕਰਨ ਵਾਲਿਆ। ਇਸ ਬੁੱਢੇ ਬਾਬੇ ਦੀ ਉਮਰ ਕੰਧੀ ਉੱਤੇ ਰੁਕੜਾ, ਜੇ ਤਰੁੱਠਾ ਤੇ ਅੱਜ ਇਹਨੂੰ ਆਪਣੇ ਚਰਨਾਂ ਨਾਲ ਜੋੜ ਲੈ। ਬੀਬੀ ਅਮਰੋ ਘਰ ਚਲੀ ਗਈ, ਕਹਿੰਦੇ ਨੇ ਗੁਰੂ ਅੰਗਦ ਸਾਹਿਬ ਬੈਠੇ ਨੇ, ਜਾ ਕੇ ਪਿਤਾ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਆਸੀਸ ਦਿੱਤੀ ਪਿਤਾ ਨੇ। ਕਹਿਣ ਲੱਗੇ ਬੱਚੀਏ ਬਿਨਾਂ ਬੁਲਾਇਆ ਤੋਂ ਪਹੁੰਚੀ ਏ। ਕਹਿਣ ਲੱਗੀ ਸਤਿਗੁਰੂ ਆਪ ਨਹੀਂ, ਅੱਜ ਇੱਕ ਜਗਿਆਸੂ ਤੜਫਦਾ ਪਿਆ ਈ ਤੇਰੇ ਚਰਨਾਂ ਦੀ ਛੂਹ ਚਾਹੁੰਦਾ ਹੈ। ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਧੀਏ 3 ਦਿਨ ਹੋ ਗਏ ਨੇ, ਉਹਦੇ ਹੌਕਿਆਂ ਨੇ ਮੈਨੂੰ ਆਰਾਮ ਨਹੀਂ ਕਰਨ ਦਿੱਤਾ, ਹੁਣ ਜਦੋਂ ਮਿਲਣ ਦਾ ਸਮਾਂ ਆਇਆ ਉਹਨੂੰ ਬਾਹਰ ਬਿਠਾ ਕੇ ਆ ਗਈ ਏ, ਆ ਦੇਖ ਮੈਂ ਅੱਜ ਸਵੇਰ ਤੋਂ ਉਹਦੀ ਇੰਤਜ਼ਾਰ ਪਿਆ ਕਰਨਾ। ਜਦੋਂ ਗੁਰੂ ਨਾਲ ਨੇਹ ਹੋਵੇ ਤੇ ਗੁਰੂ ਵੀ ਸਿੱਖ ਦੀ ਇੰਤਜ਼ਾਰ ਕਰਦਾ ਜੇ। ਸਾਧ ਸੰਗਤ, ਬਾਬਾ ਅਮਰਦਾਸ ਗਿਆ, ਕਦੀ ਪਹਿਲਾਂ ਗਏ ਸਨ, ਜਿੱਦਣ ਭਤੀਜੇ ਦਾ ਵਿਆਹ ਸੀ ਉਦਣ ਭਾਈ ਲੈਣੇ ਨੂੰ ਗਲਵੱਕੜੀ ਪਾ ਕੇ ਮਿਲਿਆ ਸੀ ਕੁੜਮਾ ਤਿਆਰੀ ਦੇ ਨਾਤੇ ਨਾਲ। ਤੇ ਅੱਜ ਗੁਰੂ ਅਮਰਦਾਸ ਨੇ ਦੇਖਿਆ ਬਜ਼ੁਰਗ ਬਾਬੇ ਦੇ ਕੇਸ਼ ਦੁੱਧ ਵਰਗੇ ਚਿੱਟੇ ਨੇ, ਮੋਢੇ ਤੇ ਪਰਨਾ ਰੱਖਿਆ ਤੇ ਸਿਰ ਉੱਤੇ ਖੱਦਰ ਦਾ ਜਿਹੜਾ ਕੱਪੜਾ ਉਹ ਬੰਨਿਆ ਦਸਤਾਰਾ, ਤੇ ਕਹਿੰਦੇ ਨੇ ਅੱਖਾਂ ਰੋ ਰੋ ਕੇ ਸੁੱਜੀਆਂ ਪਈਆਂ ਨੇ। ਤੇ ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਪਹਿਲਾਂ ਆਵਾਜ਼ ਗੂੰਜਦੀ ਸੀ ਇੰਨੀ ਉਮਰ ਲੰਘ ਗਈ ਤੂੰ ਨਗੁਰਾ, ਹੁਣ ਕੰਨਾਂ ਵਿੱਚ ਆਵਾਜ਼ ਗੂੰਜਦੀ ਹੈ ਭਇਆ ਮਨੂਰ ਕੰਚਨ ਪੀਰ ਹੋਵੇ ਜੇ ਗੁਰ ਮਿਲੇ ਤਨੇਹਾ। ਹੁਣ ਜਦੋਂ ਆਵਾਜ਼ ਗੂੰਜੀ ਕੰਨਾਂ ਵਿੱਚ ਤੇ ਗੁਰੂ ਅੰਗਦ ਸਾਹਿਬ ਅੱਗੋਂ ਗਲਵੱਕੜੀ ਵਿੱਚ ਲੈਣ ਲੱਗੇ ਤੇ ਬਜ਼ੁਰਗ ਬਾਬਾ ਗਲਵੱਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡਿੱਗ ਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ ਦਾਤਾ ਕੁੜਮਾ ਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੀ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣਾ ਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ, ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ। ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ। ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ। ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਧ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ ਭਾਈ ਜੋਧ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਚਾਹੁੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਾਂ, ਮੈਨੂੰ ਕੋਈ ਸੇਵਾ ਦੇ ਸਕਦਾ? ਕਹਿਣ ਲੱਗਾ ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਤੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਡਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ ਜੋਧ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ?
1: ਕਹਿ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ, ਉਹਨੂੰ ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਧ, ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਵਾਂ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ ਮਿਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ ਹੈ। ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਿਵੇਂ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰੱਬ ਇੰਨਾ ਕੁ ਸੇਵਾ ਵਿੱਚੋਂ ਆ ਗਿਆ, ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਲੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇ। ਸ਼ਬਦ ਬੜੇ ਪਿਆਰੇ ਸਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ ਮੁਰਦਿਆਂ ਦੀਆਂ ਹੱਡੀਆਂ ਤੇ ਤਿੰਨ ਪੈ ਜਾਣੇ ਤੇ ਕਹਿੰਦੇ ਉਹਨਾਂ ਦੇ ਪਿੰਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ, ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ 12 ਸਾਲ ਗਾਗਰ ਧੋਈ। ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕੀਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ। ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਤੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ, ਚਿੱਤ ਗੁਰੂ ਵੱਲ। ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਿਆ। ਭੱਟਾ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦਾ ਹੀ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟਿਕ ਕੇ ਕਿਤੇ ਅੱਖ ਲੱਗ ਗਈ ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦਾ ਹੀ ਕੋਈ ਨਹੀਂ ਸੀ। ਭੱਟਾ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ ਦੋ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, 30 ਇੱਕ ਅਰਪੰਚ ਸਿੱਧ 35 ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉੱਧਰ ਤੂਫਾਨ ਹੈ, ਬਿਜਲੀ ਚਮਕਦੀ ਹੈ, ਤੇ ਉੱਧਰ ਬਾਬੇ ਨੇ ਵੀ ਨਿਸ਼ਚਾ ਕੀਤਾ मैं गुरु दे इशनान तो पहला पानी पहुंचा देने किमने तुरदे पहुंचे खडूर सानू सब नू पता है खड्डी विच डिगे ने ते जुलाए ने इनी आवाज दे के पुछा कौन इस वेले ते अंदरों जुलाई ने बोल के क्या कहन लगा कौन होना है ओही अमरू निथाना है जेड़ा टुकड़िया की खातर कुड़मां दे दर ते बैठा होया जेड़ा रोटी की खातर ते दिन रात गागर चुकी फिरदा है जिन्हों चैन नहीं जदों शब्द वरत्या निथावा ते बाबे अमरदास ने कहा नहीं चलिए तू मैनू जो मर्जी कहे पर निथावा ना कहीं क्योंकि जेड़ा गुरु नानक दा होगा ओ कदी निथावा नहीं हुंदा सी मैं कदी निथावा पर जिदन दा गुरु अंगद साहब दे दर ते आ गए उदन दी मेरे निथावे दी थां गुरु नानक बन गए मैं निथावा नहीं मेरी थां गुरु नानक गागर डिगी पर पानी नहीं डुलन दिता गुरु अंगद साहब का किवाड़ खुलिया सतगुरु ने दरवाजा खोलिया ते पुछया अमरदास अज इनी देर मिल क्यों क्यों देरी होगी बोले कुछ नहीं सिर्फ अखां विचों नीर सी ते मन कह रहा सी मना देख अज ता शरीर भी जवाब देई जांदा है हजूर ने संजोर के पुछया अमरदास देरी क्यों ते चरण पकड़ के क्या दाता है शरीर वडेरा अज ता पानी दी गागर लेंदिया डिग पिया जदों शब्द वरत्या डिग पियावां ते सतगुरु ने छाती ना ला के क्या अमरदास मैं इस दिन की इंतजार भी सा कदों तू डिगे मैं तेनू डिगे हुए नू गुरु नानक दा तक दे दिया डिगना ही ता मुश्किल बंदा डिगन लई तैयार नहीं रमन से शब्द अंदर कह लगे देख अमरदास तू कहना मैं डिगा वे जदों

0: पवित्र हाजूरी अंदर सुभाए मान खोए बैठे गुरमुख प्यारे सत संगी जनों हजूर दी इलाही बाणी दा कीर्तन आप जी ने बड़े प्यार दे नाल श्रवण कीता है। आओ आज जो इस स्थान वल्लों होले महल्ले दा पर्व मनाया जा रहा है, इस दे पिछोकड़ इतिहास और इस त्योहार ने सिखां दे अंदर की नवा जोश भर दिता, इस दी विचार गुरु ग्रंथ साहिब जी दी कृपा और आप साध संगत दी आशीष नाल होनी है। सतगुरु कृपा करके अंदर दा टिकाओ बख्श, आप ही इस इतिहास और बाणी दी विचार करा लैन। विचार आरंभन तो पहला गुरु बख्शी फतेह प्रवान करो जी। वाहेगुरु जी का खालसा, वाहेगुरु जी की फतेह। हिंदुस्तान दी धरती उपर कुछ त्योहार ऐसे मनाए जांदे ने जेड़े खास खास रुत्तां दे नाल संबंधित ने, जिवें कि इन्हां दिनां दे अंदर बसंत नूं भी बड़े लोक चाह मलार दे नाल मनांदे ने। ते बसंत आउण दे नाल जिथे पाला सर्दी घटदी है, ना ज्यादा गर्मी है ना ज्यादा सर्दी पैंदी है, ते हर पासे चार चुफेरे फुल्लां दी महक फुल खिड़े ने, ते जिमीदारां ने खेतां विच जिथे भी फसल बीजी सरों दी इस तरह मानो जिवें कि पीली चादर ने सारी धरती नूं ढक लिया होवे। इस बसंत दी रुत दे विच ही रुखां नूं पत झड़ तों बाद उस परमेश्वर दी दया नाल नवे पत्तियां दी दात मिलदी है। ते गुरु नानक साहिब जी ने अपनी बाणी विच बड़ा प्यारा बचन किया है, कहन लगे बसंत दी रुत विच हर एक मनुख प्रसन्न है, जीव जंतु खुश है, धरती दी बनस्पति मौल गई। पर गुरुदेव किन्ने ने याद रखी असल विच मनुख लई ओ ही रुत चंगी है, बसंत ओ दे लई जिदे हिरदे विच परमेश्वर दा नाम टिक गया है, जिस दे हिरदे विच गुरु की बख्शी हुई बाणी दा निवास हो गया है, ते जिस मनुख दे हिरदे विच परमेश्वर गुरु निरंकार दी कृपा नी टिकी ओ बसंत दी रुत विच सारी दुनिया खुश है। ओ बसंत विच भी इसे तरह तुरिया फिरदा है जिवें किसे ने अंदर नू अग ला दिती होवे। सतगुरु ने बचन कीता, कहन लगे नानक तिन्ना बसंत है। गुरु नानक साहिब जी दे बचन ने किन्ने ने बसंत ओना लईए जिन घर वसिया कंत, कंत दा अर्थ है मालक पति, जिन्हां दे हिरदे विच घर विच मेरा वाहिगुरु वाहिगुरु परमेश्वर सतगुरु वस गए, नानक तिन्ना बसंत है। जिन घर वसिया कंत, जिनके कंत दिशा पुरी, ते जिन्हां दे हिरदे विच वाहिगुरु नहीं से एनस फिरे जलंत, ओ दिन रात बसंत दी रुत विच भी सड़दे पए। इसे तरह रुतां नाल संबंधित आ होली दा इक त्योहार है, क्योंकि आपां भावें गल खोले महल्ले दी करनी है पर सानू पिछोकड़ विच वचना पएगा होली दा की भाव सी, खोला महला क्यों आरंभ होया। जदों असीं गुरु ग्रंथ साहिब दी बाणी पढ़ने आ ते हिंदुस्तान दे इतिहास वल झाती मारने आ, मुद तां पहला हिंदुस्तान दी धरती ते हरनाक्ष दे घर दे अंदर प्रहलाद पैदा होए, ते गुरु ग्रंथ साहिब ने इस बारे बड़े विस्तार वेरवा दिता है। ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ ਹੇ ਪ੍ਰਭੂ ਅਸੀਂ ਸੁਣਿਆ ਕਿ ਕਲਰੀ ਭੋਏ ਵਿਚ ਕਲਰੀ ਜ਼ਮੀਨ ਵਿਚ ਕਦੀ ਫਸਲ ਨਹੀਂ ਪੈਦਾ ਹੁੰਦੀ ਹਰਨਾਕਸ਼ ਵਰਗਾ ਕਲਰ ਵਾਲਾ ਮਨ ਜਿਹੜਾ ਕਲਰ ਵਰਗਾ ਘਰ ਏ ਉਸ ਦੇ ਘਰ ਦੇ ਅੰਦਰ ਤੁਸੀਂ ਪ੍ਰਹਿਦਾਦ ਵਰਗਾ ਕਮਲ ਦਾ ਫੁੱਲ ਪੈਦਾ ਕਰ ਦਿੱਤਾ ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿਚ ਕਹਿੰਦੇ ਨੇ ਹਰਨਾਕਸ਼ ਨੇ ਕੁਝ ਜਪ ਤਪ ਕੀਤਾ ਕੁਝ ਕਮਾਈ ਕੀਤੀ ਹੋਲੀ ਕਿੱਥੋਂ ਆਰੰਭ ਹੋਈ ਕਮਾਈ ਕਰਨ ਤੋਂ ਬਾਅਦ ਇਹਨੇ ਇੱਕ ਦਾਅਵਾ ਕੀਤਾ ਸੀ ਮੈਨੂੰ ਹੁਣ ਕਦੀ ਮੌਤ ਨਹੀਂ ਤਰੀਕੇ ਵੀ ਇਹਨੇ ਬੜੇ ਸੋਚੇ ਇੰਨੀ ਚਤੁਰਾਈ ਤੋਂ ਕੰਮ ਲਿਆ ਕਿ ਇਹਨੇ ਕਿਹਾ ਮੈਂ ਕਦੀ ਮਰਨਾ ਹੀ ਨਹੀਂ ਤੇ ਕਹਿੰਦੇ ਨੇ ਇੱਕ ਪਾਸੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਪਰਜਾ ਵਿਚ ਕੇਵਲ ਮੇਰੇ ਨਾਮ ਦੀ ਚਰਚਾ ਹੋਵੇ ਮੇਰੇ ਨਾਮ ਦੀ ਪੂਜਾ ਕੀਤੀ ਜਾਏ ਤੇ ਪਰਮੇਸ਼ਵਰ ਦੀ ਕਰਨੀ ਇਹਦੇ ਘਰ ਦੇ ਵਿਚ ਹੀ ਜਿਹੜਾ ਪੁੱਤਰ ਪੈਦਾ ਹੋਇਆ ਉਹਨੇ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਹਰਨਾਕਸ਼ ਦੀ ਪੂਜਾ ਨਹੀਂ ਜੇ ਪੂਜਾ ਕਰਨੀ ਜੇ ਉਸ ਪ੍ਰਭੂ ਦੀ ਉਸ ਰਾਮ ਦੀ ਕਰੋ ਉਸ ਨਿਰੰਕਾਰ ਦੀ ਕਰੋ ਜਿਹੜਾ ਘੱਟ ਘੁੱਟ ਵਿਚ ਸਮਾਇਆ ਹੈ ਤੇ ਜਿਹੜਾ ਹਰਨਾਕਸ਼ ਵਰਗੇ ਬੇਅੰਤ ਪੈਦਾ ਕਰਕੇ ਇਹਨਾਂ ਨੂੰ ਖਪਾ ਸਕਦਾ ਜਦੋਂ ਪ੍ਰਹਿਲਾਦ ਨੇ ਹਰਨਾਕਸ਼ ਦੇ ਪੁੱਤਰ ਦੇ ਇਹ ਮਨੋ ਆਵਾਜ਼ ਨਿਕਲੀ ਕਿ ਰਾਮ ਨਾਮ ਜਪਵੇ ਕਰੋ ਹਿਰਦੈ ਹਰ ਜੀ ਕੋ ਸਿਮਰਨ ਧਰੋ ਕਿ ਪ੍ਰਭੂ ਦੇ ਨਾਮ ਨੂੰ ਜਪੋ ਤੇ ਹਰਨਾਕਸ਼ ਨੂੰ ਇੱਕ ਫਿਕਰ ਪੈ ਗਿਆ ਜਿਹੜੀ ਮੇਰੇ ਵਿਰੁੱਧ ਬਗਾਵਤ ਬਾਹਰੋਂ ਖੜੀ ਹੋਣੀ ਸੀ ਉਹ ਤਾਂ ਮੇਰੇ ਘਰ ਵਿਚੋਂ ਪੈਦਾ ਹੋ ਗਈ ਇਹਨੇ ਕੋਸ਼ਿਸ਼ ਕੀਤੀ ਏ ਤੇ ਬੱਚਾ ਇਸ ਬੱਚੇ ਨੂੰ ਸਮਝ ਕੋਈ ਨਹੀਂ ਅਲਪਾਗੇ ਕਿਤਨਾ ਚੰਗਾ ਹੋਵੇ ਇਸ ਬੱਚੇ ਨੂੰ ਕਿਸੇ ਸਕੂਲ ਵਿਚ ਕਿਸੇ ਪਾਠਸ਼ਾਲਾ ਵਿਚ ਕਿਸੇ ਮਦਰਸੇ ਵਿਚ ਕਿਸੇ ਚਟਸਾਲ ਵਿਚ ਮੈਂ ਇਹਨੂੰ ਪੜ੍ਹਨੇ ਪਾਵਾਂ ਘੱਟੋ ਘੱਟ ਇਹਨੂੰ ਉਸਤਾਦ ਇਹ ਗੱਲ ਚੰਗੀ ਤਰ੍ਹਾਂ ਸਮਝਾ ਦੇਣ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਹੋਰ ਕੋਈ ਨਹੀਂ ਹੋ ਸਕਦਾ ਛੋਟੇ ਛੋਟੇ ਬੱਚਿਆਂ ਦੀ ਸੰਗਤ ਵਿਚ ਬਹਿ ਜਿਹੜੇ ਮੇਰੇ ਨਾਮ ਦੀ ਦੁਹਾਈ ਦਿੰਦੇ ਨੇ ਉਨ੍ਹਾਂ ਦੀ ਸੰਗਤ ਵਿਚ ਬਹਿ ਕੇ ਇਹ ਵੀ ਨਾਮ ਮੇਰਾ ਜਪੇ ਤੇ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਦੇਵ ਨੇ ਬਚਨ ਕੀਤਾ ਬਾਬਾ ਨਾਮਦੇਵ ਜੀ ਨੇ ਭਗਤ ਜੀ ਕਹਿੰਦੇ ਨੇ ਉਸ ਵਕਤ ਇਹਦੇ ਦੋ ਉਸਤਾਦ ਮੁਕਰਰ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਇੱਕ ਦਾ ਨਾਮ ਸੀ ਸੰਡਾ ਤੇ ਦੂਸਰੇ ਦਾ ਨਾਂ ਸੀ ਅਮਰਖ ਦੋਨਾਂ ਉਸਤਾਦਾਂ ਨੂੰ ਇਹ ਗੱਲ ਹਰਨਾਕਸ਼ ਨੇ ਕਹਿ ਦਿੱਤੀ ਇਸ ਬੱਚੇ ਨੂੰ ਸਕੂਲ ਵਿਚ ਲੈ ਜਾਓ ਚਟਸਾਲ ਵਿਚ ਲੈ ਜਾਓ ਤੇ ਇਹਦੇ ਦਿਮਾਗ ਵਿਚ ਜਿਹੜੀ ਇਹ ਗੱਲ ਬੈਠ ਗਈ ਇਹ ਹਿਰਦੇ ਵਿਚ ਰਾਮ ਨਾਮ ਦੀ ਅੰਦਰ ਨੂੰ ਵਾਸ਼ ਕਰਕੇ ਇਹਦੇ ਅੰਦਰ ਕੇਵਲ ਇੰਨਾ ਕੁ ਟਿਕਾ ਦਿਓ ਕਿ ਹਰਨਾਕਸ਼ ਤੋਂ ਬਿਨਾਂ ਦੁਨੀਆਂ ਵਿਚ ਦੂਸਰਾ ਕੋਈ ਹੈ ਹੀ ਨਹੀਂ ਤੁਸੀਂ ਵੀ ਮੇਰੀ ਗੱਲ ਕਰੋ ਜਿਹੜੇ ਵਿਦਿਆਰਥੀ ਇਹਦੇ ਕੋਲ ਬੈਠਣ ਉਨ੍ਹਾਂ ਅੰਦਰ ਵੀ ਮੇਰੇ ਨਾਮ ਦੀ ਚਰਚਾ ਹੋਵੇ ਇਹਨਾਂ ਦੇ ਦੁਆਲੇ ਦਾ ਮਾਹੌਲ ਹੀ ਇਹੋ ਜਿਹਾ ਸਿਰਜ ਦਿਓ ਕਿ ਇਹਨੂੰ ਰਾਮ ਨਾਮ ਭੁੱਲ ਕੇ ਕੇਵਲ ਮੇਰਾ ਨਾਮ ਹੀ ਚੇਤੇ ਰਹਿ ਜਾਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਪ੍ਰਹਿਲਾਦ ਨੂੰ ਪਹਿਲੇ ਦਾਨ ਚਟਸਾਲ ਭੇਜਿਆ ਤੇ ਇਹਦੀ ਫੱਟੀ ਤੇ ਲਿਖਿਆ ਜਲੇ ਹਰਨਾਕਸ਼ ਥਲੇ ਹਰਨਾਕਸ਼ ਤੇ ਪ੍ਰਹਿਲਾਦ ਨੇ ਫੱਟੀ ਰੱਖ ਕੇ ਕਿਹਾ ਕਹਿਣ ਲੱਗਾ ਐ ਉਸਤਾਦ ਐ ਮੇਰੇ ਗੁਰੂ ਮੇਰੀ ਫੱਟੀ ਤੇ ਹਰਨਾਕਸ਼ ਨਹੀਂ ਜੇ ਤੂੰ ਮੈਨੂੰ ਕੁਝ ਪੜ੍ਹਾਉਣਾ ਚਾਹੁੰਦੇ ਤੇ ਮੇਰੀ ਫੱਟੀ ਤੇ ਰਾਮ ਨਾਮ ਲਿਖ ਦੇ ਕਿਉਂਕਿ ਰਾਮ ਨਾਮ ਤੋਂ ਬਿਨਾਂ ਮੈਂ ਤੀਸਰੇ ਸ਼ਬਦ ਨੂੰ ਜਾਣਦਾ ਹੀ ਉਸ ਵਕਤ ਲਿਖਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ ਇਹਨਾਂ ਉਸਤਾਦਾਂ ਨੇ ਇਹਨੂੰ ਕੁਝ ਖੇਲ ਦਾ ਸਮਾਨ ਦਿੱਤਾ ਹੋਰ ਬੱਚਿਆਂ ਵਿਚ ਬਿਠਾ ਦਿੱਤਾ ਸਾਰੇ ਹਰਨਾਕਸ਼ ਜਪਣ ਤੇ ਪ੍ਰਹਿਲਾਦ ਨੇ ਉੱਠ ਕੇ ਤਾੜੀ ਮਾਰੀ ਕਹਿਣ ਲੱਗਾ ਉਹ ਬੱਚਿਓ ਤੁਸੀਂ ਮੇਰੀ ਉਮਰ ਦੇ ਹੋ ਇੰਨੇ ਭੋਲੇ ਨਾ ਬਣੋ ਹਰਨਾਕਸ਼ ਜੰਮਦਾ ਹੈ ਹਰਨਾਕਸ਼ ਨੇ ਮਰਨਾ ਵੀ ਏ ਜਿਹਦੇ ਤੇ ਜਨਮ ਏ ਬਚਪਨ ਏ ਜਵਾਨੀ ਬੁਢੇਪਾ ਤੇ ਮੌਤ ਏ ਉਹ ਕਦੀ ਪ੍ਰਭੂ ਨਹੀਂ ਹੋ ਸਕਦਾ ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ ਜਿਹਦੇ ਤੇ ਜਨਮ ਮੌਤ ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ ਬੱਚਿਆਂ ਦੇ ਵਿਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਕਸ਼ ਨੂੰ ਜਪਣਾ ਸੀ ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ ਤੇ ਹਰਨਾਕਸ਼ ਨੇ ਫਿਰ ਰਿਪੋਰਟ ਮੰਗੀ ਇਹਦੇ ਤੋਂ ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜ੍ਹਿਆ ਉਹਨਾਂ ਨੀਵੀਂ ਪਾ ਕੇ ਕਿਹਾ ਕਹਿਣ ਲੱਗੇ ਐ ਹਰਨਾਕਸ਼ ਸਾਡੀ ਤੋਬਈ ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ اصلیت یہ ساڈے کول کوئی طریقہ نہیں اے دے اندر نو تبدیل کر کے اسی تیرے نال جوڑ سکیے. پہلی گھٹنا اے واپری. پھر ہرناکش نے جدو اپنے اندر گسا کھدا تے پرہلاد دی ماں نے گودی وچ بٹھایا پرہلاد نو, کہن لگی پتر تیرا باپ سمراٹ اے, اونے ساری دھرتی قابو کیتی اے, بچیا تو او دے نام نو کیوں نہیں جپدا؟ تے پرہلاد نے کیا سی, اما تو مینوں جنم دتا ہے, میں تیرا شیر پیتا ہے, پر دھیان رکھی میرے اندر نام تو بنا ہور کسے لی تھاں نہیں, پاویں تو میری ماں اے, ہرناکش میرا باپ اے, پر جیڑی سچ دی چنگ میرے وچ پیدا ہو چکی ہے اینوں ماں تے باپ بھی کدی نہیں بجھا سکدے. جدو ماں باپ دی گل نہ منی, نال دے بچیاں دی نہ منی, استاداں دی نہ منی, تے ہرناکش نے پھر ایک ترتیب سوچی, اپنے ساتھیاں نوں کٹھیا کیتا, کہن لگا پیاریو اینے مننا نہیں, پاویں میرا بچہ پر ہے تا باغی نہ, اینوں پہاڑ دی چوٹی تو سٹو, تھلے ڈگدیا سار ایدی موت ہو جائے گی. گرو گرنتھ صاحب کہندے نے سچ دے پجاری نوں پہاڑ تو سٹیا تے پہاڑ دی تھلے والی کھائی نے اس طرح پرہلاد نوں لپیٹ لیا جویں مانو کتے ماں دی گود وچ اونوں لوہڑیاں دیندی ہوے. پہاڑ تو سٹیا او مریا نہیں. میں کیول گاتا نہیں سنا رہا, میں بانی دے شبد دے آدھار تے عرض کر رہا کہانی نہیں. گرو گرنتھ صاحب کہندے نے پرت کے جدو پہاڑ تو سٹیا وی موت نہ ہوئی تے اینو رخ دے اوپر چڑھ کے تھلے سٹیا تے رخ نے اپنی زیران دکھائی, اونے وی پرہلاد نو چوٹ نہ آن دتی. پرت کے اینا کیا, پرہلاد نو پانی دے دریا وی سٹو تے پانی نے بھی اپنا فرض ادا کرا کر دتا, کیونکہ پرہلاد تا اونو جپدا پیا ہے جدے پے دے اندر صاحب کہندے نے پے وچ چلے لکھ دریاؤ, تے پانی دے دریا نے بھی پرہلاد نو کچھ نہ کیا. ہن جتھوں ہولی آرمب ہونی ہے, کہندے نے اس ہرناکش دی بہن جدا نام سی ہولکا, بھائی کان سنگھ ہوراں دے مطابق اس دا نام سی ٹونڈا, انہیں آرادھنا کیتی شیو جی دی, دیوتے دی آرادھنا کر کے اتنا کو بھر لیا سی کہ اینو کدی اگ ساڑے گی نہیں. تے گرو گرنتھ صاحب کہندے نے ہرناکش نے اپنی بہن دی گودی وچ اپنا پتر بٹھا دتا, بلدی ہوئی چیخا وچ ہولکا بیٹھ گئی, پرہلاد نو گود وچ بٹھایا, کیونکہ ہولکا نو تا اگ نے کچھ کہنا نہیں, اونوں تا ور ملیا ہے. تے دوسرے پاسے پرہلاد نے سڑ کے سواہ ہو جانے تے تن گرو گرنتھ صاحب بچن کردے نے, دیکھو میرے پرمیشور دی کھیڈ, جننے دیوتے دا ور لیا سی کہ مینو کدی اگ ساڑے نہ, تے جدو اگ دیاں لاٹاں نکلیاں ہول کا تا سڑ کے راکھ ہو گئی, تے جیڑا اندر پرہلاد بیٹھا سی اونوں وے گرو نے تتی واہ نہ لگن دتی, اونوں سیک نہیں لگیا. تے کہندے نے اس دن تو بعد جدو ہول کا سڑ گئی تے ہندوستان دی دھرتی تے ہر سال اگ مچا کے ہولی والے دن ہولکا دی راکھ اڑائی جاندی سی ساڑ کے, ایدا مطلب سی کہ اج دے دن ایک سچ دے پجاری دی جت ہوئی, سچ نو پوجن والے نو اگ وی نہ ساڑ سکی, تے دنیا دے بندے نو خوش کرن والے نو پاویں او دے کول دیوتے دا ور سی اونو اگ نے ساڑ کے سواہ کر دیتا. گرو گرنتھ صاحب وچ شبد ہوندا ہے مہاراج کہندے نے سنڈا مرکا جائے پکارے, ایدا ارتھ بھگت نام دیو جی دا شبد, سنڈا تے مرکا دونوں نے جا کے ہرناکش کول پکار کیتی, پڑھا نہیں تیرا پتر پڑھدا نہیں, ہم ہی پچ ہارے اسی تھک گئے ہاں, کیونکہ رام کہے کر تال بجاوے, تاڑیاں مار کے رام نام جپدا ہے, رام کہے کر تال بجاوے چٹیا سبے بگاڑے, اینے تا نال دے ساتھی وی بگاڑ دتے نے. کہندے نے جدو اینی گل کہی پھر ماں آئی, کہن لگے ماں نے کیا, بس دا بس کینی سب راجے, پتر ساری دھرتی تیرے باپو دے ادھین ہے, بنتی کرے پٹرانی میرے بچیا تو گل من لے, چھڈ دے تو رام نام نو, کگے لکھ دے نے سہ پتر پرہلاد کہا نہیں مانے, تن تو اورا چھانی, سچ دے پجاری نے ماں نو وی جواب دے دتا, ਮਾਂ ਦੇ ਬਚਨ ਮੰਨੇ ਨਹੀਂ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮੰਨੇ, ਤਿੰਨ ਤੋਂ ਔਰਾ ਛਾਨੀ। ਅੱਗੇ ਕਹਿੰਦੇ ਨੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਹੁਣ ਦੁਸ਼ਟ ਇਕੱਠੇ ਹੋਏ, ਇਹਨਾਂ ਨੇ ਸਲਾਹ ਕੀਤੀ ਕਰਸੇ ਆਉਂਦ ਕਨੇਰੀ ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ। ਤੇ ਸਾਧ ਸੰਗਤ ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਜ ਕਰਨੀ ਚਾਹੁੰਦਾ, ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੇ ਆਉਂਦ ਕਨੇਰੀ। ਸਾਹਿਬ ਕਹਿੰਦੇ ਨੇ ਗੇਰ ਤਾਰ ਜਲ ਜਵਾਲਾ ਭੈ ਰਾਖਿਓ, ਚਾਰ ਸ਼ਬਦ ਕਹਿ ਗਿਰ, ਗਿਰ ਦਾ ਅਰਥ ਹੈ ਪਹਾੜ, ਤਰ ਤਰ ਦਾ ਅਰਥ ਹੈ ਰੁੱਖ, ਜਲ ਦਾ ਅਰਥ ਦਰਿਆ ਸੀ ਪਾਣੀ ਕਰਨੇ ਆ, ਗਿਰ ਤਰ ਜਲ ਅੱਗੇ ਵੇ ਜਵਾਲਾ, ਜਵਾਲਾ ਦਾ ਅਰਥ ਹੈ ਅੱਗ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਮੇਰੇ ਵਾਹਿਗੁਰੂ ਨੇ ਇਹੋ ਜਿਹਾ ਕੌਤਕ ਵਰਤਾ ਦਿੱਤਾ, ਨਾ ਪਹਾੜ ਨਾ ਰੁੱਖ ਤੇ ਨਾ ਪਾਣੀ ਦੀਆਂ ਲਹਿਰ ਤੇ ਨਾ ਹੀ ਉਹਨੂੰ ਬਲਦੀ ਹੋਈ ਅੱਗ ਸਾੜ ਕੇ ਸਵਾ ਕਰ ਸਕੀ। ਉਸ ਤੋਂ ਬਾਅਦ ਇਹ ਖੇਡ ਚੱਲ ਪਈ, ਇਹ ਖੋਲੀ ਇੱਥੋਂ ਤੱਕ ਆ ਪਹੁੰਚੀ। ਵੱਖ ਵੱਖ ਇਲਾਕਿਆਂ ਵਿਚ ਢੰਗ ਮਨਾਉਣ ਦੇ ਵੱਖ ਵੱਖ ਨੇ, ਕਿਤੇ ਲੱਥ ਚਲਾ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਬਜ਼ੁਰਗਾਂ ਉੱਤੇ ਚਿੱਕੜ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਕਾਲਕ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਇੱਕ ਦੂਜੇ ਉੱਤੇ ਰੂੰਗ ਰੂੰ ਆਪਣਾ ਰੰਗ ਸੱਟ ਕੇ ਖਰੂਦ ਮਚਾ ਕੇ ਹੋਲੀ ਮਚਾਈ ਖੇਡੀ ਜਾਂਦੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਦੇਖਿਆ ਵੀ ਇਹ ਲੋਕ ਤਾਂ ਸੱਚ ਦੀ ਗੱਲ ਨੂੰ ਭੁੱਲ ਗਏ ਨੇ, ਕੇਵਲ ਇੱਕ ਦੂਜੇ ਦੇ ਉੱਪਰ ਰੰਗ ਪੈ ਸੜਦੇ ਨੇ, ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਗਲੇ ਵਿਚ ਪਈਆਂ ਨੇ, ਇਹਨਾਂ ਨੂੰ ਰੱਬ ਵਾਹਿਗੁਰੂ ਚੇਤੇ ਨਹੀਂ, ਗੁਲਾਮੀ ਵੀ ਜੀਵਨ ਬਤੀਤ ਕਰਦੇ ਨੇ। ਤੇ ਮੇਰੇ ਦਾਤੇ ਨੇ ਫਿਰ ਕਿਹਾ, ਕਹਿਣ ਲੱਗੇ ਸੱਜਣਾ ਜੇ ਤੂੰ ਰੰਗ ਸੱਚ ਨਹੀਂ ਚਾਹੁੰਦਾ ਤੇ ਆ ਮੈਂ ਤੈਨੂੰ ਸੱਚਾਂ ਤੂੰ ਰੰਗ ਦੱਸਾਂ, ਰੰਗ ਕਿਹੜਾ ਚਾੜਨਾ, ਕਿਹੜਾ ਰੰਗ ਸੱਟਣਾ। ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਤੇ ਹਰ ਇੱਕ ਨੂੰ ਇਹ ਸ਼ਬਦ ਚੇਤੇ ਨੇ। ਸਾਧ ਸੰਗਤ ਕੋਈ ਅੰਦਰ ਐਸਾ ਨਹੀਂ ਜਿਹੜਾ ਰੰਗਣ ਤੋਂ ਬਿਨਾਂ ਖਾਲੀ ਹੋਵੇ, ਹਰ ਇੱਕ ਦਾ ਅੰਦਰ ਰੰਗਿਆ, ਅੰਤਰ ਸਿਰਫ ਇਤਨਾ ਕਿਸੇ ਦਾ ਕੁਸੰਬੇ ਦੇ ਰੰਗ ਨਾ ਰੰਗਿਆ, ਕਿਸੇ ਦਾ ਮਜੀਦ ਦੇ ਰੰਗ ਨਾ ਰੰਗਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਾਹਿਬ ਕਹਿੰਦੇ ਨੇ ਕੋਈ ਅੰਦਰ ਰੰਗਣ ਤੋਂ ਬਿਨਾਂ ਨਹੀਂ। ਕਈਆਂ ਦੇ ਅੰਦਰ ਦੇ ਚੋਲੇ ਲਾਲਚ ਦੇ ਰੰਗ ਵਿਚ ਰੰਗੇ ਨੇ, ਲਾਲਚ ਦੇ ਰੰਗ ਵਿਚ ਰੰਗੇ ਹੋਏ ਚੋਲਿਆਂ ਨੇੜੇ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਹੀਂ। ਤੇ ਕਈ ਚੋਲੇ ਐਸੇ ਨੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜਿਹਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ। ਇਹ ਚੋਲਾ ਮੇਰੇ ਵਾਹਿਗੁਰੂ ਨੂੰ ਨਹੀਂ ਪਾਉਂਦਾ, ਕਿਉਂ ਧਨ ਸੇਜੈ ਜਾਏ, ਕਿਵੇਂ ਤੇਰੇ ਕਿਰਦੇ ਦੀ ਸੇਜ ਤੇ ਵਾਹਿਗੁਰੂ ਆਵੇ, ਤੇਰਾ ਤਾਂ ਚੋਲਾ ਹੀ ਅੰਦਰ ਦਾ ਲਾਲਚ ਰੰਗਿਆ। ਅੱਗੇ ਹਜ਼ੂਰ ਕਹਿੰਦੇ ਨੇ ਪਰ ਜਿਨ੍ਹਾਂ ਦੇ ਨਾਮ ਨੇ ਰੰਗੇ ਨੇ, ਕਾਇਆ ਰੰਗਣ ਜੇ ਸੀਐ ਪਿਆਰੇ, ਜੇ ਅੰਦਰ ਨੂੰ ਰੰਗਣੀ। ਇੱਥੇ ਪਾਠ ਹੈ ਕਾਇਆ ਰੰਗਣ, ਰੰਗਣ ਦਾ ਅਰਥ ਇਹ ਨਹੀਂ ਰੰਗਣਾ, ਇੱਥੇ ਰੰਗਣ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿਚ ਲਲਾਰੀ ਰੰਗ ਪਾ ਕੇ ਕੱਪੜੇ ਰੰਗਦਾ। ਸਾਹਿਬ ਕਹਿੰਦੇ ਨੇ ਕਾਇਆ ਰੰਗਣ, ਇਸ ਸਰੀਰ ਨੂੰ ਇੱਕ ਲਲਾਰੀ ਦਾ ਭਾਂਡਾ ਬਣਾ ਲੈ, ਕਾਇਆ ਰੰਗਣ ਜੇ ਸੀਐ ਪਿਆਰੇ, ਪਾਈਐ ਨਾਮ ਮਜੀਠ, ਇਹਦੇ ਵਿਚ ਨਾਮ ਦਾ ਰੰਗ ਪਾ ਦੇ। ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਦੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਸਤਿਗੁਰੂ ਨੇ ਕਿਹਾ, ਐ ਮਨੁੱਖ ਤੂੰ ਬਾਹਰ ਦੇ ਰੰਗ ਨੂੰ ਛੱਡ, ਤੂੰ ਅੰਦਰ ਨੂੰ ਰੰਗ ਲੈ। ਤੇ ਮਹਾਰਾਜ ਇਹ ਰੰਗ ਕਦੀ ਉਤਰਦਾ ਨਹੀਂ। ਸਤਿਗੁਰੂ ਬਾਣੀ ਵਿਚ ਕਹਿੰਦੇ ਨੇ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਹ ਰੰਗ ਲੱਗਦਾ ਕਿਨੂੰ ਵੇ? ਸਾਹਿਬ ਕਹਿੰਦੇ ਨੇ ਹਰ ਰੰਗ ਲਾਗੋ ਜਿਨੂੰ ਹਰੀ ਦਾ ਰੰਗ ਲੱਗ ਜਾਏ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਤ ਹੈ ਸੂਰਾ। ਤੇ ਜਿਨੂੰ ਅੰਦਰੋਂ ਰੰਗ ਲੱਗ ਜਾਏ, ਉਹਦੇ ਬਾਰੇ ਗੁਰਦੇਵ ਬਾਣੀ ਵਿਚ ਬਚਨ ਕਰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਤੇ ਜਿਹਦਾ ਅੰਦਰ ਨਹੀਂ ਰੰਗਿਆ, ਗੁਰੂ ਗ੍ਰੰਥ ਸਾਹਿਬ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ, ਆਪਣੇ ਸਰੀਰ ਵੱਲ ਕਦੀ ਝਾਤੀ ਮਾਰ, ਜਨਮ ਨੂੰ ਕੁਝ ਸਮੇਂ ਬਾਅਦ ਦੰਦ ਮਿਲੇ ਜਿਹੜੇ ਮੋਤੀਆਂ ਦੀ ਤਰ੍ਹਾਂ ਚਮਕਦੇ ਸਨ, ਸਾਰੀ ਉਮਰ ਇਹਨਾਂ ਦੰਦਾਂ ਨਾਲ ਚਬਾ ਕੇ ਖਾਧਾ, ਦੰਦ ਘਸ ਗਏ, ਦੰਦ ਭੁਰ ਕੇ منہ وچوں نکل گئے، ساری زندگی انہاں انگاں نوں سواریا، سونے تو سونے بستر پائے اس شریر تے، شریر دے انگ وی کس گئے، اے وی ختم ہو گئے، تے ستگرو کہندے نے بڑے افسوس دی بات، کھاندیاں دند کس گئے، پاندیاں شریر کس گیا، ساری عمر لگ گئی پر جے اجے تک نام دا رنگ نہیں لگا تے تیرا جیون ترکار جو، اندر نوں کیوں نہیں رنگ دا؟ حضور نے بچن کیتا، کہن لگے کھاندیاں کھاندیاں منہ کٹھا کٹھا در تے کس گیا، تے نندیاں سب انگ، نانک ترگ تنہاں دا جیویا جنہاں سچ نہ لگو رنگ، انہاں دا جیون ترکار جو گے جنہاں نوں اندر سچ دا رنگ نہیں ہو لگا۔ ساتھ سنگت میں اگے تراں، ستگرو نے اندر رنگن دی گل کہی، ہولا محلہ اے دا ارتھ کی ہے؟ پہلا آپاں اے دے بارے بینتی کر لیے، ہولا شبد جیڑا اے فارسی دا ہے، محلہ شبد جیڑا اے عربی دا ہے، ہولا دا ارتھ حملہ، محلہ دا ارتھ تھان، اے دا ارتھ بندا ہے حملہ اتے حملے والی تھان، او تھان جتھے حملہ کیتا جائے۔ ہولا محلہ جیڑا ہے بھائی کان سنگھ دے نابا دے مطابق گرو گوبند سنگھ مہاراج جی نے کلگی تر سوامی نے سکھاں وچ شاستر ابھیاس نو شاستر ودیا دے ابھیاس نو پرپک رکھن واسطے شیت سدھی ایک نو اے میلہ جڑا اے محلہ آرمبھ کیتا سی۔ شاستراں دی ودیا لئی تے میں ارج کراں، شاستراں دی لوڑ کیوں ہے؟ آ کئی وری سوال وی بڑے اپجدے نے، شاستر کیوں پکڑے؟ تے دھن گرو ہرگوبند صاحب نے پہلا دو کرپانا پائیاں نے، ایک بڑی پرانی لکھت پڑھن دا موقع ملیا، او دے وچ گرو ارجن صاحب نو کیا مہاراج تسی شستر نہیں پاؤ گے؟ ستگرو نے ایک رمز بھرپور بچن کیا، کہن لگے پاواں گے، اسا شبد دی پریت کر کے پیر دی پیری کھچ لینی ہے تے شستر دی پریت کر کے میر دی میری کھچ لینی ہے۔ بڑے کمال دے بھاو پورک بچن سن، شبد دی پریت نال پیری ملے گی، شستر دی پریت نال میری ملے گی، تے جدو میرے گرو ارجن صاحب جی تتی توی تے بیٹھے نے، اس وقت دے حالات نو ایک ادیب نے بڑا سونا لکھے، او کہندے نے کندا حویلی دیاں بڑیاں اچیاں نے، اگ دیاں لاٹاں پیاں نکلدیاں نے، تے میرا گرو ارجن پتا تتی توی تے بیٹھا ہے، تے مرتضیٰ خان او کہندا پیا ہے، میں ایک عرض غور کر دیاں، جنہاں نے سجنہ نے ودواناں نو پڑھیا ہے نا، کلا چندو گرو ارجن صاحب دی شہادت دا ہاتھ نہیں چندو دا، اکلے دا جہانگیر خود جیڑا اے دے اندر پورا اے دا یوگدان ہے، جہانگیر دا، شیخ احمد بخاری دا جنوں مرتضیٰ خان وی کہندے نے، پرچیے دا وی کچھ ہاتھ ہے، اس تو علاوہ کئی ایسے نے جنہاں نے اپنا پورا یوگدان پایا، خاص کر کے سروریے وی ورودھ سن کہ سکھی دا پرچار کیوں ہوندا ہے۔ آپ جی دے نالج لئی جدو آپ فتح گڑھ صاحب جانے ہیں نا، یہ تھلے ایک مزار ہے، ایک مسجد ہے، وہ مقبرہ ہے، تے آپ جی نو پتا ہوئے جس بندے نے گرو ارجن صاحب نو شہید کران وچ پوری واہ لا دتی ہے، اس بندے دی جڑی قبر ہے وہ سرہند فتح گڑھ صاحب دے بالکل ہی نال اس مقبرے دے وچ، اس مسجد دے وچ دی قبر ہے، اجے تک جا کے دیکھو دی قبر موجود ہے۔ خیر گرو ارجن صاحب تتی توی تے بیٹھے تے پوچھا، ہن تواڈی آواز کتھے وے؟ اگ دیاں لاٹاں تواڈے نال کی پیاں کردیاں نے؟ تے میرے ستگرو نے جڑے بچن کہے، اس ادیب نے پاوے اپنی من دی اڈاری وچوں کیا، کہن لگے مرتضیٰ خان، ایس وقت میری زبان نو تسی بند کرنا چاہندے ہو، پر یاد رکھنا اے زبان بند ہونی نہیں، میرے تو بعد وقت دے جڑے حالات نے نا، انہاں دا ٹاکرا نہ تیرے تو ہونا ہے نہ جہانگیر تو ہونا ہے، اے ٹھیک ہے اج اگ دیاں لاٹاں وچ میرے شریر نو گم کرنا چاہندے ہو، پر میرے تو بعد جدو ہرگوبند نے کرپان پکڑی تواڈے کسے دی طاقت نہیں او دے نال تسی ٹکر لے سکو۔ اس ادیب نے بچن لکھے، او کہندا حضور نے کیا میری صدا کو دبانا تو ممکن ہے، مگر بدلتے وقت کی رفتار کون روکے گا، فصیلے آتشو آہن بہت بلند سی، مگر حیات کی للکار کون روکے گا، میرے خیالوں کی پرواز روکنے والوں میرے ہر گوبند کی تلوار کون روکے گا۔ ستگرو ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਸਵਾਲ ਉੱਠਿਆ ਕਿਰਪਾਨਾਂ ਕਿਉਂ, ਤੇ ਇਹਦਾ ਉੱਤਰ ਭਾਈ ਗੁਰਦਾਸ ਹੋਰਾਂ ਨੇ ਦਿੱਤਾ। ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਏ, ਜਦੋਂ ਜ਼ਿਮੀਦਾਰ ਫਸਲ ਬੀਜਦਾ ਜਿੰਨੀ ਉਹ ਕੀਮਤੀ ਫਸਲ ਬੀਜਦਾ ਤੇ ਕੰਡਿਆਂ ਦੀ ਵਾੜ ਤਿਆਰ ਚੁਫੇਰੇ ਕਰਦਾ, ਜੇ ਪੁੱਛੀਏ ਤੈਨੂੰ ਕੀ ਲੋੜ ਏ ਕੰਡਿਆਂ ਦੇ ਵਾੜ ਕਰਨ ਦੀ, ਤੇ ਉਹ ਇੱਕੋ ਗੱਲ ਕਹਿੰਦਾ ਜਿਤਨੀ ਫਸਲ ਕੀਮਤੀ ਏ ਪਸ਼ੂ ਲੰਘ ਕੇ ਇਸ ਫਸਲ ਨੂੰ ਤਬਾਹ ਕਰਨਗੇ, ਪਸ਼ੂ ਬਿਰਤੀ ਤੋਂ ਬਚਾਉਣ ਲਈ ਵਾੜ ਅਤ ਜ਼ਰੂਰੀ ਏ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਸਤਰ ਇਸ ਕਰਕੇ ਪਾਏ ਨੇ ਕਿ ਗੁਰੂ ਨਾਨਕ ਦੀ ਫੁਲਵਾੜੀ ਨੂੰ ਪਸ਼ੂ ਬਿਰਤੀ ਵਾਲੇ ਤਬਾਹ ਨਾ ਕਰਨਾ ਚਾਹੁਣ, ਇਸ ਕਰਕੇ ਸਤਿਗੁਰੂ ਨੇ ਇੱਕ ਵਾੜ ਲਾ ਦਿੱਤੀ। ਭਾਈ ਗੁਰਦਾਸ ਨੇ ਬਚਨ ਕੀਤਾ, ਕਹਿਣ ਲੱਗੇ ਖੇਤੀ ਵਾੜ ਜੋ ਢਿੰਗਰੀ ਕਿੱਕਰ ਆਸ ਬਾਸ ਜਿਉ ਬਾਗੇ, ਤੇ ਉਸ ਵਕਤ ਕਹਿੰਦੇ ਨੇ ਸੱਪ ਲਪੇਟੇ ਚੰਨਣਾ ਬੂਹਾ ਜੰਦਾ ਕੁੱਤਾ ਜਾਗੈ, ਚੰਦਨ ਨੂੰ ਵੀ ਸੱਪ ਚੰਬੜੇ ਨੇ ਉਹਦੀ ਰਾਖੀ ਦੇ ਲਈ, ਅਸੀਂ ਬੂਹੇ ਅੱਗੇ ਵੀ ਜੰਦਰਾ ਮਾਰਨੇ ਕੁੱਤਾ ਰੱਖਨੇ। ਇਸੇ ਤਰ੍ਹਾਂ ਕਹਿਣ ਲੱਗੇ ਇਸ ਫੁਲਵਾੜੀ ਨੂੰ ਬਚਾਉਣ ਦੇ ਲਈ ਸ਼ਸਤਰਾਂ ਦੀ ਜ਼ਰੂਰਤ ਏ। ਖੈਰ ਸਾਧ ਸੰਗਤ ਆਪਾਂ ਅੱਗੇ ਤੁਰੀਏ, ਇਹ ਲੋਕ ਜ਼ਾਲਮ ਜ਼ੁਲਮ ਕਰਦੇ ਰਹੇ। ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਤੇ ਉਸ ਵਕਤ ਮੇਰੇ ਦਾਤਾ ਜੀ ਆਨੰਦਪੁਰ ਦੀ ਧਰਤੀ ਤੇ ਨੇ, ਇੰਨਾ ਕੁ ਜ਼ੁਲਮ ਵੱਧ ਗਿਆ ਕਿ ਜ਼ਾਲਮ ਦੀ ਤਲਵਾਰ ਨੇ ਅਨੇਕਾਂ ਦੇ ਸਿਰ ਲਾ ਦਿੱਤੇ, ਜੰਜੂ ਲਾ ਦਿੱਤੇ, ਟਿੱਕੇ ਮਟੇਣ ਦੀ ਕੋਸ਼ਿਸ਼ ਕੀਤੀ। ਤੇ ਉਸ ਵਕਤ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਇਨ੍ਹਾਂ ਨੇ ਫਰਿਆਦ ਕੀਤੀ, ਮਹਾਰਾਜ ਤੂੰ ਕਿਰਪਾ ਕਰੇ ਤਾਂ ਮੰਦਰ ਵਿਚ ਦੀਵੇ ਬਲਦੇ ਰਹਿਣਗੇ, ਜੇ ਤੂੰ ਕਿਰਪਾ ਕਰੇ ਤਾਂ ਜੰਜੂ ਤਿਲਕ ਰਹੇਗਾ, ਜੇ ਦਾਤਿਆ ਤੂੰ ਬਖਸ਼ਿਸ਼ ਨਾ ਕੀਤੀ ਨਾ ਤਿਲਕ ਰਹਿਣੇ ਨੇ ਨਾ ਜੰਜੂ ਰਹਿਣੇ ਨੇ, ਨਾ ਦਾਤਿਆ ਮੰਦਰ ਵਿਚ ਆਰਤੀ ਉਤਾਰਨ ਲੱਗਿਆ ਦੀਵੇ ਬਲਦੇ ਦਿਸਣੇ। ਇੱਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਮੇਰੇ ਸਤਿਗੁਰੂ ਨੇ ਭਰੋਸਾ ਦੇ ਕੇ ਤੋਰਿਆ। ਕਹਿਣ ਲੱਗੇ ਯਕੀਨ ਕਰਿਓ, ਤੁਸੀਂ ਘਰਾਂ ਨੂੰ ਚਲੇ ਜਾਓ, ਮੈਂ ਆਪਣਾ ਸਰ ਦੇ ਕੇ ਤੁਹਾਡੇ ਸੱਤ ਨੂੰ ਬਚਾਵਾਂਗਾ, ਤੇ ਜਿਹੜੇ ਕਹਿੰਦੇ ਤੁਸੀਂ ਸਾਡੇ ਦੀਵੇ ਬੁੱਝ ਚੱਲੇ ਨੇ, ਮੈਂ ਤੇਲ ਦੀ ਥਾਂ ਤੇ ਆਪਣਾ ਖੂਨ ਪਾ ਕੇ ਵੀ ਤੁਹਾਡੇ ਦੀਵੇ ਬਲਦੇ ਰੱਖਾਂਗਾ। ਉਸ ਅਦੀਬ ਨੇ ਬੜਾ ਸੋਹਣਾ ਬਚਨ ਲਿਖਿਆ, ਕਹਿੰਦਾ ਕਿਹਾ ਸਤਿਗੁਰੂ ਬਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ, ਹਿੰਦੂ ਧਰਮ ਤੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਇਸ ਦੀਵੇ ਨੂੰ ਬੁੱਝਣ ਨਹੀਂ ਮੈਂ ਦਿੰਦਾ। ਉਸ ਵਕਤ ਕਹਿੰਦਾ ਜਦੋਂ ਮੈਂ ਅੱਜ ਝਾਤੀ ਮਾਰਨਾ, ਕੋਈ ਪੁਜਾਰੀ ਦੀਵੇ ਰੱਖ ਕੇ ਥਾਲੀ ਵਿਚ ਆਰਤੀ ਉਤਾਰਦਾ, ਲੋਕ ਕਹਿੰਦੇ ਨੇ ਦੀਵਿਆਂ ਵਿਚ ਤੇਲ ਬਲਦਾ, ਉਹ ਕਹਿੰਦਾ ਨਹੀਂ। ਉਹ ਲਿਖਦਾ ਪਾਇਆ ਦੇਸ਼ ਦੀਆਂ ਜੜਾਂ ਵਿਚ ਤੇਲ ਉਸਨੇ, ਖੂਨ ਉਸਨੇ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ। ਕਹਿਣ ਲੱਗੇ ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ, ਅੱਜ ਤੱਕ ਉਹ ਗੁਰੂ ਤੇਗ ਬਹਾਦਰ ਦਾ ਮਾਨੋ ਖੂਨ ਪਿਆ ਬਲਦਾ ਜਿਹੜੇ ਉਹ ਦੀਵੇ ਕਾਇਮ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ, ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਆਏ, ਧੰਨ ਗੁਰੂ ਕਲਗੀ ਵਾਲੇ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ। ਸਾਧ ਸੰਗਤ ਉਸੇ ਸਮੇਂ ਕੁਝ ਸਮੇਂ ਤੋਂ ਬਾਅਦ ਮੇਰੇ ਕਲਗੀਧਰ ਸਵਾਮੀ ਨੇ ਚੇਤ ਸੁਦੀ ਇੱਕ ਨੂੰ ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਉਸ ਵਕਤ ਕਿਹਾ ਸਿੱਖੋ ਹੁਣ ਇੱਕ ਦੂਜੇ ਤੇ ਰੰਗ ਸੱਟਣ ਦਾ ਸਮਾਂ ਨਹੀਂ, ਇੱਕ ਦੂਜੇ ਤੇ ਚਿੱਕੜ ਜਾਂ ਆ ਪਾਣੀ ਸੱਟਣ ਦਾ ਸਮਾਂ ਨਹੀਂ, ਅੱਜ ਸਮਾਂ ਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਸ਼ਸਤਰ ਬੱਧ ਕਰੋ। ਦੇਖੋ ਜ਼ਾਲਮ ਨੇ ਇਸ਼ਟ ਤੇ ਵਾਰ ਕੀਤਾ, ਦਿਨ ਰਾਤ ਜ਼ੁਲਮ ਪਿਆ ਵੱਧਦਾ, ਹੁਣ ਰੰਗ ਸੱਟਣ ਨਾਲ ਜ਼ਾਲਮ ਨੇ ਵਾਪਸ ਨਹੀਂ ਮੁੜਨਾ, ਤੁਸੀਂ ਸ਼ਸਤਰ ਵਿਦਿਆ ਦਾ ਇੰਨਾ ਕੁ ਅਭਿਆਸ ਕਰੋ ਕਿ ਜ਼ਾਲਮ ਦੇ ਮੂੰਹ ਨੂੰ ਤੁਸੀਂ। ਮੈਂ ਅਰਜ਼ ਕੀਤੀ ਏ ਹੋਲਾ ਮਹੱਲਾ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਇੱਕ ਪ੍ਰਤੀਕ ਏ। ਵੈਸੇ ਭਾਈ ਨੰਦ ਲਾਲ ਨੇ ਇਹ ਵੀ ਬਚਨ ਕਿਹਾ, ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਹੱਥ ਵਿਚ ਇੱਕ ਪਿਚਕਾਰੀ ਏ। ਉਨ੍ਹਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਜ਼ਹੇ ਪਿਚਕਾਰੀਏ ਪੁਰਜ਼ਾਬਰਾਨੀ, ਹੇ ਸਤਿਗੁਰੂ ਤੇਰੇ ਹੱਥ ਵਿਚ ਇੱਕ ਪਿਚਕਾਰੀ ਏ ਬਖਸ਼ਿਸ਼ ਦੀ, ਤੇ ਜਿਹੜੀ ਪਿਚਕਾਰੀ ਕੇਵਲ ਨਾਮ ਤੇ ਅੰਮ੍ਰਿਤ ਜਲ ਰੰਗ ਨਾਲ ਭਰੀ ਏ। ਜ਼ਹੇ ਪਿਚਕਾਰੀਏ ਪੁਰਜ਼ਾਬਰਾਨੀ, ਤੇ ਅੱਗਿਓ ਲਿਖਦੇ ਨੇ ਕਿ ਹਰ ਦੇ ਰੰਗ ਰਾਹ, ਜਿਸ ਬੰਦੇ ਦਾ ਅੰਦਰ ਨਹੀਂ ਰੰਗਿਆ ਖੁਸ਼ ਰੰਗੋ ਬੂ ਕਰਦ, ਸਤਿਗੁਰੂ ਤੇਰੇ ਹੱਥ ਦੀ ਪਿਚਕਾਰੀ ਜਿਹੜੀ ਏ جیڑے اندر نہیں رنگے انہاں اندروں دھو کے تو نام کا رنگ چاڑ دینا. اگے پھر لکھدا ہے بھائی نند لال صاحب کہندے نے کہن لگے گلال آپ سانیے دستے مبارک. بڑے کمال دی گل کہی گرو گوبند سنگھ تیرے ہاتھ دے وچ ایک بخشش دا رنگ ہے بخشش دا گلال ہے گلال آپ سانیے. آپ شانیے دا ارتھ اڈنا. جدو تیرے ہاتھ وچو بخشش دا گلال نکلدا ہے دستے مبارک تیرے ہتھاں وچو نکلدا ہے. کہن لگے زمینوں آسمان را سرخ رو کرد تیرے ہاتھ وچ اینی کو بخشش ہے جدو تو بہنا تو آسمان نو وی رام دے رنگ وچ رنگ دینا تے جس دھرتی تے بہنا اونوں وی نام دے رنگ وچ رنگ دینا. کیڑے رنگ دی گل ستگرو نے کیتی؟ اج سنگتاں دا اکٹھ ہویا تے میرے ستگرو نے ایک جگہ نشچت کیتی. کھولا محلہ جدو آرمبھ ہوئے اس وقت گردیو نے اپنی میان وچوں تیز چمک دی کرپان کڈی تے ایک تھان نشچت کیتی جنوں آپا ہول گڑھ کہنے آ. صاحب نے تھان نشچت کر کے کیا دو جتھے بنا دیتے. ایک نو کیا تو اس تھان تے حملہ کرنا ہے دوجے نو کیا تو اے دے حملے نو روکنا ہے تے تیار رکھنا. اے لڑائی نکلی سی ایک ابھیاس سی. ایک جنا حملہ پیا کردا ہے دوجا اس حملے نو روکدا ہے تے جدو آپس وچ نکلی لڑائی نال جیڑا بھی اس تھان تے قبضہ کرن وچ سفل ہو جاندا ہے تے میرا کلگی والا اج دے دن بھرے دربار وچ انہاں سرپاؤ دے دے ہوندے سن. جیڑا جت جاندا سی اونوں دیوان دے اندر سرپاؤ دینے تے ستگرو نے ایسے دینی. کھولے محلے والے دن کرپان کڈی تے اینے بھروسے نال ایک گل کہی سی. کہن لگے سکھو جے ہولی کھیڈنی ہے نا تے رنگ سٹ کے نہیں. آج ہمارے بنے پھاگ پرب سنگی مل کھیلن لاگ. ہولی کینی سنت شیو رنگ لاگا ات لال دیو. جے تسی رنگ ہولی کھیڈنی ہے تے رب دے پیارے گرمک جنا دی سنگت وچ بیٹھ کے نام جپو. اے اندر نو نام دا رنگ چاڑ دے گی. خیر ستگرو نے کرپان کڈی اوتھے جڑے حضور نے بچن کہے او دسم دی بانی وچ درج نے. گرو کلگی والے نے کیا کھولے محلے والے دن کہن لگے کھگ کھنڈ بےہنڈنگ کھل دل کھنڈنگ ات رن منڈنگ بر منڈنگ پج دنڈ اکھنڈنگ تیج پرچنڈنگ جوت امنڈنگ پان پربنگ سکھ سنتاں کرنگ درمت درنگ کلوی کارنگ آسرنگ جے جے جے کارن سرشت ابارن مم پرتپارنگ جے تیگنگ. ستگرو نے بچن کیا کہن لگے کھگ کھنڈ بےہنڈنگ آ جڑی کھگدار تلوار ہے نا کرپان ہے اے چنگی طرح دشمن دے ٹکڑے کر دیے. پر کیڑا دشمن؟ کھگ کھنڈ بےہنڈنگ کھل دل کھنڈنگ. دل دا ارتھ ٹولے. جیڑے مورکھاں دے ٹولے ظلم کردے نے اے کرپان انہاں دے ٹکڑے کر کے انہاں دے منہ نوں موڑ دیندی. کھا کھڈ بےہنڈنگ کھل دل کھنڈنگ ات رن منڈنگ اے دا ارتھ جنگ نوں بڑا سونے بناندی ہے. بر بندنگ اے دے ورگا کوئی غور اچا ہتھیار نہیں. اوتے صاحب نے کیا پج دانڈا کھنڈنگ اے ہاتھ دا اک سوٹا ہے. تیج پرچنڈنگ اے دی لشک بڑی ہے. جوت امنڈنگ پان پربنگ اے دی اینی کو چمک ہے اس تلوار دی کہ اے دی چمک سامنے سورج دی چمک مدم پہ جاندی. نال کیا جے جے جے کارن؟ ستگرو نے کیا کہن لگے اس کرپان دی جے جے کار ہوئے شستر دی گل کردیا سکھ سنتا کرنگ. اس کرپان نال سنتا نو سکھ دینا ہے. جڑا ماں پرشاں دے ظلم کردا ہے میں اس کرپان نال انہاں نو روکاں گا. سکھ سنتا کرنگ درمت درنگ کلوک ہرنگ اس سرنگ جے جے جگ کارن سرشت ابھارن من پرتپارنگ جے تیگنگ اے تیگ تیری جے جے کار ہوئے. ستگرو دی دسم دی بانی پڑھنے ہاں. کھولے محلے والے دنی حضور نے کیا سی کہن لگے اک کرپان کھنڈو کھڑک تپک تبر اڑ تیر. دسم دی بانی وچ کہ آ جڑے کھنڈے نے کرپان نے توپ نے. صاحب نے کیا اصل وچ میں انہاں نوں پیر ماننا وا. اس کرپان کھنڈو کھڑگ تپک تبر ارتیپ تیر. کہن لگے سیل سروہی سیتی یہ ہمارے پیر. انہاں نوں پیر جان کے ستگرو نے خالصے دی چولی وچ شستر پا دیتے. اس دن حضور نے ایک حکم کیتا جیڑا گربلاس پادشی دسویں وچ آیا. میں ارض کیتی کھولا محلہ کیول تے کیول شستراں دے ابھیاس دا پرتیق سی تے او جیڑے ظالم نال ٹکر لے سکن
1: ਸਤਿਗੁਰੁ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ, ਤੀਰ ਲੈ ਕੇ, ਕਿਰਪਾਨ ਲੈ ਕੇ, ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ, ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ, ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ, ਉਹਦਾ ਕਦੀ ਵੀ ਕੋਈ ਬਚਾਅ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰ ਬਲਾਕ ਪਾਤਸ਼ਾਹੀ ਦਸਵੀਂ ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ। ਕਹਿਣ ਲੱਗੇ, ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾ ਤੇਰ ਤੇਗੰਗ ਰਹੋ ਨਹਿ ਭਾਈ, ਬਿਨਾ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਕੋ ਕਿਤੇ ਲੈ ਸਧਾਨੋ, ਤੇ ਕਿਆ ਇਹ ਮੋਰ ਆ ਗਿਆ ਸੁਣੋ ਹੈ ਪਿਆਰੇ, ਬਿਨਾ ਕੇਸ ਤੇਗੰਗ ਦੇਵੋ ਨਾ ਦੀਦਾਰੇ, ਜੇ ਮੇਰੇ ਕੋਲ ਆਉਣਾ। ਹਜ਼ੂਰ ਕਹਿਣ ਲੱਗੇ, ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ, ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ, ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਇਤਿਹਾਸ ਦੀ ਉਸ ਝਾਂਕੀ ਵਿਚੋਂ ਜਿੱਥੇ ਇਸ ਤੇਗ ਨੇ ਇੰਨੀ ਕੁ ਬਹਾਦਰੀ ਦਿਖਾਈ, ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ, ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ, ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ, ਮਿਸਲਾ ਬਣਾ ਕੇ ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ, ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ, ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ, ਨਹੀਂ ਤਾਂ ਸਤਲੁਜ ਤੋਂ ਅੱਗੋਂ ਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ, ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਜਾਤ ਜਿਹੜੀ ਭੁੱਲਦੀ ਜਾਂਦੀ। ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। ਸਮਝਣਾ ਇਸ ਗੱਲ ਨੂੰ, ਜ਼ਾਲਮ ਨੂੰ ਰੋਕਣ ਲਈ ਸ਼ੇਰੇ ਪੰਜਾਬ ਦਾ ਚਲਾਣਾ ਹੋਇਆ ਤੇ ਸੰਨ 1846 ਆਇਆ ਤੇ 10 ਫਰਵਰੀ ਦੇ ਦਿਨ ਤੋਂ ਪਹਿਲਾਂ ਦੀ ਘਟਨਾ। ਦੋ ਜੰਗ ਗੋਰਿਆਂ ਨਾਲ ਸਿੱਖ ਹਾਰ ਗਏ ਨੇ, ਇੱਕ ਮੁਦਕੀ ਦਾ ਤੇ ਦੂਜਾ ਫੇਰੂ ਸ਼ਹਿਰ ਦਾ। ਸ਼ਾਮ ਸਿੰਘ ਅਟਾਰੀ ਜਿਹਦੇ ਪਿਤਾ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ, ਮੈਂ ਅੱਜ ਦੇ ਦਿਨ ਵਿਸ਼ੇਸ਼ ਇਹ ਅਰਜ਼ ਕਰਨੀ ਚਾਹੁੰਦਾ ਵਾਂ। ਡਾਕਟਰ ਗੰਡਾ ਸਿੰਘ ਮਹਾਨ ਹਿਸਟੋਰੀਅਨ ਉਹ ਲਿਖਦੇ ਨੇ ਕਿ ਨਿਹਾਲ ਸਿੰਘ ਹੋਰੀ ਸ਼ਾਮ ਸਿੰਘ ਅਟਾਰੀ ਦੇ ਪਿਤਾ 1817 ਦੇ ਕਰੀਬ ਸ਼ੇਰੇ ਪੰਜਾਬ ਬਿਮਾਰ ਹੋ ਗਿਆ। ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਨੇ ਇੱਕ ਅਰਦਾਸ ਕੀਤੀ ਸੀ, ਸਤਿਗੁਰੂ ਅਜੇ ਇਸ ਸ਼ੇਰੇ ਪੰਜਾਬ ਦੀ ਜ਼ਰੂਰਤ ਏ, ਤੇਰੇ ਰਾਜ ਦੇ ਝੰਡੇ ਝੁਲਣੇ ਨੇ, ਕਿੰਨਾ ਚੰਗਾ ਹੋਵੇ ਜੇ ਇਹਨੂੰ ਤੂੰ ਕਿਰਪਾ ਕਰਕੇ ਜੀਵਨ ਬਖਸ਼ ਦੇ, ਇਹਦੀ ਥਾਂ ਤੇ ਮੈਨੂੰ ਮੌਤ ਆ ਜਾਏ, ਪਰ ਦਾਤਿਆ ਇਹਨੂੰ ਤੂੰ ਤੰਦਰੁਸਤੀ ਜ਼ਰੂਰ ਬਖਸ਼ੀ। ਤੇ ਇੰਨਾ ਤਕੜਾ ਇਤਿਹਾਸਕਾਰ ਗੱਲ ਝੂਠੀ ਨਹੀਂ ਲਿਖ ਸਕਦਾ। ਉਹ ਲਿਖਦਾ ਹੈਰਾਨਗੀ ਦੀ ਬਾਤ, ਨਿਹਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਪਰਕਰਮਾ, ਨਿਹਾਲ ਸਿੰਘ ਬਿਮਾਰ ਹੋ ਗਿਆ, ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗਾ। ਤੇ ਇੱਕ ਦਿਨ ਐਸਾ ਆਇਆ ਕਿ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਚਲਾਣਾ ਹੋ ਗਿਆ। ਜਿੱਦਣ ਉਹਨੇ ਚਲਾਣਾ ਕੀਤਾ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਕੇ ਆਪਣੇ ਦਰਬਾਰ ਵਿਚ ਆ ਬੈਠਾ। ਕੈਸੀ ਅਜੀਬ ਜੀ ਖੇਡ ਵਾਪਰੀ। ਉਸ ਸ਼ਾਮ ਸਿੰਘ ਅਟਾਰੀ ਦੀ ਬੱਚੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਜਦੋਂ ਬੁਰਸ਼ਾਗਰਦੀ ਹੋਈ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਖੜਕ ਸਿੰਘ ਕੰਵਰ ਨੌ ਨਿਹਾਲ ਸਿੰਘ, ਜਦੋਂ ਇਹਨਾਂ ਨੂੰ ਵੀ ਡੋਗਰਿਆਂ ਨੇ ਮਰਵਾ ਦਿੱਤਾ, ਇਹਦੀ ਬੱਚੀ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਆਪਣੇ ਘਰ ਚਲਾ ਗਿਆ। ਮੈਂ ਗੱਲ ਕਰਨ ਲੱਗਾ ਸ਼ਸਤਰ ਦੀ ਕਿ ਗੁਰੂ ਨੇ ਕਿਰਪਾਨ ਇਹੋ ਜੀ ਅੱਜ ਦੇ ਦਿਨ ਸਿੱਖ ਦੇ ਹੱਥ ਵਿਚ ਪਕੜਾਈ, ਉਹ ਪੂਰੇ ਭਰੋਸੇ ਨਾਲ ਜੰਗ ਵਿਚ ਗਿਆ। ਸ਼ਾਮ ਸਿੰਘ ਅਟਾਰੀ ਘਰ ਏ, ਦੋ ਜੰਗ ਜਿਹੜੇ ਨੇ ਸਿੱਖ ਹਾਰ ਗਏ ਨੇ ਅੰਗਰੇਜ਼ਾਂ ਤੋਂ, ਤੇ ਮਹਾਰਾਣੀ ਜਿੰਦਾ ਨੇ ਨਾ ਇੱਕ ਚਿੱਠੀ ਲਿਖੀ ਸ਼ਾਮ ਸਿੰਘ ਅਟਾਰੀ ਨੂੰ, ਤੇ ਉਹਦੀ ਚਿੱਠੀ ਦੇ ਜਿਹੜੇ ਅਲਫਾਜ਼ ਸਨ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਬੜੇ ਪਿਆਰੇ ਢੰਗ ਨਾਲ ਦਿੱਤੇ। ਉਹ ਲਿਖਦੇ ਨੇ, ਰਾਣੀ ਨੇ ਵਾਸਤਾ ਪਾਇਆ ਤੇ ਉਹ ਲਿਖਦੇ ਨੇ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, बैठ रहे कि चित विच धार सिंगा कह लगे जंग दोवे मुदकी फेरू शहर वाले आए सिंह अंग्रेजा तो हार सिंगा कानू हार दे क्यों मेरे जग जेंदा ज्योंदी खुंदी दे अज सरकार सिंगा कह लगा से लिख दी अगे से कहंदी ये तेग सिंगा दी खुंडी ता नहीं होगी ऐ पर अपने हो गए गदार सिंगा एक वास्ता पा के कहंदी अटारी वाले नू तू शेरे पंजाब दा मित्र सैं कदी तेरे बाप ने आप मौत कबूल की शेरे पंजाब नू जीवन दवाया सी ते कह लगी अजे वक्ती समा संभाल सिंगा रुड़ी जांदी पंजाब दी शान रख लैंदी बिसे रणजीत दी पग मेनू मोए मित्रां दी योध्या आन रख लै जे तू रख सकना अज तेरे तो बिना कोई नहीं सारे जेड़े ने बर्बादी करन ते तुले ने कहिंदे ने उस वक्त सरदार शाम सिंह अटारी घरों तुरिया चीनी घोड़ी ते चढ़िया बाबा प्रेम सिंह होती लिखदे ने चीनी घोड़ी ते चढ़न तो पहला घर एक गल कह के तुरिया जे परत के आवांगा खालसा राज नू कैम करके मुड़ांगा ते जे मैं जित ना सकिया मेरे लिए चिखा चिण के तैयार रखियो क्योंकि मैं जिंदे परत के आना नहीं मेरी अर्थी केवल कार आवे बुढ़ा जरनैल दुद्ध वर्गा चिट्टा दाड़ा 10 फरवरी का दिन आया ते सन 1846 सबरावां दे मैदान अंदर युद्ध होया एक पासे अंग्रेज तोप लैके आए ने तोपखाने दूजे पासे गदारा ने तोपां दे बारूद दी थां रेत सरों दे पेटियां भर के लियांदियां ते इथों तक तेज सिंह वर्गिया ने कहा शाम सिंह चला जा पिछा जालम अंग्रेज इन्नी कु फौज लैके आया असी टक्कर नहीं लै सकनी उस वक्त शाम सिंह ने गुरु ग्रंथ साहिब की हजूरी विच कहा कह लगा क्यों कहिंदा उन्हां कोल तोपखाने ने साडे कोल शस्त्र चंगे नहीं ते शाम सिंह ने ना कृपान दे मुछे ते हाथ रख के कहा कह लगा गुरु ग्रंथ साहिब की ओट लैके कहना सतगुरु ने ना खोले वाले दिन कृपान पकड़ाई सी ते मैं भरोसा करके कहना कि मैं जिंदे ने वापस नहीं जाना भावे मेरी छाती गोलियां नाल विन देन पर जिन्नी देर तक मेरे कोल जीवन है मैं अपने हथों कृपान नहीं छड़ा शाम सिंह अटारी जदों गया ते सिखां नू एक भरोसा बज गया।

0: ਤੇ ਸਾਡਾ ਸੈਂਕੜੇ ਕੂਆਂ ਦੂਰ ਨਹੀਂ ਜਾਂਦਾ। ਲੋਕ ਹੈਰਾਨ ਹੋ ਗਏ, ਕਹਿਣ ਲੱਗੇ ਅੱਜ ਤਾਂ ਕਿਸੇ ਨੇ ਸੋਚੀ ਨਹੀਂ। ਬਾਕੀ ਜੇਕਰ ਪਾਣੀ ਪਿੱਤਰਾਂ ਤੱਕ ਪਹੁੰਚ ਜਾਂਦਾ ਤੇ ਇਹ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ। ਤੇ ਸਾਰੇ ਕੋਲ ਆ ਗਏ, ਕਹਿਣ ਲੱਗੇ ਬਾਬਾ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਏ, ਪਾਣੀ ਪਿੱਤਰਾਂ ਤੱਕ ਪਹੁੰਚਦਾ ਨਹੀਂ। ਤੇ ਚੇਤੇ ਰੱਖਿਓ ਪਿੱਤਰਾਂ ਦਾ ਅਸੀਂ ਅਰਥ ਕਰਨੇ ਆ ਜਿਹੜੇ ਮਰ ਚੁੱਕੇ ਪ੍ਰਾਣੀ ਨੇ, ਜਿਹੜੇ ਬਜ਼ੁਰਗ ਚੜ੍ਹਾਈ ਕਰ ਚੁੱਕੇ ਨੇ। ਪਰ ਅੱਜ ਬਾਬਾ ਜੀ ਨੇ ਇੱਕ ਕਿਵਾੜ ਖੋਲਿਆ ਉਹਨਾਂ ਲੋਕਾਂ ਦਾ, ਜਿਹੜੇ ਜਿਉਂਦੇ ਜੀ ਤਾਂ ਬਾਪੂ ਦੇ ਮੂੰਹ ਵਿਚ ਘੁੱਟ ਪਾਣੀ ਦਾ ਨਹੀਂ ਪਾਇਆ, ਜਿਨ੍ਹਾਂ ਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਨਹੀਂ ਕਦੀ ਅਦਬ ਨਾਲ ਦਿੱਤੀ, ਤੇ ਮਰਨ ਤੋਂ ਬਾਅਦ ਗੰਗਾ ਵਿਚ ਖਲੋ ਕੇ ਚੜ੍ਹਦੇ ਨੂੰ ਪਾਣੀ ਸੱਟ ਕੇ ਕਹਿੰਦੇ ਨੇ ਪਿੱਤਰਾਂ ਨੂੰ ਪਾਣੀ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਨ੍ਹਾਂ ਲੋਕਾਂ ਨੂੰ ਝੰਜੋੜਿਆ। ਪਹਿਲੀ ਗੱਲ, ਇੱਥੇ ਦੋ ਗੱਲਾਂ ਨੇ, ਇੱਕ ਤੀਰਥ ਤੇ ਨਹਾਉਣ ਵਾਲੇ ਤੇ ਦੂਜੇ ਪਿੱਤਰਾਂ ਨੂੰ ਪੂਜਣ ਵਾਲੇ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਨ੍ਹਾਂ ਤੋਂ ਪੁੱਛੀਏ ਵੀ ਜਿਹੜੇ ਲੋਕ ਜਿਉਂਦੇ ਜੀ ਮਾਂ ਬਾਪ ਦਾ ਅਦਬ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਭਾਈ ਗੁਰਦਾਸ ਜੀ ਤੁਹਾਡੇ ਕੋਲ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰਧਾਰਾ, ਦੱਸੋ ਉਨ੍ਹਾਂ ਬਾਰੇ ਤੁਹਾਡਾ ਕੀ ਖਿਆਲ। ਭਾਈ ਗੁਰਦਾਸ ਜੀ ਦੀ ਵਾਰ ਨੰਬਰ 37 ਤੇ ਪੌੜੀ ਨੰਬਰ 12 ਤੇ 13 ਧਿਆਨ ਰੱਖਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਐ ਮਨੁੱਖ ਇਹ ਮਾਇਆ ਕਿੰਨੀ ਪ੍ਰਭਾਵਸ਼ਾਲੀ ਏ, ਜਿੱਦਣ ਤੇਰਾ ਜਨਮ ਹੋਇਆ ਰੱਬ ਦਾ ਭਾਣਾ ਉਦਣ ਵਾਪਰਿਆ। ਵੈਸੇ ਅਸੀਂ ਭਾਣਾ ਅੱਖਰ ਜਿਹੜਾ ਨਾ ਇਹਨੂੰ ਦੁਖਾਂਤ ਨਾਲ ਜੋੜ ਦਿੱਤਾ, ਧਿਆਨ ਦੇਣਾ। ਅਸੀਂ ਕਈ ਵਾਰੀ ਭਾਣੇ ਅੱਖਰ ਨੂੰ ਦੁਖਾਂਤ ਨਾਲ ਜੋੜਨੇ ਆ, ਕੋਈ ਕੰਮ ਵਿਗੜ ਜਾਏ, ਕੋਈ ਮਰ ਜਾਏ, ਕਿਸੇ ਨੂੰ ਸੱਟ ਲੱਗ ਜਾਏ, ਅਸੀਂ ਕਿੰਨਾ ਭਾਣਾ ਵਾਪਰਿਆ। ਮੌਤ ਹੋਵੇ ਤੇ ਕਹਿੰਦੇ ਆ ਭਾਣਾ ਵਾਪਰਿਆ, ਤੇ ਜਦੋਂ ਜਨਮ ਹੋਵੇ ਤੇ ਕੋਈ ਨਹੀਂ ਜੇ ਕਹਿੰਦਾ ਇਨ੍ਹਾਂ ਦੇ ਘਰ ਰੱਬ ਦਾ ਭਾਣਾ ਵਾਪਰਿਆ। ਅਸਲ ਵਿਚ ਜਿੱਦਣ ਬੱਚਾ ਜੰਮਦਾ ਉਦਣ ਵੀ ਭਾਣਾ ਹੀ ਵਾਪਰਦਾ। ਆ ਇੱਕ ਸ਼ਬਦ ਹੁੰਦਾ ਆਨੰਦ ਸਾਹਿਬ ਵਿਚ, ਜਾਂ ਕਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਨੇ ਜਾਂ ਕਿਸ ਭਾਣਾ ਤਾਂ ਜੰਮਿਆ, ਜਿੱਦਣ ਤੈਨੂੰ ਰੱਬ ਜੀ ਪਾਇਆ ਉਦਣ ਜੀਵ ਦਾ ਜਨਮ ਹੋਇਆ। ਧਿਆਨ ਰੱਖਣਾ, ਕੁਝ ਅੱਖਰ ਐਸੇ ਨੇ ਜਿਵੇਂ ਹੁਣ ਇੱਕ ਅੱਖਰ ਏ ਜਲੂਸ। ਅਸੀਂ ਭਾਵੇਂ ਨਗਰ ਕੀਰਤਨ ਕਹਿੰਦੇ ਆ, ਜਲੂਸ ਅੱਖਰ ਮਾੜਾ ਨਹੀਂ। ਬਾਦਸ਼ਾਹ ਦਾ ਪੂਰਾ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਣਾ, ਇਹਨੂੰ ਜਲੋ ਤੋਂ ਜਲੂਸ ਬਣਿਆ। ਪਰ ਅੱਜ ਅਸੀਂ ਅੱਖਰ ਵਰਤ ਦਿੱਤਾ, ਜਿਸ ਬੰਦੇ ਦੀ ਬਦਨਾਮੀ ਹੋਵੇ ਕਹਿੰਦੇ ਆ ਕੱਢ ਦਿੱਤਾ ਇਹਦਾ ਜਲੂਸ। ਇੱਕ ਅੱਖਰ ਏ ਬਕਣਾ। ਆਮ ਤੌਰ ਤੇ ਅਸੀਂ ਬਕਣਾ ਅੱਖਰ ਬਕਵਾਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਕਣਾ ਅੱਖਰ ਵੀ ਮਾੜਾ ਨਹੀਂ। ਕੋਈ ਜਨ ਹਰਸ਼ੋਂ ਦੇਵਾ ਜੋਰ ਚਰਨ ਗਹੂੰ। ਅਗਲਾ ਅੱਖਰ ਏ ਬਕੋ ਸ਼ੁਭ ਰਸਨਾ। ਕਹਿੰਦੇ ਨੇ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ, ਕੀ ਬੋਲਾਂ, ਜਿਹਨੇ ਮੈਨੂੰ ਰੱਬ ਨਾਲ ਜੋੜਿਆ ਮੈਂ ਉਹਦੇ ਚਰਨ ਘੁੱਟ ਕੇ ਪਕੜਾਂ। ਚਰਨ ਗਹੂੰ ਬਕੂ ਸ਼ੁਭ ਰਸਨਾ, ਦੀਜਾਂ ਪ੍ਰਾਣ ਅਕੋਰ ਅਕੋਰ ਦਰ ਤੇ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿਚ ਭੇਟ ਕਰਦੇ। ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਜੰਮਿਆ ਸੀ ਉਦਣ ਮਾਇਆ ਨੇ ਪ੍ਰਭਾਵ ਪਾਇਆ, ਵਿਚੋਂ ਗਰਦਾ ਨਿਕਲ ਆਇਆ, ਖਤਮ ਵਿਸਾਰ ਦੁਨੀ ਚਿੱਤ ਲਾਇਆ। ਜਿੱਦਣ ਜਨਮ ਹੋਇਆ ਭਲਿਆ, ਕੋਈ ਕਰੋੜਾਂ ਵਿਚੋਂ ਵਿਰਲੇ ਜਿਹਦੀ ਲਿਵ ਜੁੜਦੀ ਆ, ਨਹੀਂ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਕਹੇ, ਕਹਿੰਦੇ ਨੇ ਜਿੱਦਣ ਜੰਮਿਆ ਸੀ ਉਦਣ ਸਾਈਂ ਵਿਛੜਿਆ, ਪਰ ਜਿੱਦਣ ਵਿਆਹ ਹੋਇਆ ਉਦਣ ਮਾਂ ਪਿਓ ਨੂੰ ਵਿਸਾਰ ਦਿੱਤੀ। ਪਰ ਸਾਰਿਆਂ ਤੇ ਗੱਲ ਨਹੀਂ ਟੁੱਕਦੀ, ਜਿਹੜੇ ਕੇਵਲ ਮਾਂ ਬਾਪ ਦੀ ਸਾਰਾ ਜੀਵਨ ਤਾਂ ਬੇਇੱਜ਼ਤੀ ਕਰਦੇ ਰਹੇ ਤੇ ਮਰਨ ਤੋਂ ਬਾਅਦ ਪਾਣੀ ਲੈ ਕੇ ਤੇ ਰੋਟੀਆਂ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦਾ ਰਹੇ, ਉਨ੍ਹਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ। ਕਹਿੰਦੇ ਨੇ ਕਾਮਣ ਕਾਮਣੇ ਆਰੀਏ, ਕੀਤੋ ਕਾਮਣ ਕੰਤ ਪਿਆਰੇ, ਨੀ ਟੂਣੇ ਹਾਰੀਏ ਇਸਤਰੀਏ। ਤੂੰ ਕਾਮਣ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਉਂ ਜਿਹਾ ਕਰ ਦਿੱਤਾ, ਜੰਮੇ ਸਾਈ ਵਿਛੜਿਆ। ਜਿੱਦਣ ਜਨਮ ਹੋਇਆ ਸੀ ਉਦਣ ਰੱਬ ਨੂੰ ਭੁਲਾ ਦਿੱਤਾ, ਵਿਗਾਇਆ ਮਾਂ ਪਿਓ ਸਾਰੇ, ਜਿੱਦਣ ਸ਼ਾਦੀ ਹੋਈ।
1: ਸਤਾਰਾਂ ਤੋਂ ਜਦੋਂ ਅੰਮ੍ਰਿਤ ਪ੍ਰਚਾਰ ਹੋਏਗਾ, ਗੁਰੂ ਸੱਤ ਵਰੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਅੰਮ੍ਰਿਤ

अकाल मूर्ति

0: vardır. Cap adı saçı Yugadı saçı Hepi saçı Nanık Hoşipi saçı ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਖਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣ ਸੁਖ ਹੋਵੈ ਦਿਨ ਰਾਤੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੂਪੈ ਸੁਆਮੀ ਮਾਣਸ ਕੀ ਗਤ ਏਗੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਬਹਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੀ ਦਇਆ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਔਰ ਪ੍ਰੇਰਨਾ ਦਾ ਸਦਕਾ ਆਪ ਜੀ ਖਾਲਸਾ ਜੀ ਦਾ ਸਿਰਜਣਾ ਦਿਵਸ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਮਨਾ ਰਹੇ ਹੋ। ਆਓ ਜੋ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੋਈ ਹੈ ਕੱਲ ਇਸ ਲੜੀ ਨੂੰ ਇੱਥੇ ਸਮਾਪਤ ਕੀਤਾ ਸੀ ਕਿ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੇ ਹਰ ਇੱਕ ਜੋ ਵਸਤੂ ਇਸ ਸੰਸਾਰ ਵਿੱਚ ਪੈਦਾ ਕੀਤੀ ਹੈ ਉਸ ਨੂੰ ਕਿਸੇ ਮਰਿਆਦਾ ਕਿਸੇ ਨੇਮ ਕਿਸੇ ਦਾਇਰੇ ਦੇ ਅੰਦਰ ਆਪਣੇ ਹੁਕਮ ਦੇ ਵਿੱਚ ਟਿਕਾਇਆ ਹੋਇਆ ਹੈ ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ ਕਿਸੇ ਨਿਯਮ ਦੇ ਅਧੀਨ ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ, ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਖੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ ਤੇ ਮੈਂ ਬੇਨਤੀ ਕਰਾਂ ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁੱਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ, ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ, ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰ ਗਏ, ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ, ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਸਵਾਲ ਕੀਤੇ ਨੇ, ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ, ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਉ, ਆਖਾ ਬਿਰਥਾ ਜੀ ਕੀ। ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ, ਹੇ ਗੁਰੂ ਕੇ ਸਿੱਖੜੇ ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਕਿਤੇ ਕੋਈ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਹਿੰਦੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਜਿਹੜਾ ਮਨ ਰੋਜ਼ ਤੜਫਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ, ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਖ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ, ਇਹ ਮਨ ਅਨੰਤ ਨਾ ਕਾਹੂ ਜਾਏ ਜੀਓ। ਅਗਲੀ ਤੁਖ, ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ ਕਿਤੇ, ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ, ਇਹ ਮਨ ਤੈ ਕੁ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ ਹੈ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ, ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋਕਾਰ ਕਮਾਏ ਜੀਓ, ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀਦਰ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਹਾਂ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ, ਕਹਿਣ ਲੱਗੇ ਸੋ ਸਿੱਖ ਸਖਾ ਬੰਧਪ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ ਹੈ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ, ਜੋ ਗੁਰੂ ਹੁਕਮ ਕਰਦਾ ਹੈ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਹਾਂ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਹਾਂ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ? ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਆਉਂਦਾ ਮਨ ਨੂੰ ਜਗਾਓ, ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ। ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੁਤੇ ਹੋ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿਰਾਇ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਆ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਆ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿਰਾਇ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਆ, ਜਿਸ ਦਿਨ ਸੁਖਮਨੀ ਪੜ੍ਹਦੇ ਆ, ਜਿਸ ਦਿਨ ਆਨੰਦ ਪੜ੍ਹਦੇ ਆ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਪ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ, ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏਵੇ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਜਰ ਕਰੈਤਾਂ ਤੋਂ ਬਚਾਇਆ, ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਨੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਮੰਨੇ ਆ کے خاک پر آیا نانکا اس سور اس گائیں گر پیر خاما تا پرے جام اردار نہ کھائے کی اندر دی رہت مانے پیا پر تریا روپ نہ پیکھے نیتر سادھ کی تیل سنت سنگیت کی اندر دی رہت مانے بابا خور کھانا خوشی خوار جت کھاد ہے تن پیڑی ہے من میں چلے بیکار کی اندر دی رہتے منے گا جالوں ایسی ریت جت میں پیارا وسرے نانک سائی پلی پریت جت سہب سیتی پت رہے کدی کوئی اے اندر دی رہت نو کمائے گا کہ اوگن چھاڑ گناہ کو تاہو کر اوگن پچھتائی جیو کدی کوئی اے رہت کمائے گا کہ گناہ کا ہو وے واسلا کد واس لئی جائے جے گن ہو ون ساجنا مل سانجھ کری جائے سانجھ کری جائے گناہ کیری چھاڑ اوگن چلیے کدی اینا گناہ نو کوئی گرہن کر سکے گا میں بینتی کرنی چاہنا کہ گرو کے سکھو سکھ دی پرباشا کی گرو گرنتھ صاحب دی شبد دی روشنی وچ کرپالو سات گرو تن گرو رام دا سچے پتا جی اونا دا شبد اے سلوک آپ سب نو چیتے وے شروعات کیتی نے سکھ تو اے شبد دی سلوک دی سمپورنتا کیتی ہے گر سکھ تے سکھ تو شروع کیتا ہے گر سکھ تے سمپورنتا کیتی ہے شبد آرمب کر دینے کہ جیڑا اپنے آپ نو گرو نانک صاحب دا سکھ اخواندہ ہے اے تے شبد اخوانا ورتے کہ جیڑا اے کہندا ہے کہ میں بابے نانک دا سکھ ہاں صاحب کہندے سب تو پہلی گل کہ او سویرے اٹھدیا سار گرو دے دتے ہوئے منتر دا جاب کردا ہے دیکھو اے رہت ہے سکھ دی کہ سویرے امرت ویلے اٹھدیا سار گرو کا سکھ اس گرو دے بخشے ہوئے منتر نو جپدا ہے تے انہاں پرباشا دتی جیڑا سکھ کہاندا ہے سب تو پہلا پڑکے اٹھ کے نام نو تیاہے گا پھر کی کردا ہے کہن لگے ادم کردا ہے آلس نہیں اشنان کرے گا ست سنگت بھی جائے گا گرو تے دتے ہوئے اپدیش نو جپے گا تے او دے پاپ کٹے جاندے نے دن چڑھدا ہے پھر گرو کی بانی گاؤندا ہے بیندیاں نو اٹھدیاں نو نام کوئی نہیں بھولدا تے کہندے سچ جانو جیڑا سانس گراس میرے گرو نو تیاؤندا ہے او میرے گرو نو چنگا لگدا ہے پر اے دات انہاں نو ملی جنہاں اتے گرو دیالو ہو گیا تے جنہاں سکھاں دا جیون اینا اچا ہو جائے تن گرو رام داس کہندے نے انہاں دے چرناں دی دھوڑ مینوں مل جا پیاریو سکھ شبد کہنا بہت سوکھا ہے حضور نے شبد ورتے گر ست گر کا جو سکھ اخائے جے تو خانہ میں بابے نانک دا سکھ ہاں تے تیری زندگی دی اندر دی رہت پہلی مریادا ای کہ امرت ویلے اٹھ کے نام بھی جڑی گر ست گر کا جو سکھ اخائے سو پلکے پلکے دا ارتھ سویرا امرت ویلا صاحب نے شبد ورتے سو پلکے اٹھار نام تیاوے اتم کرے پلکے پر باتی اشنان کرے امرت سرناوے اپدیش گرو ہر ہر جپ جاپے سب کلوک پاپ دوکھ لے جاوے پھر چڑھے دیوش گربانی گاوے بیندیاں اٹھدیاں ہر نام تیاوے بہت سکھ ایسے ملدے نے ایدے وچ کوئی شک نہیں جڑے گرو کی بانی نو پڑھ دے نے گاؤں دے نے بینت ایسے ملنگے جنہاں نو حقیقت وچ سچ جانو کہ سمپورن گرو گرنتھ صاحب دے آپ انہاں نے درشن بھی نہیں کیتے آپ پاٹھ بھی نہیں کر کے دیکھیا ہوندا تے گرمخو جتنی دیر تک اپنا اندر گرو وال نہیں جوڑ دے اونی دیر تک ٹکا نہیں صاحب نے شبد ورتے اپدیش گرو ہر ہر جپ جاپے سب کلوک پاپ دوکھ لے جاوے پھر چڑھے دیوس گربانی گاوے بیندیاں اٹھدیاں ہر نام تیاوے جو ساس گراس تیائے میرا ہر ہر سو گر سکھ گرو من پاوے اور جس نو دیال ہووے میرا سوامی تیس گر سکھ گرو اپدیش سناوے پہلا شبد سی سکھ تے اخیر تے سمپورنتا کیتی گر سکھ جیڑی میں بینتی کرنی چاہنا کہ آپے گر چیلا دی کھیڑ چلائی پہلا سکھ کہ گر سات گر کا جو سکھ کھائے تے اخیر تے کہن لگے کہ جس نو دیال ہووے میرا سوامی تیس گر سکھ گرو اپدیش سناوے ہن اگلی تو کہ جن نانک دھوڑ منگے تیس گر سکھ کی شبد سکھ نہیں کلا ورتیا گر سکھ کی تے نال تو کہہ دتی جو آپ جپے اورے نام چپاوے
1: ਗੁਰ ਸਿੱਖ ਕਿਉਂ? ਪਹਿਲਾਂ ਅਸੀਂ ਸ਼ਬਦ ਸਿੱਖ ਸਿੱਖੀ ਨੂੰ ਕਮਾਨ ਤੁਰਿਆ, ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ, ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ, ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੇ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਉਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ, ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਬੰਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ, ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈਂ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਹੋਏ ਰਹੇ ਸਭ ਕੀ ਪਗਸਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨ ਹੈ, ਪ੍ਰਭ ਆਪਣੇ ਬਿਨ ਅਵਰ ਨਾ ਜਾਣੈ। ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ। ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੇ ਸੰਤ। ਤੇ ਮਹਾਰਾਜ ਕਿਰਪਾਲੂ ਜੀ, ਬ੍ਰਹਮ ਗਿਆਨੀ ਦੀ ਰਹਿਤ ਕੀ? ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆਵਾਂ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ ਪੜ੍ਹਨੇ ਆ, ਕਿਰਪਾਲੂ ਸਤਿਗੁਰੂ ਦਾ ਸੋਰਠ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ, ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੈ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ, ਨਾਹ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸੈ, ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ, ਹੈ ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਏ? ਗੱਲ ਫਿਰ ਆ ਕੇ ਗੁਰੂ ਤੇ ਮੁੱਕੀ, ਕਹਿਣ ਲੱਗੇ ਗੁਰ ਕਿਰਪਾ ਜਿਹ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਪਿਆਰਿਓ, ਇਹ ਬ੍ਰਹਮ ਗਿਆਨੀ ਹੈ। ਇਹ ਸੰਤ ਹੈ, ਇਹ ਗੁਰਸਿੱਖ ਹੈ, ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ ਪਿਆਰਿਓ, ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀ ਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਜੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾ ਬਚਨ ਕੀਤਾ, ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ ਹੈ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਪਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ ਤੇ ਮੈਂ ਸੋਚਣਾ ਬਣਾ, ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਹੈ ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ, ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ, ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ। ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਂ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਹਾਂ, ਕਈ ਵਾਰੀ ਕਹਿੰਦੇ ਹਾਂ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ, ਕੇਸ ਨਹੀਂ ਕੱਟਣੇ, मैं एक दो प्रमाण दे दिया कि गुरु ग्रंथ साहिब दी बाणी पढ़न वालियो कबीर वर्गे महापुरुष बनारस दी धरती ते रहिंदे ने। उन्हां ने एक शब्द कहा, कह लगे कि देख सजना तू रोज अपने सिर नू शब्द उन्हां ने मुनना वरते है, रोज तू सिर दे केस मुनन तुर पैना है। कहन लगे जिन्ना समा ए वाल मुनन ते लाए ने उन्ना सभा किते मन दे वकारा नू कट देंदा ते तू रब दे चरणा भी जुड़ जांदा। शब्द वरते कबीर मन मुंडिया नहीं, अगली तो के केस मुंडाए काहे। ते मैं बेनती करनी है खालसे नू रब वर्गा बनाया, ते बाणी विचों प्रमाण देने ने कि गुरु साहब ने जदों रब दे सरगण साकार रूप की गल की ते शब्द वरते तेरे सिर ते पाके ते तू सोने केस रखे हुए। शब्द वरते ने कबीर मन मुंडिया नहीं, केस मुंडाए काए, जो किश किया सो मन किया मुंडा मूंड अजाए। हजूर ने एक शब्द और वरते है, कह लगे मूंड मंडाया जो सिद्ध पाई मुक्ति भेट ना गईया काई। कबीर साहब का बचन है, ते जदों गुरु ग्रंथ साहब की बाणी पढ़ने ते मैं एक जरूर बेनती करना हुना, जेड़े अजे तुरे नहीं देखो उन्हां नूं प्रेरणा निम्रता नाल दिओ, सख्ती दे शब्द एने ना वरतो कि बंदा परत के गुरुद्वारे मत्था टेकन तो भी जांदा रहे। देखो एक रुपया थले डिग्गिया होवे ना उहनूं चुकण वास्ते भी बंदे नूं चुकना पैंदा है, जे किसे डिग्गे नूं चुकणे ते आकर ना कर मना तू भी थोड़ी जी चुकण दी जा सिख लै। कदी तकवीम अगे बेनती करनी है कि सिख का जीवन ही सिख नूं पलट गया। हजूर नूं पुछिया महाराज रब किहो जिहा है, ते बाणी भी शब्द वरते पहला बचन कहिंदे ने मेरा रब बड़ा मिठा है, उहदे बोलां दा जिक्र कीता मिठ बोलड़ा जी हर सज्जन स्वामी मोरा, ते कहिंदे ने इन्ना मिठा बोलदा खो संभल थकी जी उह कदे ना बोले कौड़ा। जदों पढ़िया महाराज किहो जिहा मिठा बोलदा, कह लगे उहदी चाल भी बड़ी चंगी आ ते ओ बोलदा कोयल दी तरह। मिठास शब्द वरते कहन लगे तेरी चाल सुहावी मधुराड़ी बाणी कोकन कोकला तरल जवानी, इन्ना मिठ बोलड़ा है कि दाता कोयल दी आवाज नू भी तू मात पिया कर में। ओ मिठ बोलड़ा है ओदी चाल बड़ी चंगी है, ते पुछिया महाराज फिर ओदा रूप की हो जाए, उसे हजूर ने बड़े प्यारे शब्द वरते ने, कहन लगे मेरे दाता जी तुसी बड़े किरपालू हो, तेरे बंके नायन दंत रसाला ते अगली तोके सोने नक जिन लंबड़े बाला। कहिंदे ने मेरे प्यारे दी केवल आवाज मिठी नहीं, कहिंदे ने ओदे वाल ओदे केस भी बड़े लंबे। ये गुरु ग्रंथ साहिब दीआं तुकां ने, जदों किते पढ़ने असीं हजूर दी बाणी ते नामदेव नूं पुछो भी तुहाडा साईं किहो जिहा, उहनां ने बेनती पता की कीती, कहन लगे लोभ लहर अत नीचर बाजे काया डूबे केसवा ते केसवा दे अर्थ किसे कोश विचों पढ़ के देखो एदे अर्थ ये ने जिदे केस बड़े लम्मे। कहन लगे कबीर जी नूं पुछो कि तुहाडा गोपाल किहो जिहा है, ते उहनां तुक वरती है कबीर केसो केसो कूकी है ना सोई है आसार, रात दिवस के कूक में कबू का सुरै पुकार। केसवा केसो केशो ए जितने भी शब्द आउंदे ने एदा अर्थ ये वे कि मेरे प्यारे दे केस बड़े लंबे ने। मेरा प्यारा शब्द सूरत है, हुण इस तों अगे चलना। गुरु कलगीधर जी ने पहली रैत दिती, कहन लगे सिखा सिखी दी रैत केसां तों शुरू हुंदी है। केस रखी ते नाल एक बचन कीता, ते देखो असीं कई वारी कहिंदे आ गुरु गोबिंद सिंह जी तों पहला केस किसे रखे। भाई साहिब भाई मनी सिंह जी शहीद उन्हां दी ज्ञान रत्नावली कदी पढ़ियो, उहदे विच जदों भाई मरदाने नूं उपदेश दित्ता है ते तीन बचन मेरे बाबे नानक ने कहे, ते उह तीन बचन किते ध्यान नाल सुणियो। मरदाने ने जदों कहा हे सतगुरु मेरा पार उतारा किवें, ते कहन लगे आ तीन गल्लां जिंदगी विच पाल लई महाराज केड़ियां। पहला बचन कीता सी दानिया केश कदी नहीं कटने, भाई मनी सिंह दे शब्द ने, केश कदी नहीं कटने। दूजा बचन कीता सी सिखी कमाणिया अमृत वेले पै रात रहिंदिया उठ के गुरु गुरु जपना, ते तीजा बचन कीता तेरे कर आया होया साधु संत अतिथि कदी भुखा ना जाए अपनी लोड़ अनुसार उहदी सेवा जरूर करे। बस आ तीन गल्लां पल्ले बन ली के केश कदी नहीं कटने। गुरमुखां के चेते रखी के आए गए दी सेवा करी ते अमृत वेले गुरु गुरु जपी। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ, ਹਜ਼ੂਰ ਦੀ ਸਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁੱਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ। ਨਹੀਂ, ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਤੇ ਗੁਰੂ ਨੇ ਕਿਹਾ ਅੱਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੀਆਂ, ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵਿੱਚ ਸਨ। ਖੈਰ, ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨੀ ਕੱਟਣੇ, ਤੰਬਾਕੂ ਦੀ ਵਰਤੋਂ ਨੀ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ? ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ? ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ, ਦਾਤ ਨੂੰ ਕਤਰਨ ਤੁਰ ਪੈਂਦਾ ਹੈ, ਜਿੰਨਾ ਮਰਜ਼ੀ ਉਹ ਕੱਟੇ, ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਹੈ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ। ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਕੀਤੀ ਸੀ, ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ। ਧਿਆਨ ਦਿਆ ਜੀ, ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਹੈ ਕੇਸ। ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢਾਕੇ ਜਾ ਰਹੀ ਸੀ ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਤੇ ਕੀ, ਦੁਰ ਦਾ ਅੱਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ, ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ ਦੀਨ ਦੁਨੀਆਂ ਦਰਕ ਮੰਦੇ ਆ ਪੂਰੀ ਰਕਸਾਰਮਾ ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰਮਾ। ਤੇ ਸਿਆਣੇ ਕਹਿੰਦੇ ਦੀਨ ਤੇ ਦੁਨੀਆਂ ਦੋਵੇਂ ਬੱਧੇ ਅੰਦਰ ਜ਼ੁਲਮ ਪਿਆਰੇ ਹੂ ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰ ਨਾ ਪਿਆਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ। ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿੱਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ। ਉਹ ਗੁਰੂ ਕੇ ਸਿੱਖੋ ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਆਏ ਆ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ। ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਣਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾ ਲਈ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ

ਤੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਕਹਿ ਕੇ ਸਨ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰ। ਭਾਵੇਂ ਪਿਛਲੇ ਸਾਲ ਅਰਦਾਸ ਵਿੱਚ ਬੜੀ ਖੁੱਲ੍ਹ ਕੇ ਦੀ ਵਿਚਾਰ ਚੱਲੀ ਸੀ, ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ। ਤੇ ਜਿੱਦਣ ਪਕੜੇ ਗਏ, ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਣੇ, ਜੇ ਮੈਨੂੰ ਪਿਆਰ ਕਰਦੇ ਹੋ। ਤੁਰ ਲੱਗਿਆ, ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ, ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਖੱਤ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ, ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲਹਿਦ ਹੋ ਜਾਏ, ਪਰ ਵੇਖੀ ਮੇਰੇ ਲਾਲ, ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ, ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ, ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ, ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਸੀ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ? ਢਾਡੀ ਸੋਹਣ ਸਿੰਘ ਸੀਤਲ ਦੁਖੀਏ ਮਾਂ ਪੁੱਤ ਵਿੱਚ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਨੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣਾ। ਕਹਿੰਦੇ ਨੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ, ਮਨਾ ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸ਼ੀਸ ਤੇ ਦਾੜਾ ਤਾਂ ਵੇਖਾਂ, ਸ਼ੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਈ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨੀ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾੜਾ ਵੱਡਾ ਹੋਵੇਗਾ। ਕਹਿਣ ਲੱਗੇ, ਸੱਚ ਜਾਣੀ ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ, ਮਾਂ ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ, ਦਲੀਪ ਸਿੰਘ ਦੀਆਂ ਕਦੀ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਖੱਤ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ, ਮਾਂ ਤੇਰਾ ਪਤੀ ਨੀ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨੀ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀਂ, ਗੁਰੂ ਕੇ ਸਿੱਖਾਂ ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹ

0: ਆ ਕਿ ਕਿਸ ਸਾਰੀ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ। ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਇਹਨੂੰ ਠੰਡੀਆਂ ਪੱਟੀਆਂ ਕਰੋ, ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ। ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ। ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਜੀ? ਕਹਿੰਦੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਧੂਰ ਹੈ, ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਧੂਰ ਦੇ ਕੀ ਅਰਥ ਕਰਾਂਗੇ? ਧਿਆਨ ਦਿਆ ਜੇ ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾ ਚੀਨੀ ਨੀ ਮੈਂ ਕਰਨੀ। ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਖਾਬ, ਹਰਗਿਜ ਨਾ ਪਾ ਬਾਸ਼ਦ ਈ ਪੰਜ ਮਾਪ, ਕੜਾ ਕਾਰ ਦੋ ਕੱਚ ਕੰਘਾ ਬਿਦਾਂ, ਬਿਲਾ ਕਈ ਥਾਂ ਤੇ ਬਿਲਾ ਆਇਆ ਕਿਤੇ ਬਿਨਾ ਆਇਆ, ਬਿਨਾ ਕੇਚ ਖੇਚ ਅਸ ਜੁਮਲਾ ਨਿਸ਼ਾਨ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ, ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ, ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਫ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਫ ਆਪਾਂ ਕੱਕਾ ਕਹਿੰਦੇ ਹਾਂ, ਤੇ ਸ਼ਬਦ ਕਾਫ ਵਰਕੀ ਹੈ। ਕਹਿਣ ਲੱਗੇ ਨਿਸ਼ਾਨੇ ਇਹ ਸਿੱਖੀ ਪੰਜ ਹਰੂਪ ਕਾਫ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਹਰੂਫ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ਼ ਨਾ ਪਾਸ਼ਦ ਈ ਪੰਜ ਮਾਪ, ਕਹਿਣ ਲੱਗੇ ਕੜਾ ਕਾਰ ਦੋ ਕੱਚ ਕੰਘਾ ਬਿਦਾਂ। ਤਾਂ ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ, ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਸ਼ਹਿਰਾ, ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਕਹਿੰਦੇ ਨੇ ਬਿਨਾਂ ਕੇਸ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ, ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ। ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ, ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ, ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾਂ, ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ, ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ, ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ। ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ, ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜੈਰਤ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ, ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ, ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ, ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ, ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ, ਉਹ ਕੇਸਾਂ ਦੇ ਵਿੱਚ ਆ ਗਈ। ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋ ਵਕਤ ਤੂੰ ਕੰਘਾ ਕਰਨਾ, ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ, ਪਾਗ ਪਾਗ ਚੁਣੇ ਚੁਣ ਬੰਨਈ, ਕਿ ਸਿਰ ਦੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ, ਟੋਪੀ ਦੀ ਤਰ੍ਹਾਂ ਨਹੀਂ। ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ, ਨਹੀਂ। ਸ਼ਬਦ ਵਰਤਿਆ ਪਾਗ ਚੁਣੇ ਚੁਣ ਬੰਨਈ, ਦੋਨੋ ਵਕਤ ਕੰਘਾ ਕਰੀ। ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ, ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰ ਦੀਏ, ਕੇਸਾਂ ਵਿੱਚ ਕੰਘਾ ਕਰੇ, ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ, ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋ ਵੇਲੇ ਦੇ ਨਿਤ ਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ, ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ, ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ, ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ, ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ ਉਹ ਹੈ ਦਸਤਾਰ। ਅਸੀਂ ਜਿੱਥੇ ਬੰਨ੍ਹਦੇ ਹਾਂ, ਹੋਰ ਲੋਕ ਵੀ ਦਸਤਾਰ ਪੱਗ ਬੰਨ੍ਹਦੇ ਨੇ, ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂ? ਧਿਆਨ ਦਿਆ ਜੇ ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ। ਧਿਆਨ ਦਿਆ ਜੇ ਮੈਂ ਸਿਰਫ ਪੱਗ ਸ਼ਬਦ ਸੰਬੰਧੀ, ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ, ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜ੍ਹਿਆ ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿੱਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤਿ ਸਮਾਗਮ ਤੇ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਕਿਹੜਾ ਤੁਸੀਂ ਐਤਕੀ ਇਹ ਪ੍ਰੋਗਰਾਮ ਉਲੀਕਿਆ ਹੈ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਨਹੀਂ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਨੇ ਅਸੀਂ ਕਥਾ ਸੁਣਨੀ ਜੀ, ਸਾਡਾ ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿੱਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਇਹ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, ਛੇ ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ ਹੋਏ ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿੱਦਣ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ। ਮੋਹਰ ਦੇ ਕੇ ਕਿਹਾ ਸੀ ਦੇਸਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ, ਦੇਸਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੀ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ। ਭਾਵੇਂ ਕਰੋੜਾਂ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ ਹੈ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਾਲ ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। ਕਰੋੜਾਂ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸਰਾਜ ਸਿੱਖ ਰਾਜ ਵੇਲੇ ਨੱਥਾਂ ਤੇ ਬਦੁੱਲਾਂ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਕਿ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਹੈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਖਿਮਤ ਬਾਹ, ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊਟੀ ਵਿੱਚ ਵੜਿਆ ਤੇ ਅੰਦਰ ਨੂੰਹ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰਹ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ, ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊਟੀ ਵਿੱਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹ ਜਦ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਕਾਂ ਜਾਂ ਮਰਦਾਂ ਨਾ ਲਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ ਜੇ ਪਤਾ, ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ, ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਤੂੰ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿਣ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਨੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ, ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ, ਨੈਣ ਪੁੱਛ ਦੀ ਪਿੱਟ ਦਿਆਂ, ਕਿਸ ਦੇ ਨਾਂ ਅਲਾਉਣੀ ਅੰਗੇ, ਕਿਹਦੇ ਨਾਂ ਤੇ ਅਲਾਉਣੀ ਪਾਵਾਂ। ਤੇ ਅੱਗੋਂ ਨੇ ਉੱਤਰ ਦਿੱਤਾ, ਸਹੁਰੇ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ, ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ। ਇੱਕ ਕਾਂ ਬੋਲਿਆ, ਸਾਰੇ ਕਾਵਾਂ ਅੱਗੋਂ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ, ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਅਰਬੀ ਵਿੱਚ, ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ। ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ, ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਕੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ, ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ। ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਸੀ, ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ, ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ। ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ ਹਾਂ। ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ। ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ, ਕਹਿਣ ਲੱਗੇ, ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ, ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ। ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ। ਕਹਿਣ ਲੱਗੇ, ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ। ਸ਼ਬਦ ਵਰਤੇ, ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ, ਦੁਨੀਆਂ ਮੇ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ। ਕੇਸ ਸਾਡੀ ਮੋਹਰ ਨੇ, ਗੁਰੂ ਜੀ ਕਹਿ ਰਹੇ ਨੇ, ਕੇਸਾਂ ਵਿੱਚ ਕੰਘਾ ਰੱਖੀ, ਦਸਤਾਰ ਸਜਾਈ, ਹੱਥ ਵਿੱਚ ਕੜਾ ਦਿੱਤਾ। ਉਦਨ ਗੁਰਮੁਖ ਅਰਥ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ, ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ ਬੜੇ ਵੱਡੇ ਅਰਥ ਰੱਖਦੇ ਨੇ, ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਹੈ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ। ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ। ਅੱਖਰ ਕੀ ਨੇ ਜੀ? ਚਿੰਨ ਨੇ। ਅੱਜ ਤੀਕਰਾ ਚਿੰਨ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ ਚ ਕੀ ਹੈ ਜੀ? ਚਿੰਨ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਹਾਂ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਲ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ, ਸਾਹਮਣੇ ਸਕੂਲ ਹੀ ਇੱਕ ਚਿੰਨ ਹੀ ਹੈ ਨਾ। ਹੌਸਪੀਟਲ ਹੈ, ਬੈਡ ਲੱਗਾ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ। ਇਹ ਚਿੰਨ ਬੋਲ ਕੇ ਕਹਿੰਦਾ ਖੌਰਨਾ ਵਜਾਈ ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਾਣੀ ਦਾ ਰੰਗ ਕੋਈ ਨਹੀਂ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਤੇ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ? ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ, ਹੀਰਾ ਹਾਥ ਚੜਿਓ ਨਿਰਮੋਲਕ, ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ। ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ, ਹੱਥ ਤੇਰਾ ਨਹੀਂ, ਅੰਮ੍ਰਿਤ ਜਿੰਦ ਛਕਿਆ ਹੱਥ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜੱਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਇਹ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ, ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਠਾਂ ਰੀਠਾਂ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾ, ਸਿੱਧ ਮਤੇ ਤੋਂ ਸਿੱਧ ਆਸਣ ਤੋਂ ਨਾਨਕ ਮਤਾ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸ ਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸ ਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ, ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ ਉਹਦਾ ਨਾਂ ਕੇਸਗੜ੍ਹ ਰੱਖਿਆ ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਨੂੰ ਉੱਚਿਆ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ। ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ਼ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਣ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸਬੇਰੇ, ਕਹਿੰਦੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁਰੈਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸੱਗ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ ਜਦੋਂ ਨਾਮ ਰਸ ਵਿੱਚ ਕੋਈ ਗੜੋਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ। ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਹਾਂ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ, ਇਸ ਸਤੋਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ। ਦੁਰਮਤ ਬਦ ਜੋ ਪੀਵ ਤੇ ਬਿਖਲੀ ਪੱਤ ਕਮਲੀ, ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਸਲਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾਂ ਨੂੰ ਧਾਰਨ ਕਰਦਾ ਹੈ, ਚਾਰ ਬੱਜਰ ਕਰੈਤਾਂ ਤੋਂ ਬਾਜਾ ਹੈ, ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿੱਚ ਗੁਣੋਂ ਧੋ ਕੇ ਨਿਕਲਦਾ ਹੈ, ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, जैसे गुरु नानक दी अंगद को कीनियो शंक ना करी जाए, सावधान होए दी जाए, अब अमृत छकावो मोहे जैसे तुम लीनियो। पंजा ने अमृत छकिया ते जदो कलगी धर जी नू अमृत दी दात दिती ते भावे असी कहने पुछया भी तुसी की दोगे, खिमा करो तर्क नहीं। और जदो गुरु ने अमृत दे दिता सिख ने की शर्त लानी सी, क्योंकि अमृत देने वाले दे सामने शर्त ही कोई ओ कृपालू है। फिर उन्हें कह दिता मैं तेनू दियांगा कि सेव करी इन्हीं की पावत और की सेव सुहात न जी को, दान दियो इन्हीं को पलो और आन को दान न लागत निको, आके फल इन्हीं को दियो और जग में जस और दियो सब फीको, मैं तेनू की दियांगा मोह ग्रह में तन ते मन ते धन ते सिर लो, मोह ग्रह में तन ते मन ते सिर लो तन है सभी इन्हीं को, जदो क्या मेरा सब कुछ तेरे हाथ जोड़ के क्या मेनू अमृत दे। उदो अमृत की दाह छकन लगे, उधरों फिर एक आवाज उठी हर सच्चे तख्त रचाया सतसंगत मेला, नानक निरपो निरंकार विच सिद्धा खेला, गुरसिमर मनाई काल का खंडे की बेला, अज गुरु छकदा प्यो लोको पीवो पौल खंड तार हो जन्म सुहेला। आवाज कह रही सी वाह वाह गोबिंद सिंह आपे गुर चेला, उस आवाज ने ब्रह्मांड तक अपने शब्द नू पहुंचाया। आओ गुरु के सिखो, पिछे वैसे मैं संखेप जा चलिया, भावे कई महीने दी विचार आपां करदे रहिए, सवेरे अमृत दा बाटा तैयार होना है, पंजां ने गुरु की हजूरी विच तैयार करना है, स्वाद ताए इन्ना दिन हो गया सारिया नू जोर मार दिया, कोमल साहब जी बाबा जी कीर्तनिए कथावाचक सकत्तर साहब पूरा तान लाया पिया, ते जिथो मैं गल अज आरंभ कीती सी परसों जदो संपूर्णता करके कहोगे दाता जी सेवा थाए पायो, पर गुरु कहेगा गावया सुनिया तिन का हर थाए पावे, जिन सतगुरु की आज्ञा सत सत करमानी, आज्ञा मान लईए अमृत दी दात लैके अंदरों अमृत नाल जुड़ जाइए। कल नू असी धन गुरु अंगद साहब दे जीवन दी विचार करनी, क्योंकि परसों मेरे सतगुरु दे पुरब नू पूरे 500 साल हो जाने, कल असी घंटा जितना भी समा प्रबंधक वीरों लिखणगे केवल गुरु अंगद साहब दा जीवन सांझा करांगा। वाहिगुरु जी का खालसा वाहिगुरु।
1: सतनाम।

सा नाहौ जति सती नहीं पड़या मूर्ख मुगदा जन्म भया परणवत नानक तिनकी शरणा जिन तू नाही विसरया परणवत नानक तिनकी शरणा जिन तू नाही विसरया परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए खास करके अज सवेरे अमृत वेले जिथे हरमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमारिया है अपने कीते हुए कर्मां दा दोष दूसरे दे सिर ना मड़। पर अखीर विच इक कृपा कीती उहने कि जे तू कर्म माड़े कर लेने ते कत्तक दे महीने विच साध संगत गुरु दी संगत दा आसरा ले तेरे अंदर दे सारे चिंता झोरे अपने आप ही मुक जाणगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग ते की कर्म कमाया। कहन लगे परमेश्वर ते भुलिया व्यापन सबे रोग वेमुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस्थ है रोवे रोज। अखीर विच इक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तिक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहने ते कत्तक दे महीने विच साध संगत दा ओट आसरा ले। करो कृपालता आप जितने भी कृपालू सतगुरु जी दी चरण शरण विच इकत्र होए हो आशीष बख्शो और गुरु बख्शी फतेह प्रवान करो जी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਰਮ ਫਿਲਾਸਫੀ ਦੇ ਸੰਬੰਧੀ ਸਤਿਗੁਰੂ ਨੇ ਸਾਨੂੰ ਅਨੇਕਾਂ ਪ੍ਰਮਾਣ ਦੇ ਕੇ ਸੁਚੇਤ ਕੀਤਾ ਹੈ ਕਿ ਜਿਹੜੇ ਕਰਮ ਇਨਸਾਨ ਕਰਦਾ ਹੈ ਇਸ ਨੂੰ ਆਪਣੇ ਕੀਤੇ ਹੋਏ ਕਰਮ ਜੋ ਬੀਜ ਬੀਜ ਰਿਹਾ ਹੈ ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਹੈ, ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਐ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਇਹ ਕੇਵਲ ਦੁਹਰਾਉਣ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਦੇ ਹਾਂ ਇਹਨਾਂ ਪਿੱਛੇ ਹਕੀਕਤ ਵੀ ਹੈ ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾ ਕਰਕੇ ਸਾਈਂ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ, ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਐ ਇਨਸਾਨ, ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪਹਿਰਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਅਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਇਸ ਸੁਹਾਪਣ ਨੂੰ ਇਸ ਤਨ ਨੂੰ ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਇਆ ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ
ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਆ, ਦੀਵੇ ਦੇ ਵਿੱਚ ਤੇਲ ਪਾਇਆ ਹੈ ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਣੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਉਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿੱਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿੱਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿੱਚ ਪੜ੍ਹਨੇ ਹਾਂ, ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿੱਚ ਢਾਲ ਲਈਏ। 12 ਮਹੀਨੇ ਨੇ, ਜੇ ਇੱਕ ਇੱਕ ਬਚਨ ਵੀ ਮਹੀਨੇ ਵਿੱਚ ਕਮਾਇਆ ਜਾਏ ਤੇ 12 ਮਹੀਨਿਆਂ ਵਿੱਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿੱਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇੱਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ ਹੈ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ, ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ, ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿੱਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲੱਟ ਲੱਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਨ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ, ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ। ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆ ਹੋਇਆਂ ਨੂੰ ਮਾਂ ਵੀ ਗੋਦ ਵਿੱਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿੱਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆ ਲੈ ਕੇ ਭਾਈ। ਭਰਾ ਖਟੀਆ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾਂ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿੱਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ
ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ। ਮੈਂ ਯਤਨ ਕਰਨਾ ਹੁੰਦਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਟਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੋਰੇ ਤੋਏ ਗਰੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ, ਲੱਟ ਛਟਕਾਏ ਕੇਸ ਖਲਾਰ ਕੇ ਤਿਰਿਆ ਰੋਵੈ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੁ ਜੋ, ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੇ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇੱਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇੱਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਬੱਧਾ ਚੱਟੀ ਨਹੀਂ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ੀਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇੱਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕਿ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ। ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਇਹ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ, ਹੁਕਮ ਕੀ ਹੈ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ 40 ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੈ ਸਭ ਕੁਹ, ਸਾਰੀ ਦੁਨੀਆ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਦੇ ਹਾਂ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ ਵਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664 ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰ ਬਲਾਖ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਨੇ

ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ। ਉਹ ਸ਼ਬਦ ਸਨ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ, ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਰੱਖੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿੰਨਾ ਜਿੰਨਾ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖ, ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਕਰ ਰਿਹਾ ਹੈ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉੱਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ, ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਗ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਨੇ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੋ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ ਕੇ ਵੀ ਕਿਰਪਾ ਮਿਲਦੀ ਏ। ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਨੇ ਆ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਕਵੇ, ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ, ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ, 11 ਸਾਲ ਸਿਰ ਬਤੀਤ ਹੋਏ। ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ, ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ। ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ ਪਰ ਧਰਮ ਕਮਾਉਣ ਵਾਲੇ 5-7 ਹੀ ਸਨ, ਕਦੀ ਭੀੜ ਧਰਮ ਨਹੀਂ ਹੁੰਦੀ। ਪਿਆਰਿਓ, ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ, ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ।

ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਸਾਰੇ ਲੋਕ ਉਹਦੀ ਜੈ ਜੈਕਾਰ ਕਰਨ। ਪਰ ਪਿਆਰਿਓ, ਜੇ ਸਾਈਂ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ? ਪੂਜ ਲੱਗੇ, ਪੀਰ ਆਖੀਐ ਸਭ ਮਿਲੇ ਸੰਸਾਰ, ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ, ਜਾਂ ਪਤ ਲੇਖੈ ਨਾ ਪਵੇ ਸਭਾ ਪੂਜ ਖੁਆਰ। ਜਿਹੜੀ ਪੂਜਾ ਕਰਾਂਦੇ ਰਹੇ ਸਾਰੀ ਖੁਆਰੀ ਪੱਲੇ ਪੈ ਗਈ। ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਫਿਰ ਆਪਣੇ ਵਿਸ਼ੇ ਤੇ ਆਵਾਂ, ਹੁਕਮ ਕੀਏ ਮਨ ਭਾਵਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ? ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ, ਇੱਥੇ ਵਿਰੋਧੀ ਵੀ ਕੋਈ ਨਾ ਹੋਵੇ। ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ, ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ। ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਇੱਥੇ ਬਾਦਸ਼ਾਹ ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ। ਹਜ਼ੂਰ ਬਖਸ਼ਿਸ਼ ਕਰ ਰਹੇ ਨੇ, ਜਿਹੜੇ ਤੂੰ ਕਰਮ ਕਰਨਾ ਪਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੈ ਅੱਗੇ ਜਾਵਣਾ, ਨੰਗਾ ਦੋਜ਼ਖ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ। ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ। ਪਿਆਰਿਓ, ਹੁਣ ਅਸੀਂ ਕਈ ਵਾਰੀ ਸੋਚਨੇ ਆ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ, ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ। ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ, ਹੋਰ ਸਾਨੂੰ ਸਮਝ ਪੈ ਜਾਏ। ਵੇਖੋ, ਦਾਵਾ ਨਹੀਂ, ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਿਹਾ ਆਖਰੀ ਮੇਰਾ ਫੈਸਲਾ ਹੈ, ਨਹੀਂ। ਇਹ ਸਾਗਰ ਹੈ, ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ? ਬਿਲਕੁਲ ਨਹੀਂ। ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਣਾ। ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ। ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ, ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ, ਪੈਂਫਲੇਟ ਕੋਈ ਬਣਾਉਂਦਾ ਹੈ, ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਪ ਤੁਸੀਂ ਪੜੋਗੇ, ਪਹਿਲੇ ਪੰਨੇ ਕਿਤੇ ਦੋ ਪੜੋਗੇ, ਆਪਣੀ ਘਾਲਣਾ ਦਾ ਜ਼ਿਕਰ ਕਰੇਗਾ। ਮੈਂ ਇੰਨੀ ਮੁਸ਼ਕਤ ਕੀਤੀ, ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ। ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ, ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ। ਇੱਥੋਂ ਤੱਕ ਗੁਰੂ ਕੇ ਸਿੱਖੋ ਜਿੱਦਨ ਸੰਪੂਰਨਤਾ ਕਰਦੇ ਨੇ ਉਦਨ ਕਮਾਈ ਦੀ ਗੱਲ ਨਹੀਂ ਕਰਦੇ, ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ, ਮੈਂ ਇਹਦੇ ਯੋਗ ਨਹੀਂ ਸੀ, ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ। ਗੁਰਮੁਖੋ, ਸਿੱਖੀ ਤਾਂ ਇਹ ਹੈ, ਬਾਬਾ ਜੀ ਨੇ ਬਚਨ ਕੀਤੇ ਨੇ, ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ, ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ, ਮੈਨੂੰ ਯੋਗ ਕੀਤੋ ਹੀ ਪਾਠ ਹੈ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਕਿਉਂ ਜੀ ਤੁਸੀਂ ਯੋਗ ਨਹੀਂ ਸੀ? ਕਹਿਣ ਲੱਗੇ ਨਹੀਂ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਮੈਂ ਔਗੁਣਾਂ ਨਾਲ ਭਰਿਆ ਵਾਂ, ਕੈਸੀ ਨਿਰਮਾਣਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ, ਤੁਸੀਂ ਤਰਸ ਦੇ ਘਰ ਵਿੱਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ ਹੀ। ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ? ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ, ਪਤਾ ਕੀ ਮੈਂ ਰਾਮਤ ਹੋਈ? ਸਤਿਗੁਰ ਸੱਜਣ ਮਿਲਿਆ। ਗੁਰਮੁਖੋ, ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ। ਫਿਰ ਬੇਨਤੀ ਸਮਝਿਓ, ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ, ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ, ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ, ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂਗਾ। ਸੱਜਣ ਇਹ ਹੁੰਦਾ, ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ। 12 ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿੱਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ। ਇੱਥੇ ਸਾਲਕ, ਸਾਲਕ ਦਾ ਅਖਰੀ ਅਰਥ ਸੰਤ ਹੁੰਦਾ। ਕਹਿੰਦੇ ਨੇ ਇੱਥੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ, ਜੇਬਾਂ ਕੱਟਣ ਵਾਲੇ ਮਿਲਣਗੇ। ਹਾਂ,
ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਕਮਾਈਆਂ ਵਾਲੇ ਜਿਹੜੇ ਨੇ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ, ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਨ ਦੇ ਜਾਣਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ, ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ, ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ, ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ, ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ। ਬੱਚੇ, ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿੱਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਤੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ, ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿੱਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ, ਗੁਰੂ ਸੱਜਣ ਹੈ, ਤਰੁੱਟ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿੱਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ। ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਹੋਏ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ। ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਹੈ। ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵਿੱਚ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ। ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉੱਤਰ ਦੇ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ, ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ, ਦੁਖਾਈ ਰੱਬ ਦੀ,
ਮੈਂ ਕੀ ਲੁੱਟਣਾ ਸੀ, ਮੈਨੂੰ ਤਾਂ ਨੀਂਦ ਨੇ ਠੱਗ ਲਿਆ, ਮੇਰੇ ਸੁੱਤੀਓ ਕਿਤੇ ਚਲੇ ਗਏ। ਭਾਈ ਵੀਰ ਸਿੰਘ ਹੁਣਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ, ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ, ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ, ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ। ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ, ਸਵੇਰੇ ਉਹ ਲੋਕ ਇਕੱਠੇ ਹੋਏ, ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ, ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ, ਕਹਿਣ ਲੱਗੇ ਰੁਕੋ ਹਜ਼ੂਰ ਰੁਕੇ, ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ। ਹੱਸ ਕੇ ਕਹਿਣ ਲੱਗੇ, ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ, ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਪੀ ਦਿੰਦੀ ਹੈ। ਕਹਿਣ ਲੱਗੇ, ਅਸੀਂ ਤੁਹਾਨੂੰ ਠੱਗਣਾ ਸੀ, ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ, ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਆ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ। ਕਹਿਣ ਲੱਗੇ, ਗੱਲ ਨਾ ਕਰ, ਅਸੀਂ ਤੈਨੂੰ ਵੀ ਠੱਗਣਾ ਹੈ। ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ, ਅੱਜ ਤੀਕਰਾ ਦੁਨੀਆਦਾਰ ਹੀ ਠੱਗੇ, ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ। ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ, ਕਹਿੰਦੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ। ਪਰ ਲੁੱਟਣਾ ਕਿਵੇਂ, ਗੋਲਕ ਲੁੱਟਣਾ ਨਹੀਂ, ਕਬੀਰ ਲੁੱਟ ਨਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ। ਹਜ਼ੂਰ ਨੇ ਕਿਹਾ, ਜੇ ਜ਼ਰੂਰਤ ਹੈ ਤਾਂ ਲੁੱਟੋ। ਇੱਕ ਨੇ ਅੱਗੇ ਵੱਧ ਕੇ ਕਿਹਾ, ਕਹਿਣ ਲੱਗਾ, ਇਹ ਯਾਤਰੀ ਇਹ ਵਪਾਰੀ, ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ, ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ। ਸਤਿਗੁਰੂ ਉੱਥੇ ਰੁਕ ਗਏ, ਕਹਿਣ ਲੱਗੇ, ਜੀ ਸਦਕੇ ਕਤਲ ਕਰੋ ਪਰ ਇੱਕ ਗੱਲ ਮੇਰੀ ਵੀ ਸੁਣ ਲਓ, ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ, ਸਰੀਰ ਨੂੰ ਰੁਲਣ ਨਹੀਂ ਦੇਣਾ, ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ। ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ, ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ, ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ। ਕਹਿਣ ਲੱਗੇ, ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ ਪਰ ਅੱਗ ਕਿੱਥੇ? ਉੱਥੇ ਕਹਿੰਦੇ ਨੇ, ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ, ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ, ਕਹਿਣ ਲੱਗੇ, ਚਲੇ ਜਾਓ ਸਾਹਮਣੇ, ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ, ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ। ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ, ਕੁਝ ਚਲੇ ਗਏ ਅੱਗ ਲੈਣ ਵਾਸਤੇ। ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ, ਜੰਗਲ ਨੂੰ ਲੱਗੀ ਕੋਈ ਅੱਗ ਨਹੀਂ, ਸ਼ਮਸ਼ਾਨ ਘਾਟ ਹੈ, ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ, ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ? ਉਸ ਸੱਜਣ ਨੂੰ ਜਮ ਗਣ ਮਾਰਦੇ ਨੇ, ਜਮਦੂਤ ਮਾਰਦੇ ਨੇ, ਉਹਦੇ ਅੰਦਰ ਦੀ ਰੂਹ ਵਿਲਕਦੀ ਹੈ, ਅੰਦਰ ਦੀ ਰੂਹ ਕਲਪਦੀ ਏ, ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ। ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ, ਦੇਵ ਗਣ ਆ ਗਏ, ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ, ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ। ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ, ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ। ਇਹ ਸੱਜਣ ਰੁਕ ਗਏ, ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ, ਅੱਗ ਭੁੱਲ ਗਈ? ਕਹਿਣ ਲੱਗੇ, ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ, ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ। ਗੁਰਮੁਖੋ, ਜਿਹੜੇ ਕਰਮ ਕਰਨੇ ਆ ਨਾ, ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ। ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਉਹਨਾਂ ਦਾ ਇੱਕ ਸ਼ਲੋਕ, 6 ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ ਤੇ ਨਿੱਕੇ ਜੇ 6 ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ। ਉਹਨਾਂ ਦਾ ਬਚਨ ਹੁੰਦਾ, ਵੇਖ ਕਪਾ ਹੈ ਜੇ ਥੀਆ, ਬਾਬਾ ਫਰੀਦ ਜੀ, ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ, ਤੇ ਅਗਲਾ ਬਚਨ ਏ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ। ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ, 6 ਉਦਾਹਰਨਾਂ ਸਿਰਫ 2 ਤੁਕਾਂ ਵੀ ਦੇ ਦਿੱਤੀਆਂ, ਵੇਖ ਕਪਾ ਹੈ ਜੇ ਥੀਆਂ
ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ, ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ, ਵੇਲਣੇ ਵਿਚ ਵੇਲਿਆ, ਰੂਹ ਪਿੰਜਣੀ ਵਿਚ ਪਿੰਜਿਆ, ਤਕ ਚਰਖੇ ਤੈਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ? ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇ ਕਪਾਹ ਹੈ ਜੇ ਥੀਆ ਜੇ ਸਿਰ ਥੀਆ ਤਿਲਾਂ, ਕੇ ਤਿਲਾਂ ਦਾ ਕੀ ਦੋਸ਼ ਸੀ? ਕਹਾਣੀ ਵਿਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ? ਕੋਲੂ ਵਿਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਹੈ? ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿਚ ਰੱਖ ਕੇ ਫੂਕਿਆ। ਉਹ ਸੱਜਣਾ ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ ਅੱਗ ਤੇ ਬਲਦੀ ਏ? ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ? ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਜੇ ਥੀਆ ਜੇ ਸਿਰ ਥੀਆ ਤਿਲਾਂ, ਕਾਂ ਮਾਦੇ ਅਰ ਕਾਗ ਦੇ ਕੁੰਨੇ ਕੋਈ ਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾਂ। ਇੱਕ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ, ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਉਂਦੇ, ਅਸੀਂ ਕਹਿੰਦੇ ਆ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਉਂਦੇ, ਕਰਦੇ ਖਾਏ ਖਾਏ ਨਾਨਕ, ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਹਿ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿਚ ਆ ਝੁਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ, ਗੁਰਸਿੱਖੋ ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ? ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨ ਹੋਈ, ਅੱਗੋ ਕਹਿੰਦੇ ਨੇ ਬਾਬਾ ਆਖੇ ਖਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰਿਓ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ। ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ? ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨੀ ਪਰ ਹੈ ਵੇ, ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ ਹੈ। ਕ੍ਰੋਧ ਦਾ ਕਿਹੜਾ ਰੂਪ ਹੈ? ਕ੍ਰੋਧ ਦੇ ਕਿਹੜੇ ਬਸਤਰ ਨੇ?
ਕ੍ਰੋਧ ਦਾ ਕਿਹੜਾ ਰੰਗ ਹੈ? ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ, ਕੁਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ, ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ, ਅਸੀਂ ਸਾਰੇ ਕਹਿੰਦੇ ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈ ਗੁਰੂ ਨਾਨਕ ਦੀ ਉਂਗਲ ਹੋ ਗਈ, ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ। ਉਹਨਾਂ ਨੂੰ ਜਦੋਂ ਦੇਖਿਆ, ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ? ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਹੜੇ ਤੂੰ ਕਰਮ ਕਰ ਰਿਹਾ, ਅਸੀਂ ਕਹਿੰਦੇ ਹਾਂ ਕਰਮ ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਨਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਨ ਦਿੱਤੀ। ਉਹ ਕਹਿੰਦੇ ਨੇ ਦੇਖੋ, ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ, ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ, ਤੂੰ ਉਹ ਤੋੜ ਮੱਤ ਵਿੱਚ ਪਾਏ,
ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ, ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਆ ਉਹ ਕਰਮਾਂ ਦੀ ਬੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪਟ। ਜੇ ਤੂੰ ਕਰਮ ਮਾੜੇ ਕਰ ਬੈਠੇ, ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ। ਹੁਣ ਮੰਨ ਲਓ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾ ਦਾ ਰਾਹ ਹੈ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਪਿਆਰਿਓ, ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜੋ, ਕਹਿੰਦੇ ਨੇ ਖੇ ਪਰਮਾਤਮ ਦੇਵ, ਅਬ ਮੈਂ ਕੌਣ ਉਪਾਓ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ। ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ, ਤੁਸੀਂ ਗੁਰਮੁਖੋ ਤਵਜੋ ਬਖਸ਼ਿਓ। ਸਿਰਫ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ। ਜੇ ਮੰਨ ਲਓ ਅੱਜ ਤੀਕਰਾ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨਾ, ਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ? ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਅ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂ, ਤਾਂ ਤੇ ਅਧਕ ਡਰੂ, ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂ, ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂ, ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹਉ ਪਤਤ ਤਰੂ। ਕਰਮ ਮੈਂ ਕਰ ਲੈਨੇ, ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ, ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ, ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨਹੀਂ ਜੇ ਬਖਸ਼ਦਾ। ਇਹ ਗੱਲ ਧਿਆਨ ਵਿੱਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ ਹੈ, ਰਿਸ਼ਤੇਦਾਰ, ਸਮਾਜ ਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ, ਖੁਸ਼ ਹੋ ਜਾਣਗੇ, ਇਹ ਕਦੀ ਵੀ ਖੁਸ਼ ਨਹੀਂ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤੇ ਆਪਣੇ ਸਾਈਂ ਨੂੰ ਆਪ ਰਜਾਈਏ, ਜਾਂ ਦੁਨੀਆਂ ਖੁਸ਼ ਹੋਵੇਗੀ ਤੇ ਜਾਂ ਫਿਰ ਰੱਬ ਖੁਸ਼ ਹੋਵੇਗਾ, ਇੱਕ ਪਾਸੇ ਰਹਿਣ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ, ਇਹਨਾਂ ਨੇ ਰੱਬ ਨੂੰ ਪਾਲੇ? ਉਹਨਾਂ ਦੇ ਦੋ ਸ਼ਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਗਾ ਬੜੀ ਚੰਗੀ ਗੱਲ ਹੈ, ਪੜਬੋ ਸੋ ਭਲ ਜੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਜੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਕ। ਉਹਨਾਂ ਕਿਹਾ ਵੀ ਜੇ ਲੋਕ ਇੰਨਾ ਮਾੜਾ ਕਹਿਣਗੇ ਤੇ, ਕਿਉਂਕਿ ਸਾਡਾ ਮਨ ਥਿੜਕ ਜਾਂਦਾ, ਜਦੋਂ ਕੋਈ ਮਾੜੀ ਜੀ ਗੱਲ ਸਮਾਜ ਵਿੱਚ ਕਰਦਾ ਨਾ, ਅਸੀਂ ਇੱਕੋ ਦਮ ਛਲਕ ਜਾਂਦੇ ਹਾਂ, ਥਿੜਕ ਜਾਂਦੇ ਹਾਂ। ਪਿਆਰਿਓ, ਰੱਬ ਤੇ ਭਰੋਸਾ, ਸਾਈਂ ਤੇ ਯਕੀਨ ਕਰਕੇ ਤੁਰਿਓ, ਰਾਹ ਉਹਨਾਂ ਨੂੰ ਮਿਲਦੇ ਨੇ ਜਿਹੜੇ ਆਪਣੇ ਸੀਨੇ ਗੁਰੂ ਨੂੰ, ਆਪਣੇ ਅੰਦਰ ਗੁਰੂ ਨੂੰ ਸਮਰਪਿਤ ਕਰਕੇ ਚੱਲਦੇ। ਲੋਕਾਂ ਕਿਹਾ ਤੇਰੀ ਨਿੰਦਿਆ। ਕਬੀਰ ਜੀ ਦਾ ਅਗਲਾ ਸ਼ਲੋਕ ਕਦੀ ਨਾ ਭੁੱਲਿਓ, ਕਹਿਣ ਲੱਗੇ ਕਬੀਰ ਲੋਕ ਕਹਿ ਨਿੰਦਾ ਬੱਪੜਾ, ਕੀ ਮੇਰੀ ਨਿੰਦਿਆ ਕਰਨਗੇ? ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ, ਸਭ ਕਾਮ ਲੋਕ ਕੀ ਨਿੰਦਿਆ ਕਰਨਗੇ, ਜਿਨ੍ਹਾਂ ਨੂੰ ਅਬ ਆਪ ਰੱਬ ਬਾਰੇ ਪਤਾ ਨਹੀਂ। ਕਰਮ ਅਸੀਂ ਮਾੜੇ ਕਰ ਬੈਠੇ ਹਾਂ, ਮੰਨ ਲਓ, ਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ। ਪਹਿਲੀ ਗੱਲ, ਕਿਹੜੇ ਕਰਮ ਨੇ ਜਿਹੜੇ ਨਖਿੱਧ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ, ਇੱਕ ਨਖਿੱਧ ਨੇ। ਬਿੱਧ ਦਾ ਅਰਥ ਹੁੰਦਾ ਕਰਨ ਜੋ ਕੰਮ, ਤੇ ਨਖਿੱਧ ਦਾ ਅਰਥ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ,
ਰਹਿਤ ਦਾ ਮਰਤ ਹੈ, ਮਤਲਬ ਹੈ ਬਿਧ ਕਰਮ ਇਹ ਕਰਨੇ ਨੇ ਤੇ ਕਰੈਤ ਦਾ ਅਰਥ ਹੈ ਨਖਿਦ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ ਕਿਸੇ ਘੜੀ ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿੱਚ ਕੋਈ ਪੜ੍ਹਦਾ 18 ਸਾਲ ਲਾਏ 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ, ਨਹੀਂ ਹੋ ਸਕਦਾ ਰੱਬ ਮਿਹਰ ਕਰੇ ਤੂੰ ਅੱਜ ਆਏ ਅੱਜ ਮੱਥਾ ਟੇਕਿਆ ਅੱਜ ਹੀ ਤੇਰੀ ਝੋਲੀ ਵਿੱਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ ਆ ਕੇ ਕਈ ਕਈ ਸਾਲ ਗੁਰੂ ਕੋਲ ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ 2 ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ 2 ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ ਅੱਗ ਜ਼ਰੂਰ ਲੱਗੇਗੀ ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹਿ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ ਹੈ? ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ, ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ? ਮੈਂ 2 ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਣਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ, ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝਿਓ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ, ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ, ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ ਹੀ ਕਰਮ ਨਹੀਂ ਉਹ ਵਿਚਾਰੇ ਤੇ ਮੈਂ ਤੇਰੇ ਚਰਨਾਂ ਵਿੱਚ ਆਇਆ ਕੀ ਮੇਰੇ ਕਰਮ ਵਿਚਾਰੇਗਾ। ਇਹ ਸ਼ਬਦ ਆਰੰਭ ਹੁੰਦਾ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ, ਹੇ ਜਗਤ ਦੇ ਮਾਲਕ ਵਾਹਿਗੁਰੂ ਜੀ ਤੇਰੇ ਕਿਹੜੇ ਗੁਣ ਕਹਾ ਜੋ ਕਰਮ ਨਾ ਨਾਸ਼ੈ। ਜੇ ਸਾਡੇ ਕਰਮਾਂ ਦਾ ਨਾਸ਼ ਨਹੀਂ ਹੋਣਾ ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ?
ਮੈਂ ਕਹਿੰਦਾ ਦੇਖੋ ਭਗਤੀ ਕਰੇ ਤੇ ਇਹੋ ਜਿਹਾ ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨੀ ਕਹੀਦਾ, ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅੱਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਤੋਂ ਡਰਨਾ, ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ। ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ, ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ। ਤਬ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ। ਚਾਤ੍ਰਿਕ ਇੱਕ ਬੂੰਦ ਨੂੰ ਸਹਿਕਦਾ, ਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨੇਗੀ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆਹ ਤੂੰ ਕਰਨਾ ਹੈ, ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ, ਪਿਆਰਿਆ ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤੇ ਬਾਣੀ ਵਿਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਜੀਵਨ ਮੁਕਤ ਕੌਣ ਹੈ। ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਬਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਬ ਗੁਣ ਕਹਾ ਜਗਤ ਗੁਰਾਂ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ। ਏਕ ਬੂੰਦ ਜਲ ਕਾਰਨ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ, ਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨਾ, ਅਸੀਂ ਦਰਿਆਵਾਂ ਨੂੰ ਕੀ ਕਰਨਾ। ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਕਰ ਜਲ ਕਾਰਨ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ, ਡੂ ਬੂਡ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ, ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਦੇ ਡੋਬਣਾ ਪਿਆ, ਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ। ਪਿਆਰਿਓ, ਅਗਲਾ ਬਚਨ ਜਿਹੜਾ ਕਿਹਾ ਸੀ, ਕਹਾਂਗੇ ਵੀ ਹੰਕਾਰ ਦੇ ਬਚਨ ਕਹੇ, ਫਿਰ ਰੱਬ ਨੂੰ ਚੈਲੰਜ ਕੀਤਾ, ਰੱਬ ਨੂੰ ਸਮੁਖਾਤਵ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ। ਕਹਿਣ ਲੱਗੇ ਮੈਂ ਨਾਹੀ ਕਛ ਹਾਂ ਨਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ, ਮੈਂ ਕੁਛ ਨਹੀਂ, ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ। ਪਿਆਰਿਓ, ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ, ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ? ਗੁਰੂ ਜੀ ਨੇ ਅੱਜ ਕਿਹਾ, ਕਹਿਣ ਲੱਗੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਗਲਾ ਬਚਨ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ। ਪਰ ਜੇ ਤੂੰ ਰੱਬ ਤੋਂ ਵੇਮੁਖ ਨਾ ਹੋਵੇ, ਗੁਰੂ ਦੇ ਸਨਮੁਖ ਰਹੇ, ਤੇਰੀ ਝੋਲੀ ਵਿਚ ਦਾਤ ਪਏਗੀ। ਗੁਰਮੁਖੋ, ਆਓ ਦੇਖੋ, ਸਤਿਕਾਰਯੋਗ ਭਾਈ ਸਾਹਿਬਾਨਾਂ ਨੇ ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ, ਬੜੀ ਚੰਗੀ ਬਾਤ ਹੈ। ਮੈਂ ਆਰੰਭ ਵਿਚ ਅਰਜ਼ ਕੀਤੀ ਪਨੀਰੀ ਖੈ, ਜਿਸ ਮਾਲੀ ਨੇ ਪਨੀਰੀ ਸਾਂਭ ਲਈ ਬਗੀਚੇ ਉਹਦੀ ਸੁਗੰਧੀ ਦੇਣਗੇ। ਰੱਬ ਮਿਹਰ ਕਰੇ, ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ, ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮ ਹੈ ਪਤਾ ਨੀ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ। ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ, ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ। ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿਚ ਢਲੇ ਹੋਣ ਤੇ ਬੱਚਾ ਜ਼ਰੂਰ ਢਲੇਗਾ। ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿਚ ਲੈ ਕੇ ਤੁਰਦਾ ਹੈ, ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਹੈ ਜਿਹੜਾ ਧਰਤੀ ਵਿਚੋਂ ਨਿਕਲਦਾ ਹੈ, ਇੰਨਾ ਕੋਮਲ ਤੇ ਲਚਕੀਲਾ ਹੈ
ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ, ਝੁਕ ਜਾਣਾ। ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ। ਵੈਸੇ ਦੇ ਭਾਵ ਅਰਥ ਕੁਝ ਹੋਰ ਨੇ, ਪੇੜ ਤੇ ਦਾ ਅਰਥ ਟੀਕਾਕਾਰਾਂ ਨੇ ਇਹੀ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ ਚੋਂ ਨਿਕਲਦਾ, ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤੇ ਇਹਦੇ ਵਰਗਾ ਕੋਈ ਨਹੀਂ। ਪਰ ਪੇੜ ਤੇ ਦਾ ਅਖਰੀ ਅਰਥ ਕਰਾਂਗੇ ਮੂਲ, ਕਿ ਜਦੋਂ ਮਾਤਾ ਦੇ ਉਦਰ ਵਿੱਚ ਬੱਚੇ ਦਾ ਜੇ ਜਨਮ ਨਹੀਂ ਹੋਇਆ, ਜਿਹੜੀ ਲਿਵ ਉੱਥੇ ਲੱਗੀ ਸੀ, ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ, ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ। ਜੈਸੀ ਉਪਜੀ ਪੇੜ ਤੇ, ਜਿਸ ਤਰ੍ਹਾਂ ਤੂੰ ਪੈਦਾ ਹੋਇਆ, ਜੋ ਤੈਸੀ ਨਿਭੈ ਔੜ, ਹੀਰਾ ਕਿਸ ਕਾ ਬਾਪੜਾ, ਪੁਜੈ ਨਾ ਰਤਨ ਕਰੋੜ। ਪਰ ਦੇਖੋ ਬੱਚੇ ਅੰਦਰ ਇੱਕ ਦ੍ਰਿੜਤਾ ਹੈ। ਤਿੰਨ ਚਾਰ ਉਦਾਹਰਣਾਂ ਨੇ ਸਿਰਫ। ਪ੍ਰਹਿਲਾਦ ਇੱਕ ਬੱਚਾ ਹੈ, ਉਸ ਬੱਚੇ ਦੇ ਅੰਦਰ ਰੱਬ ਨੇ ਮਿਹਰ ਕੀਤੀ, ਕੋਈ ਬਾਪ ਦੇ ਸਾਹਮਣੇ ਨਹੀਂ ਸੀ ਬੋਲਦਾ, ਪਰ ਪ੍ਰਹਿਲਾਦ ਆਪਣੇ ਬਾਪ ਦੇ ਸਾਹਮਣੇ ਖਲੋ ਕੇ ਬੋਲਿਆ। ਉਸ ਬੱਚੇ ਦੀ ਦ੍ਰਿੜਤਾ ਕੈਸੀ ਸੀ, ਉਸ ਦਾ ਅੰਦਰ ਕਿੰਨਾ ਟਿਕਿਆ ਸੀ। ਪਰਮਾਤਮਾ ਵੀ ਉਹਦੇ ਭੋਲੇਪਨ ਉੱਤੇ ਖੁਸ਼ ਹੋ ਗਿਆ, ਉਹਦੇ ਭਰੋਸੇ ਤੇ ਮਿਹਰ ਕੀਤੀ। ਧਰੂ ਦੀ ਉਮਰ ਕਿਤਨੀ ਸੀ? ਧਰੂ ਬਿਲਕੁਲ ਰੱਬ ਲਈ ਨਹੀਂ ਤੁਰਿਆ। ਜਦੋਂ ਬੱਚੇ ਗੁਰਮਤ ਲਈ ਤੁਰਦੇ ਨੇ, ਦੇਖੋ ਅੱਜ ਇਨਾਮ ਮਿਲੇਗਾ, ਇਹਨਾਂ ਲਈ ਇਹ ਬੜੀ ਵੱਡੀ ਚੀਜ਼ ਹੈ। ਧਰੂ ਜਿੱਦਣ ਤੁਰਿਆ, ਉਹਨੇ ਇਹ ਨਹੀਂ ਸੀ ਪੁੱਛਿਆ ਮਾਂ ਮੈਨੂੰ ਰੱਬ ਕਿਵੇਂ ਮਿਲੇਗਾ, ਕਿਤੇ ਨਹੀਂ ਲਿਖਿਆ ਰੱਬ ਲਈ ਤੁਰਿਆ, ਬਿਲਕੁਲ ਝੂਠ ਹੈ। ਉਹਨੇ ਇੱਕੋ ਗੱਲ ਕਹੀ, ਮਾਂ ਮਾਈ ਜਿਸ ਤਖ਼ਤ ਤੋਂ ਅੱਜ ਮੈਨੂੰ ਧੱਕਾ ਪਿਆ, ਮੇਰੇ ਪਿਓ ਦਾ ਤਖ਼ਤ ਕਿਵੇਂ ਮੈਨੂੰ ਮਿਲੇਗਾ? ਉਹਨੇ ਰਾਜ ਮੰਗਿਆ, ਉਹਨੇ ਰੱਬ ਨਹੀਂ ਮੰਗਿਆ। ਤੇ ਭਾਈ ਗੁਰਦਾਸ ਨੇ ਕਿਹਾ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਦਿੱਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿਕਾ ਮਾਂ ਪੁੱਛੈ ਤੂੰ ਸਾਹ ਵਾਣੀ ਹੈ ਕਿ ਸਰੀਤਾ। ਉਹਦੇ ਵਿੱਚ ਉਹਨੇ ਇੱਕ ਸਵਾਲ ਕੀਤਾ, ਮਾਂ ਕਿਸ ਉਦਮ ਤੇ ਰਾਜ ਮਿਲੇ? ਉਹਨੇ ਇਹ ਨਹੀਂ ਕਿਹਾ ਰੱਬ ਮਿਲੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਮਨ ਮੀਤਾ। ਮਾਂ ਬੜੀ ਸਿਆਣੀ ਸੀ, ਉਹਨੇ ਕਿਹਾ ਪੁੱਤਰ ਮੇਰਿਆ, ਰਾਜੇ ਦੇ ਘਰ ਜੰਮੀ ਆ, ਰਾਜੇ ਨਾਲ ਵਿਆਹੀ ਆ, ਧੱਕੇ ਤਾਂ ਪਏ ਨੇ, ਮੇਰੀ ਭਗਤੀ ਕੋਈ ਨੀ। ਮੇਰੀ ਭਗਤੀ ਹੁੰਦੀ ਤੇ ਇਹਦੀ ਕੁੱਖ ਚੋਂ ਤੈਨੂੰ, ਰਾਜੇ ਦੀ ਗੋਦੀ ਚੋਂ ਤੈਨੂੰ ਖਿੱਚਦਾ ਕਿਉਂ ਕੋਈ? ਮੇਰੀ ਭਗਤੀ ਨਹੀਂ। ਦੇਖੋ ਇੱਥੇ ਇਹ ਨੀ ਕਿਹਾ ਕਿ ਤੇਰੀ ਭਗਤੀ ਨੀ, ਮਾਂ ਨੇ ਤੋਰਨਾ ਸੀ। ਪੁੱਤਰ ਤੂੰ ਪੁੱਛਣਾ ਕਿਸ ਉਦਮ ਤੇ ਰਾਜ ਮਿਲੇ, ਛਤਰੀ ਤੇ ਸਭ ਖੋਣ ਮੀਤਾ। ਮਾਂ ਨੇ ਇੱਕੋ ਗੱਲ ਕਹੀ, ਪੁੱਤਰ ਪਰਮੇਸ਼ਰ ਆਰਾਧੀ ਹੈ, ਜਿੱਦੂ ਹੋਈ ਹੈ ਪਤ ਪੁਨੀਤਾ, ਦੋ ਬੱਚੇ ਤੁਰੇ, ਮੁੱਦਤਾਂ ਹੋ ਗਈਆਂ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ ਆਉਂਦੀ, ਜੇ ਰੱਬ ਨੂੰ ਪਾਣਾ ਤੇ ਰਾਮ ਜਪੋ ਜੀ, ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰਾ, ਜੈਸੇ ਇੱਕ ਦ੍ਰਿੜਤਾ ਹੈ। ਤੀਸਰੀ ਉਦਾਹਰਨ ਬਾਬੇ ਫਰੀਦ ਦੀ ਅਸੀਂ ਗੱਲ ਕਰਨੇ ਆ। ਮੈਂ ਪੜ੍ਹ ਰਿਹਾ ਸਾਂ, 10 ਸਾਲ ਤੋਂ ਥੋੜੀ ਉਮਰ ਸੀ ਜਿੱਦਣ ਬਾਬੇ ਫਰੀਦ ਨੂੰ ਸਾਰੀ ਕੁਰਾਨ ਜ਼ਬਾਨੀ ਕੰਠ ਹੋ ਗਈ ਸੀ। ਕਿੰਨੇ ਕਰਾਈ? ਮਾਂ ਨੇ। ਪਿਆਰਿਓ, ਮਾਂ ਨੂੰ ਜਿੱਦਣ ਭਗਤੀ ਲਈ ਤੁਰੇ ਨੇ ਉਹ ਮਹਾਨ ਮਹਾਂਪੁਰਸ਼, ਸਿਰਫ ਇੱਕੋ ਗੱਲ ਪੁੱਛੀ ਸੀ, ਮਾਂ ਭਗਤੀ ਦੀ ਗੱਲ ਕਰਨੀ ਹੈ, ਬੱਚਾ ਤੁਰੇਗਾ ਜ਼ਰੂਰ, ਉਹਨੂੰ ਉਤਸ਼ਾਹਿਤ ਕੀਤਾ ਜਾਏ। ਮੈਂ ਕਹਿੰਦਾ ਜਿਹੜੇ ਭਾਵੇਂ ਐਗਜ਼ਾਮ ਵਿੱਚੋਂ ਘੱਟ ਵੀ ਨੰਬਰ ਲੈਣ, ਉਹਨਾਂ ਨੂੰ ਵੀ ਉਤਸ਼ਾਹਿਤ ਕਰੋ, ਕਿਉਂਕਿ ਉਹਨਾਂ ਦਾ ਉਤਸ਼ਾਹ ਉਹਨਾਂ ਨੂੰ ਅੱਗੇ ਵਧਣ ਵਾਸਤੇ ਹੋਰ ਪ੍ਰੇਰਨਾ ਦੇਵੇਗਾ। ਉਹਨੇ ਇੱਕੋ ਗੱਲ ਕਹੀ, ਮਾਂ ਰੱਬ ਰੱਬ ਦੀਆਂ ਗੱਲਾਂ ਕਰਨੀਆਂ, ਰੱਬ ਕੀ ਦਿੰਦਾ ਹੈ? ਮਾਂ ਨੂੰ ਪਤਾ ਸੀ ਅੱਜ ਤਰੀਕਾ ਬਦਲ ਗਿਆ, ਸਨਮਾਨ ਉਹੀ ਹੈ ਜਿਹੜਾ ਕਦੀ ਫਰੀਦ ਦੀ ਮਾਂ ਨੇ ਦਿੱਤਾ। ਕਹਿਣ ਲੱਗੀ, ਪੁੱਤਰ ਖੁਦਾ ਦੀ ਭਗਤੀ ਕਰੀਏ ਤੇ ਰੱਬ ਖਾਣ ਵਾਸਤੇ ਮਿੱਠਾ ਦਿੰਦਾ ਹੈ। ਇਤਿਹਾਸ ਗਵਾਹ ਹੈ, ਮਿੱਠੇ ਦੀ ਪੋਟਲੀ ਨੂੰ ਲੈ ਕੇ ਚੱਲਿਆ, ਇੱਕ ਦਿਨ ਮਾਂ ਦੇ ਸਾਹਮਣੇ ਖਲੋ, ਕਹਿੰਦਾ ਮਾਂ ਮੇਰੀਏ, ਕਿਹੜੇ ਮਿੱਠੇ ਦੀ ਗੱਲ ਕਰਨੀ ਹੈ, ਰੱਬ ਵਰਗਾ ਮਿੱਠਾ ਕਿਤੇ ਵੀ ਨਹੀਂ। ਬੱਚਾ ਹੀ ਸੀ ਨਾ, ਮਿੱਠੇ ਲਈ ਤੁਰਿਆ, ਇੱਕ ਰਾਜ ਲਈ ਤੁਰਿਆ। ਤੇ ਉਹਨਾਂ ਬਾਣੀ ਵਿੱਚ ਕਹਿ ਦਿੱਤਾ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਇੱਕ ਬੱਚੇ ਸੀ ਗੁਰਮਖੋ, ਉਹ ਵੀ ਬੱਚਾ ਸੀ ਜਿਹੜਾ ਦਿੱਲੀ ਦੀ ਧਰਤੀ ਤੇ ਖਲੋਤਾ ਵੰਗਾਰ ਕੇ ਕਹਿੰਦਾ ਸੀ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰਕੇ ਬਾਬਾ ਫਤਿਹ ਸਿੰਘ ਦੇ ਕੋਲ ਪਹੁੰਚਾ ਦਿਓ। ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਈ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ।
ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿੱਚ ਇਕੱਲੇ ਹਿੱਲ ਸਟੇਸ਼ਨ ਨਹੀਂ, ਕਦੀ ਗਰਮੀ ਦੇ ਦਿਨਾਂ ਵਿੱਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ, ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ, ਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ, ਉਸ ਇਕਾਂਤ ਵਿੱਚ ਚੌਂਕੜੇ ਮਰਵਾ ਕੇ ਕਹੋ, ਬੇਟਾ ਉਹ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿੱਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ, ਆ ਦੇਖ ਨੀਆਂ। ਇਹਦੇ ਵਿੱਚ ਬਾਬਾ ਫਤਿਹ ਸਿੰਘ ਬੋਲਿਆ ਸੀ ਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿੱਚ ਬੱਚੇ ਨੇ, ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਨਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿੱਚ ਨੌਕਰ ਨੇ ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ। ਤਿੰਨ ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ, ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ, ਤਰੀਕਾ ਜੇਖ। ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ ਚਾਰ ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗਿਆ ਉਹ ਸੁਖਮਨੀ ਸਾਹਿਬ ਦੇ ਅਰਥ ਕਰੀਏ ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ, ਬਾਬਾ ਜੀ ਅਜਰਥ ਕਰ ਲੱਗੇ ਆ, ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲੈ। ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ, ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆਹ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉੱਥੇ ਲੰਗਰ ਦੇ ਬਰਤਨਾਂ ਵਿੱਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿੱਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇੱਕ ਤਰੀਕਾ ਹੈ। ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿੱਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿੱਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿੱਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿੱਚ ਜਾਂ ਉੱਥੇ ਸੇਵਾ ਵਿੱਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ, ਮਾਂ ਨਾਲ ਮੱਥਾ ਟੇਕਦਾ ਸਾਂ ਪੈਸੇ ਦਾ ਟਕੇ ਦਾ, ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ।
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਂਦਾ ਪਿਆ ਜਦੋਂ ਵੀ ਐਂ ਟੈਨਸ਼ਨ ਚ ਇੱਕ ਥਾਂ ਕਥਾ ਦੋ ਥਾਂ ਕਥਾ ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟਿਕ ਕੇ ਕਥਾ ਹੋਵੇ ਬਾਣੀ ਦੀ ਗੁਰੂ ਮਿਹਰ ਕਰੇ ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ ਅਸੀਸ ਬਖਸ਼ਿਓ ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ ਸਾਰੇ ਟਿਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ ਕਥਾ ਦਾ ਮਤਲਬ ਜੁੜਨਾ ਹੈ ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ ਦਾਸ ਪਹਿਲਾਂ ਬੋਲੇਗਾ ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ ਸਾਡੀ ਸ਼ਹਿਦ ਸੁਣੀ ਜਾਏ ਕਰੋ ਕਿਰਪਾ ਔਰ ਉਚਾਰਨ ਕਰੋ।

ਰਾਖੇ ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ ਪੁਰਾਤਨਤਾ ਨੂੰ ਤਿਆਗ ਕੇ। ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ। ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਫਿਰ ਇਹ ਨਾ ਆਖੀਐ ਵੈਰ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਲ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ। ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਨ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਬੋਲੋ। ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣੇ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਂ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਦ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਦ ਭਾਵਾਂ। ਹੁਣ ਅਗਲੀ ਤੁਕ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਦ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਦ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ, ਦੇਖ ਦਿਖਾਵੇ ਢੋਲੋ। ਹੁਣ ਢੋਲਾ ਸ਼ਬਦ ਬੜਾ ਪਿਆਰਾ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਦਰ ਕਰਦੇ ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ।
ਆਪਣੇ ਖੌਮੇ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਖੌਮੇ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਅਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗੌਤ ਲਿਖੀਐ ਤੈ ਉਪਰੈ ਪੂਜਿਆ ਕਰ ਨਮਸਕਾਰਕ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖ ਤੂਲ ਸਫੇਦ ਸਪੀਅਲ ਖੰਭ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮੁਖ ਤੂਲ ਸਫੇਦ ਸਪੀਅਲ ਖੰਭ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾਗ ਹੈ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲਾ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਮਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ। ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਖ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ
ਕਿ ਗੁਰੂ ਅਰਜਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ, ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨੇ ਇਸ ਆਗੇ ਮਰ ਚੱਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ। ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਸਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਦੇ ਰਸਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਹਿੰਦੇ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ। 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਬੋ। ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ੍ਹ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨੀ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ
ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ? ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ, ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤੇ ਹੈ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸੱਜਿਆ, ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ? ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ, ਸਤਿਕਾਰ ਦੇਣ ਦਾ ਰੱਬ ਵੱਲੋਂ, ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨਹੀਂ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਹੈ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ, ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਹੈ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਹੈ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਹੈ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ, ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਮਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ ਹੈ,
ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ। ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੋਂ ਹੋ ਜਾਏ। ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਟਿਊਕ ਮਾਤਰ ਪੰਛੀ ਝਾਤ ਪਾਣੀਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀਏ ਤੇ ਪਹਿਲੀ ਬਾਣੀ ਜਪ ਸਹਿ ਪੜੀ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਕੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਹੈ ਕਿਵੇਂ ਟੁੱਟੇ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਹੈ, ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ
ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ, ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਤੇ ਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਤੇ ਆਇਆ, ਤੇ ਨਾਮ ਕਿਵੇਂ ਧਿਆਈਏ? ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਰਹੀ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤੰ ਨਮਸਤ ਤੇ ਕਿਹਨੂੰ ਕਰੀਏ? ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ, ਸਦੈਵ ਪ੍ਰਕਾਸ਼ ਹੈ। ਕਿਹਨੂੰ ਨਮਸਕਾਰ? ਕਹਿਣ ਲੱਗੇ ਨਾ ਜਾਤਾ ਹੈ, ਨਾ ਪਾਤਾ ਹੈ, ਨਾ ਤਾਤਾ ਹੈ, ਨਾ ਮਾਤਾ ਹੈ। ਉਹਨੂੰ ਨਮਸਕਾਰ ਕਰੀ, ਨਾ ਸ਼ਤਰ ਹੈ, ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੋਹਣੀ, ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ? ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਧਨ ਅਨਕ ਬਾਣ। ਡੰਡੋਤ, ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ਼ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ? ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ, ਡਾਂਗ ਨੂੰ ਮੋਢਿਆਂ ਤੇ ਰੱਖੇ। ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੜਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ। ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ, ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡੋਤ ਦਾ ਮਤਲਬ ਹੀ ਇਹ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ, ਤੇ ਸੱਚ ਜਾਣੀ ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੁਯਮ ਬਦ ਸੁਭੰਗ ਸਰਬਦਾ ਸਰਬ ਜੁਗਤੇ, ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਭੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ, ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤਵਜੋ ਦਿਓ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ। ਕਿਉਂ? ਕਹਿਣ ਲੱਗੇ ਜੀਤ ਪਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ? ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਤਵਜੋ ਦਿਓ, ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ। ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੋ ਸੁਣ ਲਿਓ ਸਦਾ, ਜਿਨ ਪ੍ਰੇਮ ਕੀਓ ਤਿੰਨੀ ਪ੍ਰਾਪਾਇਓ, ਪ੍ਰੇਮ ਕਰੀ। ਤਵਜੋ ਦਿਓ, ਹੁਣ ਚੌਥੀ ਬਾਣੀ ਆਈ ਚੌ ਪਈ ਸਹਿਬ। ਵੇਖੋ ਮੈਂ ਪਿਛਲੀ ਵਾਰੀ ਇਹ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ, ਸੋਹਣੀ ਰੋਜ਼ ਝਨਾ ਨੂੰ ਡਰਦੀ ਸੀ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ
ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਨੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾਖ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌ ਪਈ, ਕਹਿਣ ਲੱਗੇ, ਸੱਜਣਾ ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਹਾਥ ਦੈ ਰੱਛਣ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਕੁਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਬੇਨਤੀ ਕਰੀ ਕਿ ਇੱਕ ਵਾਰ ਜਿੰਤੋ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓ ਬਾਈ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌ ਪਈ ਬੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸੱਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਦਾ ਸਵਈਏ ਪੜੀਏ, ਚੌ ਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ। ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ, ਸੱਜਣਾ ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ, ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ, ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਇਆ, ਅੰਦਰ ਦੀ ਚਲਾਕੀ ਨੇ ਰਾਹ ਵਿੱਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤੇ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ, ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ। ਨਾਲ ਕਿਹਾ, ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦਿਆਂ ਮੈਂ ਚੂਕ ਮਾਤਰ ਚੱਲ ਰਿਹਾ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ, ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ, ਤੇ ਹਕੀਕਤ ਦੇਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਰਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ, ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ। ਬੁਰਖਾ, ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣੇ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ, ਸਿੱਖਾ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ। ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਖਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰਾ ਲਾਏ ਭਾਵਨੀ। ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ
ਇਸ ਦਾ ਅੰਤ ਨਾ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਉਂਦੇ ਜਾਈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ, ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ, ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ, ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ, ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿੱਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾਂ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਰਹੀ ਅੰਦਰ ਜਾਂਦੇ। ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਹੋਈ ਦਾਤ ਵੀ ਕੋਈ ਨਹੀਂ, ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ, ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ। ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਹੈ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ ਹੈ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦਾ। ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਰਹੀ ਜਾਂਦੀ ਹੈ। ਜੇ ਰੱਬ ਮਿਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ, ਤੇ ਰੱਬ ਮਿਹਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚੜਨ ਲੱਗ ਪਵੇ। ਪਰਤ ਕੇ 3 ਸੀਸ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ, ਕੇਸਾਂ ਵਿੱਚ ਪਾਇਆ। ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮਿਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਹਿਬ ਕਿਰਪਾਲੂ ਜੀ ਨੇ
ਪੰਜ ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। ਪੰਜ ਨੇਤਰਾਂ ਵਿੱਚ ਛੱਤੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ ਪੰਜ ਜਿਹੜੇ ਨੇ ਸ਼ੀਸ਼ ਵਿੱਚ ਪੰਜ ਵਾਰੀ ਰਹਿਮਤਾਂ ਕੀਤੀਆਂ। ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇਵੀ ਨੇ ਗੁਰਮੁਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿੰਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਵੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟਮ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦੇ ਦੇਖੋ, ਆਪਣੇ ਸਿਰ ਨੂੰ ਢੱਕਦਾ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ, ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨੀ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਰਹਿਣਾ ਹੈ। ਸੱਚ ਜਾਣੋ, ਇਹ ਕੇਵਲ ਕੇਸ ਢੱਕਣ ਦੀ ਗੱਲ ਨੀ, ਕੇਸ ਤਾਂ ਕਰਨਾ ਹੀ ਹੈ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤੱਕੇ ਨੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅੱਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ। ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਬਿੱਧ ਤੇ ਨਖੇਦ। ਬਿੱਧ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਪਟਾਂ ਹੋਈਆਂ। ਓਏ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਹਾਂ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ, ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ, ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡੈ ਪਾਇਆ, ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤਿਆ,
ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਕਿ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਟੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ ਪਵਨ ਪਾਣੀ ਅੱਗ ਪੈਦਾ ਕੀਤੀ ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ ਧਿਆਨ ਦਿਓ ਤੀਸਰਾ ਪ੍ਰਮਾਣ ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਬੱਦਲ ਆਉਂਦਾ ਹੈ ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ ਮੈਂ ਸਿਰਫ ਸੰਖੇਪ ਜੀ ਅਰਜ ਕਰਾਂ ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ ਦੂਜੀ ਗੱਲ ਜੇ ਪਹੁੰਚ ਜਾਏ ਕਿੰਨੇ ਪਲਾਂਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ ਖਾਰਾਪਣ ਖਤਮ ਕਰਕੇ ਉਹਨੇ ਮਿਠਾ ਤੇ ਨਿਰਮਲਤਾ ਹੀ ਭਰ ਦਿੱਤੀ ਸੀ ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਦੇ ਹਾਂ ਭੈ ਵਿੱਚ ਪਵਨ ਵਹਿ ਸਦਵਾਓ ਮਰਿਆਦਾ ਹੈ ਭੈ ਵਿੱਚ ਚੱਲੈ ਲੱਖ ਦਰਿਆਓ ਭੈ ਵਿੱਚ ਅਗਨ ਕੱਢੈ ਬੇਗਾਰ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਇੰਦ ਦਰ ਤੇ ਬੱਦਲ ਸਿਰ ਪਰਮੇ ਹੋ ਕੇ ਫਿਰਦਾ ਕਿ ਰੱਬ ਦੀ ਬਣਾਈ ਕੋਈ ਮਰਿਆਦਾ ਨਹੀਂ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਅਗਲੀ ਤੋਂ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ ਹੀ ਉਸ ਰੱਬ ਦਾ ਸ਼ੁਕਰ ਕਰ ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋ ਤੁਰਦੇ ਪਏ ਨੇ ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ ਕੀ ਰੱਬ ਦੀ ਮਰਿਆਦਾ ਨੀ ਮੈਂ ਅੱਗੇ ਰਹਿਤ ਵੱਲ ਲਾਉਣਾ ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰਪਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨੰਤ ਕਰੋੜਾਂ ਕੋ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ ਧਰਤੀ ਆਪਣੇ ਧੁਰੇ ਤੇ ਚੰਦਰਮਾ ਆਪਣੇ ਟਿਕਾਣੇ ਤੇ ਵੇ ਕੀ ਰੱਬ ਦੀ ਮਰਿਆਦਾ ਨੀ ਹਜ਼ੂਰ ਕਿਰਪਾਲੂ ਨੇ ਕਿਹਾ ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ ਮੈਂ ਇੱਕ ਬੇਨਤੀ ਕਰਾਂ ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ ਦਾਤਾ ਮੁਕਤੀ ਨਹੀਂ ਹਰ ਜਨਮ ਦੇਈ ਸਿੱਖ ਦੇ ਘਰ ਦੇਈ ਤੇਰੀ ਬਾਣੀ ਪੜ੍ਹਦੇ ਰਹੀ ਏਦੂ ਵੱਡਾ ਸੱਚ ਖੰਡ ਹੀ ਕੋਈ ਹਕੀਕਤ ਦੇ ਸਿੱਖੀ ਤੋਂ ਵੱਡਾ ਸੱਚ ਖੰਡ ਕੀ ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ ਜਦੋਂ ਤਿੱਖਾ ਕਰਕੇ ਟੋਕਾਂ ਕੱਟਣ ਲੱਗੇ ਤੇ ਕਿਹਾ ਸੀ ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ ਦੁੱਧ ਵਰਗਾ ਚਿੱਟਾ ਦਾੜਾ ਇਹ ਸਰੀਰ ਨਹੀਂ ਪਰਤ ਕੇ ਲੱਭਣਾ ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ ਸਰੀਰ ਪਹਿਲਾਂ ਮਿਲਿਆ ਕਹਿਣ ਲੱਗੇ ਪਹਿਲਾਂ ਮਿਲਿਆ ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ ਸਰੀਰ ਤੇ ਪਰਤ ਕੇ ਮਿਲ ਜਾਏਗਾ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ ਸਿੱਖੀ ਮਿਲਿਆ ਕਬ ਕੋਈ ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਨੇ ਮੁਕਤੀ ਨਾਲੋਂ ਪੁੱਛਿਆ ਕਿਉਂ ਮੈਂ ਸਿਰਫ ਉਦਾਹਰਨਾਂ ਦੇ ਦੇਣਾ ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ ਮਰਿਆਦਾ ਕਿਉਂ ਚੰਗੀ ਏ ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ ਪੁੱਛਿਆ ਕਿਉਂ ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ ਤੀਜੀ ਉਦਾਹਰਨ ਦਿੱਤੀ ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਖਣਾ ਹੈ ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ ਕਹਿਣ ਲੱਗੇ ਡੋਰੀ ਨਾਲ ਬੱਜੇ ਹੋਏ ਬਾਗ ਨੇ ਜੀਵ ਘਾਤ ਨਹੀਂ ਕਰਨਾ ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ ਹੇ ਗੁਰੂ ਨਾਨਕ ਸਾਹਿਬ ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ
ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ ਮੈਨੂੰ ਉਹ ਮਰਿਆਦਾ ਦੇਈਂ, ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ ਹੈ। ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ, ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ। ਅਪ, ਅਪ ਦਾ ਅਖਰੀ ਅਰਥ ਇੱਥੇ ਪਾਣੀ ਹੈ। ਤੇਜ, ਤੇਜ ਦਾ ਅਰਥ ਅੱਗੇ। ਅਪ ਤੇਜ ਬਾਏ, ਬਾਏ ਦਾ ਅਰਥ ਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ। ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਹੈ। ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ। ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾ ਲੈਣੀ ਚਾਹੁੰਦਾ ਵਾਂ। ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਮੈਨੂੰ ਪਾਣੀ ਵਰਗੀ ਮਰਿਆਦਾ ਦੇਈ। ਦੂਜਾ ਸ਼ਬਦ ਸੀ ਕਿ ਅਪ ਤੇਜ ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ। ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਹੈ ਮੈਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ। ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ। ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜਿਉਂ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਵੀ ਦੇ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਬਸਦਾ ਕੋਲ ਖੋਦੈ ਕਿਉਂ ਚੰਦਨ ਲੇਪ। ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਹਿ ਮਨ ਪ੍ਰਗਾਸ, ਜਿਉਂ ਧਰ ਉੱਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੇਈ, ਅਸਮਾਨ ਵਰਗੀ ਵਿਸ਼ਾਲਤਾ ਦੇ ਦੇਈ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ। ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ
ਰਹਿਤਾ ਕੀ ਨੇ ਤੇ ਕੁਰਹਿਤਾ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਆ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਡ ਨਾ ਬੋਲੋ, ਕੀਮਤ ਕੌਣ ਕਰੇ ਤੁਧ ਭਾਣਾ, ਜੇ ਤੈਨੂੰ ਭਾ ਜਾਵਾਂ ਤੇ ਮੇਰੀ ਕੋਈ ਨਹੀਂ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ। ਦੇਖ ਦਿਖਾਵੇ ਢੋਲੋ, ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ, ਜਿਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ, ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ। ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ, ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੁਣਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵੱਲ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ, ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰ ਤਾਣ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ, ਭਗਤ ਭਗਵਤ ਲਿਖੀ ਤੇ ਉਪਰੈ ਪੂਜਿਆ ਕਰ ਨਮਸਕਾਰ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਬੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ, ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਪਈ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਫੀਅਲ ਹਮ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਹਮ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾ ਗਏ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ।

ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹੁੰਦਾ ਹੈ। ਮੇਰੇ ਗੁਰੂ ਨੇ ਕੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ। ਜੇ ਸੈਨ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਇਸ ਆਗੇ ਮਰ ਚਲੀਏ। ਇਹ ਨਹੀਂ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਣ ਅੰਮ੍ਰਿਤ ਸੰਚਾਰ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ, ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਦਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਦਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਕਿ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿਦਨ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੋ। ਗਿਆਨ ਕਿਤੇ ਵੀ ਮਿਲ ਜਾਏ, 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਬੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ,
ਤੁਸੀਂ ਬਾਣੀ ਪੜਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਛਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਹਰੇ ਨੂੰ ਔਂਕੜ ਲੱਗੀ ਹੈ। ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਅਸੀਂ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਦੇ ਲਈ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ। ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਤਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਿਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਿਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਕ ਨੀਚ, ਨਾਨਕ ਤਿੰਨ ਕਹਿ ਸੰਗ ਸਾਤ, ਵੱਡਿਆਂ ਸਿਉ ਕਿਆ ਰੀਤ, ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤੇ ਹੈ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਛੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, 2 ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ, ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ
ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ। ਇੱਥੇ ਸੱਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ ਅੰਮ੍ਰਿਤ ਦੀ ਦਾਤ। ਜਦੋਂ ਦੇਣ ਲੱਗੇ ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ। ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛੱਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ ਹੈ ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੋਂ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ ਤੇ ਪਹਿਲੀ ਬਾਣੀ ਜਪ ਸਹਿ ਪੜੀ। ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਤੇ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ। ਇਹ ਨੀ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ। ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾਂ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ। ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨੀ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਜਦ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।
ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ। ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਜੇ ਪਾਵੇ ਦਰਗਾਹ ਮਾਨ ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ ਕਦੀ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ। ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੱਢੀ ਜਾਂਦੀ ਹੈ। ਜਿਨ੍ਹਾਂ ਦੀ ਸੁਰਤ ਕੱਢੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤਸ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਹੈ, ਨਾ ਪਾਤਾ ਹੈ, ਨਾ ਤਾਤਾ ਹੈ, ਨਾ ਮਾਤਾ ਹੈ, ਉਹਨੂੰ ਨਮਸਕਾਰ ਕਰੀ, ਨਾ ਸ਼ਤਰ ਹੈ, ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਾਰ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੁਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਡੰਡੋਤ ਬੰਦਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ। ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੜਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ। ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਦਾ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡਾਵਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤੰਗ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਮਨ ਸਰਬਦਾ ਸਰਬ ਜੁਗਤੇ ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਪੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਿਆ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਟਕੇ ਹੋ ਜਾਣ ਤੇ ਮਾਣ ਵਿੱਚ ਨਾ ਮਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ
प्राण पति के श्री भगवान की पाए कृपा हूं ते एक रति बिना एक रति के रब के चरणा विच रते जान तो बिना तेरी कीमत रति नहीं पैनी तो चुंदे हो जे तेरे सामने सिखा किते दौलत वाले आउन ते अमृतधारी सिखा उन्होंने कान ना मनी क्यों कहन लगे जीत फिरा सब देश दिशान को बाज ढोल मृदंग नगारे गुंजित गूर गिजान के सुंदर खिलसत तय है राजा जारे भूत भविख भगवान के भूपत कौन गने नी जात बिचारे श्री पद श्री भगवान भजे बिन अंत को अंत के धान सदारे मर के चले गए जमा दे घर नू तू कादी कारक मनी हे गुरु कलगी वालिया पहला तुसी जप किया फिर तुसी जाप किया हुण सवैया विच साना कोई दसना चाहते हो तवजो दियो अमृत की तीजी बाणी सी सवैये कह लगे मैं तेन दसना चाहना वा भावे जप करी भावे नमस्कार करते हैं जाप करी जप ते जाप ता प्रवाने के साज कहूं सुन ले वो सबै जिन प्रेम की ओ तिन ही प्रापायो प्रेम करी तवजो दियो हुण चौथी बाणी आई चौ पैसे वेखो मैं पिछली बारी एक किते कर्ज करके गया सा सिख नू तोप सिख नू तलवार सिख नू गोलियां फांसियां कोई भी खत्म नहीं कर सकती पर जदों भी जगियासू की मौत हुंदी है अपने मुर्शद उत्ते शक करके हुंदी सच जानी जदों अपने मुर्शद ते शक आ जाए सोनी रोज चना नू तरदी सी मैं सिर्फ संकेत विच अर्ज करा भावे कच्चा भांडा सी एक दिन मन विच आया सी कि इश्क ता प्यार ता है पर ओदी अख दे विच इक छोटा जिहा दाग है एक छोटे जे दाग दे शक ने सोनी नू डोब के रख दिता बस एक मैं बेनती करा अमृत अमृत सरते ते खंडे बाटे दे अमृत ते बाणी ते शक ना करियो जदों तुसी जांदे हो इत्थों भावे महापुरुष आउंदे ने उहनां दे स्थानां ते जी सदके जाओ जे गुरु नानक साहिब दी सिक्खी नू प्यार करदे हो गुरु रामदास दे चरणां विच मत्था टेकना कदी ना भुल्लो हरिमंदर साडा धुरा है खैर हजूर ने सवैया तो बाद आई चौथी बाणी चौ पई कह लगे सजना जप कीता होवे जाप कीता होवे प्रेम कीता होवे ते एदा भी मान नहीं करीदा ते बेनती करिया करी खमरी करो खात दे रचा पूर्ण होए चित की इच्छा की इच्छा तब चरणन मन रहे हमारा अपना जान करो प्रतपारा आखिर ते फिर गल की सजना रोज बेनती करी के एक बार जिनतो मैं संभारा काल पास ते ताए उभारा जिन्नर नाम तिहारो का दार्द दुष्ट दोख ते रहा खड़ग केत कृपाण पकड़न वालिया खड़ग केत मैं शरण तुहारी आप आगे लोगारी मेरे ते मिरका कृपा कर जदों चौप ही पड़ी साहब ने खीर ते संपूर्णता की सजना गुरु दे दर तो किते किते जाई ना जप दिता जाप पढ़िया सुधा सवैये पढ़िए चौप ही दा पाठ कीता आखिर ते सिख नू आनंदपुर दा वासी बनाना सी अमृत दी विचार आरंभ कीती सी अमृत दा अर्थ ये वे के जिदे उते मौत दा भय नहीं आनंद विच टिकाणा सी पंजवी बाणी पढ़ी गई आनंद भया मेरी माए सतगुरु मैं पाया सतगुर ता पाया सहज सेती मन वजियां वाधाइयां नाल क्या सजना जे आनंद लैणे कदी मन नू गुरु तो दूर ना करी ए मन मेरिया तू सदा रहो खरनाले मन नू समझाण लग्या कि आनंदपुर दा वासी बनई ते चलाकी ना वरती एक विद्वान ने बड़े सोहने शब्द कहे ने आनंदपुर साहिब नू रस्ती दो जांदे सन उस वेले एक ये ना समझो कि किसी दे शहर ते तर क्यों गल करन दा टंग है एक हशियारपुर दा रस्ता सी ते एक कीरतपुर दा रस्ता सी चेते रखी आनंदपुर जाण दे रस्ती दो ने जोगा हुक्म मन के तुरिया है जदों हशियारपुर दे रस्ते ते आए अंदर दी चलाकी ने राह विच रोक लिया जे आनंदपुर नू जाणी ते कीर्ति दे रस्ते वर्गा होर सौखा रस्ता ही कोई कीर्ति दा रस्ता है जेड़ा अनंतम ते लै जाएगा साहब ने कहा रब ना रही पर मना चलाकियां ना वरती क्योंकि ए मन चंचला चतुराई किना ना पाया नाल क्या जे चलाकी नहीं मता जिया ते मान करके कही जाए ए मन प्यारिया तू सदा सच संभाले ध्यान दे आजे फिर गल करदिया करदे मैं चूक मात्र चल रहा अखीर ते अमृत दी गल आई कह लगे अमृत ओना अखा भी जिन्ना विच पै जाए ओना नू विश्व भी खरी का रूप लगता है अमृत जिन्नू मिल जाए
ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ ਤੇ ਹਕੀਕਤ ਦੇਵੇ ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ ਅੰਮ੍ਰਿਤ ਜਿਹਨੂੰ ਮਿਲ ਜਾਏ ਅਖੀਰ ਦੀਆਂ ਪੌੜੀਆਂ ਪਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਗੁਰਖਾ ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ ਐਵੇਂ ਨਹੀਂ ਕਿ ਪੰਜ ਬਾਣੀਆਂ ਪੜ੍ਹ ਦਿੱਤੀਆਂ ਜੀ ਉਹ ਨਹੀਂ ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਤਵਜੋ ਜਿਆ ਦੇ ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਦਾ ਕਿਵੇਂ ਜਾਣੇ ਕਹਿਣ ਲੱਗੇ ਕਿ ਯੋਗ ਸਾਧਨਾ ਨਾਲ ਕਿ ਪ੍ਰਾਣਾਯਾਮ ਨਾਲ ਕਿ ਜਲ ਧਾਰਿਆਂ ਨਾਲ ਕਿ ਨਿਵਲੀ ਕਰਮ ਕਰਕੇ ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ ਸਿੱਖਾਂ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ ਬਸ ਹੁਕਮ ਮੰਨੀ ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਪਾਠ ਕਥਾ ਨੀ ਖਰ ਜੀਓ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ ਅਖੀਰ ਦੀ ਪੌੜੀ ਜਦੋਂ ਆਈ ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਨ ਹੈ ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ ਅੰਮ੍ਰਿਤ ਤੇਰੂ ਆਨੰਦ ਦਏਗਾ ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ ਆਨੰਦ ਭਇਆ ਆਨੰਦ ਜਾਣਿਆ ਆਨੰਦ ਸੁਣੋ ਤਿੰਨ ਗੱਲਾਂ ਕਹੀਆਂ ਨੇ ਕਹਿੰਦੇ ਨੇ ਭਇਆ ਹੈ ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ ਕਹਿਣ ਲੱਗੇ ਸੱਚ ਜਾਣੋ ਮੈਂ ਆਪ ਜਾਣ ਲਿਆ ਹੈ ਤੇ ਜਾਣਨ ਵਾਲਾ ਕਹਿੰਦਾ ਲੋਕੋ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਕਿ ਰੋਜ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਏ ਪੰਜਾਂ ਨੂੰ ਅੰਮ੍ਰਿਤ ਦਿੱਤਾ ਤੇ ਮੈਂ ਬੇਨਤੀ ਕਰਾਂ ਸਤਾਰਾਂ ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ ਜਦੋਂ ਅੰਮ੍ਰਿਤ ਪਾਨ ਕਰਨੇ ਆ ਪੰਦਰਾਂ ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ ਦੋ ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ ਹਜ਼ੂਰ ਨੇ ਪਹਿਲਾਂ ਪੰਜ ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿੱਖ ਉਤਾਰਨ ਦੇ ਲਈ ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ ਪੰਜ ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ ਰੱਬ ਮੇਰ ਕਰੇ ਰੋਜ ਬਾਣੀ ਪੜੇ ਸਿੱਖਾ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ ਧਿਆਨ ਦਿਆ ਜੇ ਉਸ ਤੋਂ ਬਾਅਦ ਹਜ਼ੂਰ ਨੇ ਪੰਜ ਛੱਟੇ ਨੇਤਰਾਂ ਵਿੱਚ ਪਾਏ ਨੇ ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਰਹੀ ਅੰਦਰ ਜਾਂਦੇ ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਕੋਈ ਦਾਤ ਵੀ ਕੋਈ ਨਹੀਂ ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ
ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ ਨੇ। ਫਿਰ ਇਹਨਾਂ ਨੂੰ ਤਾਕਤ ਇੰਨੀ ਦਿੱਤੀ ਹੈ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦੇ। ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਲਈ ਜਾਂਦੀ ਹੈ। ਜੇ ਰੱਬ ਮਿਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ ਤੇ ਰੱਬ ਮਿਹਰ ਕਰੇ ਤੇਰੀ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ ਤੀਜਾ ਸ਼ੀਸ਼ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ ਕੇਸਾਂ ਵਿੱਚ ਪਾਇਆ ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮਿਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਾਹਿਬ ਕਿਰਪਾਲੂ ਜੀ ਨੇ 5 ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। 5 ਨੇਤਰਾਂ ਵਿੱਚ ਛੱਟੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ ਤੇ 5 ਜਿਹੜੇ ਨੇ ਸ਼ੀਸ਼ ਵਿੱਚ 5 ਵਾਰੀ ਰਹਿਮਤਾਂ ਕੀਤੀਆਂ। ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਠ ਮੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ। ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦੇ ਦੇਖੋ, ਆਪਣੇ ਸਿਰ ਨੂੰ ਢੱਕਦਾ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ, ਆਪਣੇ ਸਿਰ ਨੂੰ ਢੱਕਦਾ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ, ਉਹ ਕੇਵਲ 1-2 ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨੀ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਹੀ ਰਹਿਣਾ। ਸੱਚ ਜਾਣੋ, ਇਹ ਕੇਵਲ ਕੇਸ ਢੱਕਣ ਦੀ ਗੱਲ ਨੀ, ਕੇਸ ਤਾਂ ਕਰਨਾ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤੱਕੇ ਨੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਕਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ 5 ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ। ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। 5 ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ 2 ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ 2 ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ। ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਗੜਾ ਹੋਇਆ, ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ।
ਕਿਉਂਕਿ ਕੌਮ ਦੀ ਘਾਲਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹ ਵੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਏ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਕਿ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਿਕਲ ਗਿਆ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਆ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ, ਬਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟ ਇਹਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ, ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੁੱਕ ਕਹਿੰਦੇ, ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬੰਨੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਇਦੂ ਵੱਡਾ ਸੱਚ ਖਾਂਦੀ ਕੋਈ ਹਕੀਕਤ ਦੇ ਨੇ, ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਨੀ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ, ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ, ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ
ਦੇਹੀ ਤੋਂ ਆਵਣ ਜਾਣ ਹੈ ਸਿੱਖੀ ਮਿਲੇ ਕਬ ਕੋਈ ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ ਮੈਂ ਸਿਰਫ ਉਦਾਹਰਨ ਦੇ ਦਿੰਦਾ ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ ਮਰਿਆਦਾ ਕਿਉਂ ਚੰਗੀ ਏ ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ ਪੁੱਛਿਆ ਕਿਉਂ ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ ਤੀਜੀ ਉਦਾਹਰਨ ਦਿੱਤੀ ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ ਕਹਿਣ ਲੱਗੇ ਡੋਰੀ ਨਾਲ ਬੱਜੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ ਹੇ ਗੁਰੂ ਨਾਨਕ ਸਾਹਿਬ ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ ਕਿਉਂਕਿ ਸਮਾਂ ਹੋ ਚੁੱਕਾ ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਏ ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਹੈ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ ਬਾਬਾ ਜੀ ਨੇ ਕਿਰਪਾ ਕੀਤੀ ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ ਕਹੋ ਕਬੀਰ ਜਨ ਭਏ ਖਾਲਸੇ ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ ਰਹਿਤ ਤੋਂ ਬਾਹਰ ਜਾ ਕੇ ਨਹੀਂ ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ ਉਹਦੇ ਅਰਥ ਜ਼ਰੂਰ ਕਰਨੇ ਨੇ ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ ਪੰਜ ਸ਼ਬਦ ਨੇ ਅਪ ਅਪ ਦਾ ਅਖਰੀ ਅਰਥ ਇੱਥੇ ਪਾਣੀ ਏ ਤੇਜ ਤੇਜ ਦਾ ਅਰਥ ਆਗੇ ਅਪ ਤੇਜ ਬਾਏ ਬਾਏ ਦਾ ਅਰਥ ਖਾਵਾ ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਪੰਜ ਤੱਤ ਨੇ ਪਾਣੀ ਦਾ ਹਵਾ ਦਾ ਆਕਾਸ਼ ਦਾ ਮਿੱਟੀ ਦਾ ਇਹ ਸਾਰੇ ਜਿਹੜੇ ਪੰਜ ਤੱਤ ਨੇ ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਏ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ ਧਿਆਨ ਦਿਆ ਜੇ ਗੁਰਮੁਖੋ ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ ਅੱਗ ਦੀ ਆਪਣੀ ਮਰਿਆਦਾ ਹੈ ਹਵਾ ਦੀ ਆਪਣੀ ਮਰਿਆਦਾ ਹੈ ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ ਪਾਣੀ ਜਿੱਥਾ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾਂ ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ ਦੂਜਾ ਸ਼ਬਦ ਸੀ ਕਿ ਅੱਤ ਤੇਜ ਮੈਨੂੰ ਅੱਗ ਵਰਗੀ ਮਰਿਆਦਾ ਦੇਈ ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ ਨਾਨਕ ਜੋ ਪਾਵਕ ਕਾ ਸਹਿਜ ਸੁਭਾਅ ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ ਅੱਗ ਸਾਰਦੀ ਕਾ ਮਹਿਲ ਨੂੰ ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ ਮੈਨੂੰ ਅੱਗ ਵਰਗੀ ਮਰਿਆਦਾ ਦੇਈ ਕਿਸੇ ਦੇ ਘਰ ਸਾੜਨ ਵਾਲੀ ਨਹੀਂ ਉਹ ਮਰਿਆਦਾ ਦੇਂਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ
ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤ

0: ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਰ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰੀ ਕਰਾਂਗੇ। ਵਾਹਿਗੁਰੂ ਜੀ ਕਾ।
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤਿ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤਿ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋ ਗਾਰਤ। ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪ੍ਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਝ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ।

0: ਲੁਕ ਛਿਪ ਕੇ ਜੂਹਾਂ ਚ ਜੰਗਲ ਬੇਲਿਆਂ ਵਿਚ ਆਪਣਾ ਸਮਾਂ ਬਸਰ ਕੀਤਾ। ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਹਨਾਂ ਨੇ। ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਹਨਾਂ ਵਿੱਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ ਹੈ, ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ, ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹ ਉਹ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚੋਂ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ, ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਆਉਂਦੇ ਆ, ਪਤਾ ਨੀ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ, ਕੋਈ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਾਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ, ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ, ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ 'ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਾਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ کہ یہ بڑی تیزی نال ختم ہوندے جا رہے ہیں. یعنی کہ سکھ جڑے نے وہ بڑی تیزی نال ختم ہوندے جا رہے ہیں. یہ اودی رپورٹ ہے. تو ہویا کہ انگریزاں دا قبضہ ہو گیا تے انگریزاں نے ویکھیا کیونکہ سب تو اخیر تے وہ پنجاب تے قابض ہوئے سن. انہاں نے ویکھیا انہاں دے پچھوکڑ نو اتہاس نو. انہاں ویکھیا پی مغلیہ حکومت دی جڑاں وچ تیل دین والا کون سی. اتنی صدیاں دی پکی حکومت کس نے اکھیڑ دتی. انہاں ویکھیا ایک سکھ نے. انہاں تو سوا ہور کوئی ہندوستان دے اندر ایسی شرینی نہیں ہیگی جڑی کہ کسی حکومت لئی خطرہ پیدا ہو سکے. اے کوئی ات کتھنی نہیں. برٹش کونسل دے اندر ایک سوال دا جواب دیندیا ہویا یہ گل کہی گئی کہ جے ہندوستان وچ راج کرنا ہے اتھے تساں رہنا ہے. راج پاگ تواڈے ہتھ وچ رہنا چاہندے ہو تسی رہے تاں اس گل وال تانوں دھیان دینا پئے گا کہ جڑے سکھ نے انہاں دے دھرم استھان انہاں دی ہر پرمپرا اپنے قبضے وچ رکھنی پوے گی تے اونوں اپنے مطابق ٹالنا پوے گا. انہاں دا گرو اتے اٹٹ وشواس اپنے دھرم استھاناں اتے درڑ نشچا اپنے اتہاس دی پرمپرا اتے درڑ وشواس انہاں چیزاں نوں جنی وی سٹ مار سکدے ہو وہ مار لو جے تسی کامیاب ہونا چاہندے ہو. پھر کی ہویا؟ پھر اے پرچار کیتا گیا کہ گرو تیگ بہادر صاحب قید سن جی تے او اٹھے تے چڑھ کے ویندے سی میرے ٹوپی والے سکھ آ رہے کہ نہیں آ رہے. یہ کہانی پرچلت کیتی گئی تاکہ یہ ثابت کیتا جائے کہ انگریز گرو دی مرضی نال آئے نے. اتھوں تک کہ مسٹر میکالف ورگے بندے نو بھی گمراہ کیتا گیا تے اس نے بھی لکھیا کہ سکھ لکھتاں دے اندر کچھ ایسے گرو گرنتھ صاحب وغیرہ چ ور سنکیت کیتا اس نے کہ انگریزاں دے راج بھاگ دے آن دیاں کچھ پیشین گوئیاں ہن. غلط انٹرپریٹیشن کیتی گئی. اس طرح دا پرچار محض اس کر کے کیتا گیا کہ جڑے سکھ نے نا انہاں نوں اے وشواس دوایا جائے کہ انگریز آئے ہی تہاڈی گرو دی مرضی نال نے. یعنی کہ اے غلامی تہاڈی گرو دی مرضی نال ہے. اتھوں تک کہ گرو گرنتھ صاحب اتے نشچا توڑن لئی ایک جی بی سنگھ دا نام آؤندا ہے ساڈے کول. گربخش سنگھ شاید نام سی اوہدا. اس نے ایک پستک لکھی پراچین بیڑا. وہ پستک لکھی اس آشے نال گئی کہ سری گرو گرنتھ صاحب دی جڑی اتھینٹسٹی ہے یہ جڑا مستند ہونا ہے پی یہ بالکل ٹھیک ٹھیک سکھاں دے ہاتھ وچ ہے. گروواں نے جو لکھت کیتی ہے او دا منوٹھ ہی اس پستک دا اے سی بھی اے ثابت کیتا جائے بھی انہاں کول اصلی بیڑی ہے نہیں. یعنی کہ سکھاں نوں کہہ دتا جائے دس دتا جائے بھی جڑا گرو گرنتھ لئی پھر دے تے نکلی ہے یہ تے ملگو گا ہے یہ تے ملاوٹ ہے. سکھاں دا نشچا توڑن لئی اے بھی کم کیتا گیا. یہ سب کچھ اس نشانے نال سی تاکہ سکھ جڑے نے وہ انگریز دی وفاداری قبول کر لین تے اپنی پرمپرا نوں ٹٹ جان. اس واسطے انہاں نے ہور بھی کم کیتے. انہاں نے کی کیتا سی؟ کئی واری پڑھتے ہیں تے بڑے خوش بھی ہوندے ہیں کہ انگریزاں نے جنی فوجی بھرتی سی وہ سکھاں نوں رہت بہت وچ بڑے سٹرکٹ رکھیا بڑا دھیان رکھیا. بھی کوئی اتوں تک میں دو تین گھٹناواں پڑھیاں نے بھی ایک سکھ نے جی کشہرا بدل دیا کوئی غلطی کیتی ہے بھی انہیں کشہرا لا کے دوجا پاؤن کی کوشش کیتی ہے تے انہیں کوئی مسٹیک کیتی ہے تو انہوں سزا دیتی گئی. جی کسی سادھ نوں کیپٹن مرے نے سزاواں دیتی ہیں جڑا اس ویلے کمپنی کمانڈر سی. اتوں تک بھی جی انہیں کسی سادھ نوں متھا جا کے ٹیک دیتا کسی سپاہی نے تو انہوں بھی سزا دیتی بھی تُو قید کیتی ہے تے دے تاری گرو کی کوئی مہتا ہی نہیں ہے. یہ گھٹناواں جڑیاں نے یہ اس لیے سن کہ انہاں نوں سکھ فوجیاں دی لوڑ سی ضرورت سی. تقریباً اس ویلے دے حساب نال کوئی 90,000 دی گنتی وچ سکھ فوجی انہاں نوں ملے سن پنجاب چوں تے انہاں نے انہاں واسطے لڑائیاں لڑیاں بڑے جنگ کیتے. لیکن انہاں دی نیتی یہ سی کہ انہاں دا جڑا دھارمک استھان نے تے انہاں دا جڑا ورثہ ہے سارے دا سارا اپنے قبضے وچ کر لیا جائے تے جدہ اسی چاہیے اس طرح انہوں مولڈ کر لئیے. یہو کارن سی کہ ہرمندر صاحب دیاں ساریاں پرکرماں دے اندر مورتیاں سن. صرف ہرمندر دے اندر مورتیاں نہیں سی جے پہنچیاں لیکن پرکرماں ساری مورتیاں نال بھری ہوندی سی. اتھوں تک ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ, ਤੇ ਲੋਕ ਸਮਝਦੇ ਸੀ ਵੀ ਇੱਕ ਮੰਦਿਰ ਹੀ ਹੈ ਬਾਕੀ ਮੰਦਿਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਗਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਕੱਲੇ ਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ। ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤੇ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ। ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ਼ ਸੀ। ਪ੍ਰਿੰਸੀਪਲ ਤੇਜਾ ਸਿੰਘ, ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ, ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਜੜ ਪੈ ਗਈ। ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ, ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ ਚ ਸੁੱਟ ਦਿੱਤਾ ਗਿਆ, ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ, ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ, ਤੇ ਉਹ ਮੱਥਾ ਟੇਕਦੇ ਦੀ ਧੌਣ ਟਕੂਏ ਨਾਲ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹਵਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ, ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ, ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ, ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵੇਚਾਈ, ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ, ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ ਗੱਲ ਸਮਝੌਤੇ ਨਾਲ ਨਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਆ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਦੀ ਤਾਬਿਆ, ਬਸ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ। ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਜੂਦਾ ਮਾਰ ਕੁਛ ਕਰ, 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ। ਔਰ ਮਹੰਤ ਨਾਰਾਇਣ ਦਾਸ ਜਿਹੜਾ ਸੀ ਖੁਦ ਆਗੂ ਬਣ ਕੇ ਲਕਸ਼ਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਕਸ਼ਮਣ ਸਿੰਘ ਨੂੰ, ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਹਾਲਾਤ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫੀ ਮਿਲ ਜਾਏਗੀ, ਤੂੰ ਫਿਕਰ ਨਾ ਕਰ। ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਬਰ ਨੇ, ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਖਿੱਚ ਦਿੱਤੀ। ਆਖਣ ਲੱਗਾ ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ, ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ, ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦਿਆਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ। شانتی دا اسی رنگ دیکھ لیا تے ہن اسی بلاچارگی والی گل ہوئے گی کہ اس نے ہما ہیل تے در گزشت حلالست گردن بشمشیر دست ہیلا گزر چکا ہے ہن ساڈے سامنے میدان جنگ ہے بائی جتھے بنے دو دو سو دے ایک گنتی نکل گئی باہر انہوں نے پھر سامنے یارہ جتھے دو دو سو دے قائم ہوئے انہوں نے پھر اگے ودنا شروع کیتا ادھروں پھر ڈپٹی کمشنر وغیرہ جڑے وڈے وڈے آفیسر سی گے انہوں نے انہوں روکن دا یتن کیتا بھی دیکھو بھائی سامنے بندوقاں نے گولیاں نے فوج کھڑی ہے تسی مار دیتے جاؤ گے وہ کہنے لگا تسی اپنے آپ رستے تو ڈالو نہیں تو اسی پہلا بار تو تے ہی ہوئے گا ساڈا سانو چابیاں چاہیے نے کہنے لگا وہ کل سویرے دیتی جان گیا کہندے نہیں یہ تو سوال ہی پیدا نہیں ہوندا ہنے ہی چاہیے نے تے دو منٹ دے اندر چابیاں دیتی گئی کیونکہ انہوں نے دیکھ لیا کہ ہن جڑے لوگ نے یہ رکن گے نہیں تے یہ سب کچھ کیوں ہوا سی سکھاں دے اندر ایک تھا تے نہیں ایک گھٹناواں بہت تھاواں تے واپریاں اس دا کارن کی سی کارن یہ سی کہ گردواریاں دے اندر گرمت دی گل نہیں سی گردواریاں دے اندر سناتنی پرچار ہو رہا سی جادو ٹونے منتر جنتر تے سکھاں نوں سکھی تو دور کیتا جاندا سی کیساں والیاں نوں نفرت کیتی جاندی سی جڑے کرپان پہندے سن انہاں نوں ماڑا سمجھیا جاندا سی اے ساریاں گلاں گردواریاں دے وچ ہو رہیاں سی جتھوں کہ گردواریاں چوں ایساں گلاں دا پرچار ہونا سی تے سکھی دی گل بننی سی اوتھے انہاں لوکاں نوں ذلیل کیتا جاندا سی اس کر کے سکھاں دے اندر اے لہر پیدا ہوئی سنگھ سبھا لہر اکالی لہر سارے اسی گل دی دین نے اور اے لوگ جڑے سی انہاں نے پھر اٹھ کے سکھاں دے اندر گردواریاں دے اندر جڑی گرمت دی گل سی اس نوں پرچارنا شروع کیتا سنگھ جڑے نے وہ اس گل تے خوش نہیں کہ مندر بنے ہون بڑے ودیا عمارتاں بڑیاں ہون بڑیاں ودیا تے بڑا چنگا ہوئے سلسلہ وہ اس گل تے راضی نہیں ہوندے اس گل تے راضی نے کہ انہاں دھرم کیندراں وچوں سکھی دی گل ہونی چاہیے گرمت دی گل ہونی چاہیے جے انہاں مندراں وچوں انمت دی گل ہونی ہے دوجیاں گلاں دا پرچار ہونا ہے تے پھر گرو صاحب دی جڑی گل ہے وہ کاٹے وچ جائے گی اس واسطے اس سمے دے جڑے سوجوان لوگ سی گے انہاں نے پھر شرومنی کمیٹی ہوند وچ آئی آ جڑی رہت مریادا ہے یہ انہاں دنوں وچ ہوند وچ آئی اور پنتھ نے سمچے طور تے مل کے کئی سالاں دی محنت نال یہ کھرڑے تیار کیتے کہ جڑے سکھ گردوارے نے انہاں دے اندر ایس ڈنگ دی پوجا ہونی چاہیے کیرتن کتھا پاٹھ اے مریادا جڑی ہے یہ گردواریاں دے اندر نبھائی جانی چاہیے ہے یہ انہاں سکھاں دیاں قربانیاں دا نتیجہ سی اور انہاں نے گل ہور دیکھی انہاں دیکھیا بھی یہ اصل کارن ہے کہ ساڈے کول پرچار کرن دا سادھن نہیں ہے گردواریاں وچ بھی جڑے گرنتھی مہنت بیٹھے نے وہ سارے دے سارے پرانے ڈنگ دے نے انہاں نے پھر اس ویلے انہاں شہیداں دی یاد وچ کیونکہ گرمت دے پرچار تے سکھاں گردواریاں وچوں سکھی دی گل کرن واسطے شہادت پرابت کیتی سی انہاں دنوں وچ پھر انہاں نے شہید سکھ مشنری کالج کھولیا جتھوں داس نے وی ودیا پرابت کیتی اور بہت سارے مشنری اتھوں تیار ہوئے گیانی گربچن سنگھ ہونی وی اتھوں ہی پڑھ کے آئے نے اسی طرح بہت سارے لوگ نے جنہاں نے اتھوں مشنری ودیا پرابت کر کے تے سکھی دا جڑا صحیح پرچار سی اس نوں کرن دا ادم اپرالا بنایا یہ شہادتاں دا نتیجہ سی کہ اس ویلے دی جنتا دے اندر سکھاں دے اندر یہ جاگرتی پیدا ہوئی اور انگریزاں نے خیال کرنا ہرمندر دے چارے پاسے مورتیاں سی نا اس وقت دے ڈپٹی کمشنر نوں سکھ ملے انہاں کیا کہ اے ساڈے دھرم دا انگ نہیں سمجھایا تاں کتے جا کے وہ مورتیاں اتھوں اٹھائیاں گئیاں نہیں تے وہ جڑے قابض لوگ سیگے وہ بالکل اس گل نوں کرن واسطے تیار نہیں سیگے تے ہولی ہولی جس ویلے انگریزاں نوں اس گل دا پتہ لگدا گیا پھر تمہیں پتا ہے رکاب گنج کے گردوارے کی کندھ ٹاؤن کا مسئلہ بھی پہلے اٹھیا پھر گنگسر کا جیتو کا سارے مورچے جگہ جگہ سے انہوں نے پوری کوشش کی بھی کتنے نہ کتنے سکھ جڑے نے انہوں نے ڈومینیٹ کیا جا سکے کتنے نہ کتنے انہوں نے پچھاڑیا جا سکے تو یہ جڑی سکھ جاگرتی کی لہر ہے اس نو دبا دیتا جائے یہ کارن سی بھی انہوں جتوں سامنے رکھدیا مہاتما گاندھی نے بھی ادو کہتا سی کہن لگا بھی یہ دیش کی آزادی کی وہ سمجھ لو بھی پہلی جت ہے یہ آرمبھ ہو گیا کہ ہوں دیش آزاد ہوئے گا اور خیال کرنا سکھاں نے یہ قربانیاں دے کے اپنے دھرم لئی اپنے دھرم اتنے ہی نہیں بلکہ دیش اتنے اور اس ویلے دے منکھی سماج اتنے ایڈا وڈا پروپکار کیتا ایڈا وڈا احسان کیتا کہ یہ آزادی جڑی اج لوگ مانتے پھرتے ہیں یہ انہاں دی بدولت سی اور اس آزادی دے اتہاس دی لسٹ پڑھ کے ویکھو انہاں لوکاں دا ہی نام ہے ਜਿਨ੍ਹਾਂ ਲੋਕਾਂ ਨੇ ਗੁਰਦੁਆਰੇ ਆਜ਼ਾਦ ਕਰਾਉਣੇ ਸ਼ੁਰੂ ਕੀਤੇ ਉਹਨਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਉਹਨਾਂ ਦੇ ਭਰਾਵਾਂ ਭਾਈਆਂ ਨਹੀਂ ਉਹਨਾਂ ਦੇ ਖਾਨਦਾਨਾਂ ਨਹੀਂ ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਤੋਂ ਵੱਧ ਖੂਨ ਡੋਲਿਆ ਉਹੀ ਲੋਕ ਸਨ। ਮੈਂ ਜਿਸ ਵੇਲੇ ਪੁਰਾਣੀ ਰਹਿਤ ਮਰਿਆਦਾ ਦੇ ਇਤਿਹਾਸ ਨੂੰ ਪੜ੍ਹਦਾ ਨਾ ਤੇ ਜਿਨ੍ਹਾਂ ਲੋਕਾਂ ਨੇ ਗਦਰ ਦੀ ਲਹਿਰ ਅਮੈਰੀਕਾ ਤੋਂ ਹੋਰ ਥਾਵਾਂ ਤੋਂ ਚਲਾਈ ਸੀ ਉਹਨਾਂ ਲੋਕਾਂ ਨੇ ਉਸ ਰਹਿਤ ਮਰਿਆਦਾ ਨੂੰ ਕਾਇਮ ਕਰਨ ਵਾਸਤੇ ਯੋਗਦਾਨ ਪਾਇਆ ਸੀ। ਉਹਨਾਂ ਲੋਕਾਂ ਦੀਆਂ ਲਿਖਤਾਂ ਪੜ੍ਹ ਕੇ ਹੈਰਾਨ ਹੁੰਦੇ ਹਾਂ ਕਿ ਉਹ ਕਿੰਨੇ ਸਤਰਕ ਸਨ ਆਪਣੇ ਧਰਮ ਦੇ ਸੰਬੰਧ ਵਿੱਚ ਔਰ ਇਹ ਧਰਮ ਦੀ ਸਤਰਕ ਜਾਗਰਤੀ ਸੀ ਜਿਹੜੀ ਉਹਨਾਂ ਨੂੰ ਆਪਣੇ ਧਰਮ ਲਈ ਦੇਸ਼ ਲਈ ਤੇ ਹੋਰ ਮਨੁੱਖੀ ਕਾਰਜਾਂ ਵਾਸਤੇ ਤਤਪਰ ਕਰਦੀ ਸੀ। ਤੋ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਸਾਨੂੰ ਇਸ ਵਾਸਤੇ ਤਤਪਰ ਕਰਦੀ ਹੈ ਕਿ ਅਸੀਂ ਗੁਰਦੁਆਰੇ ਕਾਇਮ ਕਰਕੇ ਸਿੱਖ ਸੰਗਤਾਂ ਕਾਇਮ ਕਰਕੇ ਤੇ ਇਥੋਂ ਵੱਧ ਤੋਂ ਵੱਧ ਸਿੱਖ ਧਰਮ ਦਾ ਸਿੱਖੀ ਦਾ ਗੁਰਮਤ ਦੇ ਆਸ਼ੇ ਦਾ ਪ੍ਰਚਾਰ ਕਰਨਾ ਹੈ ਔਰ ਅਨਮਤ ਮਨਮਤ ਹੋਰ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਤਰਕ ਕਰਨਾ ਔਰ ਵੱਧ ਤੋਂ ਵੱਧ ਗੁਰਬਾਣੀ ਦੀ ਸਮਝ ਸੂਝ ਆਪਣੇ ਅੰਦਰ ਪੈਦਾ ਕਰਨੀ ਹੈ। ਜੇ ਇਹ ਗੱਲਾਂ ਹੋਣਗੀਆਂ ਤੇ ਉਹ ਸਮਝੋ ਵੀ ਉਹਨਾਂ ਦੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦਾ ਜੋ ਸਾਡੇ ਸਿਰ ਤੇ ਕਰਜ਼ਾ ਹੈ ਉਹਨੂੰ ਅਸੀਂ ਉਤਾਰ ਸਕਾਂਗੇ ਉਹਨੂੰ ਲਾ ਸਕਾਂਗੇ। ਨਹੀਂ ਤਾਂ ਕੀ ਹੋਏਗਾ ਜੇ ਅਸੀਂ ਮਨਮਤ ਦੇ ਢਹਿ ਚੜ ਗਏ ਅਨਮਤ ਦੀਆਂ ਗੱਲਾਂ ਅਸੀਂ ਕਰਨ ਲੱਗ ਪਏ ਤੇ ਮਾਫ਼ ਕਰਨਾ ਸਿੱਖ ਪਰੰਪਰਾ ਇਹ ਹੈ ਕਿ ਮੁੜ ਕੇ ਉਹ ਸਮਾਂ ਆ ਜਾਏਗਾ ਕਿ ਫਿਰ ਕੁਝ ਉੱਠਣਗੇ ਲੋਕ ਫਿਰ ਜਾਗਰਤੀ ਪੈਦਾ ਹੋਏਗੀ। ਇਹ ਗੁਰੂ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਸਾਡਾ 500 ਸਾਲ ਤੋਂ ਵੱਧ ਦਾ ਪਿਛੋਕੜ ਦਾ ਇਤਿਹਾਸ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਸਿੱਖ ਧਰਮ ਦੇ ਅੰਦਰ ਬਿਨਾਂ ਕਿਸੇ ਸਹਾਰੇ ਦੇ ਜਿਉਣ ਦੀ ਤਾਕਤ ਹੈ ਔਰ ਜਦੋਂ ਵੀ ਕਿਤੇ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚੋਂ ਹੀ ਐਸੀਆਂ ਲਹਿਰਾਂ ਪੈਦਾ ਹੋਈਆਂ ਐਸੇ ਲੋਕ ਉੱਠ ਖਲੋਤੇ ਜਿਨ੍ਹਾਂ ਨੇ ਮਨਮਤ ਤੇ ਦੁਰਮਤ ਦੇ ਖਿਲਾਫ ਉਹ ਸੰਘਰਸ਼ ਕੀਤਾ ਕਿ ਜਾਨਾਂ ਵੀ ਵਾਰ ਦਿੱਤੀਆਂ ਆਪਾਂ ਵੀ ਕੁਰਬਾਨ ਕਰ ਦਿੱਤਾ ਪਰ ਗੁਰੂ ਸਾਹਿਬ ਦੀ ਚਲਾਈ ਹੋਈ ਇਸ ਪਰੰਪਰਾ ਨੂੰ ਉਹਨਾਂ ਨੇ ਦਾਗ ਨਹੀਂ ਲੱਗਣ ਦਿੱਤਾ ਪਿੱਛੇ ਨਹੀਂ ਪੈਣ ਦਿੱਤਾ। ਤੋ ਇਹ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ ਉਹਨਾਂ ਵਿੱਚੋਂ ਪੂਰਿਆਂ ਦੇ ਤੇ ਨਾਮ ਹੀ ਨਹੀਂ ਮਿਲੇ ਲੋਕਾਂ ਨੂੰ ਕੋਈ 86 ਕੁ ਨਾਮ ਮਿਲਦੇ ਬਾਕੀ ਨਾਮ ਹੀ ਨਹੀਂ ਮਿਲੇ ਕਿ ਕਿੰਨੇ ਕੁ ਲੋਕ ਸ਼ਹੀਦ ਹੋ ਗਏ ਪਰ ਇਹ ਹੈ ਕਿ ਉਹਨਾਂ ਸਾਰਿਆਂ ਨੇ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਭਾਈ ਗੁਰੂ ਦੀ ਦੱਸੀ ਹੋਈ ਮਤ ਜਿਹੜੀ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਉਹਨੂੰ ਦ੍ਰਿੜ ਕਰਨ ਲਈ ਅਸੀਂ ਆਪਾਂ ਨੇ ਸ਼ਾਵਰ ਕਰਨਾ ਹੈ ਇਹਨੇ ਅੱਖਰਾਂ ਨਾਲ ਹੀ ਕਿਉਂਕਿ ਇਤਿਹਾਸ ਬਹੁਤ ਬਿਖਰਿਆ ਹੋਇਆ ਹੈ ਬਹੁਤ ਵਿਸਥਾਰਮਈ ਹੈ। ਮੈਂ ਸੰਖੇਪ ਨਾਲ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਸਤਿਗੁਰੂ ਸਾਡੇ ਅੰਦਰ ਬਰਕਤ ਪਾਉਣ ਸਾਡੇ ਦਿਮਾਗ ਵਿੱਚ ਇਹ ਗੱਲ ਆਵੇ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਗੁਰਮਤ ਦੇ ਦ੍ਰਿੜ ਕਰਨ ਦਾ ਯਤਨ ਕਰਨਾ ਹੈ ਤੇ ਇਸ ਦਾ ਪ੍ਰਚਾਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕ੍ਰਿਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬਿਆਨ ਮੂਰਤ ਪੰਚ ਪ੍ਰਮਾਨ ਪੁਰਖ ਗੁਰੂ ਅਰਜਨ ਪਿਖੋ ਨਯਨ ਅਬ ਰਾਖੋ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ।

ਸੁਦਮਾ ਅਪਦਾ ਤੇ ਰਾਖਿਆ ਗਣਕਾ ਪੜਤ ਪੂਰੇ ਤੇਹ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ

गुरु प्यारी परम सन्मान योग सत संगत जी वड्डियां भागां वाले हो छतर चवर तख्त दे मालक ज्ञान दे सागर सुखां दे दाते शब्द गुरु श्री गुरु ग्रंथ साहिब जी दी पावन हजूरी विच बैठ के अपने जीवन दे कुछ पल कुछ घड़ियां लेखे विच लाण दा यतन कर रहे हो। आओ जिथे आप जी ने तन दी हाजरी लवाई है सारे खेचल करो गुरु गरीब नवाज दे चरणां विच मन की भी हाजरी लवाओ शब्द अते सुरत दा मेल करो प्यार सहित गज के फतेह बुलाओ जी वाहिगुरु जी का खालसा वाहिगुरु जी की फतेह। श्री गुरु हर राय साहब सतवें पातशाह गुरु जी का गुरता गद्दी दिवस जो 14 मार्च नूं सी ते गुरु हरगोबिंद साहिब जी दा ज्योति जोत समान दा दिहाड़ा जो अगले हफ्ते आ रहा। अज दे दीवान असी गुरु हर राय साहिब जी दे गुरता गद्दी दिवस नूं समर्पित करांगे ते अज दे दीवान विच समुचियां विचारां श्री गुरु हर राय साहिब महाराज जी दे जीवन इतिहास विचों सांझियां कीतियां जाणगियां। गुरु अंगद देव जी दा गुरु हर राय साहिब जी दा ते गुरु हरकृष्ण साहिब जी दा इतिहास सिखां नूं बहुत घट पता है। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰ ਰਾਇ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ, ਦੀਵਾਨ ਦੇ ਵਿੱਚੋਂ ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਅਕਾਲ ਤਖ਼ਤ ਦੇ ਬਾਨੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਧੰਨ ਗੁਰੂ ਹਰ ਰਾਇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ। ਸਤਿਗੁਰੂ ਜੀ ਦੇ 5 ਪੁੱਤਰ ਸਨ ਤੇ 1 ਪੁੱਤਰੀ ਸੀ। 5 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੂਤ ਸਨ, 5 ਸਾਹਿਬਜ਼ਾਦੇ ਸਨ। ਸਤਿਗੁਰ ਜੀ ਦੀ 1 ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ 5 ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ, ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ। ਇਹ 5ੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ 5ਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ।
ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ ਮੰਗ ਤੇ ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ, ਕੁਛ ਲੜਨ ਵਾਲੇ, ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ, ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ
ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ। ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਅਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਅਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ? ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਅਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ 'ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਅਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਅਤੇ ਆਪ ਉੱਪਰ ਬਹਿੰਦੇ ਨੇ ਅਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ 'ਤੇ ਚੌਲ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸ ਨੂੰ ਉਹਨਾਂ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਅਤੇ ਆਪਣਾ ਆਸਣ ਉੱਪਰ ਲਾਇਆ ਹੁੰਦਾ ਅਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਅਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਅਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਪੋਤਾ ਹਰਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ। ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਅਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰਰਾਜ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਬਤੀਤ ਕੀਤਾ ਅਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਰਹੇ ਹਾਂ ਅਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਸ਼ੌਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰਰਾਜ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ। 14 ਮਾਰਚ 1644 ਇਹ ਦਿਨ ਜਿਸ ਨੂੰ ਨੇੜੇ ਆ ਗਿਆ। ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰੂ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, 3 ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਅਤੇ 2 ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਅਟਲ ਰਾਏ
ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰਿਰਾਇ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰਿਰਾਇ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਉਹ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ ਹੈ। ਗੁਰੂ ਹਰਿਰਾਇ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰਿਰਾਇ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰਿਰਾਇ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਹਨੇ ਤੋੜਿਆ? ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਹਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰਿਰਾਇ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰਿਰਾਇ ਸਾਹਿਬ ਕੋਲ ਖੜੇ ਸੀ, ਹੱਥ ਜੁੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰਿਰਾਇ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰਿਰਾਇ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰਿਰਾਇ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਨੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ। ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਵੇ ਤਾਂ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ, ਤੇ ਬਾਬਾ ਸੂਰਜਮਾਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰੂ ਨੇ ਬਖਸ਼ਿਸ਼ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ। ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਹੁ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ

ਉਦੋਂ ਧੀਰ ਮੈਂ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰ ਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ, ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਅਸੀਂ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰ ਮੱਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਹਾਂ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ। ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜ੍ਹੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪਏ, ਸੋਝੀ ਨਹੀਂ ਹੈਗੀ। ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿ ਸਾਹਿਬ ਜੀ ਨੇ ਸਰੀਰ ਤਿਆਗ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜ ਮੱਲ, ਬਾਬਾ ਅਣੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ਼ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ, ਜੇ ਆ ਜਾਏਗੀ ਤੇ ਜੂਝਣੇ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤੇ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ, ਗੁਰੂ ਹਰਿ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ। ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣਿਆ। ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ ਕਰਨਾ, ਮੈਂ ਬੇਨਤੀ ਕਰਨ ਲੱਗਾ ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ

0: ਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰ ਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋਹ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ। ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ, ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖੁਆਏ ਗਏ। ਹੁਣ ਇਹ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋਹ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ, ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰ ਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰ ਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦਵਾ ਦਾਰੂ ਨਾਲ ਦਾਰਾ ਸ਼ਿਕੋਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰ ਰਾਇ ਸਾਹਿਬ ਜੀ ਦੀ। ਤੇ ਦਾਰਾ ਸ਼ਿਕੋਹ ਗੁਰੂ ਹਰ ਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰ ਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰ ਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਤੇ ਗੁਰੂ ਹਰ ਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰ ਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ ਹੈ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ। ਗੁਰੂ ਹਰ ਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ ਹੈ, ਸਰੀਰ ਬਜ਼ੁਰਗ ਹੈ, ਤੇ ਗੁਰੂ ਸਾਹਿਬ ਦਾ ਆਉਣਾ ਨਹੀਂ ਹੋਇਆ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ। ਇੱਕ ਦਿਨ ਮਨ ਵਿੱਚ ਇੰਨਾ ਪਿਆਰ ਜਾਗਿਆ, ਇਸ ਨੇ ਗੁਰੂ ਹਰ ਰਾਇ ਸਾਹਿਬ ਵਾਸਤੇ ਬੜੀ ਰੀਝ ਨਾਲ ਪ੍ਰਸ਼ਾਦੇ ਤਿਆਰ ਕੀਤੇ, ਲੰਗਰ ਤਿਆਰ ਕਰਕੇ ਸਿਰ ਤੇ ਰੱਖ ਕੇ ਨਾ ਘਰੋਂ ਤੁਰ ਪਈ। ਕਿੱਲਾ ਦੋ ਕਿੱਲਾ ਜਾਇਆ ਕਰੇ, ਬਹਿ ਜਾਇਆ ਕਰੇ, ਗੋਡੇ ਜਵਾਬ ਦੇਈ ਜਾਣ, ਤੁਰਿਆ ਜਾਏ ਨਾ। ਮਨ ਵਿੱਚ ਚਾਹ ਵੀ ਅੱਜ ਲੰਗਰ ਛਕਾ ਕੇ ਮੁੜਨਾ, ਜੋ ਮਰਜ਼ੀ ਹੋ ਜਾਏ, ਥੋੜਾ ਜਿਹਾ ਅੱਗੇ ਜਾਇਆ ਕਰੇ, ਫਿਰ ਬਹਿ ਜਾਇਆ ਕਰੇ। ਮੇਰੇ ਸਾਹਿਬ ਗੁਰੂ ਹਰ ਰਾਇ ਸਾਹਿਬ ਇਕਦਮ ਮੌਜ ਵਿੱਚ ਆਏ, ਸਿੱਖਾਂ ਨੂੰ ਕਹਿ ਲੱਗੇ ਕੱਢੋ ਘੋੜਾ। ਸਤਿਗੁਰੂ ਘੋੜੇ ਤੇ ਸਵਾਰ, ਪਿੱਛੇ ਨਾਲ ਉਹਨਾਂ ਦੇ ਜਵਾਨ 2200 ਤੇ ਫਟਾਫਟ ਧੂੜਾਂ ਡਾਂਦੇ ਹੋਏ ਘੋੜਾ ਲੈ ਕੇ ਆ ਰਹੇ ਤੇ ਮਾਤਾ ਨੇ ਵੇਖਿਆ ਕੋਈ ਰਾਜਾ ਲੰਘ ਰਿਹਾ ਹੋਣਾ ਤੇ ਧੂੜ ਉੱਡਦੀ ਆ ਰਹੀ, ਬੜੀ ਉਪਰਣ ਹੋ ਗਈ। ਤੇ ਗੁਰੂ ਹਰਿ ਸਾਹਿਬ ਘੋੜੇ ਤੇ ਚੜ੍ਹੇ, ਘੋੜਾ ਉਹਦੇ ਕੋਲ ਰੋਕ ਕੇ ਕਹਿਣ ਲੱਗੇ, ਮਾਤਾ ਭੁੱਖ ਬੜੀ ਲੱਗੀ, ਤੇਰੇ ਕੋਲ ਕੀ ਹੈ? ਕਹਿੰਦੀ ਪੁੱਤ ਪ੍ਰਸ਼ਾਦਾ ਲਿਆ, ਫਿਰ ਪ੍ਰਸ਼ਾਦਾ ਛਕਾ। ਜਦੋਂ ਮਾਤਾ ਨੇ ਗੁਰੂ ਹਰਿ ਸਾਹਿਬ ਦੇ ਦਰਸ਼ਨ ਕੀਤੇ, ਗਦਗਦ ਹੋ ਗਈ, ਘੋੜੇ ਤੇ ਬੈਠਿਆਂ ਹੀ ਪ੍ਰਸ਼ਾਦਾ ਲਿਆ, ਖੋਲਿਆ, ਇੱਦਾਂ ਹੀ ਛਕਿਆ ਤੇ ਛੱਕ ਕੇ ਬਖਸ਼ਾਂ ਕੀਤੀਆਂ। ਮਾਤਾ ਮੰਗ ਕੀ ਚਾਹੀਦਾ? ਤੇ ਮਾਤਾ ਪਿਆਰ ਵਿੱਚ ਆ ਕੇ ਇੱਕ ਬਚਨ ਕਹਿ ਰਹੀ ਹੈ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ। ਨਾਲ ਦੱਸ ਕਹਿਣ ਲੱਗਾ, ਮਾਤਾ ਕੀ ਕਹੀ ਜਾਂਦੀ ਹੈ, ਠੀਕ ਬੋਲ। ਗੁਰੂ ਹਰਿ ਸਾਹਿਬ ਕਹਿੰਦੇ, ਨਹੀਂ, ਮਾਤਾ ਦੀ ਭਾਵਨਾ ਵਿੱਚ ਫਰਕ ਨਹੀਂ, ਸ਼ਬਦਾਵਲੀ ਚ ਫਰਕ ਹੋ ਸਕਦਾ। ਗੁਰੂ ਹਰਿ ਸਾਹਿਬ, ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜੇ ਉਹ ਬਾਹਰੋਂ ਉਹਨਾਂ ਦੇ ਕੋਲੋਂ ਕੋਈ ਗਲਤੀ ਦਾ ਸ਼ਬਦ ਨਿਕਲ ਵੀ ਜਾਏ ਨਾ, ਤਾਂ ਵੀ ਰੱਬ ਨੂੰ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਵਿੱਚ ਫਰਕ ਹੈ, ਉਹਨਾਂ ਦੀ ਭਾਵਨਾ ਵਿੱਚ ਫਰਕ ਨਹੀਂ ਹੈਗਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਵਾਜਿਆ, ਮਾਤਾ ਦੀ ਇੱਛਾ ਪੂਰੀ ਕੀਤੀ, ਉਹਦਾ ਜੀਵਨ ਸਫਲਾ ਹੋਇਆ। ਧੰਨ ਗੁਰੂ ਹਰਿ ਸਾਹਿਬ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ, ਸਿੱਖੀ ਦਾ ਪ੍ਰਚਾਰ ਕਰਨ ਲਈ ਮਾਲਵੇ ਦੇ ਇਲਾਕੇ ਵਿੱਚ ਨਿਕਲੇ। ਸਤਿਗੁਰੂ ਵਿਚਰ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਤੇ ਆਏ, ਉੱਥੇ ਸਿੱਧੂ ਗੋਦ ਦੇ ਭਾਈ ਕਾਲਾ ਜੀ ਰਿਹਾ ਕਰਦੇ ਸਨ, ਭਾਈ ਕਾਲਾ ਜੀ। ਇਹਦੇ ਕੋਲ ਦੋ ਪੁੱਤਰ ਸੀ ਤੇ ਇਹਦਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ, ਦੋ ਪੁੱਤਰ ਇਹਦੇ ਸਨ। ਹੁਣ ਘਰ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇਹਨੇ ਆਪਣੇ ਭਰਾ ਦੇ ਪੁੱਤਰਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲਿਆ, ਤੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੂਜੀਆਂ ਮਾਵਾਂ ਦੇ ਕੋਲੋਂ ਆਪਣੀ ਮਾਂ ਜਿੰਨਾ ਪਿਆਰ ਮਿਲਿਆ ਹੋਵੇ। ਵੈਸੇ ਇੱਦਾਂ ਬਹੁਤ ਸਾਰੇ ਭਾਗਾਂ ਵਾਲੇ ਨੇ, ਪਰ ਬਹੁਤਿਆਂ ਨਾਲ ਇਹੋ ਜਿਹਾ ਵਾਪਰਦਾ ਕਿ ਜਦੋਂ ਮਤਰੀਆਂ ਮਾਵਾਂ ਦੇ ਵੱਸ ਪੈ ਜਾਏ ਤੇ ਬੜੀ ਦੁਰਦਸ਼ਾ ਹੁੰਦੀ, ਕਈਆਂ ਦੀ ਬਹੁਤ ਬੁਰੀ ਹਾਲਤ ਹੁੰਦੀ। ਉਹੀ ਹਾਲਤ ਇਹਨਾਂ ਬੱਚਿਆਂ ਦੀ ਹੁੰਦੀ ਸੀ, ਭਰਾ ਦੇ ਬੱਚੇ ਸੀ, ਰੱਖੇ ਸਨ ਘਰ, ਘਰ ਵਾਲੀ ਉਹਨਾਂ ਨਾਲ ਨਫ਼ਰਤ ਕਰਦੀ ਸੀ, ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇਣਾ, ਚੰਗਾ ਪਾਣ ਨੂੰ ਦੇਣਾ, ਪਿਆਰ ਨਾਲ ਬੋਲਣਾ, ਤੇ ਭਰਾਵਾਂ ਦੇ ਪੁੱਤਰਾਂ ਨੂੰ ਝਿੜਕਣਾ ਵੀ, ਆਪਣੇ ਬੱਚਿਆਂ ਦੇ ਫਟੇ ਪੁਰਾਣੇ ਕੱਪੜੇ ਉਹਨਾਂ ਨੂੰ ਦੇਣੇ, ਤੇ ਜੂਠ ਮੂਠ ਤੇ ਕੱਚਾ ਪੀਲਾ ਜਿਹੜਾ ਰਹਿ ਜਾਣਾ ਨਾ, ਉਹ ਉਹਨਾਂ ਨੂੰ ਦੇਣਾ। ਕਾਲੇ ਨੂੰ ਦੁੱਖ ਬੜਾ ਹੁੰਦਾ ਸੀ ਜਦੋਂ ਉਹ ਇੱਦਾਂ ਦੀ ਹਾਲਤ ਵੇਖਦਾ, ਪਰ ਜੋ ਘਰ ਕਹਿੰਦਾ ਤੇ ਕਲੇਸ਼ ਪੈਂਦਾ, ਘਰ ਦਾ ਕਲੇਸ਼ ਵੀ ਕਈ ਵਾਰੀ ਬਚਾਉਣ ਵਾਸਤੇ ਬੰਦੇ ਨੂੰ ਬਹੁਤ ਕੁਛ ਕਰਨਾ ਪੈਂਦਾ, ਬੜਾ ਕੁਛ ਅਵਾਇਡ ਕਰਨਾ ਪੈਂਦਾ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ, ਵੀ ਚਲੋ ਕੋਈ ਨੀ, ਜਿਵੇਂ ਸਮਾਂ ਲੰਘਦਾ ਲੰਘੀ ਜਾਣ ਦੇ। ਪਰ ਮਨ ਵਿੱਚ ਪੀੜਾ ਬੜੀ ਸੀ, ਮਨ ਵਿੱਚ ਦੁੱਖ ਬੜਾ ਸੀ। ਗੁਰੂ ਹਰਿ ਸਾਹਿਬ ਜੀ ਇਸ ਇਲਾਕੇ ਵਿੱਚ ਆਏ, ਇਹ ਜਿਹੜਾ ਕਾਲੇ ਦਾ ਭਰਾ ਇਹ ਉਦੋਂ ਸ਼ਹੀਦ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਸਨ ਤੇ ਉਸ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ। ਕਾਲਾ ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ, ਅੱਜ ਉਹਦੇ ਮਨ ਭਰਿਆ ਸੀ, ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ, ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤਨ ਤੂੰ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚੇ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ, ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰੂ ਕਹਿੰਦੇ, ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ, ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿ ਸਾਹਿਬ ਕਹਿੰਦੇ, ਕਾਲਿਆ ਇਹ ਰਾਜੇ ਨੇ ਰਾਜੇ, ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਨੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ, ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਿਸ ਦਾ ਜੋਤਸ਼ੀ ਬਣ ਗਿਆ। ਉਹ ਕਹਿੰਦਾ ਨਹੀਂ, ਗੁਰੂ ਹਰਿਰਾਇ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ, ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣੇ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ। ਵਿਚਾਰਾ ਫਸ ਗਿਆ, ਹੁਣ ਆਪਣੇ ਵੀ ਮੋਹ ਜਾਗ ਪਿਆ, ਜਾਗਣਾ ਸੀ, ਇਹ ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿਰਾਇ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇਟ ਤੇ ਹੱਥ ਮਾਰੇ ਹੋ ਇੱਦਾਂ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ, ਕਾਲਿਆ ਫਿਰ ਲਿਆ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੈ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਕਹਿਣ ਲੱਗੇ, ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿਰਾਇ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਨ ਦੇ, ਕੈਥਲ ਦੇ, ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਾਂ ਦੇ ਨਾਲ ਨਿਵਾਜਿਆ ਸੀ। ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ, ਤੇ ਉਹਨੇ ਫਿਰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ, ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰਦੇ ਹੋ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ, ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ, ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ, ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ, ਕਹਿੰਦਾ ਦਾਰਾ ਸ਼ਿਕੋਹੇ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ, ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ।
0: ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ

ਦਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ

ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ।

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰੂ ਪਿਆਰੀ ਪਰਮ ਸਨਮਾਨ ਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭੈ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ, ਪਿਤਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂ ਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤਿ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲੇ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ, ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰੂ ਘਰ 'ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,
ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ।
ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਹੈ। ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ। ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ, ਮਹਾ ਰੋਗ ਬਿਕਰਾਲ ਤਿਨੇ ਬਿਦਾਰੂ, ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ, ਜਿੱਤਾ ਜਨਮ ਅਪਾਰ ਆਪ ਪਛਾਨਿਆਂ, ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ, ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ, ਦ੍ਰਿਸ਼ਟ ਧਰਤ ਤਮ ਹਰਨ

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ, ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ

ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਆਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰ ਜਣਿਆ ਮਾਏ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। ਚਾਰ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ

0: ਸਿੱਖਾਂ ਨਾਲ ਜੁੜਨ ਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ। ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ, ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ। ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ। ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰੇ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ। ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ, ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਕਮੇਟੀ ਤੇ ਗੱਲ ਛੱਡ ਦਈਏ, ਜੀ ਗੁਰੂ ਘਰ ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨੀ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ। ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ, ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ। ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ। ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮੇ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ। ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ, ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਜਿਹੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਜਿਹੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ। ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਸ ਪਵਾ ਕੇ ਕਹਿੰਦੇ ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ ਪੁੱਤਰ ਕੱਪੜੇ? ਕਹਿਣ ਲੱਗੇ ਮਾਤਾ ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ ਮਾਂ ਜੀ ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ ਪਿਤਾ ਜੀ ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ ਹੈ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆਂ ਅਸ਼ ਅਸ਼ ਕਰ ਉੱਠੀ, ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਮੂਰਤ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇਹ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ 2.5 ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ, ਅੱਜ ਤੱਕ 2.5 ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਦੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ, ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ। ਪਰ ਸਿੱਖ ਧਰਮ ਤੇ ਇੰਨੀਆਂ ਮਾਵਾਂ ਹੋਈਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ 2.5 ਕਹਿਣ ਲੱਗੇ, ਉੱਥੇ ਤੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ ਲਿਆਉਂਦੇ ਹਾਂ ਆਪਾਂ? ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ? ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ? ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ? ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ। ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ ਢਾਈ ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੁਝ ਕਰਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ। ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਲ, ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਿਵਾਜ, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਟੁੱਠੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ, ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਏ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ, ਗਰੀਬ ਨਿਵਾਜ ਪਾਤਸ਼ਾਹ ਜੀ ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾਂ ਫੜਾ ਕੇ ਜਾ ਰਹੇ ਹੋ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਅਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਕਿ ਉਹਨਾਂ ਨੇ ਦੋ ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਉਜੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਅਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਅਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ, ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਆਉਂਦੇ ਸਨ, 300। ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡੇ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲੇ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਹੁੰਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ੍ਹ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ, ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨਹੀਂ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ ਸੁੱਟਦੇ ਨੂੰ ਗੰਗਾ ਦੇ ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਿਆਂ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ਼। ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹੀ ਭਾਵ ਲੈਣਾ ਪੈਣਾ, ਕੁੰਚਰ ਬੋਟ ਲੈ ਲੈ ਨਮਸਕਾਰ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸਈਏ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ ਹੈ, ਕਾਫਲੇ ਯਾ ਬੜ ਗਏ ਯਾ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦੇ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ। ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਦੇ ਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ, ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟਾ ਹੀ ਛਾ ਰਿਹਾ, ਸੁਣਨਾ ਹੀ ਛਾਇਆ ਰਿਹਾ, ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵਣਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ, ਔਰ ਆਖੇ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ। ਕਿਧਰੇ ਅੱਜ ਇਕਬਾਲ ਜ਼ਿੰਦਾ ਹੁੰਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ, ਇੰਨੀ ਗੱਲ ਮੰਨਦੇ ਆ, ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਫੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ, ਤੇ ਚੰਗੇ ਚੰਗੇ ਜਿੱਥੇ ਸੋਚ ਲੈਣ ਹੁਣ ਮੁੜ ਜਾਈਏ, ਪਿੱਛੇ ਹੀ ਮੁੜੀਏ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ ਚ, 20 ਦਿਨਾਂ ਚ, ਮਹੀਨੇ, 2 ਮਹੀਨੇ ਚ, ਇਹਨਾਂ ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ, ਥੋੜਾ ਜਿਹਾ ਹੋ ਸਕਦਾ ਗਲਤ ਹੋਵੇ, ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜੇ ਜਿਹਾ ਚੱਲ ਪੈਂਦੇ ਨੇ, ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ ਸ਼ੁਰੂ, ਫਿਰ ਸਵਾਰਥ, ਫਿਰ ਕੌਣ ਜਾਏ। ਇੱਕ ਇੱਕ ਕਰਕੇ ਲੋਕੀ ਟੁੱਟਦੇ ਨੇ। ਗੜੀ ਦੇ ਚ ਜਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਸੇ ਸਨ ਮੁਗਲ ਸੈਨਾ ਦੇ ਚ, ਤੇ ਪਤਾ ਹੈ ਸਿੰਘਾਂ ਨੇ ਪਹਿਲੇ ਮਤਾ ਕੀ ਪਕਾਇਆ, ਇੱਕ ਸਿੰਘ ਨੂੰ ਸੁਲਾ ਦਿੱਤਾ ਚਾਰਪਾਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਇਹ ਚੜਾਈ ਕਰ ਗਏ, ਆਪਾਂ ਇਹਦਾ ਦਾਸ ਸਸਕਾਰ ਕਰਾਈਏ। ਤੇ ਸਤਿਗੁਰ ਨੂੰ ਪਤਾ ਸੀ, ਹੁਣ ਸਿੱਧੇ ਤੇ ਭਜਣਾ ਨਹੀਂ ਚਾਹੁੰਦੇ, ਬਈ ਤੁਹਾਡੇ ਨਾਲ ਨਹੀਂ ਰਹਿਣਾ, ਘਿਰੇ ਹੋ ਤੁਸੀਂ ਵਿਪਤਾ ਦੇ ਚ, ਤੇ ਹੁਣ ਵਿਪਤਾ ਦੇ ਜਦ ਤੁਸੀਂ ਘਿਰੇ ਹੋ ਤੇ ਫਿਰ ਅਸੀਂ ਵੀ ਜੋ ਹੈ ਸੁਰੱਖਿਅਤ ਥੋੜੀ ਹਾਂ, ਵਿਪਤਾ ਚ ਅਸੀਂ ਵੀ ਪੈ ਜਾਵਾਂਗੇ। ਹੁਣ ਸਿੱਧਾ ਆਖੀਏ, ਆਖਣ ਕਿ ਅਸੀਂ ਜਾਣਾ, ਅਸੀਂ ਨਹੀਂ ਰਹਿਣਾ ਨਾਲ, ਇਤਨੀ ਹਿੰਮਤ ਵੀ ਨਾ ਪਵੇ, ਤੇ ਕਹਿ ਦਿੱਤਾ ਮਹਾਰਾਜ ਸਿੰਘ ਚੜਾਈ ਕਰ ਗਿਆ, ਆਪਾਂ ਇਸਦਾ ਅੰਤਿਮ ਸੰਸਕਾਰ ਕਰਕੇ ਆ ਜਾਂਦੇ ਹਾਂ, ਕਿਰਿਆ ਕਰਮ, ਫਿਰ ਵਾਪਸ ਆ ਜਾਵਾਂਗੇ। ਸਤਿਗੁਰ ਕਹਿਣ ਲੱਗੇ, ਜੇ ਅੰਤਿਮ ਸੰਸਕਾਰ ਕਰਨਾ ਤਾਂ ਰਸਮ ਇਹ ਹੈ ਕਿ ਸਾਰੇ ਥੋੜੀ ਥੋੜੀ ਲੱਕੜਾਂ ਪਾਉਂਦੇ ਨੇ, ਰੱਖਦੇ ਨੇ, ਤੇ ਆਪਾਂ ਥੋੜੀ ਜਿਹੀ ਅੱਗ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ, ਕਿਉਂਕਿ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ, ਗੁਰੂ ਕਾ ਸਿੱਖ ਹੈ, ਧਾਰਮਿਕ ਬੰਦਾ। ਸਤਿਗੁਰ ਜਦ ਬਲਦੀ ਹੋਈ ਚੁਆਤੀ ਇੱਕ ਚੁੱਲੇ ਚੋਂ ਲਿਆਉਣ ਲੱਗੇ ਇਕਾਗਰਤਾ ਬਖਸ਼ ਨੇ, ਤੇ ਉਸ ਮੰਜੇ ਦੇ ਉੱਤੇ ਸੁੱਤੇ ਸਿੰਘ ਨੂੰ ਜਿਉਂ ਚੁਆਤੀ ਲਾਉਣ ਲੱਗੇ ਇਕਦਮ ਖੜਾ ਹੋ ਗਿਆ। ਜਾਣੀ ਜਾਣ ਸਤਿਗੁਰ ਨੂੰ ਪਤਾ ਸੀ ਤੇ ਮੇਰੇ ਸਾਹਮਣੇ ਨਾਟਕ ਪੈ ਰਚਦੇ ਨੇ, ਤੇ ਸਤਿਗੁਰ ਕਹਿਣ ਲੱਗੇ ਮੁਰਦਾ ਬਣ ਕੇ ਭੱਜਣ ਦੀ ਲੋੜ ਨਹੀਂ, ਤੁਸੀਂ ਜੀਵਦੇ ਹੀ ਚਲੇ ਜਾਓ। ਇੰਜ ਕਟਾਕਸ਼ ਕੀਤੀ ਸਤਿਗੁਰ ਨੇ, ਮੁਰਦਾ ਹੋ ਕੇ ਰੁਖਸਤ ਨਾ ਹੋ, ਜਾਣਾ ਹੈ ਤੇ ਜ਼ਿੰਦਾ ਹੋ ਕੇ ਜਾਓ, ਜੀਵਦੇ ਹੀ ਜਾਓ, ਮੁਰਦਿਆਂ ਦਾ ਡੋਂਗ ਕਿਉਂ ਰਚਦੇ ਹੋ। ਧੋਖੇ ਮਾਕਰ ਨੇ ਇਹਨਾਂ ਨੇ ਬਾਅਦ ਚ ਬਿਦਾਵੇ ਵੀ ਲਿਖ ਦਿੱਤੇ, ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਨੇ ਇੱਕ ਇੱਕ ਕੁੱਲ ਵਿਦਾਵਾ ਲੈ ਲਿਆ, ਠੀਕ ਹੈ। ਮਹਾਂ ਸਿੰਘ ਇਹਨਾਂ ਦੇ ਸਿਰਮੌਰ ਸਨ। ਮਹਾਰਾਜ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸੁੱਖ ਦੇ ਸਾਥੀ ਹਾਂ ਅਸੀਂ, ਦੁੱਖ ਦੇ ਸਾਥੀ ਨਹੀਂ ਹਾਂ, ਵਿਪਤਾ ਦੇ ਸਾਥੀ ਅਸੀਂ ਨਹੀਂ। ਤੇ ਵਿਪਤ ਭਰੀ ਸਭ ਹੀ ਸਿੰਘ ਛੱਡ ਤੇ ਕੋ ਨਾ ਆਵਤ ਨੇਰੇ, ਇੱਥੇ ਕੌਣ ਨਾਨਕ ਇਹ ਵਿਪਤ ਮੈਂ ਟੇਕ ਏਕ ਰਘਨਾਥ, ਹਾਲਤ ਇਹ ਹੋ ਜਾਂਦੀ ਹੈ। ਇੱਥੇ ਸਾਰੇ ਸਾਥੀ ਵਾਰੋ ਵਾਰੋ ਛੱਡਦੇ ਨੇ, ਸਾਰਿਆਂ ਨੇ ਬਿਦਾਵਾ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤੇ ਕਹਿਣਾ ਹੈ ਸਭ ਸੁੱਖ ਦੇ ਸਾਥੀ ਨੇ, ਦੁੱਖ ਦਾ ਕੌਣ ਸਾਥੀ ਹੈ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਹੋਏ। ਇਹਨੂੰ ਆਮ ਪੱਧਰ ਤੇ ਵੀ ਤੁਸੀਂ ਕਦੀ ਲਓ, ਇਹ ਮੇਰਾ ਸਾਥੀ ਹੈ, ਉਹ ਮੇਰਾ ਸਾਥੀ ਹੈ, ਉਹ ਮੇਰਾ ਦੋਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਮੰਨਦੇ। ਸਭ ਸੁੱਖ ਦੇ ਸਾਥੀ ਨੇ, ਕਿਤੇ ਇਹ ਨਾ ਸਮਝ ਨਹੀਂ ਇਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਅਗਰ ਵੇਖਣਾ ਹੋਵੇ ਤਾਂ ਫਿਰ ਉਸ ਵਕਤ ਵੇਖੇ ਜਦ ਤੂੰ ਚਾਰੋਂ ਪਾਸੇ ਵਿਪਤਾ ਚ ਘਿਰਿਆ ਹੋਵੇ, ਫਿਰ ਲੱਭੀ ਤੂੰ ਸਾਥੀਆਂ ਨੂੰ, ਆਵਾਜ਼ ਵੀ ਮਾਰੇਗਾ ਤੇ ਕੋਈ ਨੇੜੇ ਨਹੀਂ ਆਵੇਗਾ। ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇੜੇ। ਇੱਥੇ ਸੁੱਖ ਮੇ ਬਹੁ ਸੰਗੀ ਭੈ ਰਹਿਤ ਚਾਹੂ ਦਿਸ ਗਏ ਰੇ, ਤੇ ਖਿਮਾ ਕਰਨੀ ਹੈ ਵਿਪਤਾ ਕਸੌਟੀ ਹੈ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ, ਕੋਈ 200-250 ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ 10 ਦਿਨ ਮੈਂ ਵੀ ਮੁਗਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ, ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ ਸ਼ਾਇਦ, ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰ ਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ, ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ, ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਦ ਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ ਪਰ ਕਮ ਸੇ ਕਮ ਤਾਰੇ ਤੇ ਚਮਕ ਦਿੰਦਾ, ਅਮਾਵਸ ਦੀ ਰਾਤ ਹੈ, ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ, ਤੇ ਉਹ ਅਮਾਵਸ ਦੀ ਰਾਤ ਆਈ ਹੈ ਕਿ ਮੈਂ ਕਰਨੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ, ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮਟਿਮਾਉਂਦੇ ਤਾਰੇ ਵੀ ਕੋਈ ਨੀ, ਚੰਦਰਮਾ ਤੇ ਹੈ ਹੀ ਕੋਈ ਨੀ, ਤਾਰੇ ਵੀ ਕੋਈ ਨੀ, ਕੋਈ ਰਸਤੇ ਦਾ ਦੀਵਾ ਵੀ ਕੋਈ ਨੀ। ਜਿਨ੍ਹਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਤੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਦੇਰਾਂ ਸਾਹਿਬ ਖੁੰਜਾਣੀ ਨਹੀਂ ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ ਔਖੇ ਆਈਏ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ ਹੈ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ, ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ ਹੈ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਹੁੰਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ ਸੰਨ 47 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਣਾ ਹੈ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਉਣਾ ਹੈ, ਪਰਮਾਤਮਾ ਦਾ ਰਾਜ ਲਿਆਉਣਾ ਹੈ, ਈਸ਼ਵਰੀ ਰਾਜ ਲਿਆਉਣਾ ਹੈ, ਸੱਚ ਦਾ ਰਾਜ ਲਿਆਉਣਾ ਹੈ। ਗੱਲ ਤੇ ਇਤਨੀ ਸੀ, ਰਾਮ ਰਾਜ ਵਿੱਚ ਕੀ ਸੀ? ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਦੇ ਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਬਈ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਬਈ ਇੱਕ ਭੁੱਲ ਅਗਰ ਇੱਕ ਪ੍ਰਜਾ ਦੇ ਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਦੇ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਦੇ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ ਤੇ 3 ਮਹੀਨਿਆਂ ਬਾਅਦ ਅਗਰ ਉਹ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ, ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ, ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਕਰਕੇ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿਚ ਆਈ ਆਪ ਅਯੁੱਧਿਆ ਦੇ ਰਾਜਾ ਬਣੇ ਸਿੰਘਾਸਣ ਤੇ ਬੈਠੇ ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿਚ ਨਹੀਂ ਰਹਿਣੀ ਚਾਹੀਦੀ ਤੇ ਤਿੰਨ ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ। ਬਹੁ ਪੱਖੀ ਆਵਾਜ਼ ਉੱਠੀ ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ ਬਹੁ ਸੰਮਤੀ ਦੇ ਚ, ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ। ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ, ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ, ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਹੈ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ, ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ, ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜੀ ਕੋਈ ਮੈਂ ਰਾਜਾ ਤੇ ਵਿਧਾਨ ਬਦਲ ਦੇਵਾਂ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ ਤੇ ਇਹ ਪਾਪ 50-60 ਦਫਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ? ਤਾਂ ਹੋਇਆ ਇਹ, ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਦਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ, ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। तो खैर ये पन्ने जैसे जैसे उगड़न गए ते तुसी हालात का जायजा लाओगे ते ठीक है पुराने जमाने च अज तो 35 साल पहले तिकर पात्री ने मंग की थी सी भई इत्थे राम राज की स्थापना होनी चाहिए है 35 साल पहले ते असी 300 साल तो पढ़ते आ रहे हैं और पढ़ते रहांगे उतने चिर तक जितने चिर तक सिंघासन ते कोई राम नहीं बैठता ये गुरु ग्रंथ साहब जी महाराज तो मंगते रहांगे कि राज करेगा खालसा आकी रहे न कोए ख्वार होए सब मिलेंगे बचे शर्म जो होए ए परिपूर्ण परमात्मा बख्शिश कर कोई खालसा कोई शुद्ध कोई पवित्र ते खालसे दी व्याख्या मैं कर दिया जो गुरु ग्रंथ साहब जी महाराज दे चे परे ओ काल सबे जब ऊपर माए लिखे ब्रह्म ज्ञाने कहो कबीर जन भय खालसे प्रेम भगत जय जाने जिसने प्रेमा भक्ति नु जाने जिदा सारिया नाल ही प्रेम है जिदे वास्ते न को बैरी न बेगाना सगल संग हम को बनाई इस तरह दे नाल जो प्रेम नाल भेजे होया हिरदा है दाता ताकत उसनु दे ताकि सारिया नु अपना हक मिले ते किसे नाल कोई बेइंसाफी ना होवे आकी रहे ना कोई कोई दुखी ना होवे दुष्टा ने ए भी अर्था के अनर्थ किए ने बी खालसे इंज पे पढ़ते ने बाकी रहे ना कोई नहीं सिख ए नहीं पढ़ सकता बाकी रहे ना कोई सिख ते आखदा आकी रहे ना कोई सिख मंगदा है सरबत का भला ते गुरु ग्रंथ साहब जी महाराज की एक पंक्ति है सतगुर नु सतगुर सब का भला मनाएगा तिसदा बुरा क्यों होए ते बड़ी कीमती पंक्ति है गुरु अमरदास जी की सतगुर सब का भला मनाएगा तिसदा बुरा क्यों होए हरिमंदर साहब सारी दुनिया का भला मंगे सारे देश का भला मंगे ते हरिमंदर साहब का बुरा क्यों होवे सतगुर सबना का भला मनाएगा तिसदा बुरा क्यों होए इहदा मतलब है उदो भी कुछ ऐसे सन जो गुरु दोखी सन तदी सतगुरु नूं ऐसा कहना पिया भई असी ते सारिआं का भला मंगदे आ ते फिर बुरा साडे ते टपकदा पिआ जिहड़ा मंदिर सारे मंदिरां दी भलाई मंगदा है जिहड़ा मंदिर सारे देश दी भलाई मंगदा है जिहड़ा मंदिर सारे संसार दी भलाई मंगदा है खिमा करने उस मंदिर दे द्वार बंद होवन ते उस मंदिर दा कुछ बुरा होया होवे खिमा करने कहना पएगा राम राज दी मंग ये जो गुरु ने सानू सिखाई है असी हुण प्राणा नाल मंगनी है और रस्मी तौर ते मंगने मंगने कि राज करेगा हालसा आकी रहे ना कोई अरदास तो बाद दिलों मंग करनी है दाता तू कला वरता कुछ शक्ति वरता कि शक्ति हुण राम दे हाथे च होवे ताकि हर एक नूं इंसाफ मिले ताकि कानून दी लपेट दे च अगर राम भी आवे ते ओ भी आके कोई गल नहीं मैं घर दे च रो लवांगा दुख सहार लवांगा पर मैं हुण विधान नहीं बदलना इस ढंग दी स्पिरिट इस ढंग दे जज्बे इस ढंग दी जो है राजनीतिक वातावरण साहिब गुरु ग्रंथ साहब जी महाराज इस देश दे बनाण ताकि कोई दुखी ना होवे सुख दे नाल रहन ईसाई मुसलमान हिंदू वीर और सिख सारे आराम नाल रहन इस ढंग दा वातावरण इस देश दे जो है बने ते कल मैं एक अर्ज कीती सी क्योंकि गुरु नानक दा एक साथी बाला है एक मरदाना है एक हिंदू है एक सिख है गुरु गोबिंद सिंह जी महाराज के दर्शन कर भीखन शाह जाते ने दर्शन करने लई पीर बुद्धू शाह ने अपने चार पुत्र ते 400 खलीफे शहीद करा दिते और गुरु गोबिंद सिंह जी महाराज ने उसनु बहुत वड्डा सरोपा दिता करोड़ी मल या इस तरह के होर कई दीवान जो गुरु गोबिंद सिंह जी महाराज के सिख सन परम भगत सन तो कहन तो मुराद यह है कि एक सांझा जिहा धर्म ते सांझी वालता का सबूत है कि इत्थे रामानंद परमानंद बैठे ने पर इत्थे सदना बैठे ने जो मुसलमान सी मैं इतनी अर्ज कर रहा एक ईसाई मुसलमान सी और बाबा फरीद ने ते कबीर दे बारे ते गुरु ग्रंथ साहब दे ची पुष्टि मिल जाती है कि कबीर कौन सी एक पंक्ति मैं थोड़े सामने रखा जाके ईद बकरीद कुल गऊ बद करे मानिए शेख शहीद पीरा जाके बाप ऐसी करी पूत ऐसी सिरी तेहोरे लोक प्रसिद्ध कबीरा ये जड़ा कबीर है ना एदा प्यो ते यही कुछ करदा सी की करदा सी गुरु ग्रंथ साहब जी महाराज की बाणी ते रविदास दे बोल जाके ईद बकरीद कुल गऊ बद करे कबीर ओ है बकरीद वाले दिन जिदे घर गऊं वढ़िया जांदियां सन होर तरह तरह दियां कुर्बानियां दित्तियां जांदियां सन शेखां नूं मनदे सन शहीदां नूं मनदे सन मजारां नूं मनदे सन कबीर का जन्म उस घराने च होया जाके ईद बकरीद कुल गऊ बद करे माने शेख शहीद पीरा जाके बाप ऐसी करी प्योते ही कुछ करता सी पूत ऐसी सरी तेहूरे लोक प्रसिद्ध कबीरा पुत्र इस तो बिल्कुल उल्ट चले है तिन लोकां दे जो है प्रसिद्ध होया तो कैर तो मुराद मुस्लिम घराने दे जन्म है श्री कबीर का। रामानंद ने परमानंद ने इति सांझी वालता दा धर्म ते तुसी अज तक ते कीती है गफलत हुण नहीं गफलत करनी। असी सारिया के त्योहार च शामिल होना है ते सारिया नूं त्योहार दी देनी है मुबारकबाद। जिवें खुले लफ्ज़ां च कह दें जे डेमोक्रेसी का मतलब है बहु गिणती की हकूमत ते असी बहुत घट गिणती दे चां ते घट गिणतियां सम्मिलित हो जान फिर असी घट गिणती विच नहीं हाँ इतनी महरस करते हैं। इस वास्ते असी जे रामनवमी च शामिल होना है जन्माष्टमी च शामिल होना है ते असी क्यों ना ईद दे च भी शामिल होइए। इस वास्ते कल ईद है तुसी ये तारां पाणियां ने शाही इमाम नूं तुसी ये तारां पाणियां ने दारुल उमा देवबंद नूं और इन्हां तारां च यह लिखना है कि असी इस खुशी दे च तुहाडे नाल हां सहमत हां थानू मुबारकां ईद दियां लख लख। और मैं अर्ज करां कि पहले पहले मुस्लिम वीरां ने की थी चार साल पहले उन्होंने गुरु नानक देव जी महाराज का गुरपुरब बहुत वड्डे पद्धर से बंबई दे मनाया बहुत वड्डे पद्धर से और बड़ी श्रद्धा के नाल उन्होंने मनाया ते उन्होंने इत्थे तक कह दिता कि बदकिस्मत यह है कि सिखा ने गुरु नानक नूं अपना पीर आखे है जबकि गुरु नानक ने यह नहीं आखे कि मैं एक फिरके का पीर हाँ कहते रहे ये तो जगत लई है। इस वास्ते वो मक्के भी चले गए और हरिद्वार भी चले गए बनारस भी चले गए सतगुर दे कोलों जो औषधि सी सतगुर दे कोलों जो दीवा सी आपने सारी थां दे उते रोशनी जो है फैलाई। इस वास्ते गुरु नानक दी बाणी दे नाल साडे हिरदे भी जिहड़े रोशन होए ने असी धनवाद दे रूप च उहनां दा गुरपुरब मना रहे हां। इह मुसलमानां दियां उत्थे जो है तकरीरां सन उहनां ने इह पहल कीती सी पर मैं फिर अर्ज करां असी गफलत दे च रहे और गफलत दे बहुत वड्डे खमियाजे पे भुगतदे हां। ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਔਰ ਅਸੀਂ ਤੁਹਾਡੇ ਭਰਾ ਹਾਂ ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ ਸਾਰਾ ਦੇਸ਼ ਜੋ ਹੈ ਇੱਕ ਹੈ ਇੱਕ ਪਿਤਾ ਇੱਕ ਅਸਕੇ ਹਮ ਮਾਰਕ ਤੂੰ ਮੇਰਾ ਗੁਰਹਾਏ। ਇਸ ਤਰ੍ਹਾਂ ਦੀ ਸੋਚਣੀ ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ ਇਸ ਤਰ੍ਹਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ ਹੈ। ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦੇਵ। ਪਰ ਹਾਂ ਮੈਂ ਫਿਰ ਅਰਜ਼ ਕਰਾਂ ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ ਕਿਉਂਕਿ ਦੂਰ ਦ੍ਰਿਸ਼ਟੀ ਸਾਡੇ 'ਚ ਬਹੁਤ ਘੱਟ ਹੈ ਅਸੀਂ ਲੰਬੀ ਨਹੀਂ ਸੋਚਦੇ ਵਕਤੀ ਗੁਬਾਰ ਹੁੰਦਾ ਹੈ ਵਕਤੀ ਜੋਸ਼ ਹੁੰਦਾ ਹੈ ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਖਿਰ ਸੱਚ ਦੀ ਜਿੱਤ ਹੋਈ ਹੈ ਆਖਿਰ ਸੱਚ ਦਾ ਬੋਲਬਾਲਾ ਹੋਇਆ ਆਖਿਰ ਸੱਚ ਸਨਮਾਨਿਤ ਹੋਇਆ ਇਤਨੇ ਸ਼ਬਦ ਪ੍ਰਵਾਨ ਕਰਨੇ। ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋਰਨ ਦੀ ਜੋ ਹੈ ਕੋਸ਼ਿਸ਼ ਕਰਾਂਗੇ। ਜੋ ਮਹਿਰਜ ਕੀਤੀ ਸੀ ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ। ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ ਉਹ ਤੁਸੀਂ ਪੜ੍ਹ ਸਕਦੇ ਹੋ ਵੇਖ ਸਕਦੇ ਹੋ। ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ ਤੇ ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਜੋ ਹੈ ਪਹੁੰਚੋਗੇ। ਸਤਿਗੁਰ ਰਹਿਮਤ ਕਰਨ ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ ਗੁਰੂ ਦਾ ਦਰਦ ਪੈਦਾ ਹੋਵੇ ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ ਤਾਂ ਕਿ ਤੁਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਸਕੋ। ਬੁੱਲ ਚੁੱਕ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ। ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ ਉਹ ਇਹ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ ਤੋ ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ। हर सिंघासन की अपनी नीति है। दुनिया हर मुल्क अपने अपने सिंघासन ने

0: ਜੋ ਪੈਰਾਂ ਦੇ ਤਲ ਤੇ ਜੀ ਰਿਹਾ ਉਹਦੀ ਕੋਸ਼ਿਸ਼ ਹੈ ਕਿ ਜਗਤ ਕਿਵੇਂ ਮੇਰੇ ਪੈਰਾਂ ਦੇ ਥੱਲੇ ਹੋਵੇ। ਪਰ ਜੋ ਅੱਖ ਦੇ ਤਲ ਤੇ ਜੀ ਰਿਹਾ ਉਹਦੀ ਕੋਸ਼ਿਸ਼ ਹੈ ਕਿਵੇਂ ਸੰਸਾਰ ਮੇਰੀ ਅੱਖਾਂ ਦੇ ਥੱਲੇ ਹੋਵੇ। ਜਿਹਦੇ ਨਾਲ ਬੰਦੇ ਦਾ ਬਹੁਤ ਸਨੇਹ ਹੈ, ਬਹੁਤ ਪਿਆਰ ਹੈ, ਮਨੁੱਖ ਕਹਿ ਲੈਂਦਾ ਤੂੰ ਮੇਰੀ ਨਜ਼ਰਾਂ ਦੇ ਥੱਲੇ ਹੀ ਰਹਿ, ਦੂਰ ਨਾ ਹੋ, ਤੂੰ ਮੇਰੀ ਨਜ਼ਰਾਂ ਤੋਂ ਓਝਲ ਨਾ ਹੋ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ। ਮਾਂ ਕਹਿ ਦਿੰਦੀ ਆਪਣੇ ਮਾਸੂਮ ਬੱਚੇ ਨੂੰ ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ, ਤੂੰ ਮੇਰੀ ਨਜ਼ਰਾਂ ਦੇ ਥੱਲੇ ਰਹਿ। ਮਿੱਤਰ ਕਹਿ ਦਿੰਦਾ ਹੈ, ਪ੍ਰੇਮੀ ਕਹਿ ਦਿੰਦਾ ਹੈ ਵੀ ਤੂੰ ਮੇਰੀ ਨਿਗਾਹ ਤੋਂ ਓਝਲ ਨਾ ਹੋ, ਮੇਰੀ ਨਿਗਾਹ ਦੇ ਥੱਲੇ ਰਹਿ, ਮੇਰੀ ਨਜ਼ਰਾਂ ਦੇ ਥੱਲੇ ਰਹਿ। ਸਾਡੇ ਦੇਸ਼ ਦਾ ਇਹ ਮੁਹਾਵਰਾ ਹੈ ਤੇ ਕਾਬਲ ਦੇਸ਼ ਤੇ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਮੁਹਾਵਰਾ ਵਰਤਿਆ ਜਾਂਦਾ ਜ਼ਬਾਨੇ ਵੀ ਮੇਰੀ ਨਜ਼ਰਾਂ ਚ ਰਵੇ, ਤੂੰ ਮੇਰੀ ਨਜ਼ਰਾਂ ਚ ਰਵੇ। ਵੀ ਕੋਈ ਗੱਲ ਆਖਿਓ ਤੇ ਕਹਿੰਦੇ ਅੱਖਾਂ ਦੇ ਥੱਲੇ, ਵੀ ਤੇਰੀ ਅੱਖ ਗੱਲ ਨੂੰ ਮੈਂ ਅੱਖਾਂ ਦੇ ਥੱਲੇ ਰੱਖਦਾ, ਬਈ ਆਪਣੀ ਨਜ਼ਰਾਂ ਦੇ ਵਿੱਚ ਰੱਖਦਾ। ਤੇ ਇਹ ਬੜਾ ਇੱਕ ਸੋਹਣਾ ਮੁਹਾਵਰਾ ਹੈ। ਇਕਬਾਲ ਕਹਿੰਦੇ ਨੇ ਦਾਰਸ਼ਨਿਕ ਸੰਤ ਉਹ ਅੱਖ ਦੇ ਤਲ ਤੇ ਜੀਂਦਾ ਹੈ, ਹੱਥ ਵਿੱਚ ਪੀੜ ਹੈ, ਪੈਰਾਂ ਵਿੱਚ ਦਰਦ ਹੈ, ਪੇਟ ਦੁਖਦਾ ਹੈ, ਮੱਥਾ ਦੁਖਦਾ ਹੈ, ਸਰੀਰ ਦੇ ਕਿਸੇ ਅੰਗ ਵਿੱਚ ਵੀ ਬੇਸ਼ੁਮਾਰ ਬੇਇੰਤਿਹਾ ਦਰਦ ਤੇ ਪੀੜ ਹੈ, ਅੱਖ ਰੋ ਪੈਂਦੀ ਹੈ, ਅੱਖਾਂ ਰੋ ਪੈਂਦੀਆਂ ਨੇ। ਤੇ ਹੁਣ ਅੱਖਾਂ ਨੂੰ ਆਖੀਏ ਦਰਦ ਤੇ ਪੈਰਾਂ ਨੂੰ ਹੈ ਤੂੰ ਕਿਉਂ ਰੋਂਦੀ ਹੈ, ਤੇਰਾ ਇਹਦੇ ਨਾਲ ਕੀ ਮਤਲਬ। ਅੱਖਾਂ ਚ ਦਰਦ ਹੋਵੇ ਤੇ ਤੂੰ ਰੋ, ਤੇਰੇ ਵਿੱਚ ਦਰਦ ਹੋਵੇ ਤੇ ਤੂੰ ਰੋ, ਪਰ ਦਰਦ ਪੈਰਾਂ ਵਿੱਚ, ਹੱਥਾਂ ਵਿੱਚ ਜਾਂ ਪੇਟ ਵਿੱਚ, ਦਰਦ ਹੈ ਦਿਲ ਵਿੱਚ, ਦਰਦ ਹੈ ਮੱਥੇ ਵਿੱਚ। ਪਰ ਇਕਬਾਲ ਕਹਿੰਦੇ ਨੇ ਅੱਖ ਰੋ ਪੈਂਦੀ ਹੈ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਹਜ਼ੂ, ਰੋ ਦੇਤੀ ਹੈ ਆਂਖ ਇੱਕ ਪੰਕਤੀ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਹਜ਼ੂ, ਰੋ ਦੇਤੀ ਹੈ ਆਂਖ, ਅੱਖ ਰੋ ਪੈਂਦੀ ਹੈ ਜਿਸਮ ਦਾ ਕੋਈ ਹਜ਼ੂ, ਜਿਸਮ ਦਾ ਕੋਈ ਅੰਗ ਜਦ ਪੀੜਤ ਹੋਵੇ, ਦੁਖਤ ਹੋਵੇ, ਅੱਖਾਂ ਰੋ ਪੈਂਦੀਆਂ ਨੇ। ਹੱਥ ਪੀੜਤ ਨੇ ਤੇ ਹੱਥਾਂ ਦੇ ਦਰਦ ਦਾ ਪਤਾ ਚੱਲਦਾ ਉਦੋਂ ਜਦ ਕੋਈ ਅੱਖਾਂ ਰੋਵਣ। ਪੇਟ ਦੇ ਚ ਦਰਦ ਹੈ, ਕੀ ਪਤਾ ਚੱਲੇਗਾ ਪੇਟ ਦੇ ਚ ਦਰਦ ਹੈ, ਅੱਖ ਦੱਸੇਗੀ। ਦਿਲ ਦੇ ਚ ਦਰਦ ਹੈ, ਕਿਸ ਤਰ੍ਹਾਂ ਪਤਾ ਚੱਲੇਗਾ ਦਿਲ ਦੇ ਚ ਦਰਦ ਹੈ, ਅੱਖ ਦੱਸ ਦਿੰਦੀ ਹੈ। ਮਸਤਕ ਵਿੱਚ ਪੀੜ ਹੈ ਬਹੁਤ ਜ਼ੋਰ ਦੇ, ਕਿਸ ਤਰ੍ਹਾਂ ਪਤਾ ਚੱਲੇਗਾ, ਅੱਖ ਦੱਸ ਦਿੰਦੀ ਹੈ। ਜਿਸਮ ਦੇ ਸਾਰੇ ਅੰਗ ਅੱਖਾਂ ਦੇ ਥੱਲੇ ਨੇ, ਅੱਖਾਂ ਤੋਂ ਕੋਈ ਵੀ ਓਝਲ ਅੰਗ ਨਹੀਂ ਹੈ, ਕਿਉਂਕਿ ਅੰਗ ਜਦ ਦੁਖਦੇ ਨੇ, ਪੀੜਤ ਹੁੰਦੇ ਨੇ, ਅੱਖਾਂ ਰੋ ਪੈਂਦੀਆਂ ਨੇ। ਅੱਖ ਵਿੱਚ ਇਹ ਖੂਬੀ ਹੈ ਤੇ ਅੱਖ ਦੇ ਥੱਲੇ ਜੋ ਕੁਛ ਹੋਵੇ, ਜਿਤਨਾ ਕੁਛ ਹੋਵੇ, ਔਰ ਉੱਥੇ ਅਗਰ ਉਹ ਪੀੜਾ ਹੋਵੇ ਤਾਂ ਅੱਖ ਰੋਂਦੀ ਹੈ। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ, ਮਾਂ ਦੀ ਅੱਖ ਰੋ ਪੈਂਦੀ ਹੈ। ਕਿਉਂ? ਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਹੈ ਦਾਰਸ਼ਨਿਕ, ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਹੈ, ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦੇ ਉੱਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖਤ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ, ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤੋ ਕੁਚਲਿਆ ਜਾਏਗਾ, ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉਹ ਤੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਔਰ ਦੁਨੀਆਂ ਵਿੱਚ ਹਰ ਸਮੇਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮੈਂ ਪੈਰਾਂ ਦੇ ਥੱਲੇ ਰੱਖਣਾ। ਦੇਖੋ ਬੰਦੇ ਨੂੰ ਬਹੁਤ ਗੁੱਸਾ ਚੜੇ ਕਿਸੇ ਤੇ, ਕ੍ਰੋਧ ਆਵੇ ਤੇ ਪੈਰ ਦੀ ਜੁੱਤੀ ਲਾਂਦਾ, ਕਹਿੰਦੇ ਜੁੱਤੀ ਤੇਰੇ ਸਿਰੇ ਚ ਮਾਰਨੀ। ਮਨੋਵਿਗਿਆਨੀ ਕਹਿੰਦੇ ਨੇ ਜੁੱਤੀ ਸਿਰ ਦੇ ਚ ਮਾਰਨ ਦਾ ਮਤਲਬ ਇੰਨਾ ਹੈ ਵੀ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਤੂੰ ਹੈ ਕਿ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਮੈਂ ਤੇਰੇ ਸਿਰ ਦੇ ਚ ਜੁੱਤੀ ਮਾਰਨੀ ਹੈ। ਤੋ ਮਨੋਵਿਗਿਆਨੀਆਂ ਨੇ ਇਸ ਤੱਥ ਨੂੰ ਕੱਢਿਆ ਕਿ ਪੈਰ ਦੀ ਜੁੱਤੀ ਨੂੰ ਲਾ ਕੇ ਸਿਰ ਤੇ ਮਾਰਨਾ, ਇਹਦਾ ਮਤਲਬ ਇਤਨਾ ਹੀ ਹੈ ਕਿ ਹੁਣ ਪੈਰ ਨੂੰ ਸਿਰ ਦੇ ਉੱਪਰ ਰੱਖੇ, ਇਹ ਤੇ ਕੋਈ ਬਹੁਤ ਚੰਗੀ ਕੋਈ ਰੋਜ਼ਮਰ੍ਹਾ ਦੀ ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਉਹ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ, ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਸਵੱਈਏ ਤੋਂ ਥੋੜੀ ਜਿਹੀ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ, ਔਰ ਮੈਂ ਇਸ ਵਾਸਤੇ ਕਿਧਰੇ ਭਰਮ ਭੁਲੇਖੇ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਦੇ ਹਾਂ ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ। ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ, ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ ਨਾ ਗੁਰਬਾਣੀ ਹੈ ਨਾ ਸੰਗਤ ਹੈ ਨਾ ਪੰਗਤ ਹੈ। ਅੰਧੇ ਆਉਂਦੇ ਤੇ ਸ਼ਾਇਦ ਕਾਬਲੇ ਮਾਫ ਸਨ, ਅੰਧੇ ਨੇ ਬਈ, ਅੰਧੇ ਨਹੀਂ ਨੇ, ਦੇਖ ਸਕਦੇ ਨੇ ਪਰ ਦੇਖਣ ਦੀ ਆਪਣੀ ਇੱਕ ਸੀਮਾ ਬਣਾ ਰੱਖੀ ਹੈ, ਬਸ ਦੂਰ ਤੱਕ ਨਹੀਂ ਦੇਖਣਾ, ਦ੍ਰਿਸ਼ਟੀ ਲੰਬੀ ਨਹੀਂ। ਤੋ ਜੀਵਨ ਦਾ ਇੱਕ ਇਹ ਢੰਗ ਹੈ ਕਿ ਨਜ਼ਰਾਂ ਦੇ ਥੱਲੇ ਰੱਖਣਾ, ਨਜ਼ਰਾਂ ਤੋਂ ਓਝਲ ਨਹੀਂ। ਆਮ ਪੰਜਾਬੀ ਦਾ ਮੁਹਾਵਰਾ ਹੈ ਜੋ ਨਜ਼ਰਾਂ ਤੋਂ ਦੂਰ ਹੋ ਦਿਲ ਤੋਂ ਵੀ ਦੂਰ, ਉਹਦਾ ਕੀ ਸੰਬੰਧ। ਭਾਈ ਗੁਰਦਾਸ ਜੀ ਦਾ ਇੱਕ ਹੋਰ ਸਵੱਈਆ ਵੀ ਮੈਨੂੰ ਚੇਤੇ ਆਇਆ, ਕਿਸੇ ਪਤੀ ਵਰਤਾ ਇਸਤਰੀ ਨੇ ਜਾਪਦਾ ਇਸ ਢੰਗ ਦਾ ਦਾਅਵਾ ਕੀਤਾ ਹੋਣਾ ਕਿ ਮੇਰਾ ਆਪਣੇ ਪਤੀ ਨਾਲ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅਤਿਅੰਤ ਸਨੇਹ ਹੈ। ਤੇ ਭਾਈ ਗੁਰਦਾਸ ਜੀ ਨੇ ਇਸ ਢੰਗ ਦੀ ਕਲਪਨਾ ਕਰਕੇ ਬੜਾ ਸੋਹਣਾ ਸਵੱਈਆ ਕਵਿਤ ਸਵੱਈਆਂ ਵਿੱਚ ਉਚਾਰਨ ਕੀਤਾ ਤੇ ਅੱਜ ਆ ਕੇ ਜਾਪਦਾ ਉਸਨੇ ਇਹ ਵੀ ਆਖ ਦਿੱਤਾ ਹੈ ਕਿ ਜਿਸ ਨਾਲ ਮੇਰਾ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅੱਜ ਉਸਨੇ ਚਲੇ ਜਾਣਾ ਹੈ, ਉਸ ਤੋਂ ਹੀ ਮੈਨੂੰ ਪਤਾ ਚੱਲਿਆ। ਤੇ ਦੂਜੇ ਦਿਨ ਆ ਕੇ ਉਸਨੇ ਆਖਿਆ ਅੱਜ ਉਹ ਚਲੇ ਗਏ। ਕੁਛ ਮੁੱਦਤ ਬਾਅਦ ਆ ਕੇ ਉਸਨੇ ਆਖਿਆ ਵੀ ਇੱਕ ਪੱਤਰਿਕਾ ਆਈ ਹੈ ਔਰ ਉਹਦੇ ਚ ਇਹ ਲਿਖਿਆ ਅਜੇ ਨਹੀਂ ਆਉਣਾ। ਤੇ ਮਾਨ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਨਿਗਾਹ ਥੱਲੇ ਸਭ ਕੁਛ ਹੈ, ਆਪ ਕਹਿੰਦੇ ਨੇ ਸੁਨ ਪ੍ਰਿਯ ਗਵਨ ਸਰਵਨ ਨਾ ਬਹਿਰੇ ਭਏ, ਕਾਹੇ ਕੀ ਪਤੀ ਵਰਤਾ ਪਤ ਬ੍ਰਤ ਪਾਇਓ ਹੈ। ਤੂੰ ਕੰਨਾਂ ਨਾਲ ਸੁਣਿਆ ਕਿ ਤੇਰੇ ਪਿਆਰੇ ਨੇ ਚਲੇ ਜਾਣਾ, ਤੂੰ ਬਹਿਰੀ ਨਹੀਂ ਹੋ ਗਈ, ਅਜੇ ਵੀ ਤੇਰੇ ਕੰਨਾਂ ਦੀ ਸਰੋਤ ਸ਼ਕਤੀ ਮੌਜੂਦ ਹੈ ਤੇ ਇਸ ਤੋਂ ਇਲਾਵਾ ਵੀ ਅਜੇ ਕੁਝ ਹੋਰ ਸੁਣ ਰਹੀ ਹੈ। ਨਹੀਂ, ਇਹ ਸਨੇਹ ਨਹੀਂ ਹੈ, ਇਹ ਪਿਆਰ ਨਹੀਂ ਹੈ। ਤੇ ਅੱਜ ਤੂੰ ਇਹ ਆਖਿਆ ਕਿ ਉਹ ਤੇ ਚਲੇ ਗਏ, दृष्ट प्रिय अगोचर आंधरे न भय नैन काहे की प्रेम ने प्रेम हो लजायो है। भाई साहब भाई गुरुदास जी तेरी दृष्टि तो ओले हो गए अंधी नहीं हुई तो अजे भी तेरी अखां वेख रही ने अजे भी अखां दी जोत मौजूद है नजरा तो ओले हो गया ओ जिन्हों तू कहनी है मेरा प्राण आधार है ते अखां विच नजर अजे भी मौजूद है निगाह मौजूद है। गुरु नानक देव जी महाराज का वाक अखी प्रेम कसाइया हर हर नाम पिखन जेकर दूजा वेख दे जन नानक कढ दे जन साहब कहन अखां प्रेम विच रंगिया ने हुण जिथे तक देखदे आ हरी हरी परमात्मा ही परमात्मा सब गोविंद है सब गोविंद है हुण ते गोविंद तो बिना होर कोई भी नहीं। पर महाराज कहंदे ने जेकर दूजा वेख दे जन नानक कढ दे जन ऐ अखियो जिस दिन तुसी उस एक तो बिना कोई दूजा वेखिया नानक ने थोड़ा कढ देना है थोड़ी कोई लोड़ नहीं है फिर मैं थोड़ी कोई फिर लोड़ नहीं समझता तुसी इस वास्ते हो वेखो तो परमात्मा तो निगाह दे विच है। कहंदे जिल दिल जिस नाल बहुत जुड़िया होवे वो अखां दे समा जांदा है शायराना तखयल। तो मैं एक सिलसिला देख के तंग रहा कनेडा दे इक घटना घटी सी एक लाश दियां अखां दे बहुत गहरे रूप दे फोटो ले जा रहे सन ते बड़े बड़े कमरे ते मैनू पता चलिया भी है भी मुर्दा ते उहदी अखां दियां फोटोआं लईआं जा रहीआं ने सिर्फ अखां दियां ते पता चलिया भी जिसने इसनों कतल किया है लाजमी है उहदा रूप इसकी अखां च समा गया और कुछ घंटे तक रहिंदा है और अज दे युग च कैमरे आ गए ने हुण इहनूं चुक के हस्पताल लै जाया जाए हो सकदा अखां जो साया ओझल हो जाएगा खत्म हो जाएगा। इस वास्ते छेती छेती पहले इहदी अखां दे फोटो लै रहे ने बाजार विच डिगया होया बंदा लाश ते बड़े बड़े कैमरे आ गए बस फोटो लई जा रहे ते मैं नाल दे साथियों नूं कह रही सी बई इहनूं चुकदे नहीं हस्पताल नहीं लै जांदे कहिंदे हुण ही लै जाणगे इन्होंने पांच मिनट तो ज्यादा नहीं लाने पर ये जो कुछ कर रहे ने इथों का कानून है इसनों जो मार के गया है उसकी फोटो आ जाएगी। मैं कहा है विज्ञान इतना अगां चला गया है कि अखां ते जो समा जांदा है उसकी हुण फोटो भी ली जा सकती है। इहदा ते ये मतलब है कि पुराने जमाने विच शायराना तहयल जिहड़ा सी कि फलाना ते मेरी अखां च समा गया है इत्थे गल स्पष्ट हो गई विज्ञान ने तस्दीक कर दिती है विज्ञान ने ते बिल्कुल जो है स्पष्ट कर दिता है। तो खिमा करनी जिहड़ा मारन आया ना दुश्मन कहिंदे ने बहुत गहरा दुश्मन मित्र ही बन सकदा है दूजा नहीं जिस नाल थोड़ा कोई संबंध नहीं जिस नाल थोड़ा कोई लेना देना ही नहीं वह दुश्मन क्यों बनेगा मतलब ही नहीं। 90% गहरे दुश्मन उ बनते ने जो किसी वक्त मित्र आते हैं बगौर मुताला करके कभी वेखना। इस वास्ते चाणक पंडित ने एक बहुत वड्डी गल कह दिती है क्योंकि चाणक ने साडे देश दे सब तो पहले नीति दर्पण लिखिया जिन्हों चाणक नीति दर्पण कहते हैं। राजनीति दे उत्ते जिहड़ा ग्रंथ है सब तो पहले लिखे है चाणक ने फिर लिखे है भरतरी ने। कुछ आलम ऐसा भी कहते ने कि राजनीति का एक पुराना ग्रंथ होर भी है वह बिदर का लिखा होया है वह आम प्रचलित नहीं आम लोगों की नजर भी नहीं पर चाणक ते भरतरी का लोगों की नजर के थले लोगों ने पढ़िया। चाणक यह कहता है जिहड़ी गल तू अपने दुश्मन नूं नहीं कहना चाहता ना छुपाना चाहता है वो गल अपने मित्र नूं भी ना आख राजनीति क्योंकि उन्हें नीति का ग्रंथ लिखे धर्म का तो लिखे नहीं। ਚਾਣਕ ਰਿਸ਼ੀ ਜ਼ਰੂਰ ਹੋਇਆ, ਸੰਤ ਜ਼ਰੂਰ ਹੈ, ਲੇਕਿਨ ਰਾਜਨੀਤੀ ਦਾ ਮਹਾਂਪੰਡਿਤ ਸੀ, ਬਹੁਤ ਵੱਡਾ ਪੰਡਿਤ। ਉਹਨੇ ਇਹ ਆਖਿਆ ਵੀ ਜਿਹੜੀ ਗੱਲ ਤੂੰ ਆਪਣੇ ਦੁਸ਼ਮਣ ਨੂੰ ਨਹੀਂ ਕਹਿਣਾ ਚਾਹੁੰਦਾ, ਉਸ ਤੋਂ ਛੁਪਾ ਕੇ ਰੱਖਣਾ ਚਾਹੁੰਦਾ, ਮਿੱਤਰ ਨੂੰ ਵੀ ਨਾ ਆਖ। ਬਈ ਕਿਉਂ? ਕੋਈ ਭਰੋਸਾ ਨਹੀਂ। ਉਹ ਕਹਿੰਦਾ ਮਿੱਤਰਤਾ ਸਿਖਰਤਾ ਤੇ ਪਹੁੰਚ ਕੇ ਦੁਸ਼ਮਣੀ ਬਣ ਜਾਂਦੀ ਹੈ। ਵੀ ਕਈ ਦਫਾ ਦੁਸ਼ਮਣੀ ਸਿਖਰਤਾ ਤੇ ਪਹੁੰਚ ਕੇ ਮਿੱਤਰਤਾ ਬਣ ਜਾਂਦੀ ਹੈ। ਇੰਜ ਆਖਿਆ। ਔਰ ਅਕਸਰ ਨਵੇਂ ਫੀਸਦੀ ਐਸਾ ਹੁੰਦਾ ਹੈ ਕਿ ਜਿਹਦੇ ਨਾਲ ਬਹੁਤ ਗੂੜਾ ਸੰਬੰਧ ਹੈ, ਬਹੁਤ ਗਹਿਰੀ ਚੋਟ ਉਹ ਹੀ ਪਹੁੰਚਾ ਸਕਦਾ, ਔਰ ਉਪਰਾ ਨਹੀਂ ਪਹੁੰਚਾ ਸਕਦਾ। ਉਪਰੇ ਨੂੰ ਕੀ ਪਤਾ ਹੈ, ਦੂਜੇ ਤੀਜੇ ਨੂੰ ਕੀ ਪਤਾ ਹੈ। ਆਪਣਾ ਜਿਤਨੀ ਗਹਿਰੀ ਚੋਟ ਪਹੁੰਚਾ ਸਕਦਾ ਹੈ, ਦੂਜਾ ਤੀਜਾ ਨਹੀਂ ਪਹੁੰਚਾ ਸਕਦਾ। ਰਾਮ ਤੋਂ ਵੀ ਲੰਕਾ ਨਹੀਂ ਢਾਣੀ ਜਾਣੀ ਸੀ ਜੇ ਆਪਣਾ ਨਾ ਆਉਂਦਾ ਉੱਥੇ। ਇਤਨੀ ਮਹਿਰਜ ਕਰਦੇ ਹਾਂ ਜੇ ਵਿਭੀਸ਼ਣ ਨਾ ਆਉਂਦਾ। ਇਹ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ, ਕਿਉਂਕਿ ਆਪਣੇ ਨੂੰ ਸਭ ਕੁਝ ਪਤਾ ਹੈ। ਤੇ ਆਪਣਾ ਜਦ ਦੁਸ਼ਮਣ ਹੋਵੇਗਾ ਤਾਂ ਉਹ ਇਤਨੀ ਗਹਿਰੀ ਚੋਟ ਪਹੁੰਚਾਏਗਾ, ਉਪਰਾ ਨਹੀਂ ਪਹੁੰਚਾ ਸਕਦਾ, ਉਪਰੇ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ। ਇਸ ਵਾਸਤੇ ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ, ਕਿ ਦੁਸ਼ਮਣ ਦੀ ਤਸਵੀਰ ਅੱਖਾਂ ਵਿੱਚ ਕਿਉਂ ਸਮਾ ਜਾਂਦੀ ਹੈ, ਲਾਜ਼ਮੀ ਕਿਸੇ ਵਕਤ ਮਿੱਤਰ ਰਿਹਾ ਹੋਵੇਗਾ। ਮਿੱਤਰਤਾ ਦੁਸ਼ਮਣੀ ਚ ਬਣ ਗਈ ਤਾਂ ਦੋ ਹੀ ਤੇ ਯਾਦ ਆਉਂਦੇ ਨੇ, ਜਾਂ ਮਿੱਤਰ ਯਾਦ ਆਉਂਦਾ ਜਾਂ ਦੁਸ਼ਮਣ, ਦੂਜਾ ਤੀਜਾ ਨਹੀਂ ਯਾਦ ਆਉਂਦਾ। ਦੁਸ਼ਮਣ ਨਾਲ ਵੀ ਸੰਬੰਧ ਹੈ। ਤੁਸੀਂ ਬਗੌਰ ਮੁਤਾਲਾ ਕਰਕੇ ਜੋ ਹੈ ਬੈਠਣਾ, ਕਦੀ ਸੋਚਣਾ ਕੌਣ ਯਾਦ ਆਉਂਦੇ ਨੇ, ਜਾਂ ਮਿੱਤਰ ਯਾਦ ਆਉਣਗੇ ਜਾਂ ਦੁਸ਼ਮਣ ਯਾਦ ਆਉਣਗੇ। ਦੁਸ਼ਮਣ ਨਾਲ ਵੀ ਸੰਬੰਧ ਹੈ, ਆਂਤਰਿਕ ਸੰਬੰਧ ਹੈ, ਦਿਲ ਦਾ ਸੰਬੰਧ ਹੈ। ਦਿਲ ਮਿੱਤਰ ਨੂੰ ਯਾਦ ਕਰਦਾ ਹੈ, ਦਿਲ ਦੁਸ਼ਮਣ ਨੂੰ ਵੀ ਯਾਦ ਕਰਦਾ ਹੈ। ਇਸ ਵਾਸਤੇ ਦੁਸ਼ਮਣ ਨਾਲ ਵੀ ਸੰਬੰਧ ਬਣਿਆ ਰਹਿੰਦਾ ਹੈ, ਮਿੱਤਰ ਨਾਲ ਵੀ ਸੰਬੰਧ ਜੋ ਹੈ ਬਣਿਆ ਰਹਿੰਦਾ ਹੈ, ਤੇ ਸੰਬੰਧ ਕਾਰਨ ਕਰਕੇ ਉਹਦਾ ਅਕਸ ਅੱਖਾਂ ਦੇ ਚਾਹੁੰਦਾ ਹੈ। ਸ਼ਾਇਰ ਲੋਕ ਤੇ ਕਹਿੰਦੇ ਰਹੇ ਸਨ, ਪਰ ਹੁਣ ਇਸ ਦੀ ਤਸਦੀਕ ਕਰ ਦਿੱਤੀ ਹੈ ਵਿਗਿਆਨ ਨੇ ਕਿ ਅੱਖਾਂ ਵਿੱਚ ਵੀ ਕੋਈ ਸਮਾ ਸਕਦਾ ਹੈ, ਕੋਈ ਜੋ ਹੈ ਵੱਸ ਸਕਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਹੁਣ ਮੇਰੀ ਅੱਖਾਂ ਵਿੱਚ ਵਸਿਆ ਹੋਇਆ। ਭਗਤ ਕਬੀਰ ਨੇ ਵੀ ਐਸਾ ਕਿਹਾ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨ ਦੇਖਾ। ਤੇ ਕਬੀਰ ਨੂੰ ਪੁੱਛੀਏ ਇਹਦਾ ਸਬੂਤ ਕੀ ਹੈ, ਤੇਰੀ ਅੱਖਾਂ ਵਿੱਚ ਹੈ, ਇਹਦਾ ਕੀ ਸਬੂਤ ਹੈ? ਕਬੀਰ ਕਹਿੰਦੇ ਨੇ ਸਬੂਤ ਮੇਰੀ ਅੱਖ ਤੋਂ ਬਿਨਾਂ ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ। ਕਹਿੰਦੇ ਅੱਖਾਂ ਵਿੱਚ ਜਦ ਪੁੱਤਰ ਹੋਵੇ ਤਾਂ ਮਮਤਾ ਟਪਕਦੀ ਹੈ, ਅੱਖਾਂ ਵਿੱਚ ਜਦ ਪਰਾਇਆ ਰੂਪ ਹੋਵੇ ਤਾਂ ਵਾਸ਼ਨਾ ਟਪਕਦੀ, ਅੱਖ ਹੀ ਦੱਸ ਦਿੰਦੀ। ਕਬੀਰ ਕਹਿੰਦੇ ਮੇਰੀ ਅੱਖ ਹੀ ਸਬੂਤ ਹੈ, ਹੋਰ ਕੋਈ ਸਬੂਤ ਨਹੀਂ। ਅੱਖਾਂ ਵਿੱਚ ਜਦ ਪਰਾਇਆ ਧਨ ਹੋਵੇ ਤਾਂ ਲੋਭ ਅੱਖਾਂ ਵਿੱਚ ਟਪਕਦਾ, ਦੱਸ ਦਿੰਦਾ, ਲਾਜ਼ਮੀ ਦੱਸ ਦਿੰਦਾ। ਔਰ ਇਹ ਹਕੀਕਤ ਹੈ, ਜਦ ਦਿਲ ਦਿਮਾਗ ਵਿੱਚ ਦੁਸ਼ਮਣ ਵਸੇ ਹੋਵੇ ਤਾਂ ਖਿਮਾ ਕਰਨੀ ਅੱਖਾਂ ਹੀ ਦੱਸ ਦਿੰਦੀਆਂ ਨੇ, ਦ੍ਰਿਸ਼ਟੀ ਦੱਸ ਦਿੰਦੀ ਹੈ। ਬੰਦਾ ਕਹਿ ਦਿੰਦਾ ਇੰਜ ਘੂਰ ਘੂਰ ਕੇ ਕਿਉਂ ਦੇਖਦਾ ਹੈ? ਹੁਣ ਘੂਰ ਘੂਰ ਕੇ ਮਾਂ ਵੀ ਬੱਚੇ ਨੂੰ ਵੇਖਦੀ ਹੈ, ਘੂਰ ਘੂਰ ਕੇ ਮਿੱਤਰ ਵੀ ਮਿੱਤਰ ਨੂੰ ਵੇਖਦਾ, ਲੇਕਿਨ ਖਿਮਾ ਕਰਨੀ ਘੂਰ ਘੂਰ ਕੇ ਦੁਸ਼ਮਣ ਵੀ ਦੁਸ਼ਮਣ ਨੂੰ ਵੇਖਦਾ। ਉਹ ਘੂਰ ਨਾ ਕੁਛ ਹੋਰ ਹੈ, ਉਹ ਜਿਹੜਾ ਘੂਰ ਕੇ ਵੇਖਣਾ ਹੈ ਪਰਾਏ ਧਨ ਨੂੰ, ਪਰਾਏ ਰੂਪ ਨੂੰ, ਉਹਦੇ ਵਾਸਤੇ ਸੰਸਕ੍ਰਿਤ ਦੇ ਚ ਇੱਕ ਲਫ਼ਜ਼ ਹੈ, ਅੱਖਾਂ ਨੂੰ ਆਖਿਆ ਲੋਚਨ। ਤੇ ਜਿਹੜਾ ਲੋਚਨ ਇੱਕ ਥਾਂ ਤੇ ਗਾਲ ਕੇ ਹੀ ਰੱਖ ਦੇਵੇ ਉਹਦੇ ਵਾਸਤੇ ਲਫ਼ਜ਼ ਹੈ ਲੁੱਚਾ, ਗਾਲ। ਲੁੱਚਾ ਦੇ ਅਰਥ ਬਦਮਾਸ਼ ਨਹੀਂ ਨੇ, ਲੁੱਚੇ ਦੇ ਅਰਥ ਨੇ ਇਹਨੇ ਲੋਚਨ ਇੱਕ ਥਾਂ ਤੇ ਟਿਕਾਈ ਦਿੱਤੇ ਨੇ, ਗਾਲ ਕੇ ਰੱਖ ਦਿੱਤੇ ਨੇ, ਲੁੱਚਾ। ਧਨ ਵੇਖਿਆ ਕਿਧਰੇ ਪਰਾਇਆ, ਅੱਖਾਂ ਗੜ ਕੇ ਹੀ ਰਹਿ ਗਈ, ਆਪਣੀਆਂ ਨਜ਼ਰਾਂ ਨੂੰ ਗਾੜ ਕੇ ਇਸਨੇ ਰੱਖ ਦਿੱਤਾ, ਲੁੱਚਾ। ਰੂਪ ਵੇਖਿਆ ਇਸਨੇ ਕੋਈ ਪਰਾਇਆ, ਉਹ ਪਰਾ, ਤੇ ਅੱਖਾਂ ਗੜ ਕੇ ਹੀ ਰਹਿ ਗਈਆਂ, ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ, ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ, ਲੁੱਚਾ। ਜੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ। ਮੈਂ ਫਿਰ ਅਰਜ਼ ਕਰਾਂ, ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ। ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ, ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ, ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ। ਜਦ ਕੋਈ ਪਰਾਏ ਰੂਪ ਤੇ, ਪਰਾਏ ਧਨ ਤੇ, ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੱਡ ਕੇ ਰੱਖ ਦਿੰਦਾ ਹੈ, ਕਿਉਂਕਿ ਸੰਪਦਾ ਉਸਦੀ ਹੈ ਨਹੀਂ, ਤੇ ਅੱਖਾਂ ਗੱਡਣ ਦਾ ਮਤਲਬ ਕੀ ਹੈ, ਕਿਉਂ ਗੱਡੀਆਂ ਨੇ ਉੱਥੇ, ਤੋਂ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ ਅੱਖਾਂ ਨੂੰ। ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਿਆ, ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ, ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ, ਛਲਨੀ ਕਰਨਾ ਲੋਕੀ ਕਹਿ ਦਿੰਦੇ, ਇੰਜ ਘੂਰ ਕੇ ਤੇ ਨਾ ਵੇਖ, ਮਾਰ ਦੇਣਾ ਤੂੰ, ਦੁਸ਼ਮਣ ਵੇਖਦਾ ਘੂਰ ਕੇ, ਵਾਸ਼ਨਾ ਵਿੱਚ ਗ੍ਰਸੇ ਹੋਇਆ, ਲੋਭੀ ਗ੍ਰਸੇ ਹੋਇਆ, ਵੇਖਦਾ ਇਸ ਢੰਗ ਨਾਲ। ਤੋ ਜਿੱਥੇ ਕੋਈ ਅੱਖਾਂ ਨੂੰ ਗਾੜ ਦੇਵੇ, ਲੋਚਨ ਆਪਣੇ ਜੋ ਹੈ ਗੱਢ ਕੇ ਰੱਖ ਛੱਡੇ, ਉਹਨੂੰ ਕਹਿੰਦੇ ਨੇ ਲੁੱਚਾ। ਲੁੱਚੇ ਦੀ ਨਿੰਦਾ ਹੈ, ਕਾਰਨ ਇਹਨੇ ਜੋ ਹੈ ਅੱਖਾਂ ਗੱਡੀਆਂ ਨੇ, ਅੱਖਾਂ ਦੇ ਵਿੱਚ ਨਹੀਂ ਰੱਖਿਆ, ਅੱਖਾਂ ਨੂੰ ਗੱਡਿਆ, ਬਸ ਫਰਕ ਇਤਨਾ ਹੈ। ਔਰ ਅੱਖ ਦੱਸ ਦਿੰਦੀ ਹੈ, ਹਿਰਦੇ ਵਿੱਚ ਪੁੱਤਰਾਂ ਦੀ ਯਾਦ ਹੈ, ਅੱਖਾਂ ਵਿੱਚ ਮਮਤਾ ਟਪਕਦੀ ਹੈ, ਹਿਰਦੇ ਵਿੱਚ ਪਰਾਇਆ ਧਨ ਵਸੇ ਹੈ, ਲੋਭ ਟਪਕਦਾ ਹੈ ਅੱਖਾਂ ਤੋਂ, ਹਿਰਦੇ ਵਿੱਚ ਦੁਸ਼ਮਣ ਹੈ, ਲਾਲੀ ਕਰੂਰਤਾ ਤੇ ਘਿਰਣਾ ਅੱਖਾਂ ਤੋਂ ਟਪਕਦੀ ਹੈ, ਅੱਖਾਂ ਦੱਸਦੀਆਂ ਵੀ ਵੇਖ, ਇਹਦੇ ਵੇਖਣ ਦਾ ਜਿਹੜਾ ਢੰਗ ਹੈ ਇਹ ਕੁਛ ਹੋਰ ਹੈ। ਹਿਰਦੇ ਵਿੱਚ ਮਿੱਤਰ ਦੀ ਯਾਦ ਹੈ, ਮਿੱਤਰ ਵਸਿਆ ਹੈ, ਤੋ ਖਿਮਾ ਕਰਨੀ ਅੱਖਾਂ ਵਿੱਚੋਂ ਮਿੱਤਰਤਾ ਟਪਕਦੀ ਹੈ, ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ, ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ, ਤੋ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ, ਜਿਹੜੀ ਮਾਸੂਮੀਅਤ ਝਲਕਦੀ ਹੈ, ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ। ਕਬੀਰ ਕਹਿੰਦੇ ਨੇ ਸਬੂਤ ਤੇ ਮੇਰੇ ਕੋਲ ਕੋਈ ਹੋਰ ਨਹੀਂ, ਜੇ ਤੁਸੀਂ ਆਖੋ, ਕਿਉਂਕਿ ਕਬੀਰ ਦਾਵਾ ਕਰਦੇ ਨੇ, ਮੈਂ ਵੇਖਿਆ, ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਅਵਰ ਨਾ ਦੇਖਾ, ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ, ਹਰੀ ਨੂੰ ਵੇਖਦਾ। ਵੀ ਚਲੋ ਮੰਨ ਲੈਂਦੇ ਆ, ਪਰ ਸਬੂਤ, ਇਸਦਾ ਸਬੂਤ ਕੀ, ਤੁਹਾਨੂੰ ਹਰੀ ਦਿਖਾਈ ਦਿੰਦਾ, ਤੁਸੀਂ ਹਰੀ ਨੂੰ ਵੇਖਦੇ ਹੋ, ਇਹਦਾ ਸਬੂਤ। ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ, ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਨੂੰ ਵੇਖ ਲਓ, ਅਗਰ ਇਹਦੇ ਵਿੱਚ ਤੁਹਾਨੂੰ ਕੋਈ ਹਰੀ ਦਾ ਰੰਗ ਦਿਖਾਈ ਦਿੰਦਾ ਹੈ, ਪਰਮਾਤਮਾ ਦਾ ਰੰਗ ਦਿਖਾਈ ਦਿੰਦਾ ਹੈ, ਤਾਂ ਬਸ ਇਹੀ ਸਬੂਤ ਹੈ, ਹੋਰ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਪੇਖਿਓ ਰੀ ਉਚਾ ਮੋਹਨ ਸਭ ਤੇ ਉਚਾ, ਅਸੀਂ ਵੇਖ ਰਹੇ ਹਾਂ, ਉਹ ਸਾਡੀ ਅੱਖਾਂ ਵਿੱਚ ਹੈ। ਇਸ ਤਰ੍ਹਾਂ ਦਾ ਪਾਣ ਪਿਆਰਾ ਜਦ ਅੱਖਾਂ ਵਿੱਚ ਸਮਾਇਆ ਹੋਇਆ ਹੋਵੇ ਤੇ ਅੱਖਾਂ ਤੋਂ ਓਝਲ ਹੋਵੇ, ਪ੍ਰੇਮੀ ਤੜਪ ਕੇ ਰਹਿ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਦ੍ਰਿਸ਼ਟ ਪ੍ਰਿਯ ਅਗੋਚਰੇ ਆਂਧਰੇ ਨਾ ਭਏ ਨੈਣ, ਕਾਹੇ ਕੀ ਪ੍ਰੇਮ ਨੀ ਪ੍ਰੇਮ ਹੂੰ ਲਜਾਇਓ ਹੈ। ਅੱਖਾਂ ਤੋਂ ਓਲੇ ਹੋਇਆ ਤੇਰਾ ਪਿਆਰਾ ਤੇ ਤੂੰ ਅੰਧੀ ਨਹੀਂ ਹੋਈ, ਅਜੇ ਵੀ ਤੇਰੀ ਅੱਖਾਂ ਚ ਜੋਤ ਹੈ। ਸੁਨਤ ਵਿਦੇਸ਼ ਕੋ ਸੰਦੇਸ਼ ਨਾਏ ਫੂਟਿਓ ਰਿਦਾ, ਕੌਣ ਕੌਣ ਗੌਣ ਚੂਕ ਉੱਤਰ ਨਾ ਆਇਓ ਹੈ। ਭਾਈ ਸਾਹਿਬ ਕਹਿੰਦੇ ਨੇ, ਚਿੱਠੀ ਆਈ ਹੈ ਅਜੇ ਨਹੀਂ ਆਣਾ, ਤੇ ਪੜ੍ਹ ਕੇ ਤੇਰੇ ਪ੍ਰਾਣ ਨਹੀਂ ਨਿਕਲੇ, ਤੂੰ ਮਰੀ ਨਹੀਂ, ਅਜੇ ਵੀ ਜ਼ਿੰਦਾ ਹੈ। ਭਾਈ ਸਾਹਿਬ ਨੇ ਇਸ ਢੰਗ ਦਾ ਇੱਕ ਦ੍ਰਿਸ਼ ਆਪਣੇ ਪਾਵਨ ਪਵਿੱਤਰ ਸਹੀਏ ਵਿੱਚ ਵਰਣਨ ਕੀਤਾ ਹੈ ਕਿ ਜੋ ਦਿਲ ਦੇ ਸਮਾਇਆ ਹੈ ਉਹ ਨਜ਼ਰਾਂ ਦੇ ਸਮਾਇਆ ਹੈ, ਔਰ ਨਜ਼ਰਾਂ ਤੋਂ ਓਝਲ ਹੋਵੇਗਾ, ਨਜ਼ਰਾਂ ਵਿੱਚ ਫਿਰ ਦੇਖਣ ਦੀ ਸਮਰੱਥਾ ਹੀ ਨਹੀਂ ਰਹੇਗੀ, ਉਹ ਤੇ ਨਜ਼ਰਾਂ ਦੇ ਵਿੱਚ ਹੈ, ਉਹ ਤੇ ਨਜ਼ਰਾਂ ਦੇ ਥੱਲੇ ਹੈ, ਉਹ ਤੇ ਨਜ਼ਰਾਂ ਦੇ ਸਮਾਇਆ ਹੋਇਆ। ਤੋ ਮੈਂ ਅਰਜ਼ ਕਰਾਂ, ਜਿਹੜਾ ਰਾਮ ਦੇ ਸਿੰਘਾਸਣ ਤੇ ਬੈਠਦਾ ਹੈ ਉਹ ਦੁਨੀਆਂ ਨੂੰ ਨਜ਼ਰਾਂ ਵਿੱਚ ਰੱਖਦਾ ਹੈ, نظروں دے چ رکھدا ہے، اکھاں دے چ رکھدا ہے، بھئی میری اکھاں تے قابل دے تسی کوئی گل کرو نا، بھئی فلانی گل تو کرنی ہے، کہندا میری اکھاں تے۔ میں سن کے پہلی پہلی دفعہ حیران ہویا سی جد میں غالباً سن 70 دے چ گیا سی، 1970 دے چ، تے کوئی گل میں کہہ دیا نا بھئی اینج کرنی ہے، تو کہندے سن اکھاں تلے۔ دو چار دن بعد میری گل سمجھ چ آئی بھی یہ کی آخدے نے مینوں۔ پہلے تو سن کے میں چپ کر جانا سی، میں گل مینوں سمجھ چ نہیں آئی، اگوں ہوں کوئی اور میں بولا تو سنواد جڑے گا نہیں، بعد چ مینوں سمجھ جائے بھئی گل تیری پروان ہے، سانو قبول ہے، جو کچھ تو کہنا ہے سانو قبول ہے، بھئی اکھاں تلے۔ کابل کا یہ محاورہ ہے، غزنی کا یہ محاورہ ہے، اج بھی تھانوں کناور جلال آباد کے جڑے لوگ ملن گے، اتنے بھی کئی ملن گے اتوں کے، انہوں نے کوئی گفتگو کرو تو جو انہوں نے قابل قبول ہے تو کہنا اکھان کے تھلے، اج بھی کہیں اتوں کے وسن والے ہندو سکھ ویر انج کہیں بھائی اکھان کے تھلے، بھی تیری گل اکھان دے چ رکھا گے، اسے نظروں دے چ رکھا گے، نظروں تو اولے نہیں کرا گے، اکھ تو اولے نہیں کرا گے۔ اور حقیقت ہے کہ گھر کوئی پیا ہوا قیمتی تو قیمتی ساز و سامان بھی نظروں تو اولے ہو جائے تو سمبند ٹوٹ جاتا ہے، نگاہ تو اولے ہو جائے سمبند ٹوٹ جاتا ہے۔ تو رام دے سنگھاسن تے جڑا بیٹھتا ہے سنسار وہی نظروں دے چاہتا ہے، تے جویں شریر دے سارے انگ، انہاں انگاں دے چوں کوئی انگ پیڑت ہوئے اکھ رو پیندی ہے، کیوں؟ اکھاں دے تھلے نے سارے انگ، اکھاں دے وچ نے سارے انگ۔ اس طرح سنسار دے کسے کونے وچ کوئی پیڑا ہے، کوئی دکھ ہے، رام دے سنگھاسن تے جڑا بیٹھا ہے رو پیندا ہے، کیونکہ سب کچھ اس دی نظراں دے وچ ہے۔ میں اس دن ایک تلسی دا دوہا تھوڑے سامنے رکھا سی، دوہرا دیا۔ تلسی نے اپنی دوہاولی وچ اسی گل دی تشریح کیتی ہے، تے میں اینوں پنجابی محاورے وچ انج کہہ دیاں، سو سیانے اکو مت، مورکھاں آپو اپنی۔ رام دے سنگھاسن تے ہزاراں سنت کٹھے بیٹھ سکدے نے، راج سنگھاسن تے دو بھی نہیں بیٹھ سکتے۔ عام پنجابی محاورہ کدی ایک ملک دے دو بادشاہ، کدی ایک میان وچ دو تلوار، انہیں تنگ دلی، اتنا تنگ ہردا، اتنا سنکیرن ہردا، اتنا کٹھور ہردا، اتے دوجا بھی نہیں بیٹھ سکتا، دوجے واسطے کوئی تھان نہیں ہے۔ رام دا سنگھاسن ہزارہ ہی آ کے بیٹھن، جتھے گرو نانک بیٹھے نے اتھے کبیر بیٹھ گئے، جتھے کبیر بیٹھے نے اتھے رامانند بیٹھ گئے، پرمانند بیٹھ گئے، فرید بیٹھ گئے، جے دیو بیٹھ گئے، ترلوچن بیٹھ گئے، سارے اس سنگھاسن تے بیٹھے ہیں۔ جی انج کہہ لو، جس سنگھاسن تے گرو گرنتھ صاحب جی مہاراج براجمان نے، اسے سنگھاسن تے فرید بیٹھ گئے، اتھے ہی رامانند بیٹھ گیا، پرمانند بیٹھ گئے، ترلوچن بیٹھ گئے، جے دیو بیٹھ گئے، بھیکھن بیٹھ گئے، سدنا بیٹھ گئے، رودس بیٹھ گئے، کبیر بیٹھ گئے۔ رام دا سنگھاسن اتنا وڈا ہے ہزاراں کٹھے بیٹھ سکتے ہیں، راج سنگھاسن اتنا چھوٹا ہے ایک تو بنا دوجا بھی نہیں بیٹھ سکتا، دوجے واسطے بھی کوئی تھان نہیں۔ جو راج سنگھاسن تے بیٹھا ہے وہ دیش تے سنسار نو پیراں دے تھلے رکھنا چاہندا ہے، جو رام دے سنگھاسن تے بیٹھا ہے وہ سنسار تے دیش نو نظراں دے تھلے رکھدا ہے، بس انہی گل، وہ نظراں دے چ رکھدا ہے، ایک پیراں دے تھلے رکھنا چاہندا ہے، ایک نظراں دے تھلے رکھنا چاہندا ہے۔ اس واسطے جو پیراں دے تھلے رکھدا ہے اس تو زیادہ کوئی دشٹ نہیں ہو سکدا، تے جو نظراں دے تھلے رکھدا ہے اس تو وڈا اور کیڑا سنت ہوے گا، اور کیڑا سنت ہوندا ہے، اونوں اور کس نوں سنت آکھو گے؟ تو سنت تے رووے گا پھر، کیونکہ نظراں دے وچ جو سب کچھ ہے، تو جس انگ دے وچ کوئی تکلیف ہوے گی، کدھرے کوئی تکلیف ہوے گی، اکھاں رون گیاں، گستاخی معاف۔ گرو گرنتھ صاحب جی حضوری چ میں اتنی گل تے کہہ سکدا، اس 70 کروڑ دی آبادی چ کدھرے دو چار سنت ہوون تے ہوون، باقی تے سارے دشٹ نے، گستاخی معاف، میں خیمہ پہلے منگ لاں۔ جو سنت ہون دا دعویٰ کرن، کسے انگ وچ تکلیف ہوے اک تے روندی ہے، لازمی روندی ہے، پر جویں ہن کہیے نا سارا دیش ایک کہنا ہے بھارت ماں ہے، تے بھارت ماں دا انگ ہے پنجاب، انگ ہی تے ہے اور کی ہے، آخر دیش کا ایک انگ ہے نا، تے میرے ہاتھاں چ پیڑا ہوئے تے اکھاں روندیاں نے، میں پھر عرض کراں پنجاب دیش دے ہتھ نے، یہ ہتھ ان دیندے نے، یہ ہتھ رکشا کردے نے دیش دی، اور جے اس ہتھ نو کمزور کیتا گیا دیش دی رکشا بھی نہیں ہونی، کھما کرنی منہ وچ ان بھی نہیں پینا۔ تے دیش دیاں باواں نے، اے دیش دیاں باواں نے، اے دیش دے ہتھ نے، پر کھما کرنی بدقسمتی ہو ہے کہ جڑا راج سنگھاسن تے بیٹھتا او دی خوشی سے گل دے چے کہ پیراں دے تھلے میرے ہتھ ہون، تے ہتھ بھی میرے پیراں دے تھلے ہون۔ تے کون دسے کہ جے ہتھ پیراں دے تھلے ہو گئے تے یاد رکھنا دیش دی رکشا ہونی ہے تے نہ دیش دے منہ وچ ان پے گا، ہاتھ تے سوتنتر ہی رہن گے تاں ہی گل بنے گی، ہاتھ تے کھلے ہی رہن گے تاں ہی گل منے گے۔ تے پنجاب دی مگ کی سی، انہاں ہتھاں دی مگ کی سی سانو کھلے رہن دو، بس انہی گل ہے، اور کی ہاتھ کوئی شریر نالوں ٹوٹنا تھوڑی چاہتے سن، تے ٹوٹ کے کرنا بھی کی ہے ہتھاں نے، انہیں بھی محرض کردے ہیں۔ یہ باواں دیش دے نال رہنیا چاہدیا، اس شریر دے نال رہنا چاہدیا سن، لیکن غضب دی گل ہے شریر ہی آکھے کہ پھر پیراں دے تھلے رہو باواں، اے ہتھ پیراں دے تھلے رہو۔ اور غضب دی گل ہے کہ اس دیش دے چ باقی دے انگ کوئی روئے نہیں، کسی نے دکھ نہیں پرگٹایا، ہاں صرف باواں ہی روئیاں جڑیاں تھلے آئیاں، جو کچلیاں گئیاں، جو پیراں دے تھلے مسلیاں گئیاں، وہ باواں ضرور روئیاں، باقی کدھرے کوئی دکھ تکلیف تے پیڑا دی گل نہیں، بلکہ جانور پنا، ظالم پنا، دیت پنا اتنا کہ لڈو ونڈے گئے تے گھیو دے چراغ جلائے گئے۔ لانت ہے انہاں بندیاں تے جیون دا ڈنگ، بھئی حد ہو گئی، تیریاں دو باواں کمزور ہو جان تو لڈو ونڈے گا، تو دیوے جلائے گا۔ پنجاب تے دیش دا انگ، اے تے دیش دا حصہ ہے، پر غضب دی گل ہے یہ کتنی وڈی مورتا کہ شریر دے انگ نو کوئی انگ ہی نہ سمجھے، یہ بہت وڈی مورتا ہوندی ہے، تے جد کوئی انگ نہیں سمجھدا تے پھر اس نو دباندا ہے۔ تو میں اس کراں تلسی ایک بڑی مہان گل کردے نے سنت دے ہردے دی، وہ کہندے نے سنت را نو نیت سمانا، کہا کب نے پر کہا نہ جانا۔ سنت دا ہردہ نونیت دی طرح ہے، نونیت کہندے نے مکھن نو، مکھن دی طرح ہے، سنت تے مکھن ایک نے۔ پھر ایک دم خیال آیا ہے تلسی نو، بھئی جڑا میں پرمان دیتا ہے نا غلط دیتا ہے، ٹھیک نہیں دیتا، سنت لوگ پرمان تے دین دے نے، پھر بعد وچ خیال آندا ہے پرمان پورن نہیں ہے، مکمل نہیں، خیال آ جاندا ہے۔ جیسے میں بھائی نند لال نو پڑھدا، انہوں نے دو پرمان دیتے نے گرو گوبند سنگھ جی مہاراج دی بانی دے اتے، بولاں دے اتے، تے پھر اپنے دیتے ہوئے پرمان نو ہی واپس لیندے نے، بھئی یہ جو میں گل آکھی ہے میں واپس لینا، یہ انہوں دی ایک غزل ہے۔ بھائی صاحب بھائی نند لال کہندے نے مسلے دہانے تنگ تو تنگے شکر نہ باشد دیوانے گویا۔ بھائی صاحب بھائی نند لال بڑے قیمتی بچن نے آپ دے، تو میں بھی سکھ جگت وچ ایک بدقسمتی دیکھنا، اگر پرشین دا بودھ بالکل ہٹ گیا تے نند لال نو کیویں سمجھاں گے، نند لال نو کیویں جاناں گے کہ نند لال نے کی آکھیا سی، نند لال کی بولدا رہیا۔ خیر مختصر عرض کراں، مسلے دہانے تنگ تو تنگے شکر نہ باشد، مسلے مثال، اے کلگی در پادشاہ تھوڑے بلان دے چون جو بچن نکلتا ہے، تھوڑی رسنا دے چون جو پاون بانی نکلتی ہے، کلام نکلتا ہے، تنگے شکر نہ باشد، اس ایک بچن دی تلنا دیتے ایک بوری جڑی کھنڈ ہے نا وہ کچھ بھی نہیں۔ مثال دیتی بھی تھوڑا ایک بچن اتنا مٹھا ہے، اتنا سوادلی ہے کہ ایک بوری کھنڈ کی ہے کچھ بھی نہیں، اگے چل کے نند لال کہندے نے مثال جڑی میں دتی ہے بادشاہ غلطی دتی ہے، پھر آپ کہندے نے قبول دینا. مثلے دہانے تنگ تو تنگے شکر نہ باشد، ای مثل راہ کے گفتم زی خوب تر نہ باشد. اے جڑی میں مثال دیتی ہے میرے بادشاہ، میں خوب اچھی نہیں دیتی، ٹھیک نہیں دیتی، واپس لینا. اے جو میں پرمان دلیل دیتی ہے ٹھیک نہیں دیتی، میں واپس لینا. آنکھ بھی دیتا ہے، بولے ہوئے بول واپس بھی لے لیں. پرمان دے بھی دیتا ہے، قبول پہ کر دیں نہیں، اے پرمان کوئی پرمان نہیں، اے دلیل کوئی دلیل نہیں، اے تشبیہ کوئی تشبیہ نہیں. کیوں؟ بوری کھنڈ دی کنے منہ میٹھے کرے گی؟ 1000 بندیاں دا منہ میٹھا کر لے گی. چلو 2000 انج کہہ لو، چلو 5000 بندیاں دا منہ میٹھا کر لے گی. شربت بنا لو، منہ چپا لو، تو بوری کھنڈ دی تے ختم ہو گئی نا. تے مٹھاس کنی دیر منہ دے چ رہے گی؟ 5 منٹ، 10 منٹ، اور کنی دیر رہے گی؟ پھر مٹھاس بھی گئی تے شکر بھی گئی. نند لال کہندے نے بادشاہ بڑا ظلم ہو گیا، میں شکر نال تھوڑے بچنا نو تشبیہ دے دیتی. شکر دی مٹھاس منہ دے 5-7 منٹ تے شکر ختم بھی ہو گئی. داتا تھوڑا ایک بچن رہندی دنیا تک لوگوں دے ہردے چ مٹھاس پاندا رہے گا، نہ بچن ختم ہوئے گا نہ مٹھاس ختم ہوئے گی. جڑا بچن ہوندا ہے وہ امرتمئی بچن ہوندا ہے، تے یوگا یوگا تک مٹھاس دے جاندا ہوندا ہے، دے جاندا ہوندا ہے. تو مثال تے دتی نند لال نے، پر دتی ہوئی مثال نو واپس لیندے. مثال تے دتی ہے پر آخدے نے بادشاہ میں کوئی مثال چنگی نہیں دتی، بھاویں شاعر ہاں پر میں تشبیہ کوئی چنگی نہیں دتی. ہو بہو اسی طریقے نال کبھی تلسی ایک مثال دیندے نے سنت دے ہردے دی، پر دے کے کہندے نے نہیں اے گل بنی نہیں، اے پرمان ٹھیک نہیں، اے تشبیہ ٹھیک نہیں. سنت ردا نونیت سمانا، کہا کب نے پر کہا نہ جانا. آخیا تے ہے کبھی نے پر آنکھاں دی جاچ نہیں آئی، کہن دا ڈھنگ نہیں آیا، اے تشبیہ ٹھیک نہیں. بھئی کیوں؟ تو کارن دس دینے، نج پر تاپ دروے نونیتا، پر دکھ دروے سنت پنیتا. مکھن نو سیک لگے، مکھن پگلتا ہے، جد مکھن نو ہی سیک لگے تے مکھن پگلتا ہے، پر سنت دا ہردا تے اتنا کومل ہے سیک دوجیاں نو لگدا تے پگل آپ جاندا ہے. اس واسطے مکھن کی ہے؟ کچھ بھی نہیں. مکھن نو سیک لگے گا تے پگلے گا نا، انج تے نہیں نا پگلے گا، پر سنت دا ہردا مکھن تو کومل ہے. دیش دے کسی کونے چ کسی نو چوٹ پہنچی ہے، اُدا ہردا پگل گیا، اُدا ہردا رو اٹھے. سنسار دے کسی حصے چ کسی خطے چ کسی نو چوٹ پہنچی ہے تے اُدا ہردا رو اٹھدا. صاحب گرو نانک دیو جی مہاراج تے ایک تھان تے کہندے نے، کت کو صاحب آوے رو، تو اُنا کا تیرے او. اے اکال پورکھ، ہردا رو اٹھے، اے تیرے جی نے، اے میتھوں روندے ہوئے نہیں ویکھے جاندے، تو انہاں دا اے تیرے نے. اور اس طرح دی فریاد گرو نانک کردے نے. اس واسطے انہاں دی ارداس وچ سارا جگت آندا ہے. جگت جلندار رکھ لے اپنی کرپا دھار. اے ارداس راجنیتک نہیں کرے گا، راجنیتک انہاں دی ارداس کرے گا بھی جو میرے پیران دے تھلے نے، بس اے جیم دے رہن، میرے پیران دے تھلے ہی رہن، اے ہی نے بس، اے ہی میرے اپنے نے، باقی کوئی نہیں. جو پیران دے تھلے نہیں آنا چاہتے، میرے اپنے کس طرح ہو سکتے ہیں؟ وہ میرے اپنے نہیں نے. اس واسطے دو لفظ میں ورت دیا، سنت تو زیادہ کوئی کومل نہیں، راجنیتک تو زیادہ کوئی ظالم تے کٹھور نہیں ہے. اور یہ دو ہی بندے نے جنہاں دا اتہاس لکھیا جاندہ ہے، یہ دو ہی بندے نے سنسار دے جنہاں دی چرچا ہوندی ہے، جنہاں دی گل ہوندی ہے، تیجا کوئی بندہ نہیں ہے. میں پھر عرض کراں، ہٹلر تو زیادہ کوئی ظالم لبو گے؟ تے ہٹلر کون ہے؟ تو چاہندا ہے پیراں دے تھلے چاہی دے نے، جڑے پیراں دے تھلے نہیں انہوں دے، انہیں گیس دے چیمبر بنائے سن، زندہ ہی بندیاں نو ساڑ دیندا سی. انہیں ایسے کیمپ بنائے سن قیدیاں دے ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹੇ ਅਸੀਂ 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਵਿੱਚ ਤੇ ਆਖਿਆ ਬਹੁਤ ਵੱਡਾ ਖੱਡਾ ਖੋਦੋ। ਬਹੁਤ ਵੱਡਾ ਖੱਡਾ ਖੋਦ ਦਿੱਤਾ ਹੈ। 10-10 ਕੈਦੀ ਹੱਥ ਬੰਨੇ ਖੜੇ ਨੇ ਤੇ ਜਿਨ੍ਹਾਂ ਹੱਥਾਂ ਵਿੱਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ ਨੇ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੀ ਇਹਨਾਂ ਤੇ ਮਿੱਟੀ ਪਾਓ, ਜ਼ਿੰਦਾ ਹੀ ਦੱਬ ਦਿਓ ਇਹਨਾਂ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਤੇ ਉਹਨੇ ਆਖਿਆ ਕੋਲ ਖੜੇ, ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ ਪਾਣੀ, ਰੋਟੀ ਨਹੀਂ ਮੰਗਦਾ ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ ਵੀ ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ ਹੈ? ਪਾਣੀ ਮੰਗਦਾ ਹੈ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ ਨੇ, ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ ਇਹ ਮੇਰੇ ਆਪਣੇ ਨੇ, ਬਾਕੀ ਨਹੀਂ। ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਅਪਣੰਤ, ਮੇਰੇ ਨਾਲ ਸਾਂਝ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ, ਰਹਿ ਕੀ ਗਿਆ? ਪਰ ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਵਿੱਚ ਰੱਖਣਾ। ਤੇ ਜਿਹਨੂੰ ਅੱਖਾਂ ਵਿੱਚ ਰੱਖੋਗੇ, ਖਿਮਾ ਕਰਨੀ, ਕਿਸੇ ਅੰਗ ਵਿੱਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰਨੇ ਭਰੇ ਜਾਂਦੇ, ਜ਼ਖਮ ਤਾਂ ਹੀ ਭਰੇ ਜਾਂਦੇ ਨੇ ਤੁਸੀਂ ਬੋਲੋ, ਸਾਨੂੰ ਵੀ ਬੋਲਣ ਦਿਓ। ਤੁਸੀਂ ਬੋਲਦੇ ਹੋ, ਅਸੀਂ ਵੀ ਬੋਲਾਂਗੇ। ਤੁਸੀਂ ਕੁਛ ਕਹਿੰਦੇ ਹੋ, ਸਾਨੂੰ ਵੀ ਕੁਛ ਕਹਿਣ ਦਿਓ। ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ। ਤੇ ਇੱਕ ਧੂੰਆਂਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ ਹੈ। ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਖਿਮਾ ਕਰਨੀ, ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ, ਦਾਤਾ ਮੇਰੀ ਜ਼ੁਬਾਨ ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ, ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ ਤੇ ਨਾ ਹੀ ਕੋਈ ਗਲਤ ਬਿਆਨੀ ਕਰਦਾ, ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ। ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ। ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ। ਸੰਤ ਸਿਪਾਹੀ ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸੰਤ ਸਿਪਾਹੀ ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਖਿਮਾ ਕਰਨੀ ਉਹ ਕਿਸੇ ਦੀ ਰਕਸ਼ਾ ਕਰਦੇ ਹੀ ਹੱਥ ਉੱਠਣਗੇ। ਬਸ ਇੰਨੀ ਗੱਲ ਹੈ, ਕਿਸੇ ਦੀ ਰਕਸ਼ਾ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਖਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ। ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਵੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਛਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾੜ ਵੀ ਦਿੱਤਾ। ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ ਹੈ, ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ। ਲਿਖ ਦਿੱਤਾ ਹੈ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਸ਼ਚਾਤਾਪ ਹੋਇਆ। ਦਾਤਾ ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹੋਂ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ ਸਾਥੋਂ। ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਹੈ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ, ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000 ਇਹ ਮੇਰਾ 50,000 ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰੂ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ ਇਹ ਮੇਰਾ 1,25,000 ਬੈਠਾ, ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ, ਦਾਤਾ ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖ ਕੇ, ਤੂੰ ਮੁਕਤ, ਤੂੰ ਮੁਕਤ ਹੋਇਆ, ਤੂੰ ਮੁਕਤ ਹੋਇਆ। ਉਹਨਾਂ 40 ਦੇ ਸਦਕੇ ਅੱਜ ਉਸ ਸਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ। ਮਹਾਂ ਸਿੰਘ ਦੇ ਡੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ, ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ کچھ ظلم دین دے ڈھنگ پڑے سن تسیے دے دے کے اگلے نو مارنا ہے. ایران وچ ایک میوزیم ہے, ارمنیا نو کیویں تسیے دے دے کے ماریا گیا. تو جڑا بادشاہ سامنے تخت تے بٹھایا دکھاندے نے تصویراں دے چوں کہندا ہے اس ڈھنگ نال تسیے دے دے کے مارو ہن تھلے نہیں ڈلنا چاہیے, ہن نہیں وگنا چاہیے, گلا دباؤ, ہور طرح طرح دے تسیے دیو. ایک نو لٹایا ہوا سی تے منہ دے وچ کیپ اگیر نہیں او پائی ہوئی تے ابلدا ہویا تیل منہ دے وچ پایا جا رہا ہے. تے میں ایران دے شہر اصفہان وچ میوزیم دیکھیا تے بھائی مکھن سنگھ جو تہران شری گرو سنگھ سبھا دے پردھان نے, تے کافی دیر تک جد میں ویکھدا رہا تے میری بانہ پکڑ کے کہن لگے شیراز جانا ہے, رستہ بڑا لمبا ہے تے چلو نکلو. میں کہ نہیں, اج دی رات تے پھر اصفہان رواں گے, میں میوزیم سارا ویکھنا ہے. میں تے اج چار پانچ تصویراں دیکھیاں نے, تے مینوں کہن لگے توں چار پانچ تصویراں گھنٹے چ ویکھیاں نے تے سارا کنے چ ویکھے گا؟ میں کہ اج نہیں جانا, انہاں نوں بڑا ضروری کام سی, انہاں نے واپس بھی تہران آنا سی مینوں شیراز دکھا کے. کہن لگے اچھے پھر رہ جاندے ہوں, تیری خاطر رہ جاندے ہیں, پر اس میوزیم وچ ہے کچھ نہیں, تصویراں ہی تصویراں نے. میں کہ نہیں, انہاں تصویراں وچ کسے قوم دا ماضی ہے, کسی قوم دا بھوت کال ہے, میں وہ ویکھنا چاہنا. جس ڈھنگ دے تسیے دیتے گئے پھر اخیر دے چو بادشاہ کہندا ہے خون ٹولنا چاہیے تھلے زمین تے, کیونکہ ایک خون دے دبکے تو پھر کئی شہید پیدا ہوں دے, پھر کئی پیدا ہوں دے. اس واسطے کئی نہ پیدا ہون, خون زمین تے نہیں ڈولنا چاہیے. میں کہ حد ہو گئی, ظالم بادشاہ اتنا سیاح سی, یہ دشٹ جو اتنے وڈے وڈے تسیے بے قصوراں دے رہے ہیں, یہ بھی اتنا سیاح سی کہ انہوں کا خون زمین تے نہیں ڈگنا چاہیے. آپ دی گیات واسطے عرض کر دیا, جہانگیر نے بھی یہی کیا سی کہ قصص اس ڈھنگ دا گرو ارجن دیو جی نو دیو, خون نہیں ڈولنا چاہیے. یہ بھی پڑھ لینا تسی توز کے جہانگیری وچ جو سوئم جہانگیر نے لکھے, خون نہیں ڈولنا چاہیے. دشٹ تو دشٹ بندے بھی منتے آئے نے کہ جو ستوادی ہے, انسان پسند بندہ ہے, بے قصور بندہ ہے, اگر وہ خون ڈلے گا تو ڈلے ہوئے خون تو کئی شہید پیدا ہون گے. ہو یہ پرانے لوگ منتے آتے سن, تو کھما کرنے پنجاب دی دھرتی وچ کدرے منی سنگھ دا خون ڈلیا ہے, کدرے بابے دیپ سنگھ دا خون ڈلیا ہے, کدرے مہا سنگھ دا خون ڈلیا ہے.
1: दार्शनिक लोग ऐसा कहते हैं वो वस्तु वो हस्ती मनुख नु सुख दे सकती है जो मनुख दे काबू दे च होवे, जो काबू विच नहीं बेकाबू है वो सुख की थां ते दुख देंदी. इस वास्ते کارآمد اور سکھ اوہی چیز دیندی ہے جو بندے دے قابو وچ ہے. آد کال تو دی گل بندے دی سمجھ وچ آئی, اس واسطے اس نے جس جس تو کم لینا سی تے جس جس تو سکھ لینا سی انہوں قابو وچ رکھن دے یتن کیتے. منکھ نے جد اجے جنگلوں چ رہندا سی تے سارا کم بھی جنگلی جانوراں تو لیندا سی, گل سمجھ دے چ آ گئی سی جڑا جانور میرے قابو دے چ نہیں میں اس تو کم نہیں لے سکتا, اس تو سکھ نہیں لے سکتا. منک نے گھوڑا پکڑیا تے گھوڑے دے منہ وچ لگام پا دتی, سجے کھچدا ہے گھوڑا سجے مڑدا ہے, کھبے کھچدا ہے وہ کھبے جاندا ہے, جتھے دونوں لگاما کھچ لے اتے رک جاندا ہے. جس گھوڑے دے منہ وچ لگام نہیں اس گھوڑے دا اسوار منگلے مقصود تے نہیں پہنچ سکے گا, ٹکانے تے نہیں پہنچ سکے گا. کیوں؟ ਇੱਕ ਤੇ ਜਿੱਥੇ ਉਸਨੇ ਮੋੜਨਾ ਮੁੜਨਾ ਨਹੀਂ, ਜਿੱਥੇ ਉਸਨੇ ਰੋਕਣਾ ਰੁਕਣਾ ਨਹੀਂ। ਤਾਂ ਸੁੱਖ ਦੀ ਥਾਂ ਤੇ ਉਸ ਤੋਂ

ਦੁੱਖ ਦਾ ਵਾਇਸ ਬਣਦਾ, ਸੁੱਖ ਨਹੀਂ ਦਿੰਦਾ। ਮਸ਼ੀਨਰੀ ਦਾ ਯੁੱਗ ਆਇਆ, ਜਾਨਵਰ ਸਹਿਜੇ ਸਹਿਜੇ ਰੁਖਸਤ ਹੋਣ ਲੱਗ ਪਏ ਮਨੁੱਖ ਦੀ ਦੁਨੀਆ ਤੋਂ, ਤੇ ਮਨੁੱਖ ਨੇ ਸਾਈਕਲ ਬਣਾਈ ਤੇ ਸਾਈਕਲ ਦੇ ਵਿੱਚ ਦੋ ਬਰੇਕਾਂ ਲਾ ਦਿੱਤੀਆਂ। ਅਗਲੇ ਪਹੀਏ ਚ ਵੀ ਬਰੇਕ ਹੈ, ਪਿਛਲੇ ਚ ਵੀ ਬਰੇਕ ਹੈ, ਦੋ ਬਰੇਕਾਂ ਨੇ। ਤੇ ਬਿਨਾਂ ਬਰੇਕ ਦੀ ਸਾਈਕਲ ਹੋਵੇ ਤੇ ਕੋਈ ਤੇਜ਼ੀ ਨਾਲ ਉਸ ਨੂੰ ਚਲਾਵੇ ਤੇ ਅੱਗੋਂ ਆ ਜਾਏ, ਢਲਾਨ ਰੋਕਿਆਂ ਰੁਕੇ ਨਾ, ਤੋ ਸਵਾਰ ਮੰਜ਼ਲੇ ਮਕਸੂਦ ਤੇ ਪਹੁੰਚਣ ਦੀ ਥਾਂ ਤੇ ਮਰਗੜ ਰਾਟ ਪਹੁੰਚੇਗਾ। ਸਾਈਕਲ ਦਾ ਰੁਕਣਾ ਬੜਾ ਲਾਜ਼ਮੀ ਹੈ, ਉਹਦਾ ਕਾਬੂ ਵਿੱਚ ਹੋਣਾ ਬੜਾ ਲਾਜ਼ਮੀ ਹੈ। ਫਿਰ ਮੋਟਰ ਕਾਰਾਂ ਤੇ ਬੱਸਾਂ ਰੇਲਾਂ ਗੱਡੀਆਂ ਬਣੀਆਂ, ਬੱਸ ਦਾ ਚੱਲਣਾ ਹੀ ਕੋਈ ਬਹੁਤ ਲਾਜ਼ਮੀ ਨਹੀਂ, ਉਹਦੇ ਨਾਲ ਬਰੇਕਾਂ ਦਾ ਹੋਣਾ ਤੇ ਉਹਦਾ ਰੁਕ ਜਾਣਾ ਵੀ ਬੜਾ ਲਾਜ਼ਮੀ ਹੈ। ਮੁਸਾਫਰਾਂ ਨੂੰ ਦੱਸ ਦਿੱਤਾ ਜਾਏ ਵੀ ਇਸ ਬੱਸ ਦੀਆਂ ਤੇ ਬਰੇਕਾਂ ਫੇਰ ਲੈਣ ਕੰਮ ਨਹੀਂ ਕਰਦੀ, ਤੇ ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਨਹੀਂ ਰੁਕੇਗੀ। ਤੇ ਸਿਆਣੇ ਨੇ ਵੀ ਕਹਿ ਦੇਣ ਕਿ ਬੇਕਾਬੂ ਹੋ ਗਈ, ਵੀ ਜਿਹੜੀ ਬੇਕਾਬੂ ਹੈ ਮਸਲੇ ਮਕਸੂਦ ਨਹੀਂ ਪਹੁੰਚਾਉਂਦੀ, ਮਰਗੜ ਘਾਟ ਪਹੁੰਚਾਉਂਦੀ ਹੈ, ਉਹਦੀ ਸ਼ਮਸ਼ਾਨ ਘਾਟ ਪਹੁੰਚਾਏਗੀ। ਇਸ ਬੱਸ ਦੇ ਚ ਨਹੀਂ ਬੈਠਣਾ ਕਿਉਂਕਿ ਰੁਕਦੀ ਨਹੀਂ, ਇਹਦੀਆਂ ਜੋ ਹੈ ਬਰੇਕਾਂ ਕੰਮ ਹੀ ਨਹੀਂ ਕਰਦੀਆਂ। ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਰੁਕੇਗੀ ਨਹੀਂ। ਬੰਦੇ ਨੇ ਰੇਲ ਗੱਡੀ ਬਣਾਈ ਤੇ ਭਾਵੇਂ ਚੱਲਦੀ ਤੇ ਸਿਰਫ ਇੰਜਨ ਤੋਂ ਹੀ ਹੈ, ਪਰ ਰੋਕਣ ਦਾ ਆਲਾ ਹਰ ਡੱਬੇ ਵਿੱਚ, ਚੇਨ ਖਿੱਚੋ ਤੇ ਰੋਕ ਲਓ, ਜ਼ੰਜੀਰ ਖਿੱਚੋ ਤੇ ਰੋਕ ਲਓ, ਤੇ ਚਾਰ ਚਾਰ ਪੰਜ ਪੰਜ ਥਾਂ ਤੇ ਇੱਕ ਇੱਕ ਡੱਬੇ ਜ਼ੰਜੀਰਾਂ ਲੱਗੀਆਂ ਨੇ। ਚੱਲਣ ਦੇ ਨਾਲੋਂ ਵੀ ਰੋਕਣਾ ਗੱਡੀ ਦਾ ਬੜਾ ਲਾਜ਼ਮੀ, ਬਹੁਤ ਲਾਜ਼ਮੀ। ਜਿਸ ਸਟੇਸ਼ਨ ਤੇ ਬੰਦਾ ਰੁਕਣਾ ਚਾਹੁੰਦਾ, ਜੇ ਰੁਕੇ ਹੀ ਨਾ ਤੇ ਸੁੱਖ ਦੀ ਥਾਂ ਤੇ ਫਿਰ ਦੁੱਖ ਦੇਵੇਗੇ। ਇਸ ਵਾਸਤੇ ਬੰਦੇ ਨੇ, ਚਾਹੇ ਉਹ ਜਾਨਵਰ ਸਨ, ਹਾਥੀ ਸਨ, ਘੋੜੇ, ਬਲਦ, ਉੱਠ ਇਤਿਆਦਿਕ, ਜਾਂ ਰੇਲਾਂ, ਮੋਟਰਾਂ, ਗੱਡੀਆਂ ਨੇ, ਇਹਨਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਲਗਾਮ, ਅੰਕੁਸ਼ ਤੇ ਬਰੇਕਾਂ ਬਕਾਇਦਾ ਜੋ ਹੈ ਨਾਲ ਲਾਈਆਂ, ਤਾਂ ਕਿ ਸਾਰਾ ਨਿਜ਼ਾਮ ਜਿਹੜਾ ਹੈ ਇਹ ਕਾਬੂ ਵਿੱਚ ਹੋਵੇ। ਜੋ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦਾ। ਵਿਧਾਨ ਬਣਾਏ ਧਰਮ ਦੇ, ਸਮਾਜ ਦੇ, ਰਾਜਨੀਤੀ ਦੇ, ਮੈਂ ਇਸ ਵਾਸਤੇ ਕਿ ਇਹ ਅਮੋੜ ਨਾ ਚੱਲਣ, ਬੇਕਾਬੂ ਨਾ ਚੱਲਣ। ਪਰ ਖਿਮਨ ਕਰਨੀ ਕੁਛ ਸਮੇਂ ਤੋਂ ਪੰਜਾਬ ਦੇ ਜੋ ਰਾਜਨੀਤੀ ਦੀ ਗੱਡੀ ਚੱਲਦੀ ਪਈ ਸੀ ਉਹ ਬਿਨਾਂ ਬਰੇਕਾਂ ਦੀ ਚੱਲਦੀ ਪਈ ਸੀ, ਤੇ ਕਈਆਂ ਨੂੰ ਕੁਚਲ ਕੇ ਇਹ ਰੇਲ, ਇਹ ਬੱਸ ਲੰਘੀ ਜਾ ਰਹੀ ਸੀ। ਇਹ ਉਹ ਹਾਥੀ ਜਿਹਦੇ ਸਿਰ ਤੇ ਅੰਕੁਸ਼ ਨਹੀਂ ਸੀ, ਇਹ ਉਹ ਉੱਠ ਸੀ ਜਿਹਦੇ ਨੱਕ ਦੇ ਸੁਨੇਹ ਨਹੀਂ ਸੀ, ਜੋ ਦੌੜ ਕੇ ਰਿਹਾ ਸੀ ਕਿੱਧਰ ਮੁੜਨਾ ਹੈ, ਕਿੱਥੇ ਰੁਕਣਾ ਹੈ, ਇਹ ਭੁੱਲ ਗਿਆ ਤੇ ਕੁਚਲਦਾ ਹੀ ਰਿਹਾ, ਕੁਚਲਦਾ ਰਿਹਾ। ਹਜ਼ਾਰਾਂ ਬੰਦਿਆਂ ਨੂੰ ਇਸਨੇ ਇਸ 2 ਸਾਲ ਵਿੱਚ ਕੁਚਲਿਆ। ਪਰ ਜਿੱਥੇ ਤੱਕ ਅੱਜ ਦੀ ਇਕੱਤਰਤਾ ਤੇ ਪਰਸੋਂ ਜਿਹੜੀ ਕਨਵੈਨਸ਼ਨ ਹੋਣੀ ਹੈ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਡੀ ਨੂੰ ਬਰੇਕਾਂ ਲੱਗ ਜਾਣਗੀਆਂ ਔਰ ਇਹ ਕਾਬੂ 'ਚ ਹੋ ਜਾਏਗੀ। ਔਰ ਆਇੰਦਾ ਲਈ ਇਹ ਬੇਕਾਬੂ ਹੋ ਕੇ ਚੱਲਣਾ ਸ਼ਾਇਦ ਭੁੱਲ ਜਾਏ ਔਰ ਉਸ ਲਈ ਸੁਪਨਾ ਬਣੇ। ਮੈਂ ਦੇਖਦਾ ਦਰਿਆ ਨੇ ਇਹ ਅਗਰ 2 ਬਨੇੜੀਆਂ ਦੀ ਬੰਦਿਸ਼ ਦੇ ਚੱਲਣ ਤੇ ਸੁੱਖ ਦਿੰਦੇ ਨੇ, ਤੇ ਦੋਵੇਂ ਕਿਨਾਰੇ ਤੋੜ ਕੇ ਪਾਣੀ ਉਛਲ ਪਏ ਤੇ ਫਿਰ ਪਿੰਡ ਵਰਕ ਹੋਣਗੇ, ਸ਼ਹਿਰ ਤਬਾਹ ਹੋਣਗੇ, ਖੇਤੀਆਂ ਨੀਚ ਤੋਂ ਨਾਬੂਦ ਹੋਣਗੀਆਂ। ਜਦ ਕਦੀ ਇਸ ਤਰ੍ਹਾਂ ਦੀ

0: ਵਿਚਾਰ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਮੈਨੂੰ ਚਸ਼ਮ ਦੀ ਵਾਕਿਆ ਅਪ ਬੀਤੀ ਯਾਦ ਆ ਜਾਂਦੀ ਹੈ। ਕਾਨਪੁਰ ਮੈਂ ਗਾਲਬਨ ਫਰਵਰੀ ਦੇ ਮਹੀਨੇ ਚ 15 ਦਿਨ ਹਰ ਸਾਲ ਹਾਜ਼ਰੀ ਭਰਦਾ ਤੇ ਰੋਜ਼ ਗੰਗਾ ਪਾਰ ਸ਼ਾਮ ਨੂੰ ਸੈਰ ਕਰਨ ਚਲੇ ਜਾਂਦੇ ਸੀ ਤੇ ਗੰਗਾ ਪਾਰ ਇੱਕ ਮੰਦਰ ਸੀ, ਬੜਾ ਸੋਹਣਾ ਬਗੀਚਾ ਬਣਿਆ ਹੋਇਆ ਤੇ ਟਹਿਲਦੇ ਹੋਏ ਮੈਂ ਆਪਣੇ ਕੁਛ ਕਾਨਪੁਰ ਦੇ ਦੋਸਤ ਮਿੱਤਰਾਂ ਸਾਥੀਆਂ ਨਾਲ ਉੱਥੇ ਜਾ ਬੈਠਦਾ ਸੀ ਤੇ ਸਾਲ ਦੇ ਸਾਲ ਇਸ ਤਰ੍ਹਾਂ ਨਿਯਮ ਚੱਲਦਾ ਰਿਹਾ। ਜਦ ਮੈਂ ਦੂਜੇ ਸਾਲ ਗਿਆ ਤੇ ਦੇਖ ਕੇ ਦੰਗ ਰਿਹਾ, ਗੰਗਾ ਪਾਰ ਕੀਤੀ ਤੇ ਮੰਦਰ ਨਹੀਂ ਸੀ, ਉਹ ਸੋਹਣਾ ਬਗੀਚਾ ਵੀ ਨਹੀਂ ਸੀ ਜਿਹਦੇ ਚ ਬੈਠ ਕੇ ਆਪਾਂ ਵਾਰਤਾਲਾਪ ਕਰਦੇ ਸੀ ਆਪਸੀ, ਔਰ ਮੰਦਰ ਦਾ ਉਹ ਸਾਧੂ ਉਹ ਵੀ ਨਹੀਂ। ਨਾਲ ਦੇ ਸਾਥੀਆਂ ਨੂੰ ਮੈਂ ਪੁੱਛਿਆ ਇੱਥੇ ਮੰਦਰ ਆਉਂਦਾ ਸੀ, ਬੜਾ ਸੋਹਣਾ ਬਗੀਚਾ ਆਉਂਦਾ ਸੀ, ਆਪਾਂ ਇੱਥੇ ਬੈਠਦੇ ਹੁੰਦੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਮਸ਼ਵਰੇ ਕਰਦੇ ਸੀ। ਨਾਲ ਦੇ ਕਵੀ ਸੱਜਣ ਜੋ ਦਾਸ ਦੇ ਦੋਸਤ ਸਨ ਮੈਨੂੰ ਕਹਿਣ ਲੱਗੇ, ਗਿਆਨੀ ਜੀ ਪਿਛਲੇ ਸਾਲ ਗੰਗਾ ਜਦ ਜ਼ੋਰ ਤੇ ਹੜ ਤੇ ਆਈ ਹੈ, ਹੜਾਂ ਤੇ ਆਈ ਬੜੀ ਜ਼ੋਰ ਦੀ, ਤੇ ਉਹ ਮੰਦਰ ਬਹਾ ਲੈ ਗਏ ਔਰ ਜਿਹੜਾ ਬਗੀਚਾ ਸੀ ਉਹ ਵੀ ਸਾਰਾ ਰੋਲ ਲੈ ਗਏ। ਤੇ ਉਹ ਜਿਹੜਾ ਸਾਧੂ ਹੈ ਉਹ ਹੁਣ ਨਾਸਤਿਕ ਹੋ ਗਿਆ, ਕਹਿੰਦਾ ਲੈ ਗੰਗਾ ਮੈਂ ਤੇਰੀ ਪੂਜਾ ਕਰਦਾ ਰਿਹਾ, ਤੂੰ ਮੇਰਾ ਹੀ ਮੰਦਰ ਬਹਾ ਕੇ ਲੈ ਗਏ, ਮੈਂ ਮਿਹਨਤ ਨਾਲ ਮੰਦਰ ਬਣਾਇਆ, ਮਿਹਨਤ ਨਾਲ ਛੋਟੇ ਛੋਟੇ ਬੂਟੇ ਲਾਏ ਅੰਬਾਂ ਦੇ ਅਮਰੂਦ ਦੇ ਹੋਰ ਫਲਦਾਰ ਬੂਟੇ, ਤੇ ਉਹ ਜਦ ਫਲ ਦੇਣ ਤੇ ਆਏ ਨੇ ਤੇ ਤੂੰ ਸਾਰੇ ਰੋੜ ਕੇ ਲੈ ਗਏ, ਮੇਰਾ ਸਾਰਾ ਬਗੀਚਾ ਹੀ ਬਹਾ ਕੇ ਲੈ ਗਏ। ਮੈਨੂੰ ਉੱਥੋਂ ਦੇ ਸੱਜਣਾ ਨੇ ਦੱਸਿਆ ਉਹ ਸਾਧੂ ਰੋਂਦਾ ਰਿਹਾ ਔਰ ਰੋਂਦਾ ਹੋਇਆ ਨਾਸਤਿਕ ਹੋ ਗਿਆ, ਹੈ ਗੰਗਾ ਮੈਂ ਤੇਰੀ ਪੂਜਾ ਨਹੀਂ ਕਰਨੀ, ਹੁਣ ਮੈਂ ਤੇਰੀ ਪ੍ਰਤਿਸ਼ਠਾ ਨਹੀਂ ਕਰਨੀ, ਹੁਣ ਮੈਂ ਤੇਰੇ ਅੱਗੋਂ ਸਿਰ ਨਹੀਂ ਚੁਕਾਉਣਾ। ਹਿੰਦੁਸਤਾਨ ਵਿੱਚ ਦਰਿਆ ਕਰੀਬਨ ਕਰੀਬਨ ਇਸ ਤਰ੍ਹਾਂ ਦੇ ਕਾਬੂ ਚੱਲਦੇ ਨੇ, ਕਿਉਂਕਿ ਲੰਬੇ ਚੌੜੇ ਇਹਨਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ। ਤੇ ਮੈਂ ਪਿਛਲੇ ਸਾਲ ਜਦੋਂ ਲੰਡਨ ਸ਼ਹਿਰ ਵਿੱਚ ਘੁੰਮ ਰਿਹਾ ਸੀ ਤੇ ਲੰਡਨ ਸ਼ਹਿਰ ਦਰਅਸਲ ਦਰਿਆ ਥੇਮਸ ਦੇ ਦੋਵੇਂ ਕਿਨਾਰਿਆਂ ਤੇ ਵਸਿਆ ਹੋਇਆ, ਵਿਚਕਾਰ ਦਰਿਆ ਵਗਦਾ, ਆਰ ਪਾਰ ਇਹ ਸ਼ਹਿਰ ਹੈ। ਤੇ ਉੱਥੋਂ ਦੇ ਲੋਕ ਮੈਨੂੰ ਦੱਸਣੇ ਜਿਹੜਾ ਥੇਮਸ ਦਰਿਆ ਹੈ ਇਹ ਸਾਲ ਦੇ ਸਾਲ ਹੜ੍ਹ ਤੇ ਆਉਂਦਾ ਸੀ ਤੇ ਲੰਡਨ ਦੇ ਅੱਧੇ ਜਿਹੜੇ ਘਰ ਸਨ ਮਕਾਨ ਸਨ ਡੁੱਬ ਜਾਂਦੇ ਸਨ, ਨੇਤੋ ਨਾਬੂਦ ਹੋ ਜਾਂਦੇ ਸਨ। ਰਸਤੇ ਵਿੱਚ ਕਈ ਦਿਹਾਤਾਂ ਨੂੰ ਵਿਰੋੜ ਛੱਡਦਾ ਸੀ ਤੇ ਕਈ ਖੇਤੀਆਂ ਨੇਜ ਤੋਂ ਨਾਬੂਦ ਕਰ ਦਿੰਦਾ ਸੀ। 400 ਮੀਲ ਇਸ ਦੀ ਲੰਬਾਈ ਥੇਮਸ ਦਰਿਆ ਦੀ ਤੇ ਜ਼ੋਰ ਦੇ ਬਰਸਾਤਾਂ ਦੇ ਦਿਨਾਂ ਦੇ ਸਾਲ ਦੇ ਸਾਲ ਇਹ 400 ਮੀਲ ਤੱਕ ਤਬਾਹੀ ਕਰਦਾ ਸੀ। ਰਸਤੇ 'ਚ ਜੋ ਖੇਤੀਆਂ, ਰਸਤੇ 'ਚ ਜੋ ਪਿੰਡ ਤੇ ਜਿਹੜੇ ਵੱਡੇ ਸ਼ਹਿਰ ਜਾਂ ਕੋਈ ਧਾਰਮਿਕ ਅਸਥਾਨ ਆਏ ਇਹ ਬਹਾ ਕੇ ਲੈ ਜਾਂਦਾ ਸੀ। ਇੱਥੋਂ ਦੀ ਸਿਆਣੀ ਕੌਮ ਨੇ 400 ਮੀਲ ਤੱਕ ਦੋਵੇਂ ਪਾਸੇ ਉੱਚਾ ਬੰਨ ਲਾ ਦਿੱਤਾ। ਹੁਣ ਦਰਿਆ ਹੜ੍ਹ ਤੇ ਆਉਂਦਾ ਹੈ ਪਰ ਹੁਣ ਸ਼ਹਿਰਾਂ ਨੂੰ ਨਹੀਂ ਡੋਬਦਾ, ਹੁਣ ਕਸਬਿਆਂ ਨੂੰ ਨਹੀਂ ਡੋਬਦਾ, ਹੁਣ ਖੇਤੀਆਂ ਨੂੰ ਨੇਜ ਤੋਂ ਨਾਬੂਦ ਨਹੀਂ ਕਰਦਾ, ਬਲਕਿ ਉਸ ਪਾਣੀ ਤੋਂ ਹੁਣ ਆਪਣੀ ਮਨ ਮਰਜ਼ੀ ਦੇ ਮੁਤਾਬਕ ਲੋਕ ਕੰਮ ਲੈਂਦੇ ਨੇ, ਉਹਦੀ ਵਰਤੋਂ ਕਰਦੇ ਨੇ, ਕਿਉਂਕਿ ਦਰਿਆ ਬੇਕਾਬੂ ਜੋ ਹੈ ਕਾਬੂ ਵਿੱਚ। ਜਿੱਥੇ ਮੈਂ ਦੇਖਿਆ ਕਿ ਬਰਤਾਨੀਆ ਦੇ ਦਰਿਆ ਕਾਬੂ ਵਿੱਚ ਨੇ ਉੱਥੇ ਉੱਥੋਂ ਦੀ ਰਾਜਨੀਤੀ ਵੀ ਕਾਬੂ ਵਿੱਚ ਹੈ। ਪਾਰਲੀਮੈਂਟ ਹਾਊਸ ਦੇ ਬਾਹਰ کوئی 13-14 زبانوں وچ کچھ لکھیا ہویا سی تے لوکی بڑے شوق نال پڑھن کدھر فرینچ دے وچ لکھیا عربی وچ بھی لکھیا ہویا سی انگلش دے تے انہوں نے لکھنا ہی سی تے لوگ جڑی جڑی بھاشا جاندے سن انہوں پڑھ دے سن کئی نوٹ نہیں کر دے سن میں لمبی چوڑی بھیڑ دیکھی تے میں نال دے ساتھی نوں پوچھ لیا کہ بول کی نے جن اتنی شوق نال لوکی پڑھتے پے نے اور پڑھدیاں پڑھدیاں آشکر اٹھتے ہیں داد دیندے نے خوشی ظاہر کرتے ہیں اور نوٹ بھی کر لیندے ہیں جو نال میرے سجن گیا انہیں انواد کر کے دسیا کہنے گئے شیکسپیئر دے بول نے جنوں انیکاں زباناں وچ اتھے باہر لکھیا گیا جیہڑا انواد ہے پارلیمنٹ ہاؤس دے باہر ہے بول اے بولن والے ہو سکدا ہے میں تیرے نال سہمت نہ ہوواں اے بولن والے ہو سکدا ہے میں تیرے نال سہمت نہ ہوواں پر میں اپنی جان دے دیاں گا اگر تینوں کسی نے بولن تو روکیا یہ بول لکھے ہوئے ہیں یہ لفظ لکھے ہوئے تو میں اس نو پڑھ کے سارا دن رٹتا رہا اے بولن والے ہو سکتا ہے میں تیرے نال سہمت نہ ہوں پر میں اپنی جان دے دیا گا اگر تینوں کسی نے بولن تو روکیا دھرم دا پھل کی ہے ستنترتا موکس تے مکتی دا مطلب کی ہے بولن دی آزادی اتھے پورن طور تے دے دیتی گئی ہے اور اتنی کھل ایک ہور بھی میں گل دساں انگریزاں دی غلط نگل تے ساڈے دیش دی سیاست داناں نے کر لی ہے اس دا بھی پارلیمنٹ ہاؤس بھی بنا لیا ایم پی بھی بن گئے نے پر کیوں کرنی انہاں ورگا دل تے دماغ کتھوں لیان گے ہائیڈ پارک میں دیکھی اس طرح کے 4-5 مائکرو فون لگے ہوئے تے اگوں کافی کرسیاں بھی سن پر غضب کی گل ہے کہ سٹیج تے کوئی وقتا نہیں بولن والا نہیں سی تے سروتے 2-4 ضرور تھے سن تے نال دا ساتھی وہ میرے پارک دکھان لے آیا تے میں اس کو پوچھ لیا میں کہ مائکرو فون بڑے سجا کے رکھے ہوئے نے سٹیج تے تے سٹیج بھی بڑی سجائی ہوئی ہے سروتے بھی 4-5 بیٹھے نے بولنے والا کوئی ایک ہی تھے مینے لگے یہ برطانیہ گورنمنٹ کی طرفوں انتظام کیتا ہوا ہے مائک فون انہوں کی طرفوں لگے ہوئے جس کسے بندے نے گورنمنٹ دے خلاف بولنا ہے کسے منسٹر دے خلاف بولنا ہے کسے آفیسر دے خلاف بولنا ہے یا کسے تھان تے اس دے کول کوئی کسے افسر تے منسٹر نے اس دے تے ودیکی کیتی ہے تے وہ عدالت وچ نہیں جا سکتا پیسے نہیں خرچ کر سکتا اس دے کول سمے نہیں تو وہ ایتھے آ کے بولے او دے بول پہنچن گے اس تے عمل ہو گے گا آیا جد میں سلسلہ دیکھیا تے میں آشش کر اٹھیا حد ہو گئی اتنی ستنترتا اتنی گل کہ کرنی اس دیش دیش تے میں ہن گھوم کر کے جو دیکھا کہ ایک تے اتھے دے دریاواں دے کنڈے تے بن کوئی نہیں نا تے راجنیتی دے آلے دوالے بھی کوئی بنےرا کوئی نہیں اتھے دے دریا جد ہڑ تے آندے نے شہراں نوں روڑ چھڑدے نے اتھوں دی راجنیتی جد ہڑ تے آندی اکال تخت نوں روڑ کے لے جاندی ہے اور اے ہزاراں بندیاں نوں اپنے تھلے لتاڑ کے جو ہے لنگ جاندی ہے بے قابو راجنیتی بالکل بے قابو اور غضب کی گل یہ ہے کہ اتھے یہ بھی آخن کی اجازت نہیں کہ اتھے دریا ہڑ پہ آیا کھیتیاں ڈب گئیاں پنڈ غرق ہو گئے شہر تباہ ہو گئے یہ بھی کسی نو اجازت نہیں کسی وقت इस तरह के संकीर्ण माहौल वेख के डॉक्टर मोहम्मद इकबाल ने कहा सी, ये कैसा जुबान बंदी है तेरी महफिल में, यहां तो बात करने को तरसती है जुबान मेरी। इथे ते साडी जुबान तरस गई गल करन, जिहड़ा गल करे उस ते एनएसए ला दो, नेशनल सिक्योरिटी एक्ट ला दो, और झूठ चारों पासे पनप आया। झूठ कोल सारे साधन, गजब की गले मौजूदा राजनीतिक दे मुंह विच झूठ ते हाथ दे च बंदूक, इंज झूठ चलता है। हाथ दे च बंदूक है, मुंह विच झूठ है, ते सच सच दे ते किसी किसी थां होंठ भी सी दिते गए ने। सच उहदी जबान भी कट दिती गई है। इस देश दे च जिसनूं कहिंदे ने कि अहिंसा दे नाल आजादी प्राप्त कीती असी, मैं पिछले थोड़े दिन होए एक सर्वधर्म सम्मेलन दे च बोलण दा मौका मिलिया, ते उत्थे इस देश दे ढोंगी ते होके राजनीतिक भी पहुंचे हुए सन, तो बार बार बोलते गए ये बापू का देश है और हमने इतनी बड़ी आजादी अहिंसा से प्राप्त की है, ते बार बार अहिंसा का जिक्र करना। फिर गल रही नहीं गई, मैं दो शब्द कहने पे, मैं कह अहिंसा नाल जे आजादी प्राप्त की थी ते इन अहिंसा नाल चलाओ, 200 साल दे अंग्रेजी राज ने इतनी गोली नहीं चलाई जितनी 35 साल दे इस राज दे बापू गांधीवादियां ने अहिंसावादियां ने गोली चलाई। डुब के मर जाना चाहिए इन्हों शर्म। गजब की गल है कि वह विदेशी ने जाबर सन, चलो इस देश नु लुटन आए सन, देश दे ते जाबराना उन्हों का कब्जा से, लेकिन 200 साल दे राज दे इतनी गोली नहीं चलाई, इतिहास गवाह है, और 200 साल दे राज दे इतने बंदे नहीं कतल किते। 35 साल दे इन्हां चरखे कत्तण वालिया ने, वर्त रखण वालिया ने, अहिंसावादियों ने ऐ कुछ किया, ऐ कारनामे किते 35 साल दे। आंकड़े जो है सामने ने, आसाम दे, बंगाल दे, कश्मीर दे, पंजाब दे, तमिलनाडु दे, गुजरात दे, महाराष्ट्र दे, ऐसा केड़ा सूबा है जिथे इन्हां अहिंसावादियों ने कतलेआम नहीं किया, और पौंडी राजनीति ने खिमा करनी खून नहीं बहाया। करीबन करीबन हर प्रांत देश इन्होंने जुल्म ते तशद्दुद दी अपने ढंग नाल जो है छाप इन्होंने लाई है। जो थोड़ा अरसा इत्थे पहले अमृतसर देश महान घिनौना कारनामा इन्हां अहिंसावादियों तो होया, बार बार मैं तो अहिंसावादी कहंदियां भी शर्म आती है, भई ये अहिंसावादी ने, बेसी हिंसा करनी नहीं, बापू ने अहिंसा से ये आजादी प्राप्त की है, अवल ते असी इस नूं भी नहीं मनदे, ये अहिंसा नाल आजादी नहीं प्राप्त हुई। इत्थे भगत सिंह जैसे अपना खून ना डोलदे, इत्थे बेशुमार सिंह फांसियां ते ना चढ़दे, खिमा करनी ये देश ते अज भी गुलाम होना सी, आजाद थोड़ी होना सी। निरी फोकी अहिंसा नाल जो नहीं, जब पाकिस्तान या चाइना चढ़ के आया सी, फिर अहिंसा नाल बचांदे इस नूं वर्त रख के बचांदे, या चरखे कतण वाले नूं अगे कर दे, ये कोई चरखे कतण नाल देश बचे, कोई वर्त रखण नाल देश बचे नहीं। इत्थे बंगालियां ने अपना दिमाग लड़ाया, पंजाबियां ने अपना खून बहाया, तो देश आजाद होया। पर गजब की गल यह है कि दिमाग लड़ाने वाले रुल गए, खून बगाण वाले रुल गए, तो चरखे कतण वाले सिंघासणा ते जा बैठे। बदकिस्मती है जिहड़ी है, फोके चरखे कत्तण वाले, फोके वर्क रखण वाले, ते फोकियां अहिंसा दियां गल्लां करण वाले। दो चार गल्लां होर भी मैं थोड़े नाल इस वक्त करनियां ने। दार्शनिक ऐसा कहिंदे ने दूरदृष्ट बंदे, ते सानू इस वक्त बड़ी दूरदृष्टि तो कम लैणा पैणा है, ਕਿਉਂਕਿ ਇੱਕ ਪਾਸੇ ਖਾਈ ਹੋਵੇ ਇੱਕ ਪਾਸੇ ਖੱਡ ਹੋਵੇ ਤੇ ਬੜੀ ਸਾਵਧਾਨੀ ਨਾਲ ਚੱਲਣਾ ਪੈਣਾ ਨਹੀਂ ਤੇ ਐਸਾ ਹੋਵੇਗਾ ਕੌਮ ਖੱਡ ਚਲੀ ਜਾਏਗੀ ਖਾਈ ਚਲੀ ਜਾਏਗੀ ਤੇ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕਾਂਗੇ ਬਹੁਤ ਵੱਡੀ ਸਾਵਧਾਨੀ ਚਾਹੀਦੀ ਇਸ ਵਕਤ ਇਤਨੀ ਮੈਂ ਅਰਜ਼ ਕਰਦਾ ਬਹੁਤ ਗਹਿਰੀ ਖਾਈ ਇੱਕ ਪਾਸੇ ਔਰ ਬਹੁਤ ਗਹਿਰੇ ਖੱਡ ਨੇ ਇਹਨਾਂ ਦਾ ਮੈਂ ਜ਼ਿਕਰ ਫਿਰ ਦੁਬਾਰਾ ਕਰਾਂਗਾ ਲੇਕਿਨ ਖਤਰੇ ਚ ਆਪ ਐਸੇ ਰਸਤੇ ਵਿੱਚ ਜੋ ਸੰਕੀਰਣ ਹੈ ਤੇ ਖੱਡ ਤੇ ਖਾਈ ਦੋਵੇਂ ਪਾਸੇ ਨੇ ਤੋ ਸੰਭਲ ਕੇ ਚੱਲਣਾ ਹੈ ਬਸ ਇਤਨੀ ਗੱਲ ਹੈ ਨੱਕ ਕੱਟਣ ਦੀ ਕੋਸ਼ਿਸ਼ ਕੀਤੀ ਜਾਂ ਇੰਝ ਕਹਿ ਲਓ ਕਿਸੇ ਦੀ ਪਤਨੀ ਚੁੱਕਣੇ ਆਉਣਾ ਅਗਲੇ ਦੀ ਨੱਕ ਹੀ ਕੱਟਣੀ ਹੈ ਇੰਝ ਬਦਲਿਆ ਲਿਆ ਤੋ ਖਿਮਾ ਕਰਨੀ ਇਹ ਦਿਸ਼ਰਾਵਣ ਨਿਰਦੋਸ਼ ਹੈ ਕਿ ਕਿਸੇ ਆਮ ਬੰਦੇ ਦੀ ਭੈਣ ਨੂੰ ਵੀ ਕੋਈ ਇਸ ਤਰੀਕੇ ਦੇ ਨਾਲ ਵਿਵਹਾਰ ਕਰਦਾ ਉਹਨੇ ਵੀ ਆਪੇ ਤੋਂ ਬਾਹਰ ਆਉਣਾ ਸੀ ਅਤੇ ਰਾਜਾ ਸੀ ਉਹਨੇ ਤੇ ਕੰਮ ਕਰਨਾ ਸੀ ਲੇਕਿਨ ਫਿਰ ਰਾਵਣ ਨੂੰ ਦੁਸ਼ਟ ਜ਼ਾਲਮ ਜਾਵਰ ਐਸਾ ਕਿਉਂ ਆਖਿਆ ਗਿਆ ਹਾਰ ਗਿਆ ਬਸ ਇੰਨੀ ਗੱਲ ਹੈ ਔਰ ਮੈਂ ਅਰਜ਼ ਕਰਾਂ ਤੁਸੀਂ ਇਤਨੇ ਸਾਰੇ ਬੈਠੇ ਹੋ ਤੇ ਕਿਸੇ ਹਿੰਦੂ ਦਾਰਸ਼ਨਿਕ ਨੂੰ ਵੀ ਕਹਿ ਦੇਣਾ ਸਹੀ ਅਗਰ ਇੱਥੇ ਸਰੋਤਾ ਦੇ ਰੂਪ ਵਿੱਚ ਬੈਠਾ ਹੋਵੇਗਾ ਤੇ ਆਪਣੀ ਦੂਰ ਦ੍ਰਿਸ਼ਟੀ ਨਾਲ ਸੋਚੇਗਾ ਤੇ ਬਿਲਕੁਲ ਸਹੀ ਹੈ ਅਗਰ ਰਾਵਣ ਜਿੱਤ ਜਾਂਦਾ ਇਸ ਦੇਸ਼ ਦਾ ਭਗਵਾਨ ਰਾਵਣ ਆਉਣਾ ਸੀ ਰਾਮ ਨਹੀਂ ਆਉਣਾ ਸੀ ਇੰਨੀ ਮੈਂ ਅਰਜ਼ ਕਰ ਦੇਣਾ ਪੂਜਾ ਰਾਵਣ ਦੀ ਆਉਣੀ ਸੀ ਰਾਮ ਦੀ ਨਹੀਂ ਆਉਣੀ ਸੀ ਹਿੰਦੂ ਜਗਤ ਵਿੱਚ ਪਰ ਰਾਮ ਦੀ ਕਿਉਂ ਹੋਈ ਰਾਮ ਜਿੱਤ ਗਿਆ ਰਾਵਣ ਹਾਰ ਗਿਆ ਤੇ ਹਾਰੇ ਕੋ ਹਰ ਨਾਮ ਹਾਰੇ ਦੀ ਮਾਂ ਕੌਣ ਪਕੜੇ ਕਲਮ ਦੇ ਧਨੀ ਜ਼ਬਾਨ ਦੇ ਧਨੀ ਫਿਰ ਉਹਦੀ ਉਪਮਾ ਕਰ ਦੇਣ ਜੋ ਜਿੱਤ ਜਾਂਦਾ ਪਰ ਕਰਮਾ ਲੋਕੀ ਉਹਦੇ ਆਲੇ ਦੁਆਲੇ ਕਰ ਦੇਣ ਜੋ ਜਿੱਤ ਜਾਂਦਾ ਜੋ ਹਾਰ ਜਾਂਦਾ ਹਾਰੇ ਕੋ ਹਰ ਨਾਮ ਹੁਣ ਹਾਰੇ ਉਹਦੀ ਕੌਣ ਬਾਂ ਪਕੜੇ ਹਾਰੇ ਉਹਦਾ ਕੌਣ ਸਾਥ ਦੇਵੇ ਇਹ ਗਰੂਬ ਹੁੰਦੇ ਸੂਰਜ ਦੀ ਕੌਣ ਬਾਂ ਪਕੜੇ ਇਸ ਵਾਸਤੇ ਕਲਮ ਦੇ ਧਨੀਆਂ ਨੇ ਦਿਮਾਗ ਦੇ ਧਨੀਆਂ ਨੇ ਜ਼ਬਾਨ ਦੇ ਧਨੀਆਂ ਨੇ ਰਾਮ ਦੀ ਉਪਮਾ ਦੇ ਜ਼ੋਰ ਲਾਇਆ ਤੇ ਰਾਵਾਂ ਦੀ ਨਿਖੇਧੀ ਦੇ ਜ਼ੋਰ ਲਾ ਦਿੱਤਾ ਕਿਉਂਕਿ ਹਾਰ ਗਿਆ ਤੇ ਹੁਣ ਹਾਰੇ ਹੋਏ ਨੇ ਕੀ ਸਾਡਾ ਵਿਗਾੜ ਲੈਣਾ ਮਰ ਗਿਆ ਉਸ ਮਰੇ ਹੋਏ ਨੇ ਕੀ ਸਾਡਾ ਵਿਗਾੜਨਾ ਬਾਬਰ ਜਦ ਜ਼ਿੰਦਾ ਸੀ ਤੇ ਬਾਬਰ ਨੂੰ ਜਾਬਰ ਕਹਿਣ ਵਾਲੇ ਤੇ ਕੇਵਲ ਗੁਰੂ ਨਾਨਕ ਸਨ ਤੇ ਉਹਨਾਂ ਨੇ ਕਹਿ ਦਿੱਤਾ ਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਬਾਬਰ ਜੇ ਤੂੰ ਮਰ ਜਾਏ ਤੇ ਕਬਰ ਚ ਚੜਾ ਜਾਏ ਤੇ ਫਿਰ ਮੈਂ ਤੈਨੂੰ ਜਾਬਰ ਆਖਾ ਕੀ ਮੈਨੇ ਰੱਖਦਾ ਹੈ ਮੈਂ ਤੇਰੇ ਮੂੰਹ ਦੇ ਉੱਤੇ ਤੈਨੂੰ ਕਹਿਣਾ ਕਿ ਪਾਪ ਕੀ ਜੰਝਲੇ ਕਾਬਲੋਂ ਲਾਇਆ ਜੋੜੀ ਮੰਗੇ ਦਾਨ ਵੇ ਲਾਇਓ ਇਹ ਬਾਬੇ ਦੀ ਹਿੰਮਤ ਸਤਿਗੁਰ ਦੀ ਹਿੰਮਤ ਤੋ ਰਾਵਣ ਨੂੰ ਦੁਸ਼ਟ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਂ ਨਾਲ ਨਿਵਾਜਣਾ ਇਹ ਸਾਹਿਤਕਾਰਾਂ ਦਾ ਕੰਮ ਬਣ ਗਿਆ ਕਿਉਂਕਿ ਹਾਰ ਗਿਆ ਸੀ ਤੇ ਉਹਨੇ ਵਿਗਾੜਨਾ ਕੀ ਸੀ ਜਿੱਤੇ ਹੋਇਆ ਭਗਵਾਨ ਬਣ ਜਾਂਦਾ ਅਗਰ ਪੁਰਸ਼ ਹੋਵੇ ਤੇ ਜਿੱਤੇ ਹੋਇਆ ਭਗਵਾਨ ਬਣ ਜਾਂਦਾ ਤੇ ਜੇ ਨਾਰੀ ਹੋਵੇ ਤੇ ਜਿੱਤੀ ਹੋਈ ਚੰਡਕਾ ਬਣ ਜਾਂਦੀ ਹੈ ਦੁਰਗਾ ਬਣ ਜਾਂਦੀ ਲੋਕ ਇੰਝ ਉਪਮਾ ਕਰਨ ਲੱਗ ਪੈਂਦੇ ਨੇ ਲੋਕ ਇੰਝ ਮਹਿਮਾ ਗਾਇਨ ਕਰਨ ਲੱਗ ਪੈਂਦੇ ਨੇ ਲੋਕਾਂ ਦੀ ਮੂਲਤਾ ਦੀ ਕੋਈ ਜੋ ਹੈ ਪੈਮਾਇਸ਼ ਹੈ ਕਿਵੇਂ ਕਰਨੀ ਦੁਨੀਆਂ ਤੇ ਮੂਲ ਹੈ ਬਹੁਤ ਮੂਲ ਹੈ ਬਸ ਜਾਏ ਸ਼ੈਤਾਨ ਵੀ ਜਿੱਤ ਜਾਏ ਤੇ ਜਾਏ ਭਗਵਾਨ ਹੈ ਜੇ ਚੰਡਾਲਣ ਵੀ ਜਿੱਤ ਜਾਏ ਤੇ ਦੁਰਗਾ ਹੈ ਚੰਡਕਾ ਔਰ ਕੀ ਹਾਰੇ ਕੋ ਹਰ ਨਾਮ ਹਾਰੇ ਉਹਦਾ ਕੌਣ ਸਾਥ ਦੇਵੇ ਹਾਰੇ ਉਹਦੀ ਕੌਣ ਬਾਂਹ ਪਕੜੇ ਪੁਰਸ਼ ਜਿੱਤ ਜਾਏ ਭਗਵਾਨ ਨਾਰੀ ਜਿੱਤ ਜਾਏ ਜੋ ਹੈ ਦੁਰਗਾ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਐਸਾ ਸ਼ਕਤੀਸ਼ਾਲੀ ਰਾਵਣ ਵਿਗਿਆਨਕ ਧਾਰਮਿਕ ਜਜ਼ਬਾਤੀ ਭਾਵਕ ਸਰਬਗੁਣ ਸੰਪੰਨ ਹਾਰ ਕਿਵੇਂ ਗਿਆ ਤੋ ਮੈਂ ਇੱਥੇ ਅਰਜ਼ ਕਰਾਂ ਕਿਉਂ ਹਾਰਿਆ ਘਰ ਕਾ ਭੇਦੀ ਲੰਕਾ ਡਾਲੇ ਉਹਦਾ ਵਿਰਾ ਵਿਵੇਕਸ਼ਣ ਉਹ ਜਾ ਰਲਿਆ ਰਾਮ ਨਾਲ ਮੈਂ ਅਰਜ਼ ਕਰਾਂ ਦੁਸਹਿਰੇ ਵਾਲੇ ਦਿਨ ਜਦ ਰਾਵਣ ਨੂੰ ਫੂਕ ਦੇਣਾ ਤੇ ਫੂਕਣ ਵਾਲੇ ਵੀ ਪਹਿਲੇ ਰਾਵਣ ਨੂੰ ਮੱਥਾ ਟੇਕ ਦੇਣ ਉਹਦੀ ਪਰਿਕਰਮਾ ਕਰ ਦੇਣ ਅੰਦਰ ਮਨ ਵਿੱਚ ਭਾਵ ਹੈ ਤੇ ਬ੍ਰਾਹਮਣ ਸੀ ਵਿਦਵਾਨ ਸੀ ਚਾਰ ਵੇਦਾਂ ਦਾ ਪਾਠੀ ਸੀ ਸ਼ਿਵ ਜੀ ਦਾ ਉਪਾਸ਼ਕ ਸੀ ਇਹਨੂੰ ਅੱਗ ਲਾਉਣ ਲੱਗਿਆ ਕਰਦੇ ਤੇ ਪਾਪ ਪਾਇਆ ਪਰ ਹੁਣ ਕੀ ਕਰਨ ਹਾਰ ਗਿਆ ਸੀ ਹੁਣ ਹਾਰੇ ਦੀ ਬਾਂਹ ਕੌਣ ਪਕੜੇ ਫੂਕਣਾ ਵੀ ਹੈ ਤੇ ਮੱਥਾ ਵੀ ਟੇਕਣਾ ਦੋਵੇਂ ਕੰਮ ਇਕੱਠੇ ਕਰਦੇ ਨੇ ਇੱਕ ਨਹੀਂ ਇਕੱਠੇ ਲੇਕਿਨ ਅੰਦਰ ਜ਼ਮੀਰ ਕਹਿੰਦੀ ਹੈ ਕਿ ਬੰਦਾ ਵਿਦਵਾਨ ਸੀ بندہ پگر سی، بندے چ کوئی خوبیاں سن، بندے چ کوئی گل سی، تو اندر احساس ہے، وہ جڑا احساس ہے وہ پرکرما کرن تے مجبور کرتا ہے، وہ جڑا احساس ہے وہ متھا ٹیکن تے مجبور کرتا ہے۔ تو ہاریا کیوں؟ دربھکشن نے رام نو کہہ دیتا یہ کس طرح ہار سکتا ہے، گر تینوں میں دساں، بس اس نے گر دسے سارے ڈھنگ طور تے طریقے اس نے دسے، تے دربھکشن ایک ہوئے تے رام جیسا شکتیشالی بادشاہ ہار جاندا ہے تے کھما کرنی اے قوم کیوں ہاری؟ اتھے تے میں دیکھا سینکڑے دربھکشن، ایک نہیں سینکڑے، میں جس جس شہر وچ گیا سنگ سبھاواں دے جی پردھان دربھکشن، انہاں دے سکتر دربھکشن، انج ہرائی دا قوم نو، انج مارو، انج کرو، انج کرو، تے دربھکشناں دے مکھی وی دو دربھکشن، تے کیما کرنی ایک دربھکشن دے نال اتنا شکتیشالی راج بھرشٹ ہو جاندا ہے، تے جتھے قدم قدم تے دربھکشن بیٹھے ہون تسی بھولنا نہ اتھے بھی بتھیرے بیٹھے ہون گے، ضرور بیٹھے ہون گے، اس طرح دے لازمی بیٹھے ہون گے، کیونکہ میں گھوم پھر کے جو آیا، میں دیکھ کے جو آیا، انہاں نوں بڑے نیڑیوں جو دیکھیا، میں بہت جو ہے قریبوں دیکھیا، بہت نیڑیوں دیکھیا۔ رامن نوں دکھ ہویا بڑا بھی تو میرا بھرا، تو میرا ساتھ دے، تو میرے راز تو واقف، میرے سبھاؤ تو واقف، میرے آچرن تو واقف، آچرن دا اتنا پاکیز بندہ کہ انہیں سیتا نو اشوک واٹکا چ رکھے، اپنے محلوں چ نہیں رکھے، اتہاس گواہ، اودی پویترتا دا ثبوت مل گیا سی اگن پریکشا دے نال وی، تاں وی گل سپشٹ ہو گئی کہ رامن بے داغ ہے، رامن نردوش ہے۔ لیکن پھر وہ دشٹ کیوں ہار گیا؟ کما کرنے جد اس طرح دی کچھ ساڈی قوم ہاری تے میں اسنوں نہیں کہندا، لیکن ہر جگت نوں پرتیت ہوئی کہ دیش دے تمام اخبار، قلم دے دھنی، زبان دے دھنی، کما کرنی ساڈے مخالف ہی لکھن لگ پے۔ مینوں تے ایک اخبار بھی ایسا نہیں ملیا جو کدھرے حق وچ گل کردا ہوئے، سارے دیش وچ میں بھرمن کیتا۔ ہن اپما تے جیتو دی ہوئے گی، اور غضب دی گل دربھکشن بھی ٹی وی تے بول رہا ہے، جے سکتا سکتے کو مارے تامن روس نہ ہوئی، شرم دی گل، لجانی چاہیے تینوں، 40-50 معصوم بندے بندوقاں والے تے ٹینک چڑھا کے لے جاؤ، تے گرو نانک دی پنکتی کیا پوری اتر دی کہ جے سکتا سکتے کو مارے تامن روس نہ ہوئی، تے پنکتیاں تو اسے واسطے کنٹھ کیتیاں سن کہ ایتھے ہی سنانیاں نے، اور انج قوم نو انہاں پنکتیاں دے نال جو ہے مار کرنی ہے، کھما کرنی گھر کا بھیدی لنکا ڈال، اور گھر کا بھیدی جد بھرا ہوئے، رازدار ہوئے، جانن والا ہوئے، تے دکھ بڑا ہوندا ہے۔ مینوں گاتھا چیتے آئی، منصور نو جد سولی تے چاڑن لگے نا، وقت دے بادشاہ نے کہہ دیتا انہوں سولی چالن تو پہلے سارے نے ایک ایک پتھر مارنا ہے، تے اگوں کھڑا سی شبلی، بھیڑ دے سب تو اگے کھڑا، تے شبلی جگری دوست، براما والا رشتہ منصور دے نال، تے شبلی کمب گیا، جب میں پتھر نہ ماریا تے ہو سکتا ہے مینوں بھی سولی تے ٹنگ دین، گل تے نہیں اور کی ہے، جب میں پتھر ماریا تے منصور بے داغ ہے، نردوش ہے، پوتر آتما ہے، خدا شناس ہے، خدا پرست ہے، سوچی پیا۔ اتنے چ بادشاہ نے حکم کر دیتا کہ مارو اس نے ایک ایک پتھر، پتھروں دی بارش شروع ہو گئی، منصور ہستا رہا۔ شبلی دے کول ایک پھل سی، انہیں سوچیا چلو ہوں میں یہ مارا، اگلے نو پتا تے چل جائے میں کچھ ماریا، انہیں کھچ کے پھل ماریا، متھے تے لگیا، چیخ نکل گئی منصور دی، شبلی کول گیا تے کہندا مترا لوکاں نے پتھر مارے مسکراندا رہے ہیں، میں تینوں پھل ماریا،
1: تو رو پیا. منصور نے کہا تو پھر پیٹ نہیں کیتا مارے. جنہ نے مینو پتھر مارے موڑ سن نادان سن, تو مینو پھل مارے تو تے گیانی سی, تو تے سیانا سی, تو تے عالم سی. تینو تے میرا پتا سی, میرے اتحاس دا پتا سی, میری زندگی دا پتا سی, پر تم ہی ماریا. رو پیا شبلی, پیراں تے گریا, کہندا معاف کری مترا, پتھر مارن دی ہمت نہیں ہوئی, پھل میں مارے. پر میں ماریا ضرور ہے, پر میں سمجھنا تن ہے او شبلی جنہیں پتھر نہیں ماریا پھل ماریا. اج دے شبلی نے تے کئی پتھر مارے, کھچ کے مارے, اور اجے بھی مار لے. اور غضب دی گل, اس شبلی نے منصور دے چرنا تے سیس رکھ کے متھا ٹیکیا بھی میتھوں بھول ہوئی ہے. اج دا شبلی کہندا نہیں, جو میں بولیا, جو میں کیتا, جو میں مارے ہے, یہ ٹھیک کیتا, یہ جائز ہے. تے گستاخی معاف. باقی جو کچھ ساڈے جو ہے خلاف کر رہے نے, میں تے سمجھنا یہ کٹ پتلیاں نے, تے جنہاں دے ہاتھ وچ داغے نے تے انہاں کٹ پتلیاں نوں نچا رہے نے. کما کرنی ہے قوم جن چر تک انہوں کا بائیکاٹ نہیں کرے گی, مشکل ہے کہ قوم اگاں ود سکے. اس واسطے بابا جو ہے دیپ سنگھ جی دی اس مہان پوتر استھان تو میں یہ دو بنے جو ہے سنگھ صاحبان دے چرنا جو ہے کراں گا, اس نو دور درشٹی دے نال لیں. باقی تے سب کٹ پتلیاں نے, راستے سارے انہاں نے دسے کیویں مارنا ہے. ایک ہرکار پہ دی لنکا ڈالے, راستے سارے انہاں نے دسے, رستے تے سارے انہاں نے دسے, اس قوم نو کیویں ذلیل کری دا, اینو کیویں ماری دا, اس نو کیویں نقصان پہنچائی دا, انہاں نو جو ہے کیویں چوٹ پہنچائی دی ہے. تے کما کرنی او اس طریقے نال سرخرو بنے رہن, ساری قوم دے جو ہے ساری دنیا دے سانو ذلیل کردے پھر دے رہن, اے گل سوچن والی ہے, بچارن والی ہے. تے میں عرض کیتی سی لوٹ سے نے کہا ہے کوئی قوم ساہسی ہے, دلیر ہے, بھاوک ہے, دیالو ہے, سرب گن سمپن ہے, پچھڑ گئی ہے, مار کھا گئی ہے, کہندا کارن گھریلو ہو گئے. بلو گئی لوٹ سے دے بہت اور بالکل ٹھیک. وقت کے سطح دھاریاں نو میں اے آکھاں گا لاؤتے دے دوسرے بول, جہاں سینا کے قدم رکھتے ہیں وہاں کانٹوں کے جنگل ہی پیدا ہوتے ہیں, گلستان ہی پیدا ہوتے ہیں. اتھے پھل نہیں کھڑتے, اتھے کنڈے ہی کنڈے, اتھے اداسی اداسی, اتھے قبرستان دا جو ہے جنم ہوندا ہے. تو پنجاب کھنا کرنے اتنی میں عرض کر دیا کہ آج تک سکھاں دیاں جڑے قبراں بنان آئے سن انہاں دیاں ہی قبراں بن گئی. کیونکہ جس قوم نو مرن دی جاچ آندی ہے انہوں زندہ رہن دی بھی جاچ آندی ہے, انہوں جیون دی جاچ بھی آندی ہے. جڑیاں قوماں بھل جاندیاں نے مرنا, وہ جیونا بھی بھل جاندیاں نے. تے آپاں اج گرو گرنتھ صاحب جی مہاراج تو بابا دیپ سنگھ جی دے اس استھان تے منگ منگنی ہے, داتا اے جڑا تیرا فرمان سی, پہلا مرن قبول جیون کی چھڑ آس ہوئے سبن کی رین کا, تو آؤ ہمارے پاس شکتی دے سمرتھا دے تاکہ موت نو کھڑے متھے قبول کر سکیے, تاکہ قوم دی زندگی اجاگر کر سکیے, مہان کر سکیے, اچھی کر سکیے. اتنے شبد اس وقت پروان کرنے, باقی سویرے 7:30 تو لے کے 8:30 بجے تک شبد کی کتھا آپ جی دے سمکش جو ہے کریں گے. تین چار مہینے کوئی لگاتار میں سفر دے چ بھی رہا, تھوڑا جہا کوئی شریر بھی شریر بھی تھوڑا جہا ڈھیلا چل رہا ہے, اس واسطے تھوڑا جہا سما میں سویرے لاواں گا, گھنٹہ پونا گھنٹہ شبد کے وچار 7:30 تو لے کے 8:30 بجے تک. دوسری عرض یہ ہے کہ سردار خوشونت سنگھ جی نے سپریم کورٹ دے جو سو خیر جڑے حالات نے وہ آپ نو سردار اقبال سنگھ جی جو ہے دس دین گے. باقی پروگرام سویرے دا ایتھے جو ہے سجے گا تے دس سویرے 7:30 بجے تو لے کے 8:30 بجے تک شبد دی جو مخواق دربار صاحب آؤں وہ کتھا ایتھے سویرے ہوئے گی. اس کو پہلے آسا دیوار کا کیرتن ہوئے گا. آپ اسی طریقے نال ہم ہما کے ایتھے پوجن کی کرپالتا کرنی. بول چک دی کھیما واہگرو جی کا خالصہ
2: واہگرو جی کا. मुख पंक्ति जो आई है इथे तक दास नु सुनाई दिती है. प्रीत प्रीत गुरिया मोहन लालना मन दे ते तन दे गुरु दी प्रीत उपजी है जो मन नु मोहन वाला है जो अमूलक है. दरअसल मन दे ते जो सब तो पवित्र और आनंदमय प्रभाव पैंदा है वो है गुरु का. उनसे मनुख दे मन की बनतरी जानदी है कि प्रभाव इस जैसे हर चीज का पैंदा है, हर वस्तु का पैंदा है, हर माहौल का पैंदा है. जिस घर में कोई मौत हो गई है, मर्ग हो गया, मनुख उत्थे बैठे मन प्रभावित होंदा है अपने ढंग नाल. जिस घर में शहनाइयां वज रही ने, मंगल दुनिया वज रही ने, गीत खुशी दे गाए जा रहे ने, मन प्रभावित होंगे. किधरे निरत हो रहे है आम कैंसल संगीत दुन अलापिया जा रही ने, मन प्रभावित होंगे. तरह तरह के पदार्थ से रस इस तो मन प्रभावित होंगे. लेकिन कहने ये प्रभाव वक्ती होंगे, आरजी होंगे, दायनी शरीर. अगर प्रभाव पैदा है तो वह गुरु का पैदा है, पर यह उदों पैदा है जब मन गुरु के निकट हो गए. पदार्थ के निकट छोटे सिद्ध मन हो जाता है, गुरु के निकट नहीं होता. इस वास्ते कीर्तन एक कथा रोज का सत्संग मैज इस वास्ते है कि मन सहजे सहजे गुरु के निकट आवे. शरीर करके कई दफा अभी हाजिरी भर लें, पर मन करके गुरु की हजूरी चले जाना बड़ी कठिन गल है. इस वास्ते दो शब्द ने, हाजिरी भरनी और गल है, तो गुरु की हजूरी चले जाना और गल है. हाजिरी शरीर ने भरनी है, तो हजूरी साढ़े मन ने जाना है. अगर मन हजूरी नहीं गया तो कल भी अगर पातशाह की रचना तो निकल गया कि हाजिर वैराजर वैराजर हाजिर. तन करके मौजूद से मन नेड़े नहीं आ सकता. तो अज तुसी मन बहुत नेड़े लेने ने, इनू समझाना है. दरअसल धर्म की सारी शिक्षा दीक्षा मन नू समझाने लई है. गुरु दे नेड़े आज इस वास्ते भी लेना है कि अज साडी गुरमर्यादा संकट विच है. भगत नामदेव जी महाराज का एक वाक है कि साहेब संकट वे सेवक भजे, चिरम काल में जीवे दो कुल लगे. साहेब मालिक गुरु अगर संकट देश है तो जड़ा सेवक है वह आपको हम भजिए नसीए, गुरु ही साडा संकट है कि असी साथ रहे तो की करना है. तो क्षमा करनी, जद जद भी गुरु संकट च आया है, बथेरिया ने बदावे लिखे ने, बथेरिया ने साथ छड़े है, और गुरु तेग बहादुर साहब जी महाराज ने तो साफ कहना पाया कि संग सखा सब सज गयो हो न निभ्यो साथ, कहो नानक ए विपत में टेक एक रजना. सारे छड़ गए क्योंकि हम सुख दे साथी तो सारे बन गए ने, दुख का साथी कौन बने. सब सुख दे यार बनते ने, सुख दे मित्र बनते ने. महाराज कहते ने सुख में बहु संगी भय, दुख में संग दंग. बंदा कह के देंदा फलाना मेरा साथी, फलाना मेरा साथी, फलाना मेरा साथी, पर शायद कहने कोई तेरा साथी नहीं, सब सुख दे साथी ने. और जब तेरे को दुख होगा ਉਹ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਲੱਭਣਾ। ਤੋ ਮਹਾਰਾਜ ਕਹਿੰਦੇ ਨੇ ਕਿ ਸੰਗ ਸਖਾ ਸਭ ਤਜ ਗਏ, ਤੇ ਨਾਮਦੇਵ ਕਹਿੰਦੇ ਨੇ ਕਿ ਸਾਹਿਬ ਸੰਕਟ ਦੇ ਮਾਲਕ ਸੰਕਟ ਦੇਖਿਆ, ਧਰਮ ਸੰਕਟ ਦੇਖਿਆ, ਗੁਰੂ ਸੰਕਟ ਦੇਖਿਆ, ਤੇ ਸੇਵਕ ਭਜੇ, ਤੇ ਜਿਹੜਾ ਸੇਵਾਦਾਰ ਹੈ ਸਿੱਖ ਹੈ ਸੇਵਕ ਹੈ ਉਹ ਆਪਾਂ ਨੂੰ ਛੱਡੋ ਗੁਰੂ ਨੂੰ, ਗੁਰੂ ਆਪ ਹੀ ਵਿੱਚ ਭਜਦੇ ਹੈ। ਕਿਉਂਕਿ ਅਨੇਕਾਂ ਨੇ ਮੈਨੂੰ ਕਿਹਾ ਵੀ ਕੋਈ ਕਲਾ ਹੀ ਨਹੀਂ ਵਰਤੀ, ਗੁਰੂ ਨੇ ਕੋਈ ਕਲਾ ਨਹੀਂ ਵਰਤਾਈ, ਕੌਣ ਦੱਸੇ? ਕਲਾ ਤੇ ਵਰਤਾਉਂਦੇ ਨੇ ਕਲਾਬਾਸ ਮਦਾਰੀ, ਗੁਰੂ ਨੂੰ ਵਰਤਾਉਂਦੇ ਹੁੰਦੇ ਕਿ ਨਾਟਕ ਚੇਟਕ ਕੀ ਉਹ ਚੁਕਾ ਜਾ ਪ੍ਰਭ ਲੋ ਬਣ ਕੇ ਆਵਤ ਲਾ ਜਾ। ਗੁਰੂ ਕਲਾਬਾਜ ਨਹੀਂ ਹੈ, ਮਦਾਰੀ ਨਹੀਂ ਹੈ, ਗੁਰੂ ਤਮਾਸ਼ਾ ਕਰਨ ਵਾਲਾ ਨਹੀਂ ਹੈ, ਗੁਰੂ ਸੱਚ ਨਾਲ ਜੋੜਨ ਵਾਲਾ ਹੈ। ਔਰ ਸੱਚ ਜਿਤਨਾ ਗਹਿਰ ਗੰਭੀਰ ਹੋਵੇਗਾ, ਸੱਚ ਦੇ ਮਾਰਗ ਤੇ ਜਿਹੜਾ ਜਿਤਨਾ ਜ਼ਿਆਦਾ ਚੱਲੇਗਾ ਔਕੜਾ ਹੀ ਔਕੜਾ ਹੈ। ਇਸ ਵਾਸਤੇ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ। ਕਾਫਲੇ ਜਾਂ ਬਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਅਗਰ ਆਤੇ ਹੈ। ਇਕਬਾਲ ਨੂੰ ਕਹਿਣਾ ਪਿਆ ਕਿ ਸੱਚ ਦੇ ਰਸਤੇ ਕੁਛ ਮੈਨੂੰ ਸੁਨਸਾਨ ਦਿਖਾਈ ਦਿੰਦੇ ਨੇ, ਕਾਰਨ ਬਿਖੜਾ ਰਸਤਾ, ਪਹਾੜੀ ਰਸਤਾ, ਉਚਾਈਆਂ ਨੇ, ਆਮ ਹਮਵਾਰ ਜੋ ਹੈ ਇਹ ਰਸਤਾ ਨਹੀਂ ਹੈ। ਤੋ ਦੁੱਖ ਦੇ ਸਮੇਂ ਤੇ ਕੁਝ ਸਿੱਖਾਂ ਨੇ ਵੀ ਬਿਦਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲਿਖ ਦਿੱਤਾ ਸੀ, ਕਹਿ ਦਿੱਤਾ ਸੀ ਮਹਾਰਾਜ ਹੁਣ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਕਿਉਂ ਤੁਸੀਂ ਆਪ ਸੰਕਟ ਦੇ ਚੋ ਤੇ ਅਸੀਂ ਤੁਹਾਡੇ ਸਿੱਖ ਬਣੀਏ ਤੇ ਅਸੀਂ ਵੀ ਸੰਕਟ ਚ ਪਈਏ, ਅਸੀਂ ਵੀ ਗਿਰਫਤਾਰ ਚ ਪਈਏ। ਤੋ ਬਿਦਾਵਾ ਲਿਖ ਦਿੱਤਾ ਤੇ ਨਾਮਦੇਵ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਕਿ ਸਾਹਿਬ ਸੰਕਟ ਵੇ ਸੇਵਕ ਭਜੇ। ਅਗਰ ਗੁਰੂ ਸੰਕਟ ਦੇ ਚ ਹੈ, ਸਾਹਿਬ ਸੰਕਟ ਦੇ ਚ ਹੈ ਤੇ ਸੇਵਕ ਆ ਕੇ ਹੁਣ ਮੈਂ ਛੱਡਿਆ ਗੁਰੂ, ਉਹਦਾ ਅੰਜਾਮ ਕੀ ਆਉਂਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਪਰਮ ਭਗਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਫੈਸਲਾ, ਚਿਰਮ ਕਾਲ ਮੈਂ ਜੀਵੇ ਦੋ ਕੁੱਲ ਲੱਗੇ, ਜ਼ਿਆਦਾ ਚਿਰ ਜੀ ਨਹੀਂ ਸਕੇਗਾ, ਆਇਓ ਘੱਟ ਗਈ। ਅਗਰ ਉਹਨੇ ਬਹਿ ਦਰੋਹ ਕੀਤਾ, ਅਗਰ ਉਸਨੇ ਧੋਖਾ ਦਿੱਤਾ, ਅਗਰ ਉਸਨੇ ਵਿਪਤਾ ਦੇ ਸਮੇਂ ਸਾਹਿਬ ਦਾ ਸਾਥ ਛੱਡਿਆ, ਔਰ ਇਸ ਵਾਸਤੇ ਛੱਡਿਆ ਵੀ ਹੁਣ ਕੌਮ ਧਰਮ ਇਹ ਪੰਥ ਆਖਰ ਗੁਰੂ ਹੈ ਤੇ ਪੰਥ ਇਸ ਵਕਤ ਸੰਕਟ ਚ ਹੈ, ਤੇ ਖਿਮਾ ਕਰਨੇ ਬਥੇਰਿਆਂ ਨੇ ਬਿਦਾਵੇ ਲਿਖੇ ਹੋਏ ਨੇ। ਤੇ ਇਹਨਾਂ ਬਿਦਾਵੇ ਲਿਖਣ ਵਾਲਿਆਂ ਨੂੰ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ, ਕਿਰਮ ਕਾਲ ਨੇ ਜੀਵੇ ਜ਼ਿਆਦਾ ਦਿਨ ਨਹੀਂ ਜੀ ਸਕਣਗੇ। ਤੇ ਦੋ ਫੁੱਲ ਲਗੇ, ਦੋ ਫੁੱਲਾਂ ਇਹਨਾਂ ਦੀਆਂ ਲਗਾਏ ਮਾਨ ਹੋਣਗੀਆਂ, ਲਾਨਤਾਂ ਪੈਂਦੀਆਂ ਰਹਿਣਗੀਆਂ, ਲੋਕੀ ਫਿਟਕਾਰਾਂ ਪਾਉਂਦੇ ਹੀ ਰਹਿਣਗੇ। ਇਹ ਦੋ ਗੱਲਾਂ ਮੈਂ ਬਾਰ ਬਾਰ ਨਾਮਦੇਵ ਜੀ ਮਹਾਰਾਜ ਦੀਆਂ ਪੜ੍ਹਦਾ ਰਿਹਾ ਵੀ ਜਿਹੜਾ ਧੋਖਾ ਦੇਗਾ ਵਕਤ ਸਿਰ ਮਾਲਕ ਨੂੰ, ਔਰ ਖਾਸ ਕਰਕੇ ਸੰਕਟ ਦੇ, ਇੱਕ ਤੋਂ ਜ਼ਿਆਦਾ ਨਹੀਂ ਜੀਵੇਗਾ। ਜਿੰਨੇ ਦਿਨ ਉਸਨੇ ਜੀਣਾ ਤੇ ਉਸਨੇ ਆਪਣੀ ਆਯੂ ਘਟਾ ਲਈ। ਦੂਸਰਾ, ਦੋਵੇਂ ਫੁੱਲਾਂ ਉਸਦੀਆਂ ਲਗਾਏਮਾਨ ਹੋਣਗੀਆਂ, ਸ਼ਰਮਸਾਨ ਹੋਣਗੀਆਂ, ਉਸ ਤੇ ਲਾਨਤਾਂ ਪੈਂਦੀਆਂ ਰਹਿਣਗੀਆਂ, ਫਟਕਾਰਾਂ ਜਿਹੜੀਆਂ ਨੇ ਪੈਂਦੀਆਂ ਰਹਿਣਗੀਆਂ। ਤੇ ਗੱਲ ਸਪਸ਼ਟ ਹੈ ਕਿ ਵਾਸਤਵਿਕ ਸਾਥੀ ਕੌਣ ਜੋ ਦੁੱਖ ਦਾ ਸਾਥੀ ਬਣੇ? ਕਸਰਟੀ ਦੁੱਖ ਹੈ, ਹੋਰ ਕੋਈ ਨਹੀਂ ਹੈ। ਇੰਨੀ ਮਿਹਰ ਕਰਨੀ ਕਹਿੰਦੇ ਨਾ ਕਬੀਰ ਕਸੌਟੀ ਰਾਮ ਕੀ, ਝੂਠਾ ਕਿਸੇ ਨਾ ਕੋਏ। ਤੇ ਰਾਮ ਦੀ ਕਸੌਟੀ ਕੀ ਹੈ, ਗੁਰੂ ਦੀ ਕਸੌਟੀ ਕੀ ਹੈ? ਜਿਹਦੇ ਤੇ ਝੂਠਾ ਪੂਰਾ ਨਹੀਂ ਨਿਕਲਦਾ, ਝੂਠਾ ਦਾ ਮਤਲਬ ਦੁਨੀਆਂ ਦਾ। ਰਾਮ ਦੀ ਕਸੌਟੀ ਹੈ ਦੁੱਖ, ਤੇ ਹੁਣ ਦੁੱਖ ਦੇ ਚ ਸਾਥ ਦਿੰਦਾ ਹੈ ਕਿ ਨਹੀਂ, ਤੇ ਹੁਣ ਦੁੱਖ ਦੇ ਚ ਸ਼ੁਕਰਾਨਾ ਕਰਦਾ ਹੈ ਕਿ ਨਹੀਂ, ਉਹ ਦੁੱਖ ਦੇ ਚ ਵੀ ਹੁਣ ਨਿਕਟ ਰਹਿੰਦਾ ਹੈ ਕਿ ਨਹੀਂ? ਬਸ ਇਹ ਕਸੌਟੀ ਹੈ, ਕਬੀਰ ਕਸੌਟੀ ਰਾਮ ਕੀ, ਝੂਠਾ ਕਿਸੇ ਨਾ ਕੋਏ। ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ। ਮੈਂ ਜਦ ਇਸ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਪੜ੍ਹਦਾ ਤੇ ਮੈਨੂੰ ਅਜੀਬੋ ਗਰੀਬ ਗੱਲ ਦਿਖਾਈ ਦਿੰਦੀ ਹੈ ਕਿ ਦੇਸ਼ ਦੇ ਪੁਰਾਣੇ ਵਸਨੀਕ ਜਿਹੜੇ ਸਨ ਉਹਨਾਂ ਨੇ ਖਾਸ ਖਾਸ ਮੌਕਿਆਂ ਤੇ ਗੁਰੂਆਂ ਦਾ ਸਾਥ ਨਹੀਂ ਦਿੱਤਾ, ਖਾਸ ਖਾਸ ਮੌਕੇ ਦਰੋਹ ਕੀਤਾ, ਛਲ ਕੀਤਾ, ਕਪੜ ਕੀਤਾ। ਔਰ ਮੈਂ ਇਹ ਵੀ ਹੈਰਾਨ ਹੋ ਜਾਂਦਾ ਕਈ ਦਫ਼ਾ ਦੇਖ ਕੇ ਤੇ ਗੁਰੂ ਨਾਨਕ ਦਾ ਪਹਿਲਾ ਸਿੱਖ ਹੈ ਰਾਏ ਬੁਲਾਰ ਮੁਸਲਿਮ ਹੈ। ਸਿੱਖੀ ਰਾਏ ਬੁਲਾਰ ਤੋਂ ਆਰੰਭ ਹੋਈ। ਇਤਨੀ ਗੱਲ ਕਰਾਂ, ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ, ਕੋਈ ਅਜੇ ਕਹਿ ਰਿਹਾ ਸੁਰਾਈ ਹੈ, ਮਾਤਾ ਪਿਤਾ ਵੀ ਕਹਿ ਰਹੇ ਨੇ ਮਖੱਟੂ ਹੈ, ਔਰ ਆਲੇ ਦੁਆਲੇ ਦੇ ਪੜੋਸੀ ਗਵਾਂਢੀ ਤੇ ਸ਼ਰੀਕ ਵੀ ਕਹਿੰਦੇ ਪਏ ਨੇ, ਕੁਝ ਮਸਤਾਨਾ ਜਿਹਾ, ਪਰ ਰਾਏ ਬੁਲਾਰ ਕਹਿੰਦਾ ਨਹੀਂ ਵਲੀ ਅੱਲਾ ਹੈ, ਇਹ ਵਲੀ ਅੱਲਾ ਸਿੱਖ ਬਣੇ ਹੈ। ਅਜੇ ਵੀ ਰਾਏ ਬੁਲਾਰ, ਕਿਉਂਕਿ ਭੱਟੀ ਖਾਨ ਨਾਮ ਤੋਂ ਸੀ, ਉਹਦੀ ਉਮਰ ਦੇ ਲੋਕ ਨਨਕਾਣਾ ਸਾਹਿਬ ਦਰਸ਼ਨ ਕਰਨ ਆਉਂਦੇ ਨੇ, ਗੁਰਪੁਰਬ ਵਾਲੇ ਦਿਨ ਜਦ ਜਲੂਸ ਨਿਕਲਦਾ ਤਾਂ ਨਾਲ ਸ਼ਾਮਲ ਵੀ ਹੁੰਦੇ ਨੇ, ਅਜੇ ਵੀ ਭੱਟੀ ਖਾਨਦਾਨ ਨਾਲ ਸ਼ਾਮਲ ਹੁੰਦਾ। ਫਿਰ ਅੱਗੇ ਚੱਲੀਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਹਰਿਮੰਦਰ ਦੀ ਨੀਂਹ ਰੱਖਦੇ ਨੇ। ਫਕੀਰ ਮੁਸਲਿਮ ਹੈ, ਹੈਰਾਨਗੀ ਹੁੰਦੀ ਹੈ, ਮੁਸਲਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੁੰਦੇ ਨੇ ਤੇ ਇਸ ਦੇਸ਼ ਵਿੱਚ ਬੜੇ ਸੰਤ ਸਾਧੂ ਜੋਗੀ ਜੰਗਮ, ਲੇਕਿਨ ਪਤਾ ਚੱਲਦਾ ਸਭ ਤੋਂ ਪਹਿਲੇ ਭੀਖਣ ਸ਼ਾਹ ਨੂੰ ਮੁਸਲਿਮ ਹੈ। ਉਹ ਕਹਿੰਦਾ ਹੈ ਅੱਜ ਵਲੀ ਅੱਲਾ ਪੂਰਬ ਦੀ ਤਰਫ ਪ੍ਰਗਟ ਹੋਇਆ, ਲਿਹਾਜ਼ਾ ਮੈਂ ਨਮਾਜ਼ ਵੀ ਪੂਰਬ ਦੀ ਤਰਫ ਕਰਾਂਗਾ, ਦਿਨ ਲਹਿੰਦੇ ਦੀ ਤਰਫ ਨਹੀਂ, ਮੁਸਲਿਮ ਹੈ। ਔਰ ਥੋੜਾ ਜਿਹਾ ਹੋਰ ਅੱਗੇ ਜਾਈਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ 400 ਖਲੀਫੇ ਤੇ ਆਪਣੇ 4 ਬੱਚੇ ਸ਼ਹੀਦ ਕਰਾਏ, ਕਿਸ ਨੇ? ਪੀਰ ਬੁੱਧੂ ਸ਼ਾਹ ਨੇ, ਮੁਸਲਿਮ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪਕੜਵਾਏ, ਕਿਸ ਨੇ? ਮੰਗੂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਦਮ ਕਦਮ ਤੇ ਮੁਖਾਲਫਤ ਕੀਤੀ, ਕਿਸ ਨੇ? ਬਾਈਦਾਰ ਦੇ ਰਾਜਿਆਂ ਨੇ। ਥੋੜਾ ਜਿਹਾ ਇਹ ਇਤਿਹਾਸ ਇਸ ਢੰਗ ਨਾਲ ਦੇਖਣਾ ਪੈਣਾ, ਤਾਂ ਜਾ ਕੇ ਕੁਝ ਪਤਾ ਚਲੇਗਾ। ਮੁਖਾਲਫਤ ਅੱਜ ਦੇ ਨਹੀਂ ਤੇ ਪੁਰਾਣੀ ਚਲੀ ਗਈ, ਔਰ ਇਹ ਕੁਝ ਰੇਸ ਦੇ ਪਖੰਡੀਆਂ ਨੂੰ ਔਰ ਈਰਸ਼ਾਲੂਆਂ ਨੂੰ ਪਨਕ ਦਾ ਹੋਇਆ ਖਿੜੇ ਹੋਇਆ ਫੁੱਲ ਚੰਗਾ ਨਹੀਂ ਲੱਗਦਾ। ਔਰ ਜਦ ਇਹ ਬੱਚੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ, ਤਾਂ ਮੇਰੇ ਪੜ੍ਹਨ ਦੇ ਜੋ ਇਤਿਹਾਸ ਆਇਆ, ਦੌਰਾਨ ਦੇ ਮਹਿਫਲ ਦੇ ਸਾਰੇ ਬੰਦੇ ਬੈਠੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਦੇ ਸੰਬੰਧ ਵਿੱਚ। ਇਹ ਕਾਜ਼ੀ ਵੀ ਬੈਠਾ ਸੀ ਜਿਹਨੇ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਫੈਸਲਾ ਕਰਨਾ ਸੀ। ਇਹਦੇ ਵਿੱਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ, ਤੇ ਇਹਦੇ ਸੂਬਾ ਸਰਹੰਦ ਵਜ਼ੀਰ ਖਾਨ ਵੀ ਬੈਠਾ ਫੈਸਲਾ ਕਰਨਾ। ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ ਸੀ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾ ਆਨੰਦ ਤੋਂ। ਸੁੱਚਾ ਆਨੰਦ ਜੀ, ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੋਕ ਕੀਤਾ ਜਾਏ? ਦੀਵਾਨ ਸੁੱਚਾ ਆਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਚਮੜੇ ਕੁਚਲ ਦੇ। ਦੀਵਾਨ ਸੁੱਚਾ ਆਨੰਦ ਦਾ ਇਹ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ। ਸੱਪ ਨੂੰ ਪਰਸ਼ੀਅਨ ਵਿੱਚ ਕਹਿੰਦੇ ਨੇ ਮਾਰ, ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ, ਮਾਰ ਬਾਮਨ, ਸੱਪ ਆ ਰਿਹਾ। ਪਸ਼ਤ ਕਹਿੰਦੇ ਸਨ, ਫਾਰਸੀ ਕਹਿੰਦੇ ਸਨ, ਉਹ ਸੱਪ ਜਾ ਰਿਹਾ, ਉਹ ਸੱਪ ਆ ਰਿਹਾ। ਅਗਾਂਹ ਚੱਲ ਕੇ ਇਹ ਮਾਰ ਸ਼ਬਦ ਖਿੜੇ ਮੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਬੂਲ ਕਰ ਲਿਆ। ਆਖਿਆ ਅਸੀਂ ਦੁਸ਼ਟਾਂ ਲਈ, ਜ਼ਾਲਮਾਂ ਲਈ, ਜਾਬਰਾਂ ਲਈ ਸੱਪ ਹਾਂ, ਸੰਤਾਂ ਲਈ, ਭਗਤਾਂ ਲਈ, ਮਜ਼ਲੂਮਾਂ ਲਈ ਮਿੱਤਰ ਹਾਂ, ਰਕਸ਼ਿਤ ਹਾਂ, پر ظالموں لئی دشٹوں لئی اسی سپ ہاں سنسکرت کے سپ نو کہنے بھجن اسی جب کبھی بچے کا نام رکھنا ہوں تو کہنے ہاں پاتشاہ بھجنگی کا نام بخشو تو بھجنگی کا مطلب کی سپ کا بچہ ہو سکتی بھجنگی بھجنگ سپ بھجنگی سپ کا بچہ اسی دشٹ لئی ظالم لئی جابر لئی سپ اور ایسے سپ ہاں جو لازمی ڈنگ مارے گا ایسے سپ ہاں جو ظالم نالوں لازمی بدلا لین کی کلا آئی ہے اس واسطے صاحب گرو گوبند سنگھ جی مہاراج نے کھلے شبدوں قبول کر لیا چاہا شد کے چون بچے گاہ کچھ کا چاہ کہ باقی بمان دست تے چی کا مار مار کہ سپ نا وہ کی ہویا اورنگزیب تم میرے چار بچے مار دیتے پچیدہ سپ خالسا موجود ہے تینوں ڈنگے گا لازمی ڈنگے گا اور تم اس دے زہر تو بچ نہیں سکے گا. صاحب گرو تیغ بہادر صاحب جی مہاراج نے شہید کیا اورنگزیب نے الے دولے ٹکراؤ رہا تو مینو تھوڑا عرصہ ہوا اورنگاباد جان کا موقع ملیا اتوں کے پربندک مینو کہنے لگے جائنی جی تھی اورنگزیب کی قبر ویکھنی ہے میں تو ضرور ویکھنی اورنگاباد تو کوئی آدمی 10 کلومیٹر دوری سے خلد آباد اورنگزیب کی قبر بنی ہوئی ہے تو میں اس قبر نو دیکھا کچی قبر ہے آلے دوالے سنگ مرمر کی جالی ہوں نظام حیدرآباد نے بنائی ہے اور پروں ایک مقبرہ ہے تھوڑی جی دوری دے خواجہ مئی دن چشتی کے پوترے کا اتو کچھ شیر لکھے ہوئے سن وہ میں نوٹ کیتے واپس آنے لگا تو اورنگزیب کی قبر سے جڑے مجور بیٹھے وہ کہنے لگے سردار جی کچھ پیسے دے کے جا میں سے کیوں آخر لگے رات میں دیوا جلانا ہوں گا تو آخر اتو جڑے زائرین آتے ہیں بھاؤ ٹورسٹ آتے ہیں جڑے سیلانی آتے ہیں وہ دے جاندے ہیں اسی رات نو دیوا جلانا ہوں اورنگزیب کی قبر سے میں اس نے پیسے دیتے تو سبھاوک میرے من تو خیال اتپن ہوئے اے اورنگزیب تیری قبر سے رات نو دیوا جلانا ہوئے تو پیسے منگتے نے تیری قبر سے بیٹھ کر مجور تاں رات نو کدھرے دیوا جلد ہے پر جس سچ کی مورتی گرو تیغ بہادر صاحب نے شہید کیا اتے مایا کے دریا پہ لگتے ہیں اتے مایا قدم پہ رلتی ہے اور اس استھان سے لوگ سجدے پہ کرتے ہیں قربان پہ جاندے ہیں نشاگر پہ ہوں قربان پہ ہوں اور اتنے آ کے کہنا پہنتا ہے کوڑ نے کھٹے نانکا اور سچ رہی صاحب گرو گوبند سنگھ جی مہاراج کہہ رہے چاہ شد کے چون بچ کے گاؤں کچھ کا چار کہ باقی بمان دست سے سیدھا مار اجے سے سیدھا سپ موجود ہے. میں کافی لمبے سمے تک سوچتا رہا کہ گرو گوبند سنگھ جی مہاراج نے اپنی امت نو حال سے نو سے سیدھا سپ کیا ہے. تھوڑی گل نہیں سوچنی پینی ہے کیونکہ عام کے محاورہ پنجابی سے ہے نا کسی نے گال کڈو کہ سپ ہی ہے دوست ہے اسی کھڑے متے قبول کر رہے ہیں سڈا بجنگی ہے کہ جی سڈا وہ بجنگی ہے تو آپ بجنگا اور کی ہے جی بجنگی ہے سڈا بچہ بجنگی ہے کہ اِسی بجنگا اِسی سب پہنچ سکتا بچہ کھڑے متے قبول کیتا اور گرو گوبند سنگھ جی مہاراج نے کھڑے متے قبول کیتا اور یہ حقیقت ہے دنیا اجے ایسا کوئی دشٹ ماندری نہیں پیدا ہوا جو اس مار دے سر چوں وہ زہر کھڑے رہے جڑی ظلماں نو ڈنگ مار دیے ظالماں دے دشٹاں نو ڈنگ مار دے لازمی ڈنگ مارے یہ لازمی جو ہے کٹے گی. اس افار دا اس جذبات دا اجے دنیا نو جاگتا ہے بہتر روپ دے پتا نہیں لیکن سہجے سہجے پتا چل رہا. تو میں اس طرح دیوان سچانند نے کہا کہ سپ دے بچے نے یہ سر چکن انہاں دے سر کچل دے. دیوان سچانند کا فیصلہ نوٹ کر لیا گیا. دوجے نے تیجے نے چوتھے نے قریباً قریباً اس طرح رایاں دیتی کہ ٹھیک ہے سزائے موت دے دینی چاہیے. اور کچھ سترویں نمبر سے بیٹھا نواب ملک کوٹلا انہیں آ جانا اب لگے نہیں یہ تو معصوم ہے انہوں نے کوئی بگاڑیا پر جب سارے نے فیصلہ کر لیا بھی سات دے بچے نے تو انہوں کا سر کچلنا ہے تو قاضی نے بھی تصدیق کر دیتی کہ جو سر کچلنا ہے تو انہوں نے دیواروں کے چن کے سر کچلنا ہے انہوں نے واک آؤٹ کر گیا محفل دیکھو نکل گیا نواب مرے کوٹلا تو دیوان سچا آنند کہہ رہا نہیں یہ تو سپ دے بچے نے پھر کچل دو نواب ملیر کوٹلا مسلم ہوں میں دیکھنا کہ گرو پنتھ سنکٹ ہے گرو پنتھ کے لاڈلے سنکٹ دیکھنے کہ دلی بیٹھا جو ہے جامع مسجد کا امام شاہی امام اس آدھا نعرا مارتا ہے ظلم ہوا ہے تو بہت وا تشدد ہوا ہے تو دیوان سچا نم کی امت لڈو ونڈ دی رہی مٹھائیاں ونڈ دی رہی تو بدائیاں دین دی رہی حیرانگی ہے تو تھوڑی گل نہیں پھر میں نے کچھ بول گرو گرنتھ صاحب جی مہاراج دے چوں ملوں گے تو میں یہ ارض کراں کہ جو کچھ کہہ رہے ہیں تو ہم بڑے سامنے رکھ رہے ہیں کہ اتحاسک ثبوت تو گربانی دے پروان شاید نہ ہوں تو پھر میں کہنے کی ضرورت بھی نہیں کرنی سی پرتھم گرو نانک دیو جی مہاراج کہتے ہیں ہندو مولے ٹولے نیاس کرانی ویاس کو آیا تھا خوج کرانی مولے ٹولے مول کو ہی پلے مول کو نہیں پکڑ دے بنیاد نہیں پکڑ دے جھگڑا کی ہے کیوں ہے بنیاد نہیں سمجھ دے جھگڑا تو سی پانی کا چنڈی گڑھ کا پنجابی بولتے علاقے کا کچھ ود حقوق کا جھگڑا تو یہ سی ہندو مولے پولے انہوں نے نعرا لایا نہیں یہ تو ہندو سکھ دیتا اور بھول گئے ایسے آسان فراموش ہو گئے کہ دلی کے چاندنی چونک کوئی اپنا خون ڈول رہا ہے کہ تھوڑے گلے کا جنیو بچے آ رہا ہے تھوڑے متے کا تلک بچے آ رہا ہے تو وہ بھی امت کری ایسا سوچ سکتی ہے پر جان بچ کے کہہ رہے کہہ رہے کہ ہندو سکھ جھگڑا ہے ہندو سکھ جھگڑا ہے گرو نانک دیو جی کہنے نا مول نو پکڑتے ہیں مول کی سمجھ نہیں بنیاد کی سمجھ نہیں بنیاد کی ہے حقیقت کی ہے اور جتھے گرو نانک دیو جی نے یہ کہہ دیتا کہ ہندو مولے پولے حالانکہ کچھ ہور شبد بھی نے میرے پاتشاہ نال کراڑا دوستی کوڑے کوڑے پائے حیرانگی ہوئی میں کراڑ بھی آئی کسی بندے کہ ویشن وپاری اور یہ لفظ سن کے پہلے پاتشاہ نے مینو آدھار نہ ملتا تو شاید میں نہ کہنا یہ سنا کے تھی ایسا بھی نہیں سوچنا ہے بڑا تنگ دل جہاں بندہ ہے نہیں گرو گرنتھ صاحب سے بھروسہ رکھنے واسطے والے تو گروہوں کی شردا رکھنے والے چاہیدار ہی ہیں اج تو میں ہندو انہوں نے آخا گا جو بائی دار کے راجے کی امت نے یا پھر انہوں کی امت نے جنہوں اسی جوان سچا نند کہ گنگو براہمن کہ چندو کہ وہ ہندو نے تو بھگت نام دیو جی مہاراج ہو بہو جو کچھ گرو نانک نے کہا اس کی اگاں پشٹی کر رہے ہیں کون بھگت سرمور شری نام دیو جی ہندو انا پرتو کانا دوہاں سے گیانی پیانا ہوں اتنی گل بھی سپشٹ ہے کہ نام دیو ہندو گھرانے کا ہے اتنی گل بھی سپشٹ ہے کہ نام دیو بچپن کی چھوٹی عمر کے شری کرشن کا پجاری رہا باب وچ برہم دا پجاری ہویا ویاپک پربھو پرماتما دا پجاری ہویا لیکن کہندا ہے ہندو انا اندھا ہے سچ نو ویکھن دی سمرتھا ہی نہیں ہے سچ کی اور یہ ثبوت ایویں ہندو نے دتا جڑے اخبار دے ایڈیٹر نے قلم دے دھنی نے زبان دے دھنی نے دھن دے دھنی نے پیسیاں دے دھنی نے وپار دے دھنی نے اس کو زبان جب جھوٹ بولنے لگے تو بار بار نام دیو کی پنکھی پیٹے آئی ہندو انا تو ترکو کانا ਪੁਰਖ ਅੰਧਾ ਨਹੀਂ ਕੰਨ ਹੈ, ਸੱਚ ਨੂੰ ਵੇਖਦਾ ਚਲੋ ਇੱਕ ਨਜ਼ਰ ਨਾਲ ਦੇਖਦਾ, ਇੱਕ ਅੱਖ ਨਾਲ ਵੇਖਦਾ, ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ, ਕਿਸੇ ਹੱਦ

0: ਦੀ ਗੱਲ ਪਏ ਕਰਦੇ ਜਦੋਂ ਮਨੁੱਖ ਜੰਗਲਾਂ ਦੇ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ, ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ, ਇੰਨਾ ਝੂਠ, ਇਸ ਝੂਠ ਨੂੰ ਕਿਸਨੇ ਮੰਨਣਾ, ਕਿਸਨੇ ਕਬੂਲ ਕਰਨਾ? ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ, ਪਾਣੀ ਹਿੰਦੂਆਂ ਨਾਲ ਤੱਲੁਕ ਰੱਖਦੇ ਸਨ, ਕਹਿਣ ਲੱਗੇ ਗੱਲ ਸਾਨੂੰ ਸਮਝ ਆ ਰਹੀ ਹੈ, ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ। ਮੈਂ ਤਾਂ ਠੀਕ ਹੈ, ਸ਼ੁਕਰ ਹੈ ਤੁਹਾਡੀਆਂ ਧੁੰਦਲੀਆਂ ਅੱਖਾਂ ਚ ਕੋਈ ਥੋੜੀ ਥੋੜੀ ਰੋਸ਼ਨੀ ਆਉਣ ਲੱਗੀ, ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ, ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ। ਵਰਨਾ ਆਦ ਕਾਲ ਤੋਂ ਐਸਾ ਦੇਖਣ ਵਿੱਚ ਆਇਆ, ਆਦ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕਿ ਮੁਖਾਲਫਤ ਆਰੰਭ
1: ਹਿੰਦੂ ਵੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ, ਸਾਹਿਬ ਦਿਨ ਵਾਸਤਵਿਕ ਸਿਆਣਾ ਤੇ ਹੋਈਏ, ਨਾਮਦੇਵ ਜੀ ਮਹਾਰਾਜ ਕਹਿੰਦੇ ਨੇ। ਬਕੇ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ, ਸੱਚ ਨੂੰ ਭਗਵਾਨ ਨਹੀਂ ਮੰਨਦਾ। ਪੱਥਰ ਨੂੰ ਮੱਥਾ ਟੇਕ ਲਏਗਾ, ਸੱਚ ਨੂੰ ਮੱਥਾ ਨਹੀਂ ਟੇਕਦਾ, ਸੱਚਾਈ ਨੂੰ ਮੱਥਾ ਨਹੀਂ ਟੇਕਦਾ। ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ, ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ। ਔਰ ਖਾਸ ਕਰਕੇ ਪੰਜਾਬ ਦੇ ਕਿਵੇਂ ਕਰਨੀ, ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ, ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ। ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ, ਬਣਾਈ ਸੀ, ਉਸਾਰੀ ਸੀ, ਉਹਨੂੰ ਇਹਨਾਂ ਨੇ ਦਾਗੀ ਕੀਤਾ ਝੂਠ ਬੋਲ ਬੋਲ ਕੇ, ਝੂਠ ਲਿਖ ਲਿਖ ਕੇ। ਸਿੱਖ ਦਾ ਸੋਹਣਾ ਤਸਵਰ, ਸਿੰਘ ਦੀ ਸੋਹਣੀ ਇਹ ਮੂਰਤੀ, ਇਹ ਪਰਉਪਕਾਰੀ, ਇਹ ਦਿਆਲੂ, ਇਹ ਉਸਾਰੂ ਰੁਚੀਆਂ ਦਾ ਮਾਰਕ, ਇਹ ਵੀਰ ਰਸ ਦਾ ਜੋ ਹੈ ਦਾਨੀ, ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ, ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ। ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ ਤੇ ਜਵਾਬ ਦੇ ਸਾਡੇ ਕੋਲ ਕੁਛ ਨਹੀਂ, ਨਾ ਕੋਈ ਅਖਬਾਰ, ਨਾ ਰੇਡੀਓ, ਨਾ ਟੀਵੀ, ਤੋ ਗਲਤ ਤਸਵੀਰ ਬਣਦੀ ਗਈ। ਔਰ ਕਿਵੇਂ ਕਰਨੀ, 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਗੀ ਕੀਤਾ। ਤੇ ਮੈਂ ਅੱਜ ਤੁਹਾਡੇ ਚਰਨਾਂ ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਗੀ ਕੀਤਾ ਹੈ, ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਗਾਂ ਨੂੰ ਧੋਣਾ ਹੈ ਜਿਹੜੇ ਦਾਗ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ। ਤੋ ਖੈਰ, ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ, ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ। ਮਨ ਪਰਮਾਤਮਾ ਦੇ ਨੇੜੇ ਹੈ, ਨਹੀਂ ਪਦਾਰਥ ਦੇ ਨੇੜੇ ਹੈ, ਤੇ ਪਦਾਰਥ ਦਾ ਪ੍ਰਭਾਵ, ਜ਼ਿਆਦਾ ਪਦਾਰਥ ਝੂਠ, ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਸੇਵਕ ਬਜੇ, ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸੇ ਤੇ ਭੱਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ, ਜਿਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨਹੀਂ। ਤੇ ਕਿਵੇਂ ਕਰਨੀ, ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ ਹੈ, ਵੀ ਜ਼ੁਲਮ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਸੇਵਕ ਬਜੇ, ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸੇ ਤੇ ਭੱਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ, ਜਿਹਨਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨਹੀਂ। ਤੇ ਕਿਵੇਂ ਕਰਨੀ, ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ।

0: ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ। ਯਸ ਵਿਪਤਾ ਦੇ ਸਮੇਂ ਸਾਥ ਵੀ ਰਹਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤਿ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ, ਬੇ ਜ਼ੁਲਮ ਹੋਇਆ, ਤਸ਼ੱਦਤ ਹੋਇਆ, ਅਨਰਥ ਹੋਇਆ, ਅਨਿਆਇ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ ਤੇ ਇਹਦੇ ਕੋਲ 50-60 ਸਿਰਫ ਬੰਦੂਕਦਾਰੀ ਜਿਹਨਾਂ ਦੇ ਬਾਰੇ ਨਿਰਾ ਹੀ ਝੂਠ ਬੋਲਿਆ ਜਾ ਰਿਹਾ ਤੇ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕੇ ਡਾਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ, ਵਿਗਿਆਨੀ ਜੀ, ਬਈ ਮੈਂ ਲਿਖੀ ਹੈ ਤੇ ਤੁਸੀਂ ਲਓ, ਤੁਹਾਨੂੰ ਭੇਟਾ। ਤੇ ਮੈਂ ਉਸ ਪੁਸਤਕ ਨੂੰ ਇੰਜ ਥੋੜੇ ਜਿਹਾ ਸਫ਼ੇ ਪੜ੍ਹ ਕੇ ਤੇ ਚੱਲ ਰਿਹਾ ਸੀ। ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ, ਉਹ ਸਨ ਆਏ ਸੁਭਾਵਤ। ਤੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਅਦਬ ਦੇ ਨਾਲ ਚਲੋ, ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ, ਖੱਬੇ ਹੋ ਰਹੇ ਹੋ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ ਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ। ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ। ਅੱਜ ਕਿਧਰੇ ਉਹ ਜ਼ਿੰਦਾ ਹੁੰਦੇ ਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਠੇਰਿਆਂ ਦੇ ਸਿਰ ਨੇ, ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ। ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਤੇ ਸਾਨੂੰ ਟਾਰਸ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ। ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ, ਜਿੱਥੇ ਤਾਣ ਨਹੀਂ ਨਾ ਉੱਥੇ ਮਾਣ ਕਾਹਦਾ। ਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਤੇ ਆਵਾਜ਼ੇ ਨੇ ਤੇ ਕੌਮ ਨਿਤਾਣੀ ਹੋ ਗਈ। ਤੇ ਮੈਂ ਫਿਰ ਅਰਜ਼ ਕਰਾਂ, ਨਿਤਾਣੇ ਨਹੀਂ ਆ ਸੀ, ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ, ਮਾਣ ਤੇ ਉੱਥੇ ਜਿੱਥੇ ਤਾਣ ਹੈ। ਸਤਿਗੁਰੂ ਦੀ ਇੱਕ ਬੜੀ ਕੀਮਤੀ ਪੰਕਤੀ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੇ ਪ੍ਰਭ ਤੇ। ਸਾਡੇ ਕੋਲ ਤਾਣ ਮਾਣ ਹੈ ਕਿਹੜਾ? ਸੱਚ ਦਾ, ਸਚਾਈ ਦਾ, ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੇ, ਸਿਆਣਿਆਂ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ। ਧਨ ਦਾ ਤਾਣ, ਧਨ ਦਾ ਤਾਣ, ਰਾਜਸੀ ਤਾਣ, ਰੂਹਾਨੀ ਤਾਣ, ਮਾਨਸਿਕ ਤਾਣ, ਬੌਧਕ ਬਲ, ਦਿਮਾਗੀ ਤਾਣ, ਇਸ ਤਰ੍ਹਾਂ ਦੇ ਤਾਣ ਮੰਨੇ ਨੇ। ਤੇ ਤਾਣ ਜੈਸਾ ਵੀ ਹੋਵੇ, ਮਾਣ ਮਿਲ ਜਾਂਦਾ ਹੈ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਹੈ ਕੋਲੋਂ, 4 ਕੌੜੀਆਂ ਹਨ, ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਕਹੋ ਕੋ ਨਾ ਵੜਾ ਮਾਇਆ ਵੜਿਆਈ, ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ। ਧਨ ਚੁੰਕਿ ਆਪਣੇ ਆਪ ਵਿੱਚ ਇੱਕ ਤਾਣ ਹੈ, ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ ਹੈ। ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ ਹੈ, ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਸਨਮਾਨ ਉਸਦੀ ਪਰਿਕਰਮਾ ਕਰਦਾ। ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ, ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, ਤਾਂ ਹੁਣ ਮਾਣ ਤੇ ਹੈ ਉਹਦੀ ਪ੍ਰਤਿਸ਼ਠਾ, ਉਹਦੀ ਜੋ ਹੈ ਪੂਜਾ, ਉਸਦਾ ਜੋ ਹੈ ਸਨਮਾਨ, ਕੁਰਸੀ ਦਾ ਸਨਮਾਨ ਹੈ, ਸਤਾ ਦਾ ਸਨਮਾਨ ਹੈ। दिमागी तान कवि है, दार्शनिक है, फिलोसफर है, अपने आप में एक तान है, तो मानते होवेगा कुदरती गल है। तो मैं एक विचार थोड़े सामने हुण रखण लगा। कहिंदे ने बहादुर शाह ने साहिब गुरु गोबिंद सिंह जी महाराज नाल दोस्ती पाई, सतगुरु के चरणों से मत्था टेकया। औरंगजेब के लड़के ने जिथे औरंगजेब ने अपने पिता नूं कैद करके ते राजपाठ प्राप्त किया, उत्थे जब उसका बच्चा बहादुर शाह जवान होया तो औरंगजेब नूं डर होया भी मैं बुढ़े प्यो नूं कैद करके उहदे कोल तखत खोया सी, किधरे मेरा यह जवान बच्चा मेरे को खो के तखत ते ना बैठ जाए तो मैनू जेल च पा दे। उन्हें अपने पुत्र नूं जवान होंदिया कैद कर दिता सी बहादुर शाह ने। खैर बहादुर शाह जब तखत ते बैठा तो उन्हें पुराने धोने धोन की कोशिश की थी, जो वधीकियां गुरु गोबिंद सिंह जी महाराज के नाल होईयां उस वक्त की हुकूमत तो बहादुर शाह ने उसकी खिमा मंगी, दोस्ती पाई, सिख बनिया। एक दिन इतना सन्मान किया कि अपने तखत दिते गुरु गोबिंद सिंह जी महाराज ने बिठाया ते आप बैठ गया सामने दूजे छोटे सिंघासन ते। महफिल विच दीवान विच बैठा होया, सभा विच बैठा होया सैयद जो दीनी तालीम देंदा सी बहादुर शाह नू, शरा दे कानून दी वाकफियत देंदा सी बहादुर शाह नू, वो आपे तो बाहर होया। सोचदा इस तखत दिते बहादुर शाह ने मैनू कदे नहीं बिठाया, जिस दिते बहादुर शाह ने गुरु गोबिंद सिंह जी महाराज नू बिठाया, मैनू नहीं कदे बिठाया। जबकि मैं दीनी तालीम देना, शरा दा कानून उसका बोध देना, तो यह फकीर जिसका साढ़े गालबन मजहब नाल कोई नेड़े का वास्ता नहीं सिंघासन ते बिठाया। गुस्सा बहादुर शाह ते नहीं कट सकया, तो गुस्सा कढ़न लग पाया गुरु गोबिंद सिंह जी महाराज ते। तो कहिंदा है एह वली अल्लाह तुसी दसवें गुरु नानक हो, थानू लोकी पैगंबर जान के पूजदे ने, पर यह दसो थोड़े कोल करामात की है, शक्ति की है, ताकत की है। तो आखिर ताकत नूं ही सजदे आउंदे ने, तान दा ही मान आउंदा है, करामात ही खुदा है, तो थोड़े कोल करामात की है। बहादुर शाह इस महफिल विच बैठा ते सैयद दा प्रश्न सुन के हक्का बक्का रह गया। सतगुरु कहिंदे सैयद तू करामात वेखनी है ना? कहिण लगा हां करामात वेखनी है। भाई साहब भाई संतोख सिंह जी ने इस सारी वार्ता नूं कलम बंद कीता है गुरु प्रताप सिंह जी दे। मारे बख्शे देर बहीना, तिस मुख में लख अजमत पीना। तू अजमत वेखनी है, करामात वेखनी है, ते सैयद करामात वसदी है बहादुर शाह दे मूंह दे च। इहदे मूंह दे चों बोल निकलदे ने ते हजारां बंदे मनन नूं तैयार हो जांदे ने। चाहे जिन्हों मार देवे, चाहे जिन्हों बख्श देवे, करामात है और की है। एक बंदा हजार दफा बोल रहा है ते कोई एक बंदा भी मनन नूं तैयार नहीं, ते एक बंदा एक दफा बोल रहा है ते हजारां बंदे हाथ जोड़ के खड़े होण, ते करामात नहीं ते होर की है। उर्दू का एक शायर कहिंदा है, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। ऐसा हो जाता है कई दफा। तो सैयद औखा होकर कहने लगा भी ये करामात ते बहादुर शाह दी हो गई ना, उहदी जबान दी जो कुछ बोले हजारां बंदे मनन नूं तैयार ने, तुहाडे विच की है। ते महाराज कहने लगे फिर हुण तू जरूर ही करामात वेखनी है। हां करामात वेखनी है। सतगुरु ने जेब विचों सोने की मोहर कढ़ी। उस वक्त जो सिक्का चलता सी उहदा नाम मुगलां ने दीनार रखे हुआ सी, अरब दे जो सिक्का चलता उहदा नाम दीनार। इंज मोर नूं सामने करके सतगुरु कहन लगे, पिख दीनार जो हाथ हमारे, इहो अजमत लियो दुती विचारे। ऐ वेखदा तैं सोने दी मोर दीनार, ऐ करामात है। समुचे संसार दी हल चलदा ए मरकज, ए केंद्र है। ਆਮ ਰਾਜਨੀਤਿਕ ਦੁਨੀਆਂ ਵਿਚ ਵੀ ਇਸ ਦੀ ਬੜੀ ਗੱਲ ਹੈ। ਸ਼ਾਮ ਦਾਮ ਦੰਡ ਭੇਦ, ਚਾਣਕ ਨੇ ਗੱਲ ਲਿਖੀ ਹੈ ਬੜੀ ਕੀਮਤੀ ਕਿ ਪਾਲਣਾ ਕਿਸੇ ਨੂੰ ਕਾਬੂ ਕਰਨਾ ਤੇ ਕਿਵੇਂ ਕਰੀਏ। ਰਾਜਨੀਤੀ ਦੇ ਚਾਰ ਗੁਰ ਉਸਨੇ ਦੱਸੇ ਨੇ। ਸ਼ਾਮ ਪਹਿਲੇ ਤੇ ਉਹਦੀ ਸ਼ਰਨ ਪੈ ਜਾ, ਉਹਦੇ ਕੋਲ ਚਲੇ ਜਾ, ਉਹਨੂੰ ਹੱਥ ਜੋੜ ਕੇ ਹਲੇਮੀ ਨਾਲ ਉਹਨੂੰ ਕਹਿ ਦੋ ਅਸੀਂ ਤੇਰੇ ਆਪਣੇ ਆ, ਇਸ ਢੰਗ ਨਾਲ ਉਸਨੂੰ ਕਾਬੂ ਕਰ ਲਓ, ਉਹਦੀ ਸ਼ਰਨ ਪੈ ਕੇ ਉਹਨੂੰ ਕਾਬੂ ਕਰ ਲਓ। ਇੱਕ ਤਰੀਕਾ ਰਾਜਨੀਤੀ ਦਾ ਇਹ ਸ਼ਾਮ ਦਾਮ, ਤੇ ਜੇ ਉਸ ਢੰਗ ਨਾਲ ਨਹੀਂ ਕਾਬੂ ਆਉਂਦਾ ਤਾਂ ਪੈਸੇ ਦੇ ਦਿਓ, ਕੁਛ ਦਾਨ ਦਿਓ, ਤੂੰ ਚਾਰ ਕੌੜੀਆਂ ਦੇ ਦਿਓ, ਵਿਕ ਜਾਏਗਾ, ਖਰੀਦਿਆ ਜਾਏ, ਬੜੇ ਬੜੇ ਵਿਕ ਜਾਂਦੇ ਨੇ ਬੰਦੇ ਦੀ ਆਖਰ ਕੀਮਤ ਆਉਂਦੀ, ਜਿਵੇਂ ਬਾਜ਼ਾਰ ਵਿੱਚ ਮਾਲ ਪਿਆ ਨਾ, ਕੋਈ ਸਸਤਾ ਹੈ ਕੋਈ ਮਹਿੰਗਾ ਹੈ, ਗੁਸਤਾਖੀ ਮਾਲ ਕਈ ਬੰਦੇ ਸਸਤੇ ਵਿਕ ਜਾਂਦੇ ਨੇ, ਕੋਈ ਮਹਿੰਗੇ ਵਿਕ ਦੇਣਾ ਵਿਕ ਦੇਣਾ। ਔਰ ਕਰੀਬਨ ਕਰੀਬਨ ਅੱਜ ਤੱਕ ਦਾ ਤੇ ਅਸੀਂ ਆਪਣਾ ਵੀ ਕੌਮੀ ਇਤਿਹਾਸ ਦੇਖਦੇ ਆਏ ਹਾਂ ਕਿ ਸਾਡੇ ਚ ਬੜੇ ਬੜੇ ਰਾਜਨੀਤਿਕ ਵਿਕ ਜਾਂਦੇ ਰਹੇ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਧਨ ਨਾਲ, ਕਿਸੇ ਨੂੰ ਬਹੁਤਾ ਧਨ, ਕਿਸੇ ਨੂੰ ਕੁਰਸੀ ਵਿਕ ਜਾਂਦੇ ਰਹੇ। ਮੁੱਲ ਸੀ ਉਹਨਾਂ ਦਾ, ਉਹਨਾਂ ਦਾ ਇਮਾਨ ਅਮੁੱਲ ਨਹੀਂ ਸੀ, ਉਹਦੀ ਕੀਮਤ ਸੀ, ਕੋਈ ਖਰੀਦ ਸਕਦਾ ਸੀ। ਰਾਜਨੀਤੀ ਦਾ ਇਹ ਇੱਕ ਗੁਣ ਹੈ, ਚਾਰ ਗੁਣ, ਵੀ ਕਿਵੇਂ ਅਗਲੇ ਨੂੰ ਕਾਬੂ ਕਰਨਾ ਹੈ। ਸ਼ਾਮ ਪਹਿਲੇ ਤੇ ਉਹਦੀ ਸ਼ਰਨ ਪੈ ਜਾਓ, ਉਹਨੂੰ ਹੱਥ ਜੋੜੋ, ਉਹਦੀ ਪਰਿਕਰਮਾ ਕਰੋ, ਔਰ ਇਸ ਹੱਦ ਤੱਕ ਹੱਥ ਜੋੜੋ, ਇਸ ਹੱਦ ਤੱਕ ਉਸਦੇ ਪੈਰੀ ਪਾਓ ਕਿ ਉਹਨੂੰ ਵਿਸ਼ਵਾਸ ਹੋ ਜਾਏ, ਫਿਰ ਕਾਬੂ ਕਰ ਲਓ। ਸ਼ਾਮ ਦਾਨ ਨਹੀਂ ਕਾਬੂ ਆਉਂਦਾ, ਹੁਣ ਪੈਸੇ ਦਿਓ, ਧਨ ਦਿਓ। ਸ਼ਾਮ ਦਾਮ ਫਿਰ ਦੰਡ, ਪੈਸਿਆਂ ਨਾਲ ਨਹੀਂ ਕਾਬੂ ਹੋਇਆ, ਸ਼ਰਮ ਪਿਆ ਨਹੀਂ ਕਾਬੂ ਹੋਇਆ, ਸਜ਼ਾ ਦਿਓ, ਦੰਡ ਦਿਓ। ਤੇ ਜੇ ਦੰਡ ਦੇਣ ਨਾਲ, ਸਜ਼ਾ ਦੇਣ ਨਾਲ, ਹਮਲਾ ਕਰਨ ਨਾਲ ਵੀ ਇਹ ਕਾਬੂ ਨਹੀਂ ਹੋਇਆ, ਤੇ ਭੇਦ ਹੁਣ ਭੇਦ ਪਾਓ, ਪਾੜੋ। ਰਾਜਨੀਤੀ ਦੇ ਚਾਰ ਗੁਰ ਜਿਨ੍ਹਾਂ ਦੇ ਆਧਾਰ ਤੇ ਰਾਜਨੀਤੀ ਚੱਲਦੀ ਹੈ। ਚਾਣਕ ਨੇ ਆਪਣੇ ਚਾਣਕ ਨਾਲ ਨੀਤੀ ਦਰਪਣ ਵਿੱਚ ਇਹ ਚਾਰ ਲਿਖੇ ਨੇ, ਸ਼ਾਮ ਦਾਮ ਦੰਡ ਭੇਦ। ਤੇ ਮੈਂ ਗੁੰਮ ਕਰਕੇ ਦੇਖਿਆ, ਕੁਛ ਸਿੱਖ ਤੇ ਇੰਜ ਕਾਬੂ ਹੋ ਗਏ ਨੇ, ਸਤਾਧਾਰੀਆਂ ਨੇ ਉਹਨਾਂ ਦੀ ਉਪਮਾ ਕਰ ਦਿੱਤੀ, ਤੁਸੀਂ ਮਹਾਨ ਹੋ ਜੀ, ਤੁਸੀਂ ਬੜੇ ਕਿਰਤੀ ਹੋ ਜੀ, ਤੁਸੀਂ ਬੜੇ ਉਸਾਰੂ ਰੁਚੀਆਂ ਦੇ ਮਾਲਕ ਹੋ, ਇਹ ਹੋ ਉਹ ਹੋ, ਤਾਰੀਫਾਂ ਇਸ ਢੰਗ ਦੀਆਂ ਕੀਤੀਆਂ, ਕਾਬੂ ਹੋ ਗਏ। ਤੇ ਕਈ ਦਮਣਿਆਂ ਨਾਲ ਦਿੱਤੇ ਨੇ। ਆਹ ਜਿਹੜੇ ਸਰਬੱਤ ਦੁਸ਼ਟ ਕਨਵੈਨਸ਼ਨ ਪਿੱਛੇ ਹੋਈ ਹੈ, ਉਹਦੇ ਚ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੇ ਲਿਆ, ਰਾਏਪੁਰ ਤੋਂ, ਰੌਲ ਕਿਲ੍ਹੇ ਤੋਂ, ਔਰ ਕੁਛ ਹੋਰ ਮੱਧ ਭਾਰਤ ਦੇ ਸ਼ਹਿਰਾਂ ਤੋਂ ਆਏ। ਸਟੇਟ ਗੌਰਮੈਂਟ ਨੇ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੂੰ ਦਿੱਤਾ ਆਉਣ ਜਾਣ ਦਾ ਕਿਰਾਇਆ, ਇੱਕ ਇੱਕ ਹਜ਼ਾਰ ਰੁਪਇਆ। ਤੇ ਮੈਨੂੰ ਫਿਰ ਉੱਥੇ ਉਹਨਾਂ ਸ਼ਹਿਰਾਂ ਚ ਕਹਿਣਾ ਪਿਆ, ਇਹ ਤੇ ਸਭ ਬੇਈਮਾਨ ਜਾ ਰਹੇ ਨੇ, ਕਿਉਂਕਿ ਇਹਨਾਂ ਦਾ ਇਮਾਨ ਤੇ ਹਜ਼ਾਰ ਰੁਪਏ ਨੇ ਖਰੀਦ ਲਿਆ, ਤੇ ਹੁਣ ਜਿਹੜੀ ਕਨਵੈਨਸ਼ਨ ਹੋਣੀ ਹੈ ਉਹਦੇ ਸ਼ਮਾਂ ਦੇ ਪ੍ਰਵਾਨੇ ਜਾਣਗੇ, ਜਲਣ ਲਈ ਜਾਣਗੇ, ਉਹ ਪ੍ਰਵਾਨੇ ਜਾਣਗੇ, ਉਹ ਇਸ ਤਰ੍ਹਾਂ ਦੇ ਬੇਈਮਾਨ ਨਹੀਂ ਜਾਣਗੇ। ਆਮ ਦਾਮ ਦੰਡ, ਸਜ਼ਾ ਦਿਓ, ਮਾਰੋ। ਬੇਸਰ ਸਟੇਟਾਂ ਨੇ ਇਸ ਢੰਗ ਦਾ ਵੀ ਕੀਤਾ, ਜਲੂਸ ਨਹੀਂ ਨਿਕਲਣ ਦਿੱਤੇ, ਤਸ਼ੱਦਦ ਕੀਤੇ, ਲਾਠੀ ਚਾਰਜ ਹੋ ਗਈ, ਗੋਲੀਆਂ ਚੱਲੀਆਂ, ਸਭ ਕੁਛ। ਸ਼ਾਮ ਦਾਮ ਦੰਡ ਤੇ ਭੇਦ ਪਾੜੋ। ਤੇ ਮੈਂ ਇੱਥੇ ਦੇਖਦਾ ਪਿਆ, ਗੁਸਤਾਖੀ ਮਾਫ, ਇੱਕ ਦੂਜੇ ਦੇ ਖਿਲਾਫ ਦੂਜਾ, ਤੀਜੇ ਦੇ ਖਿਲਾਫ ਤੀਜਾ, ਚੌਥੇ ਦੇ ਖਿਲਾਫ, ਇਹ ਸਿਲਸਿਲਾ ਨਹੀਂ ਚਾਹੀਦਾ। ਹੁਣ ਇਸ ਵਕਤ ਜੇ ਬਾਗ ਡੋਰ ਪੰਜ ਸਿੰਘ ਸਾਹਿਬਾਨ ਨੇ ਸੰਭਾਲੀ ਹੈ, ਤੇ ਹੁਣ ਤੁਸੀਂ ਪੂਰਨ ਤੌਰ ਤੇ ਇਹਨਾਂ ਨੂੰ ਸਹਿਯੋਗ ਦੇਣਾ, ਇਤਨੀ ਮੈਂ ਅਰਜ਼ ਕਰਦਾ। ਪੂਰਨ ਤੌਰ ਤੇ ਮੈਂ ਇਹ ਵੀ ਅਰਜ਼ ਕਰਾਂ, ਠੀਕ ਹੈ ਪੰਜ ਸਿੰਘ ਸਾਹਿਬਾਨ ਵੀ ਆਖਰ ਮਨੁੱਖ ਨੇ, ਇਨਸਾਨ ਨੇ, ਕਿਸੇ ਥਾਂ ਭੁੱਲ ਹੁੰਦੀ ਦਿਖਾਈ ਦੇਵੇ, ਤੇ ਹਲੇਮੀ ਦੇ ਜਜ਼ਬੇ ਚ, ਬਰਾਦਰਾਨਾ ਜਜ਼ਬੇ ਚ ਗੱਲ ਕਰੋ, ਇਹ ਕੀ ਕਿ ਟੁੱਟ ਕੇ ਪਾਓ ਤੁਸੀਂ ਉਹਨਾਂ ਤੇ, ਔਰ ਕੌੜੇ ਲਫ਼ਜ਼ਾਂ ਨਾਲ ਪੇਸ਼ ਆਓ, ਇਹ ਸਿਲਸਿਲਾ ਨਹੀਂ ਚਾਹੀਦਾ, ਇਤਨੀ ਮੈਰਜ਼ ਕਰਦੇ ਹਾਂ। ਫਿਰ ਇਹ ਵੀ ਨਹੀਂ, ਉਹ ਲੀਡਰ ਠੀਕ ਹੈ, ਉਹ ਨਹੀਂ ਠੀਕ, ਉਹ ਠੀਕ ਹੈ, ਉਹ ਨਹੀਂ ਠੀਕ, ਇੱਥੇ ਤੁਸੀਂ ਪਾੜ ਦਾੜ ਕਰਦੇ ਜਾਓ, ਔਰ ਪਾੜਨ ਵਾਲੇ ਇੱਥੇ ਸੈਂਕੜੇ ਆਏ ਹੋਏ ਨੇ ਸਪੈਸ਼ਲ ਪੇਡ, ਜਿਹਨਾਂ ਦਾ ਕੰਮ ਹੀ ਨਹੀਂ ਹੈ, ਧੰਦਾ ਹੀ ਹੈ, ਰਾਜਨੀਤੀ ਦਾ ਇੱਕ ਗੁਣ ਹੈ ਇਹ ਸ਼ਾਮ ਦਾਮ ਦੰਡ ਭੇਦ ਭੇਦ ਪਾਓ, ਭਰਾ ਨੂੰ ਭਰਾ ਨਾਲ ਤੋੜੋ, ਵਿੱਚ ਪਾੜੇ ਪਾਓ, ਰਾਜਨੀਤੀ ਦਾ ਇਹ ਗੁਣ ਹੈ ਕਿ ਸਾਡੇ ਵਿੱਚ ਜਮ੍ਹਾਂ ਕਰਨੀ ਭੇਦ ਪਾਇਆ ਹੈ। ਹੁਣ ਤਾਂ ਮੈਂ ਇਤਨੀ ਅਰਜ਼ ਜ਼ਰੂਰ ਕਰਾਂ ਕਿ ਫਲਾਣੇ ਦੇ ਨਾਂ ਦਾ ਅਕਾਲੀ ਦਲ, ਫਲਾਣੇ ਦੇ ਨਾਂ ਦਾ ਅਕਾਲੀ ਦਲ, ਇਹ ਸਾਰੇ ਨਾਂ ਹਟਾ ਕੇ ਬਸ ਸਿਰਫ ਅਕਾਲੀ ਦਲ, ਕਿਉਂਕਿ ਫਿਰ ਵੀ ਪਾੜਾ ਪੈਣਾ ਹੈ ਤੇ ਭੇਦ ਬਹਿ ਰਹਿਣਾ ਹੈ। ਔਰ ਤਾਂ ਗੱਲ ਸਮਝਦੇ ਚ ਆਏਗੀ ਕਿ ਵਾਕਈ ਏਕਤਾ ਹੈ, ਵਰਨਾ ਰਾਜਨੀਤਿਕ ਸਫਲ ਹੋ ਗਏ ਬੇ ਟੁਕੜੇ ਟੁਕੜੇ ਕੀਤਾ। ਸਿੱਖ ਕਿਵੇਂ ਕਰਨੀ, ਕਿਧਰੇ ਕਿਧਰੇ ਮੈਂ ਦੇਖਦਾ ਟੁੱਟੇ ਹੋਏ ਨੇ, ਪਾਟੇ ਹੋਏ ਨੇ, ਔਰ ਰਾਜਨੀਤੀ ਨੇ ਪਾੜਿਆ। ਔਰ ਇਹ ਚਾਰੇ ਗੁਰ ਮੌਜੂਦਾ ਰਾਜਨੀਤੀ ਨੇ ਵਰਤੇ ਨੇ, ਇਤਨੀ ਮਿਹਨਤ ਕਰਨੀ। ਕਿਧਰੇ ਕਿਧਰੇ ਉਹ ਸ਼ਰਨ ਪਏ ਨੇ, ਕਿਉਂਕਿ ਮੈਨੂੰ ਵੀ ਕੁਝ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ, ਗਿਆਨੀ ਜੀ ਤੁਸੀਂ ਕਥਾ ਵਾਚਕ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ। ਤੇ ਮੈਂ ਕਿਹਾ ਜਿਸ ਪਾਸੇ ਮੈਂ ਪਿਆ ਇਹ ਕਿਆ ਪੁੱਠਾ ਪਾਸਾ ਜਾਂਦਾ ਕਿੱਥੇ ਹੈ, ਪਹਿਲੇ ਮੈਨੂੰ ਦੱਸ ਦੇ ਕਿ ਮੰਜ਼ਲੇ ਮਕਸੂਦ ਕੀ ਹੈ, ਇਹਦਾ ਟਿਕਾਣਾ ਕੀ ਹੈ। ਜੋ ਕੁਛ ਮੈਂ ਕਹਿ ਰਿਹਾ ਇਤਨਾ ਹੀ ਹੈ ਨਾ ਕਿ ਕੌਮ ਨੂੰ ਆਪਣਾ ਹੱਕ ਮਿਲੇ, ਕੌਮ ਤੇ ਤਸ਼ੱਦਦ ਹੋਇਆ, ਜ਼ੁਲਮ ਹੋਇਆ, ਕੌਮ ਨਾਲ ਬੇਇਨਸਾਫੀ ਹੋਈ ਹੈ, ਤੇ ਇਹੀ ਕੁਛ ਮੈਂ ਕਹਿ ਰਿਹਾ। ਨਹੀਂ ਜੀ ਨਹੀਂ, ਤੁਸੀਂ ਕਥਾ ਹੀ ਕਰਦੇ ਰਹੋ ਜੀ, ਉਹ ਵੀ ਠੀਕ ਹੈ, ਉਹ ਵੀ ਠੀਕ ਹੈ। ਤੇ ਮੈਂ ਉਹਨਾਂ ਨੂੰ ਕਹਿ ਦਿੱਤਾ, ਮੈਂ ਕਿ ਤੁਸੀਂ ਚਾਣਕ ਦਾ ਪਹਿਲਾ ਗੁਰ ਵਰਤ ਰਹੇ ਹੋ, ਇਹ ਨਹੀਂ ਚੱਲੇਗਾ ਮੇਰੇ ਤੇ। ਸ਼ਾਮ ਸ਼ਰਨ ਪੈ ਜਾਓ, ਹੱਥ ਜੋੜ ਕੇ ਗੱਲ ਕਰੋ, ਹਲੇਮੀ ਨਾਲ ਪੇਸ਼ ਆਓ। ਤੇ ਦੂਸਰਾ ਚਾਣਕ ਨੇ ਰਾਜਨੀਤੀ ਦਾ ਗੁਣ ਦੱਸਿਆ, ਮੈਂ ਫਿਰ ਅਰਜ਼ ਕਰਾਂ ਦਾਮ। ਤੇ ਮੈਨੂੰ ਡਰ ਹੈ ਕਿਉਂਕਿ ਅੱਜ ਤੱਕ ਦਾਮ ਦੇ ਹੇਠ ਕਈ ਦਿਖਦੇ ਰਹੇ, ਬੜੇ ਬੜੇ ਦਿਖਦੇ ਰਹੇ, ਤੇ ਨੋਟਾਂ ਦੇ ਥੱਬੇ ਇਹਨਾਂ ਰਾਜਨੀਤਿਕਾਂ ਕੋਲ ਬਥੇਰੇ ਨੇ, ਬੜਾ ਸਿਲਸਿਲਾ ਇਹਨਾਂ ਕੋਲ, ਕੋਈ ਕਮੀ ਹੈ, ਇਹਨਾਂ ਨੂੰ ਲੱਖਾਂ ਦੇ ਢੇਰ ਅੱਗੋਂ ਲਾ ਲੈਣੇ। ਔਰ ਅੱਜ ਤੱਕ ਰਾਜਨੀਤਿਕ ਦਿਖਦੇ ਰਹੇ ਨੇ, ਤੇ ਮੈਂ ਬਾਬਾ ਦੀਪ ਸਿੰਘ ਦੇ ਇਸ ਸਥਾਨ ਤੇ ਬੈਠ ਕੇ ਥੋੜਾ ਜਿਹਾ ਮਾਣ ਕਰਦਾ ਤਾਂ ਕਿਤੇ ਮਾਣ ਨੂੰ ਚੋਟ ਨਾ ਲੱਗੇ ਕਿ ਪੰਜ ਸਿੰਘ ਸਾਹਿਬਾਨ ਭਾਵੇਂ ਲੱਖਾਂ ਪਤੀ ਤੇ ਨਹੀਂ ਤੇ ਲੰਬੀ ਚੌੜੀ ਇਹਨਾਂ ਦੀ ਕੋਈ ਜਾਇਦਾਦ ਨਹੀਂ ਹੈ, ਕੋਈ ਐਸੀ ਗੱਲ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਇਹ ਸਿੰਘ ਸਾਹਿਬਾਨ ਅਗਰ ਦੋ ਲੋਕਾਂ ਦੀ ਦੌਲਤ ਵੀ ਇਹਨਾਂ ਦੇ ਕਦਮਾਂ 'ਚ ਰੱਖ ਦਿੱਤੀ ਗਈ ਨਹੀਂ ਵਿਕਣਗੇ। ਔਰ ਇਹ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਣਾ ਕੇ ਰੱਖਣਗੇ, ਮੈਨੂੰ ਪੂਰਾ ਭਰੋਸਾ ਹੈ, ਪੂਰਾ ਯਕੀਨ ਹੈ। ਰਾਜਨੀਤੀ ਦਾ ਇਹ ਗੁਣ ਹੈ, ਗੁਰ ਹੈ ਕਿ ਦਾਮ ਨਾਲ ਖਰੀਦੋ। ਕਿਉਂਕਿ ਮੈਂ ਇਸ ਵਾਸਤੇ ਵਿਚਾਰ ਮੈਨੂੰ ਪੂਰੀ ਕਿ ਰਸਤੇ 'ਚ ਦੋ ਤਿੰਨ ਬੰਦੇ ਜਿਸ ਢੰਗ ਦੇ ਮੈਨੂੰ ਮਿਲੇ ਤੇ ਜਿਸ ਢੰਗ ਦੀ ਉਹਨਾਂ ਨੇ ਗੱਲ ਕੀਤੀ, ਔਰ ਇਹ ਗੱਲ ਦਿੱਲੀ ਤੋਂ ਹੀ ਆਰੰਭ ਹੋਈ ਹੈ ਮੇਰੇ ਨਾਲ, ਮੈਂ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ। ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ, ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲੈਣੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ, ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ। ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ। ਮੈਂ ਕਿਹਾ ਚਲੋ ਇੰਜ ਸਹੀ, ਹੁਣ ਤੀਜਾ ਗੁਰ ਵਰਤਦੇ ਪੈਣਾ, ਦੋ ਤੇ ਵਰਤ ਲੈਣੇ ਇਹਨਾਂ ਨੇ। ਮੈਂ ਇੰਜ ਕਿਤੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਕਿ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ। ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ, ਇਹ ਚਾਰ ਰਾਜਨੀਤੀ ਦੇ ਗੁਰ ਨੇ, ਰਾਜਨੀਤਿਕ ਲੋਕ ਅਪਣਾਉਂਦੇ ਨੇ। ਸ਼ਾਮ ਸ਼ਰਨੀ ਪੈ ਜਾ, ਹੱਥ ਜੋੜ ਕੇ ਗੱਲ ਕਰੋ, ਉਪਮਾ ਕਰੋ, ਮਹਿਮਾ ਗਾਇਨ ਕਰੋ, ਕਾਬੂ ਕਰ ਲਓ। ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ, ਕੁਝ ਰੁਪਏ ਦੇ ਦਿਓ, ਕੁਝ ਨੋਟ ਅੱਗੇ ਰੱਖ ਲਓ, ਖਰੀਦ ਲਓ, ਚੁੱਪ ਖਾਮੋਸ਼ ਹੋ ਜਾਣ। ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ, ਸ਼ਾਮ ਨਾਲ ਵੀ ਕਾਬੂ ਨਹੀਂ ਆਇਆ, ਦੰਡ ਦੇ ਉਹਨੂੰ, ਸਜ਼ਾ ਦਿਓ। ਇਹ ਰਾਜਨੀਤੀ ਦਾ ਤੀਜਾ ਗੁਣ। ਹੁਣ ਡੰਡ ਨਾਲ ਵੀ ਕਾਬੂ ਨਹੀਂ ਆਇਆ, ਜੇਲ੍ਹ 'ਚ ਵੀ ਪਾ ਦਿੱਤਾ, ਤਸ਼ੱਦਦ ਵੀ ਕੀਤਾ, ਟਾਰਚਰ ਵੀ ਕੀਤਾ, ਸਭ ਕੁਝ ਕੀਤਾ ਤੇ ਨਹੀਂ ਕਾਬੂ ਆਇਆ, ਹੁਣ ਭੇਦ ਪਾਓ, ਪਾੜ, ਹੁਣ ਇੱਕ ਨੂੰ ਦੂਜੇ ਨਾਲ ਤੋੜੋ, ਦੂਜੇ ਨੂੰ ਤੀਜੇ ਨਾਲ ਤੋੜੋ, ਤੀਜੇ ਨੂੰ ਚੌਥੇ ਨਾਲ ਤੋੜੋ। ਤੇ ਮੈਂ ਦੇਖਦਾ ਪਿਆ ਇਸ ਅੰਮ੍ਰਿਤਸਰ ਦੇ ਚਾਹ ਕੇ ਪਰਸੋਂ ਦਾ ਇਹ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ, ਉਹਨੂੰ ਉਹਦੇ ਨਾਲ ਤੋੜੋ, ਉਸਨੂੰ ਉਸਦੇ ਨਾਲ ਤੋੜੋ, ਕਿਵੇਂ ਕਰਨੀ, ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਰਾਜਨੀਤੀ ਦਾ ਇਹ ਚੌਥਾ ਗੁਰ ਵਰਤਿਆ ਜਾਂਦਾ, ਹਥਿਆਰ ਹੈ ਉਹਨਾਂ ਦਾ, ਕਿ ਹੁਣ ਪਾੜੋ, ਭਰਾਵਾਂ ਨੂੰ ਮੁਖਾਲਫ ਬਣਾ ਲਓ, ایک پارٹی نو چار چار حصیاں تقسیم کر دو. میں عرض کراں جو شہید ہوئے جو جیلوں وچ نے انہاں سارے دا مقصد ایک سمجھ لو، دو نہ سمجھنا. اگر تسی دو مقصد سمجھ لے تو موجودہ جڑے دور دے راجنیتک نے وہ سفل ہو گئے، اسی ہار گئے تو سفل ہو گئے. انہوں نے تو پاڑ دیتا سن، انہوں نے تو اتنے امرتسر کے ساڈے دو ٹکڑے کر دیتے. جو شہید ہوئے نے جو جیلوں وچ نے یا جو ہور ہر طرح دے وسائل جٹا کے قوم دا سنمان قائم کرنے دی کوشش پہ کرتے ہیں، سب نو ایک سمجھو. اور جہے منہ دچوں یہ پاڑن دے بول سمجھ نکلن، سمجھ لینا یہ انہاں راجنیتکاں دے زیر اثر بول رہے ہیں، قابو چ آ گئے ہیں. پاڑن دی گل اس وقت نہیں کرنی. مینو دلی وچ بھی کئی نے کہہ گئے نہیں جی ہم لیڈرشپ بدل دئیے. چلو میں کھل کے لبت پہ دیں، تسی اس ڈنگ دی آواز اٹھاؤ. میں کہ نہیں، میدان جنگ دے گھوڑے نہیں بدلتے. جب لڑائی شروع ہوئے تو آپ گھوڑے ہی بدل لو. نہیں، ہوں تو جس گھوڑے تے اسوار ہاں اسے تے ہی اسوار. میدان میدان جنگ دے جڑا گھوڑے بدلن دی کوشش کرتا ہے، کمے کمی اس کوشش دے چ ہار جاتا ہے اور قوم دا وہ منہ کالا کرا بیٹھتا ہے. اس وقت میں عرض کرا اس ڈنگ کی سوچنی نہ سوچنا. یہ چار راجنیتک لوگوں دے ستاداریاں دے جو ہے شستر ہوندے نے اور آج کال تو ورت دے آئے نے. انگریز بھی یہی کرتے رہے ہیں، شام کسی نو سر دا خطاب دے دیندے سن، رائے صاحب دا خطاب دیو، سر دا خطاب دیو، تے قابو کر لیندے سن. اگلے دی شرم پہ جاؤ، اگلے دی اتنی مہما گائن کر لو. جڑا سردے خطاب دے نال بھی قابو چ نہیں آیا، سردا خطاب دے دیتا ہے، حکماں دے دیتی ہے، وڈیائی کر دیتی ہے، مہما کر دیتی ہے، تاں بھی قابو چ نہیں آیا. تے ہن کوئی جگیر دے دو، کوئی پلاٹ دے دو، کوئی زمین دے دو، دام دے دو، پیسے دے دو، انگریز ہی کچھ کر دے. تے جے دے نال بھی قابو نہیں آیا تو جیل چ پاؤ، تشدد کرو اس تے. تے جے اجے بھی قابو نہیں آیا تو پاڑو، بھید پاؤ. یہ چار ستاداریاں دے گر ہوندے نے، ہمیشہ وردے نے. ستاداری چاہے اس دیش دی شخصی حکومت ہوئے، چاہے ڈیموکریسی ہوئے، سوشلزم ہے، کمیونزم ہے، طور طریقے یہی ورتے جاندے نے، شام دام دند بھید. اور یہ چار طور طریقے ساڈے وچ ورتے جا رہے ہیں. کئی تے کھما کرنی شام دے قابو آ گئے، تھوڑی جی انہوں کی اپما کی ہوئی قابو آ گئے. میں ایسا دیکھا کہ کچھ قابو ہو گئے جنہوں نے ماڑے موٹے پلاٹ مل گئے، کچھ دمڑے مل گئے، کہ کچھ ایک نو جیلوں کوئی تشدد ہویا، جیل بھوگنی پہ گئی، تو سوچیا ہوں چھڈو کی قوم دا ساتھ دینا، نقصان ہوندا ہے، کون جیل دیا پیڑا سہارے، کون ڈنڈ سہارے. تو کچھ اس چوتھی لپیٹ دے آ رہے ہیں، پاڑو بھید، بھید پاؤ، توڑو پھرا نو پھرا نال توڑو، ایک نو دوجے نال توڑو. تو میں پھر عرض کرا کہ میدان جنگ دے کوئی گھوڑے بدلن کی کوشش کرتا ہے، جیڑا بھی کرتا ہے ہار جاتا ہے، جتتا نہیں ہوتا، کیونکہ گھوڑے بدلن دے چیز کا سما لگ جاتا ہے تو دشمن سامنے حاوی ہو جاتا ہے، وہ اپنے مقصد دے جو ہے حل ہو جاتا ہے. اس واسطے انہاں چار ہی کڑوتیاں دے زیر اثر تسی آ کے اپنا منوبل نہیں گوانا تے اپنا ایمان نہیں بیچنا. نرس کر رہا سی جہد کول تان ہے مان اسے کول ہے، کہ کہہ رہے ہیں سید
1: وہی شریشت ہے جیڑا نرمل کرم دے اتے کھڑا ہے، تو جو نرمل کرم تے نہیں کھڑا ہوتے پکھنڈ ہے کرم دھرم پاکھنڈ جو دیسے تین جم جاگاتی لوٹ ہے. تو سدگر نے اپنے ڈھنگ نال نرنا کیتا ہے سرب دھرم میں شریشت دھرم. تے دو پنگتیاں دے نرنا اس گل دا ہے کہ نرمل کرم کیڑا ہے تے شریشت دھرم کیڑا ہے. تے دو سوال نے، انہاں دو سوالاں دا جواب ایک دتا گیا. انہوں بھائی صاحب بھائی سنتوک سنگھ جی کہندے نے پرشن انیک ایک جائے اتر النکار مانو تے چتر. پرشن ایک ہوئے، پرشن انیک ہوئے تے جواب اس دا ایک ہوئے، انہوں کہندے نے چترا النکار. پرشن انیک ایک جائے اتر النکار مانو تے چتر. تو سوال اتھے دو نے، پرشن اتھے دو نے، نرمل کرم کیڑا ہے تے شریشت دھرم کیڑا ہے. تو پرشن دو نے تے جواب ایک ہے. ایک جواب دوواں سوالوں دا سمادھان دوواں سوالوں دا جواب گرو ارجن دیو جی مہاراج نے دیتا ہے. اینو ساہتک دنیا کہ چترا النکار النکار ساہت جو ہے شوبھتا ہے تو اے النکار ہے اینو کہ چترا النکار. پرشن دو نے سرشٹ دھرم تے نرمل کرم تو ہوں نرمل کرم کی ہے سرشٹ دھرم کی ہے سگل دھرم میں سرشٹ دھرم ہر کو نام جپ نرمل کرم ہری دا نام جپ یہی نرمل کرم ہے ہری دا نام جپ یہی سرشٹ دھرم ہے اور کوئی نرمل کرم نہیں اور کوئی سرشٹ دھرم نہیں. ہر کو نام جپ یہ دو سوالوں کا جواب ہے جپ کر بس یہی سرشٹ دھرم ہے یہی نرمل کرم ہے اس تو وڈا اور کوئی نرمل کرم نہیں تو جپ کر اس تو وڈا اور کوئی دھرم نہیں تو جپ کر. کھما کرنی جپ نے شدھ کرنا ہے جپ نے پوتر کرنا ہے جپ نے نرمل کرنا ہے جپ نے سرشٹ بنا ہے تو جپ سکھ دے چوں نکل جائے سکھے نکل جاتی ہے سکھ تو کھڑا ہی جپ تے ہے. گرو گرنتھ صاحب جی مہاراج کی پہلی باعی جپ ہے اور سمچے سکھ جگت نو گرو نانک گرو گوبند سنگھ جی مہاراج نے جپ نال جوڑن کی کوشش کی تے جپ نال جڑو گے خالص ہوو گے شدھ ہوو گے جپ نال جڑو گے بہادر ہوو گے سرجیت ہوو گے جیوندے جاگدے ہوو گے. مول گل جیڑی ہے او جپ ہے. تو صاحب اتھے کہندے نے پاپ کی ہے پاپ دی ہن وضاحت ہے دو لفظاں وچ کرنی ہوئے جس بول تو جس کرم تو جس کردار تو جس وچار تو کسے نو چوٹ پہنچے پاپ ہے. کوئی لکھ کے پاپ کرتا ہے کوئی بول کے پاپ کرتا ہے کوئی کر کے پاپ کرتا ہے. پاپ تے کئی طرح نے چوٹ کسے نو پہنچانی ہے لکھ کے چوٹ پہنچاؤ. اس دیش وچ بڑا بھینکر پاپ ہے. میں جن اخباراں دے ایڈیٹر دیکھے مہا پاپی دیکھے جو کچھ لکھ دے پیسے جنہ لکھ دے پیسے تے پھر پاپی یہ دیکھے سوچنا پرسار منتری جو ٹی وی دے تے جو بلائی جاندے چوٹ بول کے چوٹ پہنچائی جانی ہے. اینی چوٹ پہنچانی ہے بول کے چوٹ پہنچانی لکھ کے چوٹ پہنچانی یا کسے کرم نال چوٹ پہنچانی یہ جڑا چوٹ پہنچانا ہے یہ پاپ ہے. مہاراج کہندے نے رام دے داساں دے سروور رام داس سروور دے اشنان کیتا تے کسے نو چوٹ پہنچان والی ہے جڑی پاپ برتی سی او دھل گئی ہن چوٹ نہیں پہنچاندے نرمل ہو گئے پوتر ہو گئے. اور حقیقت ہے سکھ نے اپنا حق منگے ہے کسے دا حق کھویا نہیں اج تک نہیں ہویا. یہ تے جپ کردا ہے یہ تے ستگراں نال جڑے ہویا ہے پر اتنی گل سپشٹ ہے کہ جد کوئی اس دا حق کھوے تے مردہ نہیں پھر جیوندا جاگدا ہے. ایدیاں تلیاں بھی ملن دیاں لوڑ نہیں ایدے اندر اونجی خون روح کر رہے ہیں ایدے اندر اونج بھی جذبہ موجود ہے ایدے اندر اونج ہی جو ہے اگنی موجود ہے. تو صاحب کہنے رام دے داساں دے سروور دا اشنان کیتا ہویا کہ سارے پاپ دھل گئے سارے گناہ دھل گئے. ہاں جی اشنان کر کے نرمل ہو گئے پوتر ہو گئے. ہاں جی پر یہ بخشش گرو نے دان دے روپ وچ دتی ہے. اسی کوئی مل دیتا ہے سروور دا اس ہری مندر دا کوئی مل دیتا ہے کوئی مل چکایا ہے. ستگرو نے اتنا وڈا تیرت اتنا وڈا ستسنگ دا گڑ اتنا وڈا پوترتا دا سوما سانو دان دے چ دیتا ہے. اسی دے دیوزان وچ کی دیتا ہے سانو دان دے چ دیتا ہے. اتنا سرمور کیندر بخشش بھریا اے پوتر استھان اور بخشش بھریا اے نرمل جل اے ساری دات سانو اس نے دان دے روپ وچ دتی ہے. اسی اس ڈھنگ نال سارے جو ہے بھکاری ہاں. تو صاحب کہندے نے پورے گرودیو نے اے دان کیتا ہے اے بخشش کیتی. ہاں جی ہر پرکار دی جڑی کشلتا ہے ہر پرکار دا جو منگل ہے سکھ ہے کلیان ہے او دی پراپتی ہوئی من دے اس دی دھارنا ہوئی. ہاں جی گرو شبد دی وچار کردیاں کردیاں ہر پرکار دے تھوک دی پراپتی ہوئی. شریرک سدھی مانسک سدھی ادھیاتمک سدھی بھاؤ شریرک سکھ مانسک سکھ تے ادھیاتمک سکھ سارے سکھاں دی پراپتی ہوئی گرو دے شبد دے وچار کردیاں کردیاں. ہاں جی سادھواں دی سنگت کردیاں کردیاں گرو دی سنگت کردیاں کردیاں جتنی بھی پاپ دی میل سی ساری دی ساری اتر گئی لے گئی. ہاں جی اور اس طریقے دے نال جد پوتر ہوئے تے اکال پورک انگ سنگ ہو گیا، ساتھی بن گیا، مددگار بن گیا. ہاں جی، گرو دی بخشش کا صدقہ، رحمت دا صدقہ، نام دا جپ کیتا، پربھو دی بانی پڑی. ہاں جی، وہ جو انادی اکال پورک ہے، پری پورن پرماتما ہے، پھر اس دی پراپتی ہوئی، وہ سانو ملیا. اتھے تک شبد دی وچار، شبد دے بھاو ارتھ اور اخری ارتھ کچھ بدھی انسار تھوڑے سامنے جو ہے میں رکھے نے. ہوں میں 15-20 منٹ تھوڑے ہور لینے نے، اس تو بعد شری اکھنڈ پاٹھ صاحب کا بھوگ پوے گا. پروفیسر درشن سنگھ نے تے بھائی صاحب بھائی سریندر سنگھ نے آپ نو کیرتن دیا دھنوں دے نال نحال کرنا ہے، تے اگلا پروگرام پربندک صاحبان سنگھ صاحبان تھوڑے سامنے جو ہے رکھن گے. 15-20 منٹ میں تھوڑے ہور لوا. صاحب شری گرو نانک دیو جی مہاراج نے اپنی پاون پوتر باڑی فرمان کیتا ہے کہ منک دا من تے تن یہ دو وجود نے، الگ الگ اسی دو روپ رکھتے ہیں، ایک نہیں. کئی دفعہ سڈا تن کچھ ہور کہندا ہے، سڈا من کچھ ہور کہندا ہے. زبان باڑی پڑھ رہی ہوندی ہے، من نہیں پڑھتا. کئی دفعہ من پڑھ رہا ہوندا ہے، زبان خاموش ہوندی ہے. تن تے من دو الگ الگ وجود نے، یہ دو الگ الگ دنیا نے ساڈیاں. تے جد دنیا الگ الگ نے ہر منک دیاں، تا انہاں دو دنیا دے تے راج پربند بھی وکھ وکھ نے. شریر دی دنیا دا راج پربند وکھ، تے مانسک منڈل دا راج پربند وکھ. کہندے نے من وچ اودوں تبدیلی آ جاندی ہے، کرانتی آ جاندی ہے، جد راج پربند بدل جاندا ہے. کسی بھی دیش دے پلٹا ادو آتا ہے جد راج پربند بدلتا ہے، پلٹتا ہے، یہ تبدیلی آ جاتی ہے، کرانتی آ جاتی ہے. تے ساری دنیا وکھ وکھ تجربے کیتے گئے، کدھر شخصی حکومت، کدھر سوشلزم کمیونزم، کدھر ڈیموکریسی جمہوری پرجا تنتر، یہ وکھ وکھ تجربے کیتے گئے تاکہ بندے نو بیرونی سکھ ملے، بندے نو اندرونی چین ملے. یہ بھی وکھ وکھ تجربے کیتے گئے، ہر ایک یگ اپنے اپنے ڈھنگ نال تجربے کیتے گئے. جیسے ستگرو کہندے نے کہ ست جگ ست تریتا جگے، دوپر پوجا چار، تینوں جگ تینوں دڑے، کل کیول نام آدھار. من نو سکون ملے، من نو چین ملے. کسی وقت پوجا پاٹھ دی گل، تیرتھاں دے رٹن دی گل، ہون یگ دی گل، سنجم تے جت دی گل، یہ وکھ وکھ طور طریقے اپنائے گئے کہ بندے دے من نو سکھ ملے، بندے دے تن نو تے ایدیاں بیرونی لوڑا جڑیاں نے سہولیت نال سوکھے ڈھنگ نال اس نو پراپت ہون. تے باہروں بھی کچھ یتن کیتے گئے، ایک یتن او جو وید لوگاں نے کیتا، ایک یتن او جو راجنیتک لوگاں نے کیتا کہ بندہ شریرک تل تے سکھی رہ سکے، شریر دے وچ کوئی بیماریاں نہ آون. اس دیش دے وچ پرانا طریقہ آیورویدک سی، او تبدیل ہویا، یونانی علاج آیا. بھی دیکھا گیا آیورویدک ڈھنگ نال علاج کردیا ساریا بیماریاں نہیں جاندیاں، کچھ بیماریاں رہ جاندیاں نے، تاں پھر یونانی طور طریقہ پرچلت ہویا. یونانی طور طریقے تو بعد پھر انگریزی علاج آیا، ایلوپیتھی آئی. تے پھر دیکھا گیا یہ بھی کئی روگاں دے تے کارگر نہیں ثابت ہوندا، ہومیوپیتھی آئی. اج کل نیچر پیتھی دا بڑا زور ہے. یہ سارے تجربے وکھ وکھ سیانے لوگاں نے، وید لوگاں نے کیتے کہ بندے دے شریر دے چوں کسے طریقے نال روگ کڈیے تے بندہ شریرک تل تے سوستھ ہو سکے. بندے دیاں آرتھک لوڑاں تے بندے دا سماجک ڈھانچا سکھی رہ سکے، وکھ وکھ طور طریقے نال راجنیتک لوگاں نے پربند بنائے، قانون بنائے، ودھان بنائے. پچھلے دن ایک بہت وڈے سکھ جگت دے مکھی بندے نے کلکتے دے کدھر کیا، کیونکہ کلکتے دے سنگاں نے مینوں اس طرح آخیا، بھائی وہ کہندا ہے کہ رہت نامہ نہیں سنانا چاہیے، صرف بانی پڑھو. گروؤں نے بانی اچارن کی، رہت نامے تے بندے دے نے، لہذا رہت نامے نال ساڈا کی مطلب. گل اتنی سی کہ رہت نامے سکھ جگت تو کڈ دئیے تے رہت وہت آپے نکل گئی، امرت دی مریادا آپے نکل گئی. اور انہیں کلکتے دے اس وشے تے بہت زور لایا، تے مینوں اتھوں دے چیدا چیدا سجنا نے جو باپ کافی تعداد دے چتے ہن وی آئے نے، آخر بھی اس سمبند تسی کچھ کہو. مینوں اتھے کہنا پیا ہر سمپردا دے اپنے سدھانتک گرنتھ نے تے ودھانک گرنتھ نے، قرآن اسلام دا سدھانت گرنتھ ہے، حدیثاں اسلام دیا ویدھانک گرنتھ نے، سدھانت تک پہنچنا کیویں ہے ودھان ہے، سدھانت ایک مارگ ایک رستہ بن گیا ہے، پر رستے دے اتے چلن دے رول آکر ٹریفک رول بھی تے ہوندے ہیں، رستہ گرو گرنتھ صاحب ایک رستہ ہے، قرآن ایک رستہ ہے، وید ایک رستہ ہے، گیتا ایک رستہ ہے، پر آخر رستے دے تے چلن دے نیم بھی تے ہوندے ہیں، ٹریفک رول بھی تے ہوندے ہیں، رستہ کوئی ہور بنا دے نے، سڑک کوئی ہور بنا دے نے، ٹھیکیدار بنا دے نے، پی ڈبلیو ڈی دا محکمہ بنا دے، تے ٹریفک رول کھما کرنی ٹریفک دا محکمہ بنا دے، یاتایات دا محکمہ بنا دے، او دوجے محکمے دا کم، او ٹریفک رول بنا دے، سڑک بنا لینا ہی صرف بہت وڈی گل نہیں، سڑک دے اتے چلن دے رول بھی بنانے پین گے، نیم بھی بنانے پین گے، امریکہ دے یا امریکہ دا جتھے جتھے جو ہے ٹریفک رول دا پربھاؤ ہے، اتھے لوکی سجے پاسے چل دے، باقی دیشاں چ لوکی کھبے پاسے چل دے، سمچے عرب دے چ اور یورپ دے کئی دیشاں دے چ، امریکہ دے چ، کینیڈا دے چ لوکی سجے پاسے چل دے، کاراں موٹراں سجے پاسے چل دیاں، تے انگلینڈ دے چ، تے ایشیا دے بہت سارے دیشاں دے چ، تے بھارت دے چ کھبے پاسے چل دے رول ہے، تے ہن کوئی آکھے میں ٹریفک رول نہیں مندا، میری مرضی، میں سجے چلاں، میں کھبے چلاں، بس دا ڈرائیور آکھے میں ٹریفک نیم دی پالنا نہیں کرنی، میں تے انی پالنا کرنی، چلنا سڑک تے، اجاڑ چ نہیں چلاں گا، کچے چ نہیں چلاں گا، جتھے سڑک نہیں اتھے نہیں چلاں گا، چلاں گا میں سڑک تے، پر میں سڑک دے نیم دی پالنا نہیں کرنی، میں ٹریفک رول دی پالنا نہیں کرنی، تو کھما کرنی، ڈرائیور مسافراں نوں منزل مقصود تے پہنچائے گا، اس اپنا بھی بھوگ پی جائے گا، تو مسافراں دا بھی رستے چ پی جانا ہے، ٹریفک نیم دی پالنا کرنی پیندی ہے۔ گرو گرنتھ صاحب جی مہاراج ایک مارگ نے، اس مارگ دے تے اسی کس طرح چلنا ہے، رہت نامے سڈا اصول نے، ٹریفک جو ہے رول نے، او دے مطابق اسی چلنا ہے اس مارگ تے، اسی طریقے نال حدیثاں ویدھانک گرنتھ نے، وید سدھانتک گرنتھ نے ہندو دھرم دے، پر منو سمرتی ویدھانک گرنتھ ہے، ودھان ہے، رول نے، تے اونے بلند بانگ کے رہت نامے دی کی لوڑ ہے، رہت نامے دی کی لوڑ ہے، تے میں آخیا ہوں کدھر ملاقات نہیں ہوئی، تو انہوں کہہ دیاں تو ہوں سارے دیش چ رولا پا، ٹریفک رول دی کی لوڑ ہے، تے صرف سڑکاں بنانیاں چاہیے، ٹریفک رول دی کی لوڑ ہے، نہیں، سڑک بھی بنانی پیندی ہے، ٹریفک رول بھی بنانے پینے، مارگ بھی بنانا پیندا ہے، مارگ دے چلن دے نیم بھی بنانے پیندے نے، اس واسطے ہر جو ہے سمپردا دے اپنے سدھانتک گرنتھ نے، اپنے ودھانک گرنتھ نے، او دے رول نے، او دے کچھ اصول نے، اس دے مطابق جو ہے چلنا ہوندا ہے، اور اس مطابق اس دی جو ہے پالنا کرنی ہوندی ہے۔ تو میں عرض کراں کچھ بار دے راجنیتک ڈھانچے اس طرح بدلتے رہے کہ بندے نو آرتھک سماجک طور تے سنتشتی ہوے، سکون ملے، تے اے دے وچ کوئی بادھا نہ کھڑی ہوے، راجنیتک لوگاں نے نیم بنائے، تے وکھ وکھ اے راجنیتک دنیا وچ پلٹا آندا رہا، اس طرح جویں ویدک دنیا وچ پلٹا آیا، پہلے آیورویدک، پھر یونانی علاج، پھر ایلوپیتھی، پھر ہومیوپیتھی، پھر نیچر پیتھی، اے وکھ وکھ سلسلہ چلیا، اس طرح کسے وقت شخصی حکومت کنگڈم، پھر سوشلزم دا نعرہ لگیا، کمیونزم آیا، پھر اے پرجا تنتر، ڈیموکریسی، جمہوریت، اے وق وق تجربے کیتے گئے، لیکن کھما کرنے آیورویدک دے ہوندے آیا بھی کچھ روگ ایسے سن جنہ روگاں دے چ لوکی گرسے رہندے سن، تے روگ دور نہ ہو سکیا، ہوموپیتھی، نیچرپیتھی، ایلوپیتھی، یونانی طب دے ہوندے آیا بھی روگ منک دی دنیا دے چ رہے پورن طور پہ دور نہ ہوئے۔ ہوں تو میں دیکھتا جتنی دیر دے کوئی نمی دوائی بازار دے چاہتی ہے، اتنی دیر دے کوئی نواں روگ بھی آ جاتا ہے، میڈیکل سٹور دوائیاں نال بھرے پے نے، بندیاں دے شریر بیماریاں نال بھرے پے نے، ہو دین سیاست سے تو رہ جاتی ہے چنگیزی، جدا ہو دین سیاست سے تو رہ جاتی ہے چنگیزی۔ اقبال کہندا ہے سیاست نالوں دھرم نو اڈ کر دو تے سیاست کی رہ جاندی ہے، چنگیز خان دا اکھاڑا، ہلاکو دی محفل، ہٹلر دا دیوان، بس یہی کچھ رہ جاندا ہے، اور کچھ نہیں رہ جاندا، اگر دین نو کڈ دو، اگر دھرم نو کڈ دو سیاست دے چوں، جدا ہو دین سیاست سے तो रह जाती है चंगे जी। साडे देश विच कुछ राजे भी पूजे गए, राजिया नू भगवान आख्या गया। केड़े राजे? राजा राम, राजा कृष्ण, संत महापुरुष। बड़ी वड्डी इन्हां दी पूजा हुई। ते मैं अर्ज करां राजे करके नहीं, ये राजे सन पर नालक धार्मिक सन। राजे ते इत्थे बेशतर होए ने, कौन पूजदा है, कौन उन्हां नू भगवान आखदा है, कौन उन्हां नू मत्था टेकदा है। ते मैं अर्ज करां कोई बहुत वड्डे राजे भी नहीं सन। एक अयोध्या दा राजा है, ते अयोध्या दी अज आबादी भी जिहड़ी है कोई 90,000 तो ज्यादा नहीं है। मैं समझदा श्री राम दे जमाने ते 10-15,000 की आबादी का कस्बा होना है, शहर होना है। 15,000 की आबादी बहुत आउंदी सी जी, बहुत वड्डा शहर है, क्योंकि 15,000 बंदे रहिंदे ने। चलो 20,000 मन लैंदे आं। आले दुआले 10-15 पिंड सन, बस इतना ही राजपाट सी उन्हां दा। सारा देश पूजदा पिया। दूसरे द्वापर युग दे राजा ने द्वारका दे श्री कृष्ण, ते द्वारका अज भी 60-70,000 की आबादी का शहर है, इस तों वड्डा नहीं है। आले दुआले 15-20 कस्बे होर, इतना ही राजपाट सी श्री कृष्ण दा, द्वारका दे राजा। पूजा कीती सारे देश ने, राजे करके पूजा कीती। जे राजे करके पूजा है तां कृष्ण ते राम नालों होर वड्डे वड्डे राजे मौजूद सन, इतनी मैरज करदे हैं। जिन्हां दा राजपाट श्री राम नालों श्री कृष्ण नालों बहुत ज्यादा सी, नहीं पूजा हुई। इन्हां दी क्यों होई? ए सियासतदान होण दे नाल नाल धार्मिक सन, बस इतनी गल। इन्हां ने धर्म ते नीति नूं इकट्ठा कीता होया सी। एक विशिष्ट दा चेला है, एक संदीपन दा चेला है। श्री कृष्ण संदीपन दे चेले ने और श्री राम विशिष्ट दे चेले ने। दोवें धार्मिक दुनिया दे संपन्न ने, निपुण ने, ते अपनी राजनीति नूं धर्म दे अनुसार चलांदे ने। दिल शिकनी ना होवे, किसे दा हक ना मारिया जाए, किसे दी समाजिक तौर ते जो है हक तलफी ना होवे, किसे दी आर्थिक तौर ते हक तलफी ना होवे। जद इन्हां ने अपने राज प्रबंध दे नाल धर्म नूं जोड़िया, ते धर्म फैलन लग पिया। बहुत लोगों ने भगवान जान के पूजा की थी। और स्पष्ट है कि धर्म तो बिना राजनीति पवित्र नहीं आती, ते राजनीति तो बिना धर्म चलता नहीं। राज बिना ने धर्म चले हैं, धर्म बिना सब दले मले। ते बिल्कुल स्पष्ट है, गल सही है। हुण पूजदा है सारा देश, ते जिहड़े पूजदे ने कहिंदे जी धर्म ते सियासत नूं अड अड करो। ते पहले ते राम दे नाल राजा शब्द अड करो, संत राम आखो, राजा राम क्यों कहिंदे? राजा शब्द हटाओ दे नालों, भगवान राजा राम, भगवान राजा राम कही जांदे हो, राजा राम कही जांदे हो, पूजी जांदे हो। राजियां दी ते असीं पूजा नहीं करदे, राजनीतिकां दी ते असीं पूजा नहीं करदे, राजियां नूं ते असीं मत्था नहीं टेकदे, राजियां नूं ते कोई सजदा नहीं करदा। अंदर भाव है, ये वो राजा है जो धार्मिक है, ये वो राजा है जो संत है, ये वो राजा है जो विशिष्ट दा चेला है। और इसने अपनी राजनीति नूं धर्म नाल जोड़िया, सारी दुनिया ने उहदे कदमां ते सजदा कीता, सारे देश ने। फिर ने महाराजा कृष्ण, द्वारका दे राजा कृष्ण, द्वारकाधीश उन्हां दा नां है, द्वारका दे राजा, द्वारकाधीश आख्या जांदा है। मथुरा विच बहुत वड्डा मंदिर है, उस मंदिर दा नां भी है द्वारकाधीश। और द्वारका विच बहुत वड्डा मंदिर है, उहदा नां भी है द्वारकाधीश, द्वारका दे मालक, द्वारका दे राजा। ते द्वारका दे राजे होण दे नाते ते पूजा नहीं है, ओ राजा बाद दे च है, संत पहले। ते सारे देश ने पूजा की थी, ते पूजन वाले कहिंदे पए ने, ऐ सिंगो धर्म नालों सियासत नूं अड करो। ते मेरा इस स्टेज तो इन्हां नूं जवाब है, श्री कृष्ण नूं राजा कहना छड़ दो, ते श्री राम नूं भी राजा कहना छड़ दो, संत आखो। तुसी राजा राम आखी जांदे हो, राजा कृष्ण आखी जांदे हो, अपनी थां ते उत्ते थानू चाहिदा है ओ बंदा जिहड़ा धार्मिक भी होवे, सियासतदान भी होवे। ते जद साडी वारी आए ते कहिंदे नहीं जी, धर्म नूं सियासत नालों अड करो। ते जे सियासत दे चों धर्म नूं अड कर दिता, ते सियासत ते गुंडियां दा अखाड़ा बन के रह जांदी है, चंगेज़ खान दा अखाड़ा बन के रह जांदी है। एक बड़ा प्रतिष्ठित गुंडा सी, तुसीं आखोगे प्रतिष्ठित गुंडा, प्रतिष्ठित गुंडा। मैं बैठा सी कुछ सियासतदानां नाल, और उस गुंडे नूं मैं जाणदा सी सुभावक, हुण इत्थे चल पई ए गल, ते मैं हुण लफ्ज़ रोक नहीं सकदा। 3-4 उसने कतल भी कीता, और जाती तौर ते भी मैं उसनूं जाणदा सी, इस वास्ते कदी कदी कथा सुनन आउंदा सी। ते एक दिन जद उन्हां राजनीतिकां दे कोल मैं बैठा, राजस्थान दी ये गल, ते सारे राजनीतिक खड़े हो गए जद वो आया, ते मैं नहीं खड़ा होया। मैनूं कहण लगे, गैनी जी खड़े हो जाओ। मैं क्यों? इस गुंडे दे वास्ते खड़ा हो जावां? इन्हें 3-4 कतल कीते ने, تے جس گلی تو لنگدا لوکی کر دے بوئے بند کر چھڑ دے تے جس گلی تو لنگدا لوکی سہم جاندے تے پتہ مینوں کہن لگے مسکین جی راجنیتی میں ایسا چلتا ہے میں کہ ٹھیک ہے راجنیتی میں گنڈا گردی چلتی راجنیتی میں بدماشی چلتی راجنیتی میں یہ قاتل لوگ چلتے ہیں یہ دیش کی راجنیتی پھر ایک وپاریاں کی سبھا وچ میں بیٹھا سی ایک دو سرب سمیلن بھی انہوں دنوں چھوئے نہ وہ بھی میں اٹینڈ کیتے انہوں وپاریاں چ میں بیٹھا میں کہ حد ہو گئی اہنسا پرمو دھرم دے پجاری جینی گو دی چربی ملا ملا کے سارے پنجاب دے سارے ہلا ہریانے نو کھلا چھڈے کتنے دا دھرم برشٹ کر چھڈے یہ بہت ماڑی گل بہت ماڑی گل پتا مینو کی آخیا بزنس میں ایسا چلتا ہے وپار میں ایسا چلتا ہے راجنیتی میں گنڈا گردی چلتی ہے بزنس میں بے ایمانی چلتی ہے تو چلتی ہے جو بزنس بے ایمانی ہے تو راجنیتی گنڈا گردی ہے تو کھما کرنی رہ کے گیا تو دنیا تے نرک بن گئی اور رہ کے گیا پھر کی رہ گیا کچھ بھی نہیں رہ گیا اگر بزنس یہی چلتا ہے اس میں ٹھیک ہے قابل قبول ہے بات تو راجنیتی گنڈے بھی پران نے سلمانت نے پرتیشت نے بڑے بڑے راجنیتکا نے اپنے آلے دوالے گنڈے رکھے ہوئے نے ووٹ لینے واسطے جیتنے واسطے تو کھما کرنی پھر راجنیتی دی روپ ریکھا کی ہوئے گی تے واپار دی جڑی ہے اے روپ ریکھا کی ہوئے گی بزنس میں ایسا چلتا ہے جی دھندے میں ایسا چلتا ہے تے ایک دو لفظ میتھوں ہور بھی اگے ہوئے او دے نال پاویں اوکھے بڑے ہوئے میں کہ میں تھڈا اوتار دیکھا ہے سوامی مہاویر ننگا کھڑا ہے تے میں غضب دی گل اوتار تھوڑا ننگا کپڑے نہیں پہنتا تے جتنی ہندوستان دے وڈیاں وڈیاں کپڑے دیاں ملاں نے جینیاں دیاں نے برلا جینی اور بڑے بڑے مل اونر خاص کر کے کاٹن ملاں جنہاں دیاں چل دیاں نے او جینی کپڑے دے تھوک وپاری ہندوستان دے 70% جینی نے کپڑے دے تھوک وپاری تے کپڑے دیاں وڈیاں وڈیاں ملاں 80% جینیاں دی تے میں سبھاوک کہہ بیٹھا میں کیا جین صاحب اے مینو دس دو پہلے اوتار تھوڑا ننگا کھڑا ہے بالکل الف ننگا کھڑا ہے سارے پوجتے پے نے متھا پہ ٹیکتے ہیں تے تسی سارے دیش نو کپڑا پوائی جاندے ہو ساری دنیا نو کپڑا پوائی جاندے ہو کپڑا بنا بنا کے کپڑا ویچ ویچ کے کم سے کم اپنے اوتار نو جنوں متھا ٹیکتے ہو کم سے کم اسی رہنی بہنی تے دھارن کر لو جیڑی اسی رہنی بہنی ہے وہ رہنی بہنی تے تسی دھارن کرو تے مینو کہن لگا آپ تو بڑے کوڑے شبد بولتے ہیں کڑوے شبد بولتے ہیں تے میں کہ جی کڑوے شبد لگتے ہیں تے کم سے کم مورتی ننگی نہ بنا دے تو کوئی کپڑے اڑا دو پھر سانو جو میٹھے ہی شبد چاہیے یہ جی کوڑے نے میں تے جی سامنے سپشٹ گل ہے وہ تو ساڈے سامنے رکھ دیتی ہے ساڈے گرو دی رہنی بہنی سی اپنی وہ تن تے شستر سجاندے سن کیس رکھتے سن کچھیرا پہنتے سن گرو گوبند سنگھ جی مہاراج کنگا رکھتے سن اسی انہوں دی رہنی بہنی دھارن کر لی سکھ کہہ لیندے ہاں تے تسی سوامی مہاویر دی رہنی بہنی دھارن کرو جو انہوں دی ہے جو اپاشک ہے جس دا اپاشک ہے تن اپنا اس ورگا نہیں بنا سکتا تے من کی خاک بنائے گا کی بنائے گا ادھر رام لیلا گراؤنڈ وچ جب 300 سالہ گرو تیگ بہادر صاحب جی مہاراج دا گرپرب منایا گیا نا شہیدی گرپرب تے اس دن انہاں دن چ ایمرجنسی دیش دے چ لگی ہوئی سی بڑے بڑے پرتیشت بندے بولن آئے دیش دی پردھان منتری بھی اس دن بولن آئی سی اخباری رپورٹر دے مطابق کوئی 22 لاکھ دا اکٹھ سی اخیر تک دنیا نہیں دستی سی تے پردھان منتری صاحبہ کہن لگی میں دوربین نہیں لے آئی وہ لے آنی سی مینوں مین تو اخیر تک سنگت دکھائی نہیں دیندی اینا اکٹھ خوش ہو کے کہن اینا اکٹھ اینی مہان شردا میں تے دوربین نہیں لے آئی مینو پرنسپل ستبیر سنگھ دے بول نہیں بول دے کول بیٹھے سن کہن لگے نہیں سانو انجی نیڑے ویکھن دی کوشش کرو دوربین نال ویکھن دی کوشش نہ کرو انج ہی نیڑے تو ویکھن دی کوشش کرو اسی کی دوربین نال کیوں ویکھدے دور کیوں رکھدے دوربین تو اس نو ویکھی دے جڑا دور ہے تسی سانو اتنا دور سمجھ لیا دوربین نال ویکھدے ہو اسی تھوڑے کول بیٹھے اسی تھوڑے انگ ہاں اس دیش دے انگ ہاں تینوں دور کیوں سمجھے اس اکھ نال ہی ویکھو دوربین نال نہ ویکھو تے کھما کرنی جڑے شبد اس دن آکھے گئے سن میں اج بھی آکھاں اس بھارت دی سرکار نو دوربین نال ویکھن دی کوشش نہ کرو, نیڑے ہو کے کوشن جو ہے ویکھن دی کوشش کرو, اصلیت پتہ چلے گا, حقیقت دا پتہ چلے گا. اسی حق تے ہاں, انصاف تے ہاں, تسی تشدد تے ہو, بے انصافی تے ہو, پر نیڑے ہو کے ویکھن دی کوشش کرو. تو خیر میں عرض کر رہا سی, وکھ وکھ تجربے ہوئے باہروں کہ بندے دیاں آرتھک لوڑاں سماجک لوڑاں دے کوئی رکاوٹ نہ کھڑی ہوئے تو طور طریقے بدل دے رہے, کدھر شخصی حکومت کنگڈم, کدھر ڈیموکریسی پرجا تنتر, کدھر کمیونزم سوشلزم, اس طریقے دے طور طریقے بدل دے رہے, لیکن بندے دیاں سمسیاواں تیوں دیاں تیوں رہیاں. کیوں رہیاں؟ اقبال کہندے نے اس واسطے کہ جدا ہو دین سیاست سے تو رہ جاتی ہے چنگے دی. اگر سیاست نالوں دھرم نوں اڈ کر دیو تا سیاست چنگیز خان دا اکھاڑا بن کے رہ جاندی ہے, ہٹلر دا ٹولا بن کے رہ جاندی ہے, ہلاکو دا اڈا بن کے رہ جاندی ہے, وہ تے بربادیاں ہی بربادیاں کرے گی. یہ اقبال دے بول نے. اس وقت ایسا اقبال نے آکھیا, تو پھر اسی کوشش کی کی تھی, اسی روز دیوان دی سماپتی تو بعد اپنے گردیو کو لے منگ کرنی شروع کی تھی کہ راج کرے گا خالصا آکی رہے نہ کوئے, راج پربند پویتر ہاتھ دے بندے چوئے, پویتر ہتھاں دے چوئے, تاکہ کوئی آکی نہ ہوئے, دکھی نہ ہوئے. کوئی کسے دا حق مارے نہ, کوئی کسے دا حق کھوے نہ, راج ستا ستوادی دے ہاتھ چوئے, ست تے ستا دا اسی سمیل چاہتے ہیں. دھرم تے راجنیتی کا سمیل اکاگرتا بخشنی
2: اگر کا پردان کرنے ہیں, صاحباں دی حضوری وچ آئے مخواس ستگران دا حکم نامہ سچ بدھی انسار اس دے ارتھ بھاو ارتھ تے موجودہ دور دیاں کچھ گلاں وچاراں آپ جی دے سمکھ بھیٹ کراں. اس تو پہلے چلی آ رہی پرمپرا انسار داس دی دو کر جوڑ سنیمر فتح پروان کرنے. واہگرو جی کا خالصہ, واہگرو جی کی فتح. ستگران دا جو اج پاون پوتر واس آیا ہے, اودے ارتھ تے بھاو ارتھ رکھن تو بعد جو اج دی اکترتا ہے, تے اج دی اکترتا دا جو ادیش ہے, تے سنگھ صاحبان دا جو حکم ہے, تے انہاں دے جو متے نے, انہاں دا جو پنتھ لئی فرض تے حکم لاگو کرنا ہے, کہ سب کچھ نوں اسی اج شانتمئی ڈھنگ نال سننا ہے, دھارن کرنا ہے, تے اس تے عمل کرنا ہے. گرو گھر دی چلی آ رہی پرمپرا دے مطابق میں پہلے کوئی پانچ دس منٹ صاحباں دے واس دے اکھری ارتھ تے بھاو ارتھ کردے ہاں, تاکہ میں سوتنتر روپ دے کچھ وچاراں اج دے سمے دے تھوڑے سامنے بیٹھ کر سکاں, عرض کر سکاں. اس واسطے آپ پرمپرا دے مطابق واک پرتھم سرون کرو, ایک ایک پنکتی دے ارتھ, پھر اگلیاں گلاں اگاں کران گے. ایک دفعہ پیار نال آکھو ستنام. سورٹھ راگ دے اندر صاحب شری گرو ارجن دیو جی مہاراج دا بخش سیتا اے پاون پویتر واک ہے. ہاں جی, اردو نظم دے جیسے کتا ہے, ربائی ہے, دوہا ہے, غزل ہے, نظم ہے, اس طرح سنسکرت ساہت دے تے پنجابی ساہت دے کوتا دی دنیا دے دو پدے نے, تے پدے ہے جے نے, چو پدے نے, پنچ پدے نے, اشت پدیاں اتیادک نے, اور اس تو علاوہ چھند نے, منگل نے, تو بے شمار یہ کوتاواں دے اپنے اپنے نمونے نے. یہ دو پدا ہے جے دے میرے پادشاہ یہ فرمان کر رہے ہیں. ہاں جی, گرو گھر دی یہ پرمپرا ہے, جد گرو گرنتھ صاحب جی مہاراج دے واک چل رہے ہیں, کہ کوئی نواں خیال کسی تھان تے سدگر نے دینا ہوندا ہے, نوی گل کوئی آرمب کرنی ہوندی ہے, تو وہ پہلے منگلا چرن ہوندا ہے. मंगलाचरण अज तक साडे देश विच साहित्यकार आलम लोग ग्रंथकार करते रहे गणेश दा ते सरस्वती दा। सनातन मत की यह धारणा है कि सिद्धि दा

0: ਕਿ ਜੋ ਕੁਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਉਂਦਾ ਰਿਹਾ, ਉੱਥੋਂ ਇੱਕ ਗੱਲ ਸਪਸ਼ਟ ਹੋ ਗਈ, ਚੰਗੀ ਮਾਂ ਵੀ ਨਹੀਂ ਸਾਬਤ ਹੋਈ। ਫਿਰ ਹੋਰ ਮੈਂ ਅੱਗੇ ਚਲਾਂ ਤੇ ਜੋ ਮੈਂ ਦੇਖਿਆ, ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ। ਰਾਤ ਨੂੰ 12 ਵਜੇ ਨੂੰਹ ਨੂੰ ਘਰੋਂ ਕੱਢ ਛੱਡਿਆ, ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ। ਪੋਤਰਾ ਰੋਂਦਾ ਹੀ ਰਹਿ ਗਿਆ, ਪਿੱਟਦਾ ਹੀ ਰਹਿ ਗਿਆ। ਜੋ ਚੰਗੀ ਧੀ ਨਹੀਂ ਸਾਬਤ ਹੋਈ, ਜੋ ਚੰਗੀ ਪਤਨੀ ਨਹੀਂ ਸਾਬਤ ਹੋਈ, ਜੋ ਚੰਗੀ ਮਾਂ ਨਹੀਂ ਸਾਬਤ ਹੋਈ, ਜੋ ਚੰਗੀ ਸੱਸ ਨਹੀਂ ਸਾਬਤ ਹੋਈ, ਜੋ ਚੰਗੀ ਦਾਦੀ ਨਹੀਂ ਸਾਬਤ ਹੋਈ, ਖਿਮਾ ਕਰਨੀ ਉਹ ਚੰਗੀ ਰਾਜਪਾਠ ਦੀ ਕਰਨ ਦਾ ਕਿਸ ਤਰ੍ਹਾਂ ਸਾਬਤ ਹੋਵੇਗੀ। ਮਨੁੱਖ ਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਈਦਾ ਕਿ ਵਾਕਈ ਇਹ ਮਨੁੱਖ ਕੀ ਹੈ। ਕਮਾਲ ਦੀ ਗੱਲ, ਜ਼ਿੰਦਗੀ ਦੇ ਹਰ ਪਹਿਲੂ ਦੇ ਜਿਸਦੀ ਜ਼ਿੰਦਗੀ ਦਾਗੀ ਹੋਵੇ ਤੇ ਸਮੁੱਚਾ ਦੇਸ਼ ਉਹਦੇ ਹੱਥਾਂ ਚ ਦੇ ਦਿੱਤਾ ਜਾਏ ਤੇ ਦੇਸ਼ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ, ਦੇਸ਼ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ। ਮੈਂ ਅਰਜ਼ ਕਰ ਰਿਹਾ ਸੀ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦਿਆਂ ਹੋਇਆ ਉਹਦੇ ਰੂਪ ਅਨੇਕਾਂ ਨੇ, ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ। ਜੇ ਪੁਰਸ਼ ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪੜੋਸੀ ਹੈ, ਕਿਸੇ ਦਾ ਮਿੱਤਰ ਹੈ, ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ। ਤੇ ਚਾਣਕ ਨੇ, ਭਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ, ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਹੈ ਬਿਦਰ ਨੀਤੀ ਦਰਪਣ, ਤੇ ਤੀਸਰਾ ਰਾਜਯੋਗੀ ਭਰਤਰੀ ਦਾ ਜਿਹਦਾ ਨਾਂ ਹੈ ਨੀਤੀ ਸ਼ਤਕ। ਇਹ ਤਿੰਨੇ ਗ੍ਰੰਥ ਰਾਜਨੀਤੀ ਦੇ ਪਏ ਨੇ ਤੇ ਤਿੰਨੇ ਮਹਾਂਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ, ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਹੀ ਹੈ, ਤਾਂ ਸਿਆਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ, ਉਸਦੀ ਪਾਵਨ ਨਹੀਂ ਹੋ ਸਕਦੀ, ਬੇਦਾਗ ਨਹੀਂ ਹੋ ਸਕਦੀ। ਤੇ ਇੰਜ ਲੱਗਦਾ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ, ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਂਚ ਵੀ ਨਹੀਂ ਆਉਂਦੀ। ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ, ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਖਮੀ ਦਾਸ ਨੂੰ ਇੱਕ ਪਾਸੇ ਕੀਤਾ, ਚੁਣਿਆ ਤੇ ਲੈਣਾ ਚੁਣੇ, ਔਰ ਫਿਰ ਕਮਾਲ ਕੀਤੀ ਗੁਰੂ ਰਾਮਦਾਸ ਜੀ ਨੇ। ਪਰੰਪਰਾ ਤੇ ਇਹ ਹੈ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ, ਠੁਕਰਾ ਕੇ ਇੱਕ ਪਾਸੇ ਕੀਤਾ, ਸਭ ਤੋਂ ਛੋਟੇ ਨੂੰ ਚੁਣਿਆ। ਇਹ ਥੋੜੀ ਗੱਲ ਨਹੀਂ, ਚੋਣ ਦੇ ਉੱਤੇ ਗੁਰੂਆਂ ਨੇ ਬਹੁਤ ਵੱਡਾ ਜ਼ੋਰ ਦਿੱਤਾ, ਚੋਣ ਗਲਤ ਨਾ ਹੋਵੇ। ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੁਣੋ ਨੁਮਾਇੰਦਾ, ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ, ਦੇਸ਼ ਦੀ ਸੰਪਤੀ, ਦੇਸ਼ ਦੀ ਅਸਮਤ ਔਰ ਦੇਸ਼ ਦੀ ਸਤਾ ਹੱਥਾਂ ਚ ਦੇਣੀ ਹੈ। ਪਰ ਦੇਖੋ ਤੇ ਸਹੀ, ਹੱਥ ਬੇਦਾਗ ਨੇ ਕਿ ਨਹੀਂ, ਹੱਥ ਪਵਿੱਤਰ ਨੇ ਕਿ ਨਹੀਂ, ਇਹ ਬਿਲਕੁਲ ਨਹੀਂ ਸੋਚਿਆ ਗਿਆ। ਉਹਦਾ ਇੱਕ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈ ਹੈ। ਪਤਾ ਇਹ ਦੇਸ਼ ਕਿਤਨੇ ਸਾਲ ਗੁਲਾਮ ਰਿਹਾ? ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ, ਅਫਗਾਨੀਆਂ ਦਾ ਗੁਲਾਮ ਰਿਹਾ, ਇਰਾਨੀਆਂ ਦਾ ਗੁਲਾਮ ਰਿਹਾ, ਅਰਬੀਅਨ ਲੋਕਾਂ ਦਾ ਇਹ ਗੁਲਾਮ ਰਿਹਾ, ਇੱਥੇ ਮੰਗੋਲ ਆਏ, ਇੱਥੇ ਡੱਚ ਆਏ, ਇੱਥੇ ਪੁਰਤਗੇਜ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਅੰਗਰੇਜ਼ ਆਏ, ਇਹ ਸਾਰਿਆਂ ਦਾ ਗੁਲਾਮ। ਫਰਾਇਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ, ਉਹ ਦੇਸ਼ ਇੱਕ ਸਾਲ ਪਛੜ ਜਾਂਦਾ, ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ, 100 ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ। ਤੇ ਜਿਹੜਾ ਦੇਸ਼ 2000 ਸਾਲ ਤਾਂ ਗੁਲਾਮ ਰਿਹਾ ਹੋਇਆ ਹੋਏ, ਤੁਸੀਂ ਖੁਦ ਅੰਦਾਜ਼ਾ ਲਗਾਓ, ਇੱਥੇ ਲਾਸ਼ਾਂ ਹੀ ਸਨ ਜਾਪਦਾ, ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ, ਮੁਰਦਾ ਸਨ ਸਰ। ਜਿਉਂਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜਪਾਠ ਨਹੀਂ ਕੀਤਾ ਜਾ ਸਕਦਾ, ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ, ਮਰ ਚੁੱਕਿਆ। ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ? ਮਰੇ ਹੋਏ ਦੀ ਪਹਿਚਾਣ ਇਹ ਹੁੰਦੀ ਹੈ, ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈ ਗਏ, ਇੰਜ ਹੱਥ ਵੇਖਦੇ ਨੇ ਪੈਰ ਵੇਖਦੇ ਨੇ ਤੇ ਠੰਡੇ, ਤੇ ਹੱਥ ਪੈਰ ਠੰਡਾ ਤੇ ਮੁਰਦਾ, ਇਹ ਸਬੂਤ ਮਰੇ ਹੋਏ ਬੰਦੇ ਦਾ, ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ। ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆਂ ਵਿੱਚ ਹੈ ਚੱਲਦੀ ਹੈ। ਤਿੰਨ ਮਹੀਨੇ ਪਹਿਲੇ ਕਿਤੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ, ਪਟਨਾ ਸਾਹਿਬ ਦੀ ਗੱਲ ਹੈ, ਮੈਂ ਗੁਰਪੁਰਬ ਤੇ ਗਿਆ ਤੇ ਢਿੱਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ ਤੇ ਦੋ ਤਿੰਨ ਸੱਜਣ ਮੈਨੂੰ ਮਿਲੇ, ਇੰਝ ਹੱਥ ਮਿਲਾਇਆ, ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ, ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ ਤੇ ਪੈਰ ਬੜੇ ਠੰਡੇ ਸਨ, ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ, ਨਹੀਂ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ, ਸਿਹਤ ਅੱਧੀ ਖਰਾਬ ਤੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ। ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ, ਬੰਦਾ ਮੁਰਦਾ, ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ। ਧੋਖੇ ਮੈਂ ਕਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ, ਹੱਥ ਠੰਡੇ, ਪੈਰ ਠੰਡੇ। ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ, ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤੱਲੀਆਂ ਮਲਨੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਇਤਨੀ ਮਿਹਨਤ ਕਰਨ ਵੈਦ ਪਤਾ ਕੀ ਕਰਦੇ ਨੇ, ਜਦ ਕੋਈ ਹੱਥ ਪੈਰ ਠੰਡੇ ਹੋ ਗਏ ਕਹਿੰਦੇ ਨੇ ਤਲੀਆਂ ਮਲੋ, ਗਰਮਾਹਟ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਸ਼ੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੇ ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ, ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ। ਇਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ, ਇਹਨਾਂ ਦੀ ਬੋਲੀ ਖੋਲੋ, ਸਭਿਅਤਾ ਖੋਲੋ, ਰੂਪ ਖੋਲੋ, ਸੰਸਕ੍ਰਿਤੀ ਖੋਲੋ, ਧਰਮ ਖੋਲੋ, ਹਰ ਪਾਸੇ ਡਾਕਾ। ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ। ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ, ਪਵਿੱਤਰ ਨੇ, ਸ਼ੁੱਧ ਨੇ, ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ। ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ, ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ, ਇੱਕ ਜੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ। ਘੋੜਾ ਰੋਕਿਆ, ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ, ਰੋ ਕਿਉਂ ਰਹੇ, ਜ਼ਈਫ ਹੈ, ਬਜ਼ੁਰਗ ਹੈ, ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ। ਆਖਣ ਲੱਗਾ, ਹਾਂ ਰੋਂਦਾ ਨਾ ਤੇ ਹੋਰ ਕੀ, ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸਿਰ ਨਹੀਂ ਮੈਂ ਉਸ ਬੁੱਢੇ ਦਾ ਸਿਰ ਨਹੀਂ ਉੱਚਾ ਕੀਤਾ ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ, ਤੂੰ ਕਿਉਂ ਦੁਖੀ ਹੈ, ਤੂੰ ਕਿਉਂ ਰੋ ਰਿਹਾ। ਕਹਿਣ ਲੱਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ, 20 ਸਾਲ ਦੀ ਮੇਰੀ ਮਿਹਨਤ। ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ, ਕੋਈ ਮੁਸਲਿਮ ਬਾਦਸ਼ਾਹ ਆਉਂਦਾ ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ ਚ ਆਵੀ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਸੋ ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹਿ ਨਾ ਕੋਏ, ਮਹਾਰਾਜਾ ਰਣਜੀਤ ਸਿੰਘ ਨੇ ਇਸ ਧਰਮ ਨਾਲ ਰਾਜ ਪਾਠ ਚਲਾਇਆ, ਕੋਈ ਆਕੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਹੈ ਚੱਲਿਆ, ਕਿਧਰੇ ਆਸਾਮੀ ਪੈ ਰੋਂਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰੋਂਦੇ ਪਏ ਨੇ, ਕਿਧਰੇ ਕਸ਼ਮੀਰੀ ਪੈ ਰੋਂਦੇ ਨੇ, ਕਿਧਰੇ ਮੁਸਲਿਮ ਪੈ ਰੋਂਦੇ ਨੇ। ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤਾਂ ਖੈਰ, ਇਸ ਤਰ੍ਹਾਂ ਦੀ ਮੰਗ ਹੈ, ਇਹ ਸਾਡੀ ਹੈ। ਤਾਂ ਮੈਂ ਇਸ ਤਰ੍ਹਾਂ, ਜੈਸੇ ਪ੍ਰਮਾਤਮਾ ਇੱਕ ਹੈ, ਉਹਨੇ ਆਪਣੀ ਮਖਲੂਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਹੋਏ ਨੇ, ਤੇ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ। ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹੋਵਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਏਕ ਹੈ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ ਹੇ ਪ੍ਰਭੂ, ਤੂੰ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਤੋ ਇਹ ਮੰਗਲਾ ਚਰਨ ਹੈ ਸ਼ਬਦ ਦੇ ਉੱਤੇ। ਇੱਕ ਓਅੰਕਾਰ, ਓਅੰਕਾਰ ਸ਼ਬਦ ਤਿੰਨ ਸ਼ਬਦਾਂ ਦਾ ਜੋੜ ਹੈ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਇੱਕ ਓਅੰਕਾਰ, ਇੱਕ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਸਤ ਹੈ, ਸਦੀ ਵੀ ਹੈ, ਕਾਇਮ ਦਾਇਮ ਹੈ, ਹਮੇਸ਼ਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਉਹ ਜੋ ਇੱਕ ਹੈ ਉਹ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ਼ ਹੋ ਰਿਹਾ, ਉਹ ਓਅੰਕਾਰ ਹੈ। ਉਹ ਜਿਹੜਾ ਓਅੰਕਾਰ ਹੈ ਉਹ ਸਤ ਹੈ, ਔਰ ਉਹ ਜਿਹੜਾ ਸੱਤ ਹੈ ਉਹ ਗੁਰੂ ਹੈ। ਇਕਾਗਰਤਾ ਪ੍ਰਦਾਨ ਕਰਨੀ, ਉਹ ਗੁਰੂ ਹੈ, ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਔਰ ਉਹ ਜਿਹੜਾ ਗੁਰੂ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਿਰਪਾਲੂ ਹੈ। ਤੋ ਇਹ ਹੈ ਮੰਗਲਾਚਰਨ। ਹੁਣ ਅੱਗੇ ਆਪ ਵਾਕ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਅੱਜ ਦਾ ਜਿਹੜਾ ਪਾਵਨ ਪਵਿੱਤਰ ਵਾਕ ਅੰਮ੍ਰਿਤ ਵੇਲੇ ਆਇਆ, ਉਹ ਵੀ ਉਸ ਹਰਿਮੰਦਰ ਸਾਹਿਬ, ਉਸ ਅੰਮ੍ਰਿਤ ਸਰੋਵਰ ਦੇ ਸੰਬੰਧ ਚ ਆਇਆ, ਜਿਸ ਦੀ ਵਕਤ ਦੇ ਸਤਾਧਾਰੀਆਂ ਨੇ ਰੱਜ ਕੇ ਬੇਹੁਰਮਤੀ ਕੀਤੀ ਹੈ, ਜਿਸ ਨੇ ਰੱਜ ਕੇ ਬੇਅਦਬੀ ਦੀ ਕੀਤੀ। ਰਾਮਦਾਸ ਸਰੋਵਰ ਨਾਸੇ, ਇਤਨੀ ਗੱਲ ਤੇ ਸਪਸ਼ਟ ਹੈ ਕਿ ਅੰਮ੍ਰਿਤਸਰ ਨੂੰ ਗੁਰੂਆਂ ਨੇ ਵਸਾਇਆ, ਗੁਰੂਆਂ ਨੇ ਬਖਸ਼ਿਸ਼ ਦਿੱਤੀ, ਗੁਰੂਆਂ ਨੇ ਪਵਿੱਤਰਤਾ ਦਿੱਤੀ, ਔਰ ਇਹ ਸਾਰੀ ਦੁਨੀਆਂ ਨੂੰ ਸਹਿਜੇ ਸਹਿਜੇ ਪਤਾ ਚੱਲ ਰਿਹਾ ਹੈ ਕਿ ਸਿੱਖ ਜਗਤ ਦੇ ਕਿਤਨੀ ਕਸ਼ਿਸ਼ ਅੰਮ੍ਰਿਤਸਰ ਲਈ ਕਿਉਂ ਹੈ, ਸਿੱਖ ਜਗਤ ਦੇ ਅੰਦਰ ਤੜਪ ਇਤਨੀ ਅੰਮ੍ਰਿਤਸਰ ਦੇ ਲਈ ਕਿਉਂ ਹੈ, ਔਰ ਮਰ ਮਿਟਣ ਦੀ ਭਾਵਨਾ ਇਤਨੀ ਕਿਉਂ ਹੈ। ਮੈਂ ਤੇ ਇਤਨੀ ਅਰਜ਼ ਕਰ ਰਿਹਾ, ਜਿਹੜੇ ਸ਼ਹੀਦ ਹੋ ਗਏ ਉੱਥੇ ਕਾਬੂ ਚ ਹੈ, ਚਾਰੋਂ ਪਾਸੇ ਘਿਰ ਗਏ, ਪਰ ਖਿਮਾ ਕਰਨੀ ਤੇ ਖੁੱਲ੍ਹ ਦਿੱਲੀ ਨਾਲ ਆਜ਼ਾਦੀ ਦੇ ਨਾਲ ਸ਼ਹੀਦ ਹੋਣ ਆਏ ਨੇ। ਤੇ ਜਿਸ ਕੌਮ ਦੇ ਇਸ ਤਰ੍ਹਾਂ ਦੀ ਖੁੱਲ੍ਹੀ ਦਿਲ ਨਾਲ ਆਜ਼ਾਦ ਹੋਣ ਜੋ ਹੈ ਸ਼ਹੀਦ ਹੋਣ ਲਈ ਆਉਣ, ਖਿਮਾ ਕਰਨੀ ਉਸ ਕੌਮ ਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ। ਕੌਮ ਜੀਵਦੀ ਹੈ, ਜੀਵਦੇ ਮਨੁੱਖ ਦੀ ਇਹ ਪਹਿਚਾਣ ਹੈ, ਉਹਦੇ ਅੰਦਰ ਗਰਮੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਾਂ, ਮੁਰਦੇ ਦੀ ਕੀ ਪਹਿਚਾਣ? ਠੰਡਾ ਹੋ ਗਿਆ, ਹੱਥ ਪੈਰ ਠੰਡੇ ਹੋ ਗਏ, ਤਲੀਆਂ ਮਲਦੇ ਨੇ, ਗਰਮਾਸ਼ ਆਵੇ, ਗਰਮੀ ਆਵੇ, ਤੇ ਮੈਂ ਅਰਜ਼ ਕਰਾਂ ਤਲੀਆਂ ਮਲਣ ਦੀ ਲੋੜ ਹੀ ਨਹੀਂ, ਇੱਥੇ ਗਰਮੀ ਮੌਜੂਦ ਹੈ, ਇੱਥੇ ਜ਼ਿੰਦਗੀ ਮੌਜੂਦ ਹੈ। ਸਤਿਗੁਰ ਦਾ ਦਿੱਤਾ ਹੋਇਆ ਵਾਕ, ਸਤਿਗੁਰ ਦੇ ਦਿੱਤੇ ਹੋਏ ਬਚਨ, ਉਹਨਾਂ ਨੇ ਸੂਰ ਬੀਜਤਾ ਅੰਦਰ ਖਾਲਸੇ ਦੇ ਇਸ ਢੰਗ ਦੀ ਪੈਦਾ ਕੀਤੀ ਹੋਈ ਹੈ। ਇਹ ਜੀਵਦੀ ਜਾਗਦੀ ਕੌਮ ਹੈ, ਕਬਰਾਂ ਨੂੰ ਗੁਲਾਮ ਰੱਖ ਸਕਦੇ ਹੋ, ਮੁਰਦਿਆਂ ਨੂੰ ਗੁਲਾਮ ਰੱਖ ਸਕਦੇ ਹੋ, ਜੀਵਦੀ ਜਾਗਦੀ ਕੌਮ ਨੂੰ ਤੁਸੀਂ ਗੁਲਾਮ ਨਹੀਂ ਰੱਖ ਸਕਦੇ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ। ਤੋ ਪਾਵਨ ਪਵਿੱਤਰ ਵਾਕ ਆਇਆ ਰਾਮਦਾਸ ਸਰੋਵਰ ਨਾਤੇ, ਰਾਮ ਦੇ ਦਾਸਾਂ ਦੇ ਸਰੋਵਰ ਦੇ ਚ ਭਾਵ ਗੁਰੂ ਰਾਮਦਾਸ ਜੀ ਮਹਾਰਾਜ ਦਾ ਬਣਾਇਆ ਹੋਇਆ ਇਹ ਸਰੋਵਰ ਤੇ ਰਾਮ ਦੇ ਦਾਸਾਂ ਦਾ ਇਹ ਸਰੋਵਰ, ਉਹਦੇ ਚ ਜਦ ਇਸ਼ਨਾਨ ਕੀਤਾ, ਉਹਦੇ ਜੋ ਹੈ ਨਹਾਏ। ਹਾਂਜੀ, ਅੱਜ ਤੱਕ ਜਿਤਨੇ ਪਾਪ ਕਮਾਏ ਸਨ, ਤੇ ਪਾਪ ਕਹਿੰਦੇ ਕਿਸ ਨੂੰ ਕਹੋਗੇ? ਪਾਪ, ਪਾਪ ਤੇ ਪੁੰਨ ਦੀ ਬੜੀ ਚਰਚਾ ਹੈ। ਤੇ ਮੈਂ ਅਰਜ਼ ਕਰਾਂ, ਇਸਲਾਮ ਜਿਸ ਨੂੰ ਪਾਪ ਕਹਿੰਦਾ, ਹਿੰਦੂ ਧਰਮ ਉਸ ਨੂੰ ਪਾਪ ਨਹੀਂ ਕਹਿੰਦਾ। ਹਿੰਦੂ ਧਰਮ ਜਿਸ ਨੂੰ ਪਾਪ ਕਹਿੰਦਾ ਉਹਨੂੰ ਈਸਾਈ ਪਾਪ ਨਹੀਂ ਕਹਿੰਦੇ, ਈਸਾਈ ਜਿਹਨੂੰ ਪਾਪ ਕਹਿੰਦੇ ਉਹਨੂੰ ਯਹੂਦੀ ਪਾਪ ਨਹੀਂ ਕਹਿੰਦੇ। ਹਜ਼ਰਤ ਈਸਾ ਸ਼ਰਾਬ ਪੀ ਲੈਂਦੇ ਸਨ, ਗਊ ਦਾ ਮਾਸ ਮੁਹੰਮਦ ਸਾਹਿਬ ਖਾ ਲੈਂਦੇ ਸਨ, ਮਛਲੀ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜੋ ਹੈ ਖਾ ਲੈਂਦੇ ਸਨ, ਮੈਦਾਨ ਏ ਜੰਗ ਵਿੱਚ ਮਹਾਭਾਰਤ ਦੀ ਜੰਗ ਵਿੱਚ ਸ਼੍ਰੀ ਕ੍ਰਿਸ਼ਨ ਝੂਠ ਬੋਲ ਲੈਂਦੇ ਸਨ। ਔਰ ਉਹਨੇ ਕਿਹਾ, ਯੁਧਿਸ਼ਠਰ ਕਹਿ ਰਹੇ ਅਸ਼ਵਥਾਮਾ ਹਥੋ ਮਰ ਗਏ, ਹੁਣ ਕਿਹਨੂੰ ਪਾਪ ਆਖੋਗੇ? ਕੀ ਪਾਪ ਹੈ? ਕਿਧਰੇ ਕੋਈ ਅਵਤਾਰੀ ਪੁਰਸ਼ ਝੂਠ ਵੀ ਬੋਲ ਲੈਂਦਾ, ਕਿਧਰੇ ਕੋਈ ਗਊ ਵੀ ਖਾ ਲੈਂਦਾ, ਕਿਧਰੇ ਕੋਈ ਮਛਲੀ ਵੀ ਖਾ ਲੈਂਦਾ, ਕਿਧਰੇ ਕੋਈ ਸ਼ਰਾਬ ਵੀ ਪੀ ਲੈਂਦਾ। ਤੇ ਕਹਿੰਦੇ ਧਰਮ ਤੇ ਉਹੀ ਹੈ ਜਿਹੜਾ ਨਿਰਮਲ ਕਰਮ ਤੇ ਖੜਾ ਹੋਵੇ। ਤੇ ਜਿਹੜਾ ਧਰਮ ਹੈ ਨਿਰਮਲ ਕਰਮ ਤੇ ਨਹੀਂ ਖੜਾ, ਉਹ ਧਰਮ ਪਖੰਡ ਹੈ। ਸਤਿਗੁਰ ਨੇ ਆਪ ਕਹਿ ਦਿੱਤਾ, ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਦਾਸੀ ਲੂਟੇ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਰ ਸਿਮਰਤ ਜਿਤ ਛੂਟੇ। ਕਿਹੜਾ ਧਰਮ ਪਖੰਡ ਹੈ ਜੋ ਮਲੀਨ ਕਰਮਾਂ ਤੇ ਖੜਾ ਹੈ? ਕਰਮ ਧਰਮ ਜਿਨ੍ਹਾਂ ਕਰਮਾਂ ਦੇ ਉੱਤੇ ਧਰਮ ਖੜਾ ਹੈ, ਕਿਹੜੇ ਕਰਮਾਂ ਦੇ ਉੱਤੇ? ਫੋਕਟ ਕਰਮਾਂ ਤੇ, ਵਿਅਰਥ ਦੇ ਕਰਮਾਂ ਦੇ ਉੱਤੇ। ਤੋ ਸਾਹਿਬ ਕਹਿੰਦੇ ਉਹ ਤੇ ਪਖੰਡ ਹੈ। ਪਰ ਹੁਣ ਇੱਥੇ ਨਿਰਣਾ ਕਰੀਏ, ਨਿਰਮਲ ਕਰਮ ਕਿਹੜਾ ਹੈ ਫਿਰ? ਕਿਹੜਾ ਪਵਿੱਤਰ ਕਰਮ ਹੈ? ਕਿਸ ਨੂੰ ਨਿਰਮਲ ਕਰਮ ਮੰਨੀਏ? ਕਿਉਂਕਿ ਦੁਨੀਆਂ ਭਰ ਦੇ ਅਵਤਾਰੀ ਪੁਰਸ਼, ਰਿਸ਼ੀ ਮੁਨੀ, ਸੰਤ ਜਨਾਂ ਦੇ ਨਿਰਮਲ ਕਰਮ ਤੇ ਮਲੀਨ ਕਰਮਾਂ ਦੀ ਵਿਆਖਿਆ ਕਰੀ ਤੇ ਸਾਰਿਆਂ ਦੇ ਨਿਰਮਲ ਤੇ ਮਲੀਨ ਕਰਮ ਮਿਲਦੇ ਹੀ ਨੇ, ਭਿੰਨ ਭਿੰਨ। ਕਿਹਨੂੰ ਪਾਪ ਆਖੋਗੇ? ਕਿਹਨੂੰ ਪੁੰਨ ਆਖੋਗੇ? ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੋ ਪੰਕਤੀਆਂ ਵਿੱਚ ਨਿਰਣਾ ਕਰ ਦਿੱਤਾ ਹੈ ਕਿ ਨਿਰਮਲ ਕਰਮ ਕਿਹੜਾ ਤੇ ਸ੍ਰੇਸ਼ਟ ਧਰਮ ਕਿਹੜਾ। ਲੋਕੀ ਇੱਕ ਮੁਹਾਵਰਾ ਧਾਰਮਿਕ ਦੁਨੀਆਂ ਬੜਾ ਗਲਤ ਵਰਤਦੇ ਨੇ, ਬਈ ਸ਼ੁੱਧ ਹਿਰਦੇ ਨਾਲ ਬਾਣੀ ਪੜੋ। ਜੇ ਹਿਰਦਾ ਹੀ ਸ਼ੁੱਧ ਹੋ ਗਿਆ ਤਾਂ ਬਾਣੀ ਕੀ ਪੜਨੀ? ਬਾਣੀ ਇਸ ਵਾਸਤੇ ਪੜਨੀ ਹਿਰਦਾ ਸ਼ੁੱਧ ਹੋਵੇ, ਇੰਜ ਕਹਿਣਾ ਚਾਹੀਦਾ। ਲੋਕੀ ਕਹਿੰਦੇ ਸ਼ੁੱਧ ਹਿਰਦੇ ਨਾਲ ਗੁਰਦੁਆਰੇ ਜਾਓ, ਹੱਦ ਹੋ ਗਈ, ਕਮਾਲ ਦੀ ਗੱਲ। ਇਹ ਤੇ ਇੰਜ ਹੋ ਗਈ ਨੂੰ ਗੱਲ, ਬਈ ਇਸ਼ਨਾਨ ਕਰਕੇ ਬਾਥਰੂਮ ਦੇ ਚ ਜਾਓ, ਇਸ਼ਨਾਨ ਕਰਕੇ ਜੋ ਇਸ਼ਨਾਨ ਘਰ ਦੇ ਚ ਜਾਓ। ਫਿਰ ਇਸ਼ਨਾਨ ਘਰ ਦੇ ਜਾਣ ਦੀ ਕੀ ਲੋੜ ਹੈ ਜੇ ਇਸ਼ਨਾਨ ਪਹਿਲੇ ਹੀ ਕਰਨੇ? ਗੁਰਦੁਆਰੇ ਜਾਓ ਤਾਂ ਕਿ ਅੰਤਿਸ਼ਕਰਨ ਸ਼ੁੱਧ ਹੋਵੇ, ਗਲਤ ਹੈ। ਪਰ ਲੋਕੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਗਲਤ ਕਹਿੰਦੇ ਨੇ। ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋਵੇ, ਜਪ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗਲਤ ਇਤਨੀ ਹੈ। ਪਰ ਕਹਿੰਦੇ ਨਹੀਂ ਜੀ, ਇਕਾਗਰ ਮਨ ਨਾਲ ਬਾਣੀ ਪੜੋ, ਮੁਹਾਵਰਾ ਗਲਤ ਹੈ। ਮਨ ਨੂੰ ਸ਼ੁੱਧ ਕਰੋ ਤੇ ਬਾਣੀ ਪੜੋ, ਤੇ ਮਨ ਨੂੰ ਕਿਹਦੇ ਨਾਲ ਸ਼ੁੱਧ ਕਰੀਏ? ਤੇ ਫਿਰ ਬਾਣੀ ਪੜਨ ਦੀ ਕੀ ਲੋੜ ਰਹਿ ਜਾਂਦੀ ਹੈ ਜੇ ਮਨ ਸ਼ੁੱਧ ਹੋ ਗਿਆ? ਸਾਬਣ ਤੇ ਪਾਣੀ ਦੀ ਤੇ ਇਸ ਵਾਸਤੇ ਲੋੜ ਹੈ ਨਾ, ਕੱਪੜੇ ਦੀ ਮਹਿਲ ਕੱਢ ਛੱਡੀਏ ਤੇ ਕੱਪੜਾ ਨਿਰਮਲ ਹੈ, ਸਾਫ਼ ਹੈ, ਸਵੱਛ ਹੈ, ਤੇ ਹੁਣ ਸਾਬਣ ਤੇ ਵਹਿ ਪਾਣੀ ਦੀ ਲੋੜ ਕੀ? ਤੋ ਮੈਂ ਅਰਜ਼ ਕਰਾਂ, ਕੁਛ ਮੁਹਾਵਰੇ ਧਾਰਮਿਕ ਦੁਨੀਆਂ ਦੇ ਗਲਤ ਵਰਤੇ ਜਾਂਦੇ ਨੇ, ਸਾਨੂੰ ਇਹ ਕਹਿਣਾ ਚਾਹੀਦਾ ਹੈ ਹਿਰਦਾ ਸ਼ੁੱਧ ਹੋ ਸਕੇ ਇਸ ਵਾਸਤੇ ਗੁਰਦੁਆਰੇ ਜਾਈਏ, ਬਾਣੀ ਇਸ ਵਾਸਤੇ ਪੜ੍ਹਨੀ ਹੈ ਹਿਰਦਾ ਸ਼ੁੱਧ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, ਨਿਰਮਲ ਕਰਮ ਕਿਹੜਾ ਹੈ? ਤੇ ਧਰਮ ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ ਹੈ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਲੂਟ ਹੈ। ਤੋ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇਂ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ।
1: ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਹੁਕਮਨਾਮਾ ਪਰੰਪਰਾ ਅਨੁਸਾਰ ਇਸ ਦੀ ਵਿਆਖਿਆ ਦੇ ਨਾਲ ਨਾਲ ਅੱਜ ਦਾ ਇਹ ਦਿਨ ਜਿਸ ਨੂੰ ਦੀਵਾਲੀ ਕਹਿੰਦੇ ਨੇ, ਤੇ ਕਰੀਬਨ ਕਰੀਬਨ ਸਮੁੱਚੇ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਾਰੀਆਂ ਹੀ ਸੰਪਰਦਾਵਾਂ ਦੀ ਤਰਫੋਂ ਮਨਾਇਆ ਜਾਂਦਾ ਹੈ ਔਰ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਵਿੱਚ ਕੇਵਲ ਇੱਕੋ ਇੱਕ ਸੰਪਰਦਾ ਹੈ ਜਿਸ ਦੇ ਦੀਵੇ ਅੱਜ ਦੇ ਦਿਨ ਬੁਝਾ ਕੇ ਰੱਖ ਦਿੱਤੇ ਗਏ ਨੇ ਔਰ ਇਹ ਕੌਮ ਅੱਜ ਦੀਵਾਲੀ ਨਹੀਂ ਮਨਾਏਗੀ। ਦੀਵਾਲੀ ਨਾ ਮਨਾਉਣ ਦਾ ਮਤਲਬ ਇਤਨਾ ਹੈ, ਤੂਫਾਨੀ ਹਵਾਵਾਂ ਨੇ ਸਾਡਾ ਦੀਵਾ ਬੁਝਾਇਆ ਹੈ, ਸਾਡੇ ਘਰ ਅੰਧਕਾਰ ਕੀਤਾ ਹੈ ਔਰ ਸਾਡੇ ਚਸ਼ਮੋ ਚਿਰਾਗ ਕੁਛ ਦੀਵੇ ਜੇਲ੍ਹਾਂ ਵਿੱਚ ਕੁਛ ਦੀਵੇ ਬੁਝਾ ਦਿੱਤੇ ਗਏ, ਕੁਛ ਟਿਮਟਿਮਾ ਰਹੇ ਨੇ। ਇਸ ਤਰ੍ਹਾਂ ਦੀ ਦਸ਼ਾ ਵਿੱਚ ਵਾਕਈ ਇਹ ਫੈਸਲਾ ਠੀਕ ਹੈ ਕਿ ਕੌਮ ਕੀ ਦੀਵਾਲੀ ਮਨਾਏਗੀ। ਪਰ ਪ੍ਰਥਮ ਮੈਂ ਆਏ ਹੋਏ ਹੁਕਮਨਾਮੇ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਕੁਛ ਆਪ ਜੀ ਦੇ ਸਾਹਮਣੇ ਫਿਰ ਵਿਚਾਰਾਂ ਰੱਖਾਂ। ਐਸਾ ਨਾ ਹੋਵੇ ਕਿ ਹੁਕਮਨਾਮੇ ਦੀ ਵਿਚਾਰ ਫਿਰ ਰਹਿ ਜਾਏ। ਤਾਂ ਸਾਹਿਬਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਜੋ ਅੱਜ ਆਇਆ ਹੈ, ਇਹਦੀ ਮੂਲ ਪੰਕਤੀ ਇੱਥੋਂ ਲਵਾਂਗੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੇ ਸਾਡੀ ਲੋਚਾ ਪੂਰਨ ਕਰ ਦਿੱਤੀ। ਸੰਤ ਦੀ ਲੋਚ ਕੀ ਹੋ ਸਕਦੀ ਹੈ, ਸੰਤ ਦੀ ਟਾਂਗ ਕੀ ਹੋ ਸਕਦੀ ਹੈ। ਭਗਤ ਦੀ ਕਾਮਨਾ, ਭਗਤ ਦੀ ਟਾਂਗ, ਲੋਚਾ, ਭਗਤ ਕਿਸ ਨੂੰ ਵੇਖਣਾ ਚਾਹੁੰਦਾ ਹੈ? ਲੋਚਨ ਤੋਂ ਲੋਚਾ ਸ਼ਬਦ ਬਣਿਆ ਹੈ। ਲੋਚਨ ਕਹਿੰਦੇ ਨੇ ਅੱਖਾਂ ਨੂੰ, ਜਿਹਨੂੰ ਵੇਖਣ ਦੀ ਅੰਦਰ ਪਿਆਸ ਹੋਵੇ ਉਹਨੂੰ ਕਹਿੰਦੇ ਨੇ ਲੋਚਾ। ਅੱਖਾਂ ਲੋਚਨ, ਤੇ ਜਿਹਨੂੰ ਵੇਖਣ ਦੀ ਬੜੀ ਤੜਪ ਤੇ ਪਿਆਸ ਹੋਵੇ ਲੋਚਾ। ਪਰ ਕਿਸੇ ਬੁਰੀ ਵਾਸ਼ਨਾ ਨਾਲ ਕਿਸੇ ਇੱਕ ਥਾਂ ਤੇ ਲੋਚਨ ਟਿਕ ਜਾਣ ਉਹਨੂੰ ਕਹਿੰਦੇ ਨੇ ਲੁੱਚਾ। ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੇ ਨੇ, ਪਰ ਅਰਥਾਂ ਦੇ ਜ਼ਮੀਨ ਆਸਮਾਨ ਦਾ ਭੇਦ ਹੈ। ਘੂਰ ਘੂਰ ਕੇ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ, ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ, ਤੇ ਘੂਰ ਦੀਆਂ ਜਾਂ ਨਜ਼ਰਾਂ ਟਿਕਾ ਦੇਣੀਆਂ, ਲੋਚਨ ਕਿਧਰੇ ਟਿਕਾ ਦੇਣੇ, ਲੁੱਚਾ ਗਾਲ ਬਣ ਗਈ ਬਈ ਤੇ ਲੁੱਚਾ ਹੈ, ਬਾਬੇ ਤੇ ਘੂਰ ਘੂਰ ਕੇ ਵੇਖਦਾ। ਅੱਖਰੀ ਅਰਥ ਇਹ ਬਣਦੇ ਨੇ ਲੋਚਨ ਅੱਖਾਂ, ਤੇ ਇਸੇ ਲੋਚਨ ਤੋਂ ਇਹ ਦੋ ਸ਼ਬਦ ਬਣੇ ਲੋਚਾ ਔਰ ਲੁੱਚਾ। ਲੋਚਾ ਜਿਹਨੂੰ ਵੇਖਣ ਦੀ ਪਿਆਸ ਹੈ, ਜਿਹਨੂੰ ਵੇਖਣ ਦੀ ਤਾਂਗ ਹੈ, ਜਿਹਨੂੰ ਵੇਖਣ ਦੀ ਤੜਪ ਹੈ ਲੋਚਾ, ਤੇ ਲੁੱਚਾ ਜਿੱਥੇ ਘੂਰ ਘੂਰ ਕੇ ਨਜ਼ਰਾਂ ਟਿਕਾ ਦਿੱਤੀਆਂ ਗਈਆਂ। ਵੇਖਣ ਦੀ ਪਿਆਸ ਹੈ ਉਹ ਦ੍ਰਿਸ਼ਟੀ ਕੁਝ ਹੋਰ, ਘੂਰ ਕੇ ਤੱਕਣ ਦੀ ਦ੍ਰਿਸ਼ਟੀ ਕੁਝ ਹੋਰ। ਇੱਕ ਸ਼ਬਦ ਧਾਰਮਿਕ ਦੁਨੀਆਂ ਵਿੱਚ ਉਪਮਾ ਵਾਲਾ ਹੋ ਗਿਆ, ਇੱਕ ਸ਼ਬਦ ਤੇ ਗਾਲ ਹੀ ਬਣ ਕੇ ਰਹਿ ਗਿਆ ਲੁੱਚਾ। ਮਹਾਰਾਜ ਕਹਿੰਦੇ ਨੇ ਪ੍ਰਭੂ ਨੇ ਸਾਡੀ ਲੋਚਾ ਪੂਰੀ ਕਰ ਦਿੱਤੀ। ਕਿਹੜੀ ਲੋਚਾ ਸੀ? ਪ੍ਰਭੂ ਨੂੰ ਵੇਖਣ ਦੀ, ਉਹਨੂੰ ਵੇਖਣ ਦੀ ਜਿਹੜੀ ਲੋਚਾ ਸੀ, ਉਹਨੂੰ ਵੇਖਣ ਦੀ ਜਿਹੜੀ ਪਿਆਸ ਸੀ, ਲੋਚਾ ਵੇਖਣ ਦੀ ਪਿਆਸ, ਵੇਖਣ ਦੀ ਤਾਂ ਉਹ ਪੂਰੀ ਕਰ ਦਿੱਤੀ। ਪਰ ਕਿਸ ਦੁਆਰਾ ਪੂਰੀ ਹੋਈ, ਕਿਵੇਂ ਪੂਰੀ ਹੋਈ? ਮਹਾਰਾਜ ਕਹਿੰਦੇ ਨੇ ਗੁਰੂ ਪੂਰੇ ਕਿਰਪਾ ਧਾਰੀ, ਪੂਰੇ ਗੁਰਦੇਵ ਨੇ ਬਖਸ਼ਿਸ਼ ਕਰ ਦਿੱਤੀ, ਉਹਨੇ ਸੂਝ ਤੇ ਸਮਝ ਦੇ ਦਿੱਤੀ ਵੀ ਤੇਰੀ ਲੋਚਾ ਕਿਵੇਂ ਪੂਰੀ ਹੋ ਸਕਦੀ ਹੈ। ਤਾਂ ਗੁਰੂ ਸਿਰਫ ਜਪ ਦੀ ਪ੍ਰੇਰਣਾ ਕਰਦਾ, ਜਪ ਦੀ ਵਿਧੀ ਦੱਸਦਾ, ਗੁਰੂ ਮਾਹੌਲ ਐਸਾ ਬਣਾਉਂਦਾ ਕਿ ਮਨੁੱਖ ਦੀ ਲੋਚਾ ਪੂਰੀ ਹੋ ਜਾਏ। ਇਸ ਵਾਸਤੇ ਕਹਿੰਦੇ ਨੇ ਬੰਦੇ ਦਾ ਫਰਜ਼ ਹੈ ਗੁਰੂ ਤੱਕ ਪਹੁੰਚਣਾ, ਫਿਰ ਗੁਰੂ ਦਾ ਫਰਜ਼ ਹੈ ਬੰਦੇ ਨੂੰ ਰੱਬ ਤੱਕ ਪਹੁੰਚਾਉਣਾ। گرو تک پہنچنا بڑا اوکھا ہے، اگر کوئی پہنچے تو گرو اس نو لازمی پرماتما تک پہنچا دینا ہے۔ تسی آکھو گے گرو تک پہنچ گیا، تن دی گل نہیں من دی گل ہے۔ اس نو میں کہنا ہونا حاضری بھرن والے بہت سارے نے، گرو دی حضوری وچ بیٹھن والا کوئی کوئی ہے۔ حضوری چ من بیٹھنا ہے، حاضری تن نے بھرنی ہے۔ اتھے حضوری دی پروانگی ہے، حاضری دی کوئی بہت وڈی گل نہیں ہے۔ تو گرو سوج دیندا ہے، سمجھ دیندا ہے، جپن دی پریرنا دیندا ہے، جپن دی ودھی دیندا ہے، جس دوارا لوچا پوری ہو جاندی ہے پرماتما نو ویکھن دی۔ تو صاحب کہندے نے پورے گرودیو نے بخشش کیتی، تے پورے گرو دی بخشش کی ہے گیان سوج سمجھ۔ گردوارے آ کے کی لینا ہے، گرو کولو کی لینا ہے؟ گرو دوارے ہوئے سوجی پائے سی، اتھوں تے سوج دی پراپتی ہوندی ہے سوجی دی۔ جنوں سوج مل گئی گرو دی بخشش ہو گئی، جنوں نہ ملی سوج کیا گرو دا قصور نہیں؟ گرو دا قصور نہیں، سورج روشنی دے رہا ہے ساریاں نوں دے رہا ہے، پر جڑا اکھاں بند کر کے بیٹھ جائے خدا روشنی نال سمبندھ ٹوٹ جاندا ہے۔ گرو ساریاں نوں سوج دیندا ہے، پر جڑا بے مخ ہوئے، گرمک ہے ہی نہیں، گرو دی گل ہی نہیں مندا، گرو دی سکھیا قبول ہی نہیں، گرو دے پائے ہوئے پورنیاں تے چلنا ہی نہیں، بے مخ من مخ۔ تے من مخ دا مطلب ہے انہیں من دی اکھ بند کر لئی ہے، تو گرو دے چاننے تو وائیں جو اکھاں کھول کے سن دے نے، اکھاں کھول کے بیٹھ دے نے، اکھاں کھول کے آن دے نے۔ اس نو میرے پادشاہ نے کہہ دیتا ہے، پرب کی استت کرو سنت میت، ساودان ایک آگر چی۔ جو ساودانی نال بیٹھ دے اکھاں کھول کے بیٹھ دے، جو ساودانی نال بانی پڑھ دے وہ اکھاں کھول کے پڑھ دے، جو ساودانی نال کیرتن سن دے وہ اکھاں کھول کے کیرتن سن دے۔ سچیت ہو کے ساودان ہو کے جو ایسا کر دے وہ دیتے گرو دی بخشش ہو جاندی، کہ انہوں سوج مل جاندی ہے، انہوں سمجھ مل جاندی ہے، انہوں سیانب مل جاندی ہے۔ گرو دوارے ہوئے سوجی پائے سی، پھر اس سوجی دوارا اس نو پرماتما دی پراپتی ہو جاندی ہے، اکال پرکھ دی پراپتی ہو جاندی ہے۔ تو صاحب کہندے پورے گردیو نے بخشش کی تھی، پرماتما نو ویکھن دی جڑی ساڈی لوچا سی، جڑی ساڈی تانگ سی، تڑپ سی، تو پھر پرماتما نے آپ پوری کر دیتی۔ اگاں آپ سروان کرو۔ ہاں جی، نام سمرن ادھیاتمک جل نال جد اسی اشنان کیتا تا من اپنے گھر وچ آیا، میرے من پردیسی وے پیارے آہو گھرے۔ اپنے گھر وچ میلے من واسطے کوئی تھاں نہیں، اشنان کر کے آنا پے گا، اور اشنان نہیں کیتا تے دوار بند، رستے بند۔ تے اشنان کرنا کی ہے؟ جویں اوپر بندہ پانی پاندا ہے تے سہجے سہجے سوچھ ہوندا ہے نا، صابن لاندا ہے، جتھوں جتھوں دی محل ہے اس نوں پٹدا ہے، دھوندا ہے۔ واہگرو واہگرو جپی جانا، بانی پڑھی جانا، بس اشنان کرنا ہے، جپنا اشنان کرنا ہے، بانی جپنی اشنان کرنی ہے۔ تے جیسے کوئی اشنان کر لیندا ہے اونوں اپنے گھر وچ ٹھکانا مل جاندا ہے، محلے واسطے تھاں نہیں ہے۔ اٹاں دے پتھراں دے بنائے ہوئے مکان وچ تے بندے میلے کچیلے وی رہ سکدے نے، ایسی کوئی گل نہیں۔ پر اپنا گھر جو نجی گھر، ادھیاتمک گھر، پرماتما دا گھر ہے، اتھے میلیاں لئی تھاں نہیں ہے، بالکل نہیں۔ اس واسطے لازمی ہے اشنان کر کے آنا، کر اشنان گرہ آئے۔ اشنان کیتا اسی نام سمرن نال، نام دے جل نال، تے من اپنے گھر وچ آ گیا، جپدے ہی اپنے گھر وچ آ جائے گا، جپدے ہی پاون ہو جائے گا، جپدے ہی ٹک جائے گا۔ من دا ٹک جانا اپنے گھر وچ آ جانا ہے۔ اور ستگرو دی بانی تدی تے ساڈے من نو بار بار کہندی ہے، میرے من پردیسی وے پیارے آؤ گھرے، اپنے گھر وچ آ۔ جتھے تک تو بھٹکیں گا سب پردیس ہے، من پردیسی جیتیے سب دیس پر آیا۔ ایتھے کچھ بھی اپنا نہیں، آ اپنے گھر وچ، آ اپنے ٹکانے وچ۔ مہاراج کہندے نے ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਦੇ ਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ ਹੋ ਸੰਤ ਜਨੋ, ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ ਹੈ ਉਹ ਕੇਵਲ ਇੱਕੋ ਇੱਕ ਸਾਧਨ ਹੈ। ਹੇ ਸੰਤ ਜਨੋ, ਰਾਮ ਨਾਮ ਨਿਸਤਰੀਏ, ਰਾਮ ਨਾਮ ਦਾ ਜਾਪ ਕਰੋ, ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਹੇ ਸੰਤ ਜਨੋ, ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ ਹੈ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈ ਹੈ, ਉੱਠਦਿਆਂ ਬੈਠਦਿਆਂ। ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ, ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ, ਪਰਗ ਪੁਰਖ ਪਾਏ ਹੋ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਅਨੰਤ ਨਾਮ ਨੇ, ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਕਿ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਵੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕਿ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿੱਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ 'ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਣ ਜੋਗਾ ਹੋ ਜਾਏ। ਸੁਰਮਾ ਕੁੰਨ ਤੋਂ ਖਾਕ ਔਲੀਆ, ਤਾਬਾ ਬੀਨੀ ਇਬਤਦਾਤਾ ਇੰਤਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ, ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਨੇ, ਮਹਾਂਪੁਰਸ਼ ਦੇ ਚਰਨ ਛੋਹ ਨਾਲ ਪਵਿੱਤਰ ਆਉਂਦੀ ਹੈ। ਇੰਝ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਝੁੱਗੀਆਂ ਬਣਾ ਲਈਆਂ ਸਨ ਨਾਮ ਜਪਣ ਲਈ, ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ, ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ, ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ। ਇਤਨੀ ਮੈਰਿਜ ਕਰਦੇ ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ ਕਿ ਨਾਮ ਜਪ ਦਾ, ਨਾਮ ਸਿਮਰਨ ਦਾ ਪਾਣੀ ਤੇ ਖਾਕ ਦੇ ਉੱਤੇ ਬਹੁਤ ਵੱਡਾ ਅਸਰ ਪੈਂਦਾ ਹੈ। ਖਾਕ ਅਕਸੀਰ ਬਣ ਜਾਂਦੀ ਹੈ, ਪਾਣੀ ਅੰਮ੍ਰਿਤ ਬਣ ਜਾਂਦਾ। ਆਖਿਰ ਅਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ, ਕੰਡਾ ਫੇਰਦੇ ਹਾਂ ਤੇ ਫਿਰ ਪਾਣੀ ਅੰਮ੍ਰਿਤ ਬਣਦੇ। ਇੱਥੇ ਤੇ ਅੱਛੇ ਪੈਰ ਗੁਰਬਾਣੀ ਦੀਆਂ ਤਰੰਗਾਂ ਨੇ ਔਰ ਇਸ ਪਾਣੀ ਚ ਮਿਸ਼ਰਤ ਹੁੰਦੀਆਂ ਨੇ। ਇਸ ਤਰ੍ਹਾਂ ਦਾ ਹੋਰ ਕਿਧਰੇ ਵੀ ਨਿਜ਼ਾਮ ਦੇਖਣ ਨੂੰ ਨਹੀਂ ਮਿਲਦਾ। ਇਸ ਵਾਸਤੇ ਪਾਣੀ ਪਾਣੀ ਨਹੀਂ, ਇਹ ਜਲ ਜਲ ਨਹੀਂ, ਅੰਮ੍ਰਿਤ ਹੈ, ਕਿਉਂਕਿ ਅੰਮ੍ਰਿਤਮਈ ਬਾਣੀ ਦਾ ਸੰਯੋਗ ਹਰ ਵਕਤ ਬਣਿਆ ਹੋਇਆ ਇਸ ਸਰੋਵਰ ਦੇ ਨਾਲ। ਸੋ ਖੈਰ ਮੁਖਤਸਰ ਮੈਂ ਅਰਜ਼ ਕਰਾਂ, ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤੋ ਰਾਮ ਨਾਮ ਨਿਸਤਰੀਏ, ਉਠਤ ਬੈਠਤ ਹਰ ਹਰ ਧਿਆਈਏ, ਅਨ ਦਿਨ ਸੁਪਰਤ ਕਰੀਏ। ਦਿਨ ਰਾਤ ਤੂੰ ਇਹੀ ਸ਼ੁਭ ਕਰਮ ਕਰ ਕਿ ਉਠਦਿਆਂ ਬੈਠਦਿਆਂ ਬਸ ਜਪ ਵਾਹਿਗੁਰੂ ਵਾਹਿਗੁਰੂ ਜਪ, ਇਹੀ ਸੁਕਰਤ ਹੈ। ਇਸ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਨਹੀਂ, ਇਹ ਅਧਿਆਤਮਕ ਇਸ਼ਨਾਨ ਹੈ, ਇਸ ਤੋਂ ਵੱਡੀ ਹੋਰ ਕੋਈ ਪਵਿੱਤਰਤਾ ਨਹੀਂ। ਹਾਂਜੀ, ਅਗਲੀਆਂ ਪੰਕਤੀ ਸਭ ਸਾਹਿਬ ਕਹਿੰਦੇ ਨੇ ਸੰਤ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਧਰਮ ਦਾ ਜਿਹੜਾ ਬਣਾਇਆ ਹੋਇਆ ਰਸਤਾ ਹੈ, ਉਹ ਕੀ ਹੈ? ਉਹ ਪੌੜੀਆਂ ਨੇ। ਉਹ ਮਾਰਗ ਇਸ ਤਰ੍ਹਾਂ ਦਾ ਜ਼ਮੀਨੀ ਨਹੀਂ ਕਿ ਭੱਜ ਕੇ ਚੱਲ ਪਾਓ, ਉਹ ਪੌੜੀਆਂ ਨੇ ਤੇ ਪੌੜੀਆਂ ਤੇ ਸਹਿਜੇ ਸਹਿਜੇ ਚੜ੍ਹਨਾ ਪੈਂਦਾ। ਪੌੜੀਆਂ ਤੇ ਕੋਈ ਭੱਜ ਕੇ ਕਿਤਨੀ ਦੂਰ ਤੱਕ ਜਾਏਗਾ? ਪਰ ਇਹ ਪੌੜੀਆਂ ਅਨੰਤ ਨੇ, ਚੜ੍ਹਨਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਸੰਤ ਦਾ ਮਾਰਗ, ਗੁਰੂ ਦਾ ਮਾਰਗ, ਪ੍ਰਭੂ ਦਾ ਮਾਰਗ ਕੋਈ ਜ਼ਮੀਨੀ ਰਸਤਾ ਨਹੀਂ, ਇਹ ਤੇ ਪੌੜੀਆਂ ਨੇ, ਇਹ ਤੇ ਪਹਾੜੀ ਰਸਤਾ ਹੈ। ਇੱਕ ਔਗਟ ਘਾਟੀ ਰਾਮ ਕੀ ਤੈਂ ਚੜ੍ਹੇ ਹੋ ਕਵੀ, ਇਹ ਤੇ ਘਾਟੀ ਹੈ। ਘਾਟੀ ਚਲਕ ਬੈਲ ਇੱਕ ਥਾਕਾ, ਚਲੋ ਗੌਨ ਛਿਟਕਾ। ਕਬੀਰ ਕਹਿਣ ਘਾਟੀ ਤੇ ਚਲਦਿਆਂ ਚਲਦਿਆਂ ਮੇਰਾ ਮਨ ਰੂਪੀ ਬੈਲ ਥੱਕ ਗਿਆ, ਸਿਮਰਨ ਕਰਦਿਆਂ ਕਰਦਿਆਂ ਥੱਕ ਗਿਆ, ਨਾਮ ਜਪਦਿਆਂ ਜਪਦਿਆਂ ਥੱਕ ਗਿਆ, ਸਾਧਨਾ ਕਰਦਿਆਂ ਕਰਦਿਆਂ ਥੱਕ ਗਿਆ, ਪਰ ਅਜੇ ਮੈਂ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਿਆ। ਤੇ ਚੜ੍ਹਨਾ ਇੱਕ ਪੌੜੀ ਹੈ। ਧਰਮ ਜ਼ਮੀਨੀ ਮਾਰਗ ਨਹੀਂ ਹੈ, ਪੌੜੀਆਂ ਹੈ, ਔਰ ਇਸ ਪੌੜੀਆਂ ਤੇ ਸੁਰਤ ਨੇ ਚੜ੍ਹਨਾ। ਇਸ ਪੌੜੀ ਦੇ ਉੱਤੇ ਸੁਰਤ ਨੂੰ ਸਹਿਜੇ ਸਹਿਜੇ ਚਾੜਨਾ ਤੇ ਚਾੜਨ ਲੱਗਿਆਂ ਉਖਿਆਈ ਹੁੰਦੀ ਹੈ, ਲਾਜ਼ਮੀ ਹੁੰਦੀ ਹੈ। ਇਸ ਵਾਸਤੇ ਹਰ ਬੰਦੇ ਕੋਲ ਜਪ ਨਹੀਂ ਹੋ ਸਕਦਾ। ਜਪ ਦਾ ਮਤਲਬ ਕਿ ਸੁਰਤ ਨੂੰ ਉੱਚਾ ਚਾੜਨਾ। ਪਾਣੀ ਨਿਮਾਣ ਦੀ ਤਰਫ ਆਪਣੇ ਆਪ ਜਾਂਦਾ, ਉੱਪਰ ਚਾੜਨਾ ਹੋਵੇ ਤੇ ਪ੍ਰੈਸ਼ਰ ਚਾਹੀਦਾ, ਦਬਾਅ ਚਾਹੀਦਾ, ਸੁਰਤ ਨੂੰ ਉੱਪਰ ਲੈ ਜਾਣਾ। ਬੜੀ ਕਰੜੀ ਸਾਧਨਾ ਚਾਹੀਦੀ ਹੈ, ਕਿਹੜੀ? ਜਪ। ਇਸ ਵਾਸਤੇ ਸਾਹਿਬ ਕਹਿੰਦੇ ਨੇ ਗੁਰੂ ਦਾ ਮਾਰਗ, ਸੰਤ ਦਾ ਮਾਰਗ, ਧਰਮ ਦਾ ਮਾਰਗ, ਜ਼ਮੀਨੀ ਮਾਰਗ ਨੂੰ ਪੌੜੀਆਂ ਨੇ, ਇਹ ਪਹਾੜੀ ਰਸਤਾ ਹੈ। ਕੋਵਡ ਭਾਗੀ ਪਾਏ, ਇਸ ਰਸਤੇ ਨੂੰ ਕੋਈ ਬਿਰਲਾ ਵਡ ਭਾਗੀ ਜੋ ਹੈ ਅਬੂਰ ਕਰਦਾ ਹੈ, ਪ੍ਰਾਪਤ ਕਰਦਾ ਹੈ ਚੜ੍ਹ ਚੜ੍ਹ ਕੇ। ਮੈਂ ਫਿਰ ਅਰਜ਼ ਕਰਾਂ, ਆਖਣ ਔਖਾ ਸਾਚਾ ਨਾਉ ਜਿਹੜਾ ਕਹਿ ਦਿੱਤਾ ਹੈ ਮੇਰੇ ਪਾਤਸ਼ਾਹ ਨੇ, ਜਪ ਕੇ ਕਦੀ ਦੇਖਣਾ ਬਹੁਤ ਔਖਾ ਹੈ। ਵਾਹਿਗੁਰੂ ਵਾਹਿਗੁਰੂ ਮਨੁੱਖ ਇੰਜ ਉਚਾਰਨ ਕਰੇ ਤੇ ਇਹਨੂੰ ਕੰਨ ਨਾਲ ਸੁਣੇ, ਲਫ਼ਜ਼ ਮੈਂ ਫਿਰ ਦੁਹਰਾ ਦਿਆਂ, ਤੇ ਜਦ ਤੁਸੀਂ ਸੁਣਨ ਬੈਠੋਗੇ ਤੇ ਨਹੀਂ ਸੁਣੋਗੇ। ਵਾਹਿਗੁਰੂ ਵਾਹਿਗੁਰੂ ਰਸਨਾ ਕਰਦੀ ਰਹੇਗੀ, ਸੁਣੋਗੇ ਨਹੀਂ, ਧਿਆਨ ਕਿਸੇ ਹੋਰ ਪਾਸੇ ਹੋ ਜਾਏਗਾ। ਸੁਣ ਤੇ ਤਾਂ ਸਕੋਗੇ ਜੇ ਧਿਆਨ ਹੋਵੇ। ਇਹ ਧੁਨ ਧਿਆਨ ਦੀ ਸਾਧਨਾ, ਇਹ ਸ਼ਬਦ ਸੁਰਤ ਦੀ ਸਾਧਨਾ, ਇਹ ਪੌੜੀਆਂ ਨੇ, ਇਹ ਚੜ੍ਹਨਾ, ਇਹ ਬਿਖਮ ਹੈ, ਇਹ ਮਾਰਗ ਔਖਾ ਹੈ ਨਾਮ ਸਿਮਰਨ ਦਾ। ਸਾਹਿਬ ਕਹਿੰਦੇ ਨੇ ਕੋ ਵਡ ਭਾਗੀ ਪਾਏ, ਕੋ ਵਿਰਲਾ ਵਡ ਭਾਗੀ, ਇਸ ਮਾਰਗ ਨੂੰ ਅਬੂਰ ਕਰਕੇ ਮੰਜ਼ਲੇ ਮਕਸੂਦ ਤੇ ਪਹੁੰਚਦਾ। ਹਾਂਜੀ, ਇਸ ਪੌੜੀਆਂ ਤੇ ਚੜ੍ਹ ਕੇ ਜੋ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਂਦਾ ਹੈ, ਉਹਦੇ ਕਰੋੜਾਂ ਜਨਮਾਂ ਦੇ ਪਾਪ ਧੁੱਲ ਜਾਂਦੇ, ਕਰੋੜਾਂ ਜਨਮਾਂ ਦੇ ਸੰਸਕਾਰ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ। ਇੱਕ ਜਨਮ ਦਾ ਦੁੱਖ ਹੋਵੇ ਤੇ ਸ਼ਾਇਦ ਅਸੀਂ ਇੱਕ ਸਾਲ ਵਿੱਚ ਦੂਰ ਕਰ ਛੱਡੀਏ, ਕਈ ਜਨਮਾਂ ਦੇ ਅੰਦਰ ਸੰਸਕਾਰ ਨੇ। कई जन्मों के अंदर पाप ने इकट्ठे ने ढेर वधदा ही जा रहा है वधदा जा रहा है पर इस पौड़ी ते चढ़ के जो मंजिले मकसूद ते पहुंच जाता है साहब कहने वे करोड़ों जन्मों के पाप बन जाते हैं करोड़ों जन्मों के दुख मिट जाते हैं। हां जी जिस संसार विच जिस परिपूर्ण परमात्मा ने अपनी पूरी कला वरताई हुई है भाव अपनी सता रखी हुई है और अपनी सता के आसरे के सूरज चंद तारे जमीन आसमान पशु पंखी सागर हवा सब टिका के रखी हुई है उसकी उस्तत करो जिसने अपनी कला वरता रखी है जिसने अपनी सत्या के नाल सारे निजाम नु जो है काबूज किया होया है उसकी उपमा करो उसकी महिमा गायन करो ते तुसी आखोगे महिमा गायन करने पुस्तक करनी तो खुशामद दिल्ली चक सज्जन मैं कह लगा बंदे नू भी खुशामद की लोड़ है आखिर बंदा रब ने बनाया जब रब खुशामदी है तो बंदा भी खुशामदी है रब की उपमा करो तो रब बख्शिश करता ना करो तो नहीं करता। मैं खर भुल गया तू गल समझिया ने तो मैं कह लगा धार्मिक दुनिया तो यही आख्या जाता ना रब की उस्तत करो रब की उपमा करो तो जे रब न उपमा की लोड़ है तो आखिर बंदे उपमा की लोड़ हो फिर निंदा के गल बंदे भी उस्तत की लोड़ है क्योंकि रब न उस्तत की लोड़ है तो सारे संत जन कहते हैं उसकी उस्तत करो हूं उस्तत उस्तत अंतरा की है यह मैं अर्ज कर दिया सूरज भी उस्तत करिए तो साड़ी उस्तत करने चमक नहीं है, है ते जे ना करिए तो कोई अंधेरा नहीं हो जाना परमात्मा वड्डा वड्डा करके आखिए साढ़े वड्डा वड्डा आखण नाल वड्डा नहीं है तो जे किधरे ना आखिए तो उन्हें छोटा भी नहीं हो जाना जे सब मिलके आखण पाए वड्डा ना होवे गाट ना जाए साढ़े वड्डा वड्डा आखण नाल वड्डा नहीं है तो जे ना आखिए तो छोटा भी नहीं हो जाता। दूजी किसी संगीतकार की उपमा करिए उस्तत करिए तो बंदा संगीतकार नहीं बन जाता किसी महान दार्शनिक कवि की उपमा करिए तो बंदा कवि नहीं बन जाता किसी करोड़ों पति अरबों पति धनवान की महिमा गायन करिए तो बंदा कोई धनवान नहीं हो जाता किसी हुक्मरान की उस्तत करिए तो बंदे नूं कोई राजपाठ नहीं मिल जाता कोई बंदा हुक्मरान नहीं हो जाता पर सच जाणो कोई भगवान की उपमा करे तो भगवान ही हो जाता है कोई गुरु महिमा गायन करे तो गुरु वर्गा ही हो जाता है कोई रब की महिमा गायन करे तो रब वर्गा ही हो जाता है हुण धनवान की महिमा करिए तो महिमा करने वाला निर्धन बनिया रहे महिमा क्यों गाइए फिर गाण का मतलब किसी कलाकार की महिमा गायन करिए तो आप निगुणे ही बने रह जाए तू बड़ा संगीतकार है महान संगीतकार है तू संगीत दारिया बारीकियां समझना है तो आप जब पाठ भी करे तो बेसुरा हो तो फिर पीती है तो उपमा की संगीतकार भी तो सारा दिन बेसुरा बोली जाना तू आप उपमा की महान कवि भी तो तेरे बोलों में कोई तरतीब कोई नहीं कोई कविता की झलक नहीं है तू उपमा की धनवान भी तो निर्धनता तेरी बनी हुई है तू उपमा की हुक्मरान भी तो गुलामी तेरी बनी हुई है तू हुक्मरान तो बने गुलामी तेरी बनी हुई है नहीं तो उस हुक्मरान की उपमा कर जिस उपमा कर दिया तू भी राजा हो जाए तू भी महान हो जाए तो उस धनवान की उपमा कर कि तेरी सारी की सारी निर्धनता मिट जाए हम निर्धन जो एहो धन पायो मरते बूट गुमाने भगत कबीर कहने जिस दिन का मैनू नाम धन प्राप्त होया उस दिन के बड़े बड़े धनवान भी फुट के मरते पे ने तू है ये परम सुख इसने कितों लभ लिया ये परम आनंद इसने कितों लभ लिया तो रब की उपमा करनी रब की लोड़ नहीं ये साड़ी लोड़ है तो परमात्मा की उपमा करने वाला आप उपमा योग हो जाता है परमात्मा वड्डा वड्डा आखण वाला आप वड्डा हो जाता है परमात्मा का जो हुक्म मन लैंदा उसका हुक्म फिर तीन लोगों से चलता है इन्नी मैं अर्ज कर दें परमात्मा नाल जो जुड़ जाता है वह सर्वशक्तिमान हो जाता है इस वास्ते संतों के जुड़े हुए पुरुषों की सुखमनी साहब विच बड़ी महिमा है कारण कि संत राम ने देह ना भाई राम की महिमा गायन करदिया करदिया संत राम वर्गा ही हो जाता है भगत गुरु वर्गा ही हो जाता है सिख गुरु वर्गा ही होता है गुरु सिख सिख गुरु है नानक भेद ना भाई जिथे ढेर बिल्कुल मिट जाए धनवान भी उपमा करो निर्गुण ते धनवान का भेद बनिया रहेगा, गुणवान भी उपमा करो तो निर्गुण ते गुणवान का भेद बनिया ही रहेगा, और इसी तरीके नाल हुक्मरान भी उपमा करो गुलाम के हुक्मरान का भेद बनिया रहेगा। पर यकीन जानो परमात्मा की उपमा करिए तो परमात्मा से उपमा करने वाले च भेद मिट जाता है, परमात्मा वर्ग ही हो जाता है, गुरु वर्ग ही हो जाता है, अकाल पुरख वर्ग ही हो जाता है। इस वास्ते सहज कहने कि तू उस परिपूर्ण परमात्मा की उस्तत कर जिन्हें अपनी सकिया के नाल सारे जगत में नथिया होया काबू किया होया, तो उसकी महिमा गायन कर तो उसकी उपमा कर। हां जी सतगुरु की सच्ची सिख्या नूं जिहड़े जीव मन लैंदे ने ओह सारे दे सारे जीव जंत पवित्र हो जांदे ने, पावन हो जांदे ने। जो सतगुरु की सच्ची सिख्या नूं धारण कर लैंदे ने ओह सारे दे सारे जीव पावन हो जांदे ने, पवित्र हो जांदे ने, महान हो जांदे ने। हां जी गुरु ने ऐसी नाम विच दृढ़ता करा दी है कि जितने विघन ने सब नाश हो गए, सब मिट गए। महाराज कहने विघन न को लागता गुरु पै अरदास, जिदी हर वक्त अरदास गुरु दे अगों है उत्थे विघन नहीं ने, जिथे अरदास नहीं जिथे गुरु नाल जुड़ना नहीं जिथे गुरु की सिख्या धारण नहीं, पता उठे कितने विघन ने। महाराज की बाणी कहती है कोट विघन तिस लागते जिसनु बिसरे नाउ नानक अन बिन बिलपते जन सुन्ये घर कहो। उन्हों ते करोड़ा विघन लगते हैं, सवेरे विघन दोपहर नु विघन शामी विघन, विघना की जिंदगी लगती विघन ही विघन पैंदा। पर महाराज कहने सतगुर ने ऐसे नाम की दृढ़ता करा दी है कि सारे विघन नाश हो गए ने, सारिया बलावां दूर हट गई ने, सारिया रोकां मिट गई ने। हां जी सतगुर की सच्ची साखी नाल शिक्षा दे नाल नाम जप नाल जितने पाप सन सारे दे सारे मिट गए, आत्मा निज घर विच आ गई, मन अपने निजी घर विच आण के जो है वसया। धर्म दी सारी साधना है कि किसी तरीके नाल मनुख नूं निज घर दी प्राप्ति हो जाए, अपने अस्थान दी जो है प्राप्ति हो जाए। ते इस संबंध विच साडे देश विच वख-वख तजरबे होए, जितने तजरबे होए इह सारे तजरबात उहनां दी व्याख्या थोड़े थोड़े जो है समय च मैं सारी दी सारी कर देंगा मुख्तसर रूप विच, क्योंकि लिखती इतिहास वल कम घट तो घट या वध तो वध 3-3.5 हज़ार साल का ही मिलता है, उस तो पिछे जाइए तो नहीं। तो चलो इतनी दूरी तो यात्रा आरंभ करिए। इंज कहिए कि राम तो यात्रा आरंभ करिए। श्री राम ने सोचा कि मनुख अपने निज घर विच आवे, तो उन्होंने एक नियम बनाया, मर्यादा बनाई और बड़ी सख्ती नाल लागू की थी, ते आप दा नां पै गया मर्यादा परशोत्तम राम। अज दा ए त्यौहार करीबन करीबन देश दे तमाम महापुरशां नाल जुड़दा है, श्री राम नाल, महात्मा बुद्ध नाल, महावीर नाल, सिख जगत नाल, गुरु घर विच। इस वास्ते दिवाली करीबन करीबन बड़े खैर मुख्तसर मैं अर्ज करा। मर्यादा जिंदगी मर्यादा दी चाहिए तो मन अपने निज घर विच आ जांदा है। सारा जोर श्री राम दा मर्यादा ते, मर्यादा दी उलंघना ना होवे, बड़िया पालना करनी है पुत्र मुकेरी, पत्नी की मर्यादा की है पति भी की है, राजे भी की है प्रजा भी की है, गुरु भी की है शिष्य भी की है, वड्डे भरा प्रति छोटे भरा का की फर्ज है ते छोटे भरा प्रति वड्डे भरा का की फर्ज है, भैन भाई के रिश्तों की नियमावली ورس کے مریادہ شری رام نے بڑھا دیتی اور لاگو کر دیتی. پر اس مریادہ وچ بہت خشک پنا سی. اس مریادہ وچ یہ ہویا کہ بے قصور پتنی نو بھی اگن پریکشا دینی پے گی. راون دی قید وچوں جو نکلی تے رام نے کہہ دیتا میں تینوں اگن پریکشا وچ لنگے بنا گھر نہیں لے جا سکتا, تو اگن پریکشا دے, میں مریادا بنائی ہے. تو کہیں اگن پریکشا وچ کوئی کرڑی پریکشا رکھی ہونی جے دے نال اگن پریکشا رکھ دیتا, وہ دے چوں پوری اتری, مکمل اتری. گھر لے آیا لیکن دھوبی نے لانچن لا دیتا تے دھوبی دے محلے وچ انگلیاں اٹھ گئی. رام اوہی رام ہے جس نے پرشٹی ہوئی پتنی اپنے گھر رکھ لی ہے, حالانکہ اگن پرکشا ہو گئی پاون پوتر ہو دے گی. گربوتی سی سیتا دھوبی دے الزام لان نال رام نے سیتا نو گھروں کر دیتا, جبکہ ایک دو مہینے وہ بچے نو جنم دین والی سی گھروں کر دیتا. بے تو جا بڑا کٹھور سلوک ہے. رام دی پوجا کرن والیاں نوں میں آکھاں گا کوئی تھوڑی پتنی تے ایویں کوئی لاچن لا دے لے گھروں کڈ دے گے. اگر گھروں کڈ دے گے تاں پھر اس رام راج دی لوڑ نہیں ہے. اس رام راج نوں کی کرنا ہے جتھے بے قصور پتنی واسطے بھی گھر وچ تھاں نہ ہوئے, ستونتی واسطے بھی گھر وچ تھاں نہ ہوئے, کوئی لاچن لائے تے گھروں کڈ دو. مریادا بنا دیتی سی, گھروں کر دیتا. شمبھوک نام دے جیور نے تپسیا آرمبھ کر دیتی کہ براہمنوں نو چنگی نہ لگے. فریاد کیتی ایک بامنی نے رام دے چرن چ, میرا نوجوان بچہ مر گیا, کس نے ماریا؟ تو ماریا. تے رام کہن لگے میں ماریا, عقل ٹکانے ہے تیری؟ ہاں. تیرے راج پاٹ دے چ شودر بھجن بندگی کرن لگ پے نے. شودر نیم کی الگھنا ہو گئی, مریادا کی الگھنا ہو گئی. اتوں ایک گل سپشٹ ہے کہ رام راج دیچ بھی شوگر نو بھجن بندگی کرن دا کوئی اختیار نہیں سی. اور کچھ لو انہاں رامائن دے گیانیاں نو شمبھوک نام دے جیور دے کنا دیچ سیسا پگلا کے شیشا کنا چ ڈال دیتا گیا اور انہوں تڑپا تڑپا کے مار دیتا گیا. تو وید منتر سنے نے تے جپ کیوں پیا کرنا ہے؟ میں بہت سارے سادھو سماج جڑے بیراگیاں دے انہاں دے کوئی پرشن رکھے ہے, اسے رام راج نے اس دیش وچ لے آنا ہے. کیونکہ رام راج پریشد ایک سنستا بنی سی, سیاسی پارٹی رہی نہیں ہے. کیونکہ انہاں الزاماں دا جواب کس طرح دین گے؟ کیونکہ رام راج وچ شودر واسطے تھاں نہیں سی, رام راج وچ بے قصور استری واسطے بھی گھر وچ تھاں نہیں ہے. اور رام راج وچ پتا دے ہوندے ہوئے بچے یتیمی دی حالت وچ پلدے رہے بالمیک دے آشرم وچ. اگاں ایک ہور مہاپرش آئے جنہاں نوں اسی شری کرشن کر کے جاندے ہاں, سارا دیش جاندا ہے. انہاں نے رام دی مریادا نوں ایک پاسے رکھ دتا بھئی ادھوری ہے, تے وچ استری واسطے کوئی تھاں نہیں رہ جاندی, یہ شوبر واسطے کوئی جگہ نہیں رہ جاتی, یہ خشکی ہی خشکی ہے, رونے ہی رونے. رام دی ساری اپنی زندگی روندیاں ہی بتیت ہوئی, 12 سال روندا ہی رہے. اور روے رام نکالا بھیا سیتا لکشمن وچھڑ گیا. میں عرض کراں اج دے انہاں بولاں نوں کدھر ہے, تسی ایرشا تے کوئی ترک نہ سمجھ لینی. میں اپنے ڈھنگ نال پڑھیا ہے, تھوڑا جہا ادھین کیتا, ہو سکتا غلط ہوئے, لیکن گہری درشٹی نال دیکھو گے تو جو کچھ میں پڑھیا وہ میں تھوڑے سامنے رکھا ہے. اس نو میں اپنی نگاہ نال ویکھیا, تسی بھی اپنی نگاہ نال ویکھ لو, تے بھارت دے ہور لوکی بھی ویکھ لین. تے بتھیرے کول میں یہ وچار رکھی ہے کہ شوگر واسطے تھاں نہیں ہے, تے کوئی پڑوسی بھی پتنی تے لانچن لا دے گھروں کڈو, کوئی تھاں نہیں. اس دیش دے اکثر استریاں دے گھر گھر جو بہتے ظلم ہوئے, میں تے سمجھدا اے رام دی بنائی ہوئی مریادا کر کے. ਜੇ ਰਾਮ ਆਪਣੇ ਘਰ ਪਤਨੀ ਨੂੰ ਨਹੀਂ ਰੱਖ ਸਕਦੇ ਤੇ ਘਰੋਂ ਬਾਹਰ ਕਰ ਸਕਦੇ ਨੇ ਤੇ ਖਿਮਾ ਕਰਨੀ ਕਿਸ ਨੇ ਫਿਰ ਸਨਮਾਨ ਨਾਲ ਰੱਖਣਾ ਘਰ ਵਿੱਚ। ਰਾਮ ਤੋਂ ਤੇ ਫਿਰ ਇਹ ਹੀ ਪ੍ਰੇਰਣਾ ਮਿਲੇਗੀ, ਮਰਿਆਦਾ ਪੁਰਸ਼ੋਤਮ ਰਾਮ।

ਘਰ ਵਿੱਚ ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜਕਣ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਔਰ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸਦੀ ਜੜ੍ਹ ਦੇ ਕੋਲ ਮਿਸ਼ਰੀ ਦੀ ਗਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜਕਤ ਨੇ ਹਜ਼ੂਰ

ਸਿੰਚਣ ਨਾਲ ਵੀ ਨਿੰਮ ਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅੱਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਿਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆਂ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਿਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਹੈ, ਉਸ ਕੰਮ ਵਿੱਚ ਹੁੰਦੀ ਹੈ ਜਿਹੜੀ ਸੁਭਾਅ ਵਿੱਚ ਸ਼ਾਮਿਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ ਨੇ

0: ਕਿਉਂ ਕਿ ਬਾਹਰੋਂ ਮੈਲ ਲੱਗੀ ਪਰ ਜੇ ਮਤ ਨੂੰ ਮੈਲ ਲੱਗ ਜਾਏ ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਮਨੁੱਖ ਦੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ ਪਰ ਜ਼ਰੂਰੀ ਹੈ ਛੋਹ ਦੇ ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ ਐਸਾ ਤਾਂ ਨਹੀਂ ਹੋ ਸਕਦਾ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ ਪਾਣੀ ਦੀ ਛੋਹ ਲੈਣੀ ਪਏਗੀ ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ ਤਿਖਾ ਤਿਹਾਇਆ ਕਿਉਂ ਲੜੇ ਜਾਂ ਸਰ ਭੀਤਰ ਪਾਲ
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ ਪਿਆਸ ਤਾਂ ਬੁੱਝੇਗੀ ਛੋਹ ਲੈਣੀ ਪਏਗੀ ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ ਸ਼ਬਦ ਕੀ ਬਾਣੀ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ ਪਰ ਇੱਕ ਸ਼ਰਤ ਤੇ ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ ਪੈਸੇ ਭੇਜ ਦਿਆਂ ਰੁਪਏ ਪਹੁੰਚ ਜਾਣ ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠਿਆਂ ਪਵਿੱਤਰ ਹੋ ਜਾਣ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਤਾਂ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ ਜੈਸੇ ਆਸਾ ਦੀਵਾਰ ਇਹਦੇ ਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿੱਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਵਿੱਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ, ਚੌਥੇ, ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਵਿੱਚ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆਂ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ। ਮੇਲ ਖਾ ਗਏ ਅਰਬੀ ਦੇ ਚ, ਫਾਰਸੀ ਦੇ ਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ਼ ਸੁਥਰਾ। ਪਰ ਸੰਸਕ੍ਰਿਤ ਦੇ ਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ, ਪਾਕਸਾਲ, ਰਸੋਈ, ਜਿੱਥੇ ਭੋਜਨ ਬਣਾਇਆ ਜਾਂਦਾ ਹੈ। ਪਾਕ ਭੋਜਨ ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ਼ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। इस बाणी नू जंगी तरज देते गायन करना है। एक गल वखरी है कि ए धुना अजोके किसे हद तक रागी सिंगा नू भुल गई ने, क्योंकि धुना भी सतगुरु ने चाड़ दी, जंगी तरज की धुन की होनी चाहिए है। तो महाराज ने लिखे है टुंडे असरा जे की धुनी, धुन ओ गायन करो जड़ी टुंडे असराज दी धुन है। लल्ला बहलीमा की धुनी गावनी, चंद्रहाड़ा सोईया की धुनी, ये धुन नौ धुना चढ़िया हुई ने, ते नौ दिया नौ धुना जंगी तरस दिया ने। बहुत पुरानी गल है, भाई कल्याण सिंह जी बैठे ने, ते लखनऊ दे एक सज्जन संगीत दे उत्ते बहुत वड्डा ग्रंथ लिख रहा सी, ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है एदी खोज कर रहे हैं। ते ए गुरु घर दे च जिहड़ी संगीत दी प्रथा है एदी भी मैं जानकारी लेनी है थोड़ी, ते मेरे को लाए सन, मैं उन्होंने कह दिता सी मैं संगीत दा थोड़ा बहुत अध्ययन जरूर किया पर बारीकियां मैं तेनों नहीं दस सकांगा। मैनू कहण लगा संगीत दियां बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैणी है। ते मैं उसनू कह दिता कि इतने राग ने गुरु ग्रंथ साहिब जी महाराज दे च, इहदे च पड़तालां भी हैगियां ने, ताल बदल बदल के गायन करना और काफी ने। फिर इस तो इलावा खास गल जिहड़ी देखण दे च है ओ ने चढ़िया हुई नौ धुना, इन्हां नौ धुना दे च मैनू चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोईया की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके ना नौ दोनों की वास्तविक रूपरेखा की, उन्हें रूपरेखा भी लिख दी, उन्हें अपने ढंग नाल खोज की थी, बड़ी मेहनत की थी, एक एक दे कोल गया। एक गल वखरी है कि ये नौ धुना भी अज सिख जगत दे किसी हद तक इन्हां दी रूपरेखा खो गई है, ये सानू विरसा हुण संभाल के रखना पएगा। इन्नी मैं अर्ज करदे हां, ठीक है रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नू भी संभाल के रखना है। पुराने गायक जिन्हां नू गुरमत संगीत दा बोध होवे, उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नू किसे तरीके नाल टेप करके रिकॉर्ड करके रखना है। इस रंग दी भी हुण लाइब्रेरी सानू बनानी पैगी। और यह भी नवा इतिहास लिखण लग्या, अजे मैं समझदा मौजूदा दौर दे ते खोजियां नू बड़ा वक्त लगेगा, कितने घर उजड़े ने, कितने बच्चे यतीम होए ने, कितनिया अबलावां दी असमत लुट्टी गई है, कितने सुहागणा दे सुहाग लुट्टे गए ने, यह अजे नवे सिरों लिस्ट बनेगी, यह तो अजे नवे सिरों छानबीन करनी पेगी, अजे तो पूरा पता है ही नहीं, अजे तो गल इक्का दुक्का पता चलता, इधर ए वारदात हो गई, फलाने दे घर ए होया, फलाने नाले होया, फलाने नाले होया। तो यह सारी विरासत सानू संभाल के रखनी पेगी, खोज करनी पेगी, और नवे सिरों इस पासे जो है चलना पेगा, मेहनत करनी पेगी। और मैं ये भी अर्ज करा, अगर ये मेहनत की तो गुरु ग्रंथ साहिब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहिब नाल जुड़ना चाहते ने। मैं महाराष्ट्र इधर छत्तीसगढ़ का इलाका जिहड़ा रायपुर का घूम के आया, छत्तीसगढ़ के इलाके कोई गालबन 96 लाख के करीब सतनामी रेंदे ने ते उन्हां दे मुखी मेरे को आए तो उतों के नाल एक दो सिंघा नूं भी नाल लेके आए। वह कहन लगे सी सारे सिंह सज्जन नूं तैयार हाँ 96 लाख के करीब ने इस वक्त जिहदे च कोई 70-80 के करीब जिहड़े सिंह सज्जे ने उहदे च डॉक्टर ने इंजीनियर ने ते मैं उन्हां कोल सुधे सिद्ध अपनी तर्क बुद्धि करके पुछ लिया थोड़े अंदर सिख होण दा जिहड़ा जज्बा पैदा होया ये तुसी कोई बाणी सुनी है कोई शब्द गुरु दा सुनिया है कोई गुरु घर दा इतिहास पढ़ के चोट लगी है। कहण लगे नहीं असी ब्राह्मणा दे सताए होया सानू शूदर समझदे ने सानू अजे गुरु घर दा ते नहीं पता लेकिन इतना पता है कि गुरु घर दे शूदर नहीं आख्या जांदा किसे नू असी सिख बनना और इसे तरीके नाल महाराष्ट्र दे बन जा रहे ने सिकली करने। मैं अर्ज करा अगर 40 साल दे असी सही ढंग नाल प्रचार कर दे देश की अद्धी आबादी गुरु गोबिंद सिंह जी महाराज के खालसे होने सन इतनी मैं अर्ज कर दे जिम्मेवारी है उन उन्हां दे उत्ते जिन्हां ने यह प्रचार होण नहीं दिता कीता नहीं उन्हां दे उत्ते जो गुरुद्वारियां दे मुखी हो के ते खिमा करनी दस्तक खटकांदे रहे पार्लियामेंट दे गुरुद्वारियां दा ध्यान ही नहीं दिता ख्याल ही नहीं कीता इस पासे मेहनत ही नहीं कीती इस पासे समय ही नहीं कढ़िया। इस देश दे च अजे भी बहुत सारी धरती पई है असी इस ढंग दा काम कर सकते हैं बहुत वड्डे पद्धर ते काम कर सकते हैं। मेरी निगाह च भी यह सतनामी नहीं सन अद की होए क्योंकि मैं पिंड पिंड गया इधर मध्य भारत के इलाके च इन्हां 3-4 महीनों दे च उत्साह मेरा बहुत वधिया ते मैनू हैरानगी भी होई ये लोग बेचारे छोटी बोती खेती बाड़ी का काम करते सन ते सिर दे उत्ते 2-2 गज के निके निके दस्तारे सजाए हुए 2-3 सिंह मैनू जिहड़े नाल सन उन्हां कोल मैं सुते सिद्ध पुछया इन्हां नूं कोल पग्गा नहीं ने कहण लगे ये पग लैण दी समर्था नहीं रखते बड़ी मुश्किल नाल अपनी उपजीविका चलांदे ने पिंडां विच थोड़े ने जिहड़े संपन्न ने उह कर लैंदे ते फिर मेरे मन च ख्याल पैदा होया ते लंबे तौर तरीके नाल सिलसिला चलाना पैगा 5 ककार लखां दी तादाद विच दस्तारां चाहीदियां ने सिंह सज्जन नूं तैयार गुरुद्वारे उत्थे कोई बणाए हुण हर थां ते गुरुद्वारे ते सोना लाना संगमरमर लाना मैनू तां नहीं चंगा लगदा भावें तुसीं औखे होवो उह गल वखरी है। हुण उन्हां पिंडां छोटे छोटे गुरुद्वारे बनाओ हुण जीवदे जागदे सिक्खी दे मंदर खड़े करो ताकि किसी दोखी की हिम्मत ना पै सके मुल्के साडे सीनियां नूं जो है गोलियां नाल छलनी करे इस ढंग का कोई काम करिए। इस ढंग का उदम उपराला करिए ते यही कुछ मैं उधर कलकत्ते सम्मेलन च थां थां ते कहिंदा आया कहिंदा तो मैं बहुत पुराने समय तो सी लेकिन बनजारियां दे बारे जो कुछ मैं आख्या लोगों ने इतनी तवज्जो नाल सुनिया नहीं सी ते अजोका जो जज्बा सिख कौम का उमड़े है उछाल दे च है शायद इस दे च कोई गल जो है सुनी जा सके। खैर तो मैं अर्ज करा ये जो पावन पवित्र वाक आया है जंगी तरस दी बाणी शांत मई दे मुजस्मे गुरु अर्जन देव जी महाराज ब्रह्म ज्ञान दी गल नूं भी जंगी तरज नाल गायन करना चाहते ने। दूर दृष्ट गुरु अर्जन देव जी महाराज नूं पता सी शब्द दे च शांति है ते किधरे पढ़न वाला जपण वाला इतना शांत ना हो जाए कि मुरदा ही हो जाए। इस तरह दे मुरदे साधु नहीं चाहिए मरे हुए साधु नहीं चाहिए। मरे हुए साधु तो इस देश च बहुत सारे सन ते मरे हुए साधुआं करके ये देश सैकड़े साल तक गुलाम रहा है। साधुआं की घाट ते नहीं सी पौड़ियां च बैठे कंदरां च बैठे गुफावां च बैठे धूणे तपाण वाले तरह तरह दियां करमाता करन वाले हत्थां चो धूड़ कढ़न वाले नाटक चेटक तरह तरह के गुप्त ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਇਹਦੇ ਦਿਸੇ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਬਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ ਕਿਉਂਕਿ ਬੇਗੈਰਤ ਤੇ ਬੇਅਣਥ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਕਿਉਂਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਸ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਜ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਵਿੱਚ ਇਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਨੇ 1.5 ਕਰੋੜ, ਚਲੋ 1.5 ਕਰੋੜ ਇਹਨਾਂ ਦੇ ਕਹਿਣੇ ਤੇ ਮੰਨ ਲੈਂਦੇ ਹਾਂ, ਪਰ ਸਾਰਾ ਦੇਸ਼ ਡਰਿਆ ਹੋਇਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿੱਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ, ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੇ ਇਹ ਜੰਗੀ ਤਰਸ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ, ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਵਿੱਚ, ਉਸ ਮੰਗਲਾ ਚਰਨ ਦੇ ਵਿੱਚ ਪੂਰੇ ਮੂਲ ਮੰਤਰ ਦੇ ਵਿੱਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਹ ਸਾਰੀ ਵਜ਼ਾਹਤ ਉਸ ਇੱਕ ਦੀ, ਉਸ ਇੱਕ ਦਾ ਹੀ ਸਾਰਾ ਵਿਸਤਾਰ ਹੈ। ਉਹ ਇੱਕ ਕੀ ਹੈ? ਉਹ ਇੱਕ ਵਿਅਕਤੀ ਨੇ, ਇੱਕ ਐਸੀ ਸ਼ਕਤੀ ਹੈ ਜੋ ਓਅੰਕਾਰ ਹੈ। ਤੇ ਓਅੰਕਾਰ ਦਾ ਮਤਲਬ ਹੈ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ 3 ਸ਼ਬਦਾਂ ਦਾ ਜੋੜ ਹੈ, ਆਕਾਰ ਓਕਾਰ ਮਕਾਰ, ਭਾਵ ਓਅੰਕਾਰ। ਇਹਦੀ ਵਜ਼ਾਹਤ ਮੈਂ ਕਾਫੀ ਦਫਾ ਤੁਹਾਡੇ ਸਾਹਮਣੇ ਕਰ ਚੁੱਕਿਆ, ਕਿਉਂਕਿ ਕਈ ਦਫਾ ਮੰਗਲਾ ਚਰਨ ਆ ਜਾਂਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਵ ਨਾ ਕੋਈ, ਜਾ ਕਰ ਤਾਸਰ ਟੀਕੋ ਸਾਜੇ, ਆਪੇ ਜਾਣੇ ਸੋਈ। साहब कहिंदे सृष्टि भी अनादि इहदा भी याद नहीं लभदा कदों दी है किसे नूं की पता ते जद कृत बारे नहीं पता ते करते बारे कौन अंदाजा लावे अनादि सत तो मुराद सती सदीवी हमेशा अनादि सत तो मुराद पूरन ते हुण पूरन दे की अर्थ करोगे पूरन दे अर्थ यही ने जिहदा सिलसिला लगे ही ना कित्थों शुरू होंदा ते कित्थे खत्म होंदा कोई न जाने तेरा केता केवड़े चीरा पूरन दा इतना ही मतलब है पूरन अगर सीमा दे चाहे वह पूरन नहीं है पूरन जो नाप तोल दे आ गया है वह पूरन नहीं है पूरन ओ जिदा नहीं पता चलता कित्थों शुरू होंदा है किथे खत्म होंदा है ओ जो एक है ओ ओंकार है और जो ओ ओंकार है ओ सत है ओ जो सत है ओ गुरु है ओ एक चूंकि ओंकार है ओ एक सत है ओ एक ही गुरु है समूह जगत खंड ब्रह्मंड नो प्रेरणा देने वाला कौन ओ एक ऐसे वास्ते कलगीधर पातशाह ने कह दिता आद अंत एक है अवतारा सोई गुरु समझो हमार अपरम पर पार ब्रह्म परमेश्वर नानक गुरु मिलिया सोई जीव ओ गुरु है कहिंदे ने सागर दे जद उछाल पैदा होंदा है गर्मी करके तो बदल बनते ने सारी धरती जिहड़ी खुश्क है इनू हरा भरा करना है सागर नहीं करना है पर किवें करे सागर बदल बन के करता है परमात्मा शब्द बन के करता है सागर बदल बनना है ते बूंदा दे राही बरसदा है ते धरती नू सरसब्ज करता है ओ परमात्मा शब्द दी बूंद बनदा है ते बरसदा है ते जीवां दे हिरदे च ज्ञान पैदा हुंदा है इस वास्ते शब्द परमात्मा रूपी सागर दियां बूंदा ने बदल ने इस शब्द नू कढ़ दिओ तां गुस्ताखी माफ गुरु अंगद पाई लैणा ने गुरु अंगद नहीं ने शब्द करके गुरु अंगद ने इस शब्द नू कढ़ दिओ तां गुस्ताखी माफ निथावियां दी थां निमाणियां दे मान गुरु अमरदास अमरू निथावे ने गुस्ताखी माफ करते ही है शब्द नू कढ़ दिओ ते शब्द करके वह निथावियां दी थां ने निमाणियां दे मान ने ओटियां दी ओट ने शब्द घर बदलता रहा मल्ला पहला मल्ला दूजा मल्ला तीजा मल्ला चौथा यह घर बदलते रहे ते फिर जुगो जुग अटल घर गुरु ग्रंथ साहब जी महाराज विच आके ओ गुरु विराजमान हो गया ओ बूंद विराजमान हो गए और समुचे दुनिया नू फैजयाब कर रही है सरसब्ज कर रही है ये गल वखरी है कि बरखा तो बंजर जमीना लाभ नहीं उठा सकदियां पथरेली धरती लाभ नहीं उठा सकती जैसे कि इकबाल ने कह दिता सी शमा हक से जो मुनव्वर हो वो ये महफिल न थी बारिश रहमत हुई पर जमी काबिल थी तो गुरु बदल है पर बदल वास्तविक की है सागर है ऐस वास्ते साहबां दी बाणी कहती आप नारायण कलाधार जग में परवरे इतने नारायण है जो शब्द की कला धारण करके जगत दे प्रविष्ट होंदा है जगत ते बरसदा जगत दे इंज रोशनी रहिंदा तो वह जिहड़ा एक है वह सत है वह जिहड़ा एक है वह ओंकार है वह जिहड़ा एक है वह सत है और वह जिहड़ा एक है वह गुरु है चानना देने वाला है प्रकाश देने वाला है ज्ञान देने वाला है और वह जिहड़ा एक है वह प्रसाद है दयालु है दया की मूर्ति एक तो गल आरंभ होंदी है मूल मंत्र दी ते प्रसाद ते समाप्ति होंदी है पूरा मूल मंत्र दा पहला अखर एक अखीरला प्रसाद ओ जो एक है सरबत गुणा दा मालक है सरबत शक्ति दा मालक है। ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ ਦਿਆਲੂ ਬਖਸ਼ਿੰਦ ਉਹਦੇ ਚ ਕਠੋਰਤਾ ਨਹੀਂ ਹੈ ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ ਇਹ ਗੱਲ ਵੱਖਰੀ ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ ਉਹ ਤੇ ਹੈ ਸੂਰਜ ਦੀ ਰੋਸ਼ਨੀ ਤੇ ਹੈ ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ ਬਖਸ਼ਿਸ਼ ਤੇ ਉਸਦੀ ਹੈ ਬਖਸ਼ਿਸ਼ ਤੇ ਉਸਦੀ ਸਦੀਵੀ ਬਰਸਰੀ ਸਤਿਗੁਰ ਸਦਾ ਦਿਆਲ ਹੈ ਭਾਈ ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦ ਹੈ ਸਦੀਵੀ ਜੋ ਹੈ ਬਖਸ਼ਿਸ਼ਾਂ ਦਿੰਦਾ ਤੇ ਉਹ ਇੱਕ ਹੈ ਉਹ ਓੰਕਾਰ ਹੈ ਉਹ ਸਤ ਹੈ ਉਹ ਗੁਰੂ ਹੈ ਉਹ ਪ੍ਰਸਾਦ ਹੈ ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ ਅੱਗੇ ਆਪ ਸਰਵਨ ਕਰੋ ਹਾਂਜੀ ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ ਇਹ ਕਾਵਿ ਸ਼ੈਲੀ ਹੈ ਬਕਾਇਦਾ ਜਿਵੇਂ ਉਰਦੂ ਦੇ ਚ ਗਜ਼ਲ ਹੈ ਨਜ਼ਮ ਹੈ ਕਿੱਤਾ ਹੈ ਰੁਬਾਈ ਹੈ ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ ਇਹਦੇ ਚ ਸਲੋਕ ਨੇ ਦੋਹੇ ਨੇ ਔਰ ਸਵਈਏ ਨੇ ਬਾਅਦ ਵਿਚ ਆਪਣਾ ਪੂਰਨ ਗੁਰਮਤ ਸਾਹਿਤ ਦੇਖੀ ਉਹਦੇ ਚ ਕਵਿਤਵੀ ਹੈਗੇ ਨੇ ਸਵਈਏ ਹੈ ਨੇ ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸ ਨੂੰ ਸਲੋਕ ਕਹਿੰਦੇ ਨੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹਾਂਜੀ
3: ਸੇਵਾ ਤੇ ਸੁਪਾਈ ਹੈ ਸੁਖ ਨਾ ਪਾਲ
2: ਮਨੁੱਖ ਦੀ ਖੋਜ ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ ਸੁਖ ਦੀ ਹੈ ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ ਸੁਖ ਚਾਹੀਦਾ ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ ਦੇਰ ਨਹੀਂ ਲੱਗਦੀ ਮਨੁੱਖ ਨੂੰ ਭਰਾ ਨਹੀਂ ਚਾਹੀਦੇ ਸੁਖ ਚਾਹੀਦਾ ਔਰ ਭਰਾਵਾਂ ਤੋਂ ਸੁਖ ਨਾ ਮਿਲੇ ਤੇ ਖਿਮਾ ਕਰਨੀ ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ ਇੱਕੋ ਹੀ ਸ਼ਹਿਰ ਚ ਰਹਿੰਦੇ ਨੇ ਇੱਕੋ ਹੀ ਘਰ ਚ ਰਹਿੰਦੇ ਨੇ ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ ਮੂੰਹ ਮੋੜ ਕੇ ਬੈਠੇ ਨੇ ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ ਮਨੁੱਖ ਨੂੰ ਸੁਖ ਦੀ ਲੋੜ ਹੈ ਸੁਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ ਸੁਖ ਚਾਹੀਦਾ ਨਾ ਸੁਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ ਤਲਾਕ ਕਿਧਰੇ ਪਤਨੀ ਨੇ ਤਲਾਕ ਮੰਗਿਆ ਕਿਧਰੇ ਪਤੀ ਨੇ ਮੰਗਿਆ ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ ਤਲਾਕ ਤੱਕ ਜਾ ਪਹੁੰਚਦੀਆਂ ਬੰਦੇ ਨੂੰ ਪਤਨੀ ਨਹੀਂ ਚਾਹੀਦੀ ਬੰਦੇ ਨੂੰ ਪਤੀ ਨਹੀਂ ਚਾਹੀਦਾ ਸੁਖ ਚਾਹੀਦਾ ਸੁਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ ਪਤੀ ਦਾ ਵੀ ਗਿਆ ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ ਮਨੁੱਖ ਨੂੰ ਧਨ ਨਹੀਂ ਚਾਹੀਦਾ ਸੁਖ ਚਾਹੀਦਾ ਕਿਸੇ ਰੋਗ ਦੇ ਚ ਬੰਦਾ ਤੜਪ ਰਿਹਾ ਬਹਿਬਲ ਹੈ ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ ਮੈਨੂੰ ਇਸ ਰੋਗ ਤੋਂ ਮੁਕਤ ਕਰ ਇਹ ਲੈ ਧਨ ਮੈਂ ਧਨ ਕੁਰਬਾਨ ਕਰਦਾ ਤੂੰ ਮੈਨੂੰ ਠੀਕ ਕਰ ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦਾ ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ ਇਹ ਲੈ ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ ਧਨ ਨੂੰ ਤਿਆਗ ਰਿਹਾ ਦੇਰ ਨਹੀਂ ਲੱਗਦੀ ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ ਸੁੱਖ ਤੇ ਮਿਲਿਆ ਹੀ ਨਹੀਂ ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ ਬੰਦੇ ਨੂੰ ਇਹ ਧਨ ਵੀ ਨਹੀਂ ਚਾਹੀਦਾ ਇਹ ਜ਼ਿੰਦਗੀ ਨਹੀਂ ਚਾਹੀਦੀ ਸੁੱਖ ਚਾਹੀਦਾ ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ ਇਸ ਧਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ فلانے نے خودکشی کر لی، فلانے نے آتم گھات کر لیا. مینو پرانی گاتھا یاد آ گئی علی گڑھ دی. گینی امر سنگھ جی چاکر یو پی سی کمیشن دے ادھوں انچارج سن، تے شامی آپ سیر کرن نو جا رہے سے تے ایک نوجوان سامنے پنڈ چوں بھجیا ہوا آ رہا سی، تے سامنے دو جو ہے لائن سن ریل دیاں آن جان دیاں، تے فرخاباد ایکسپریس آ رہی سی. وہ بجیا بجے آیا تے لائن دے کول کھڑا ہو گیا، تے اسی دوروں دیکھ رہے سی وہ لولے آ رہے سی بھی شاید سامنے گڈی آ رہی ہے، اس واسطے کھڑا ہو گیا، پر گڈی اجے دور سی. پر جیسے گڈی بالکل نیڑے آئی نا تے لائن دے تے لیٹ گیا. جتنے کوئی ادم کرے اپرالا کرے اس تک پہنچے گڈی تے لنگ گئی، ٹکڑے ٹکڑے ہو گئے. بجے ویسے گئے اجے خون دے گرمائی سی، باویں ٹکڑے ہو گئے تو میں دیکھیا بول رہا سی، اے تڑ کٹیا جا رک بول رہا سی، گالاں کڈ رہا سی اپنے برا نو. تو اس تو اندازہ لا لیا بھی گھروں لڑ کے آ رہے، برا نال جھگڑا ہو گیا، برجائی نال جھگڑا ہو گیا، وہ بولاں تو اندازہ لایا، سہجے سہجے دم توڑ گئے. اتھے میں اندازہ لایا کہ بندہ جد سوچتا ہے کہ اس تن دے ہوندیا مینوں سکھ نہیں ملیا، اس تن نو کی کرنا ہے، ایک پاسے سٹ، بندے نو سکھ چاہیدا ہے. تے ہن میں عرض کراں سکھ نہ اس تن تو ملدا ہے، نہ دھن تو ملدا ہے، نہ پتراں تو ملدا ہے، نہ متری متراں تو ملدا ہے، نہ پتی تو ملدا ہے، نہ پتنی تو ملدا ہے. یہ سب سادھن نے، لکش نہیں ہے، منزل مقصود نہیں. تو سکھ کس تو ملدا ہے؟ میں انج کہہ دیا کہ سکھ کسے تو ملدا نہیں، چونکنا نہ، سکھ دا دوجا نام ہے پرماتما. پرماتما تو سکھ نہیں ملدا، پرماتما ملدا ہے تے سکھ ملدا، یا انج کہہ لو سکھ ملدا ہے تے پرماتما ملدا ہے، انج کہہ لو. سکھ دا ہی نام پرماتما، اور کس دا نام پرماتما ہے؟ اور کس نو پرماتما کہو گے؟ رج کے کوشش کر لو جگت تو سکھ تے ملدا نہیں. تن کٹھا ہو گیا، سمپدا کٹھی ہو گئی ہے، شان شوکت بن گئی ہے، ستا ہے، سکھ تے ملدا نہیں. سکھ دا ہی دوجا نام پرماتما ہے، پرماتما دا نام ہی سکھ ہے. سورج دا ملنا ہی روشنی دا ملنا ہے، سکھ دا ملنا ہی پرماتما دا ملنا ہے، پرماتما دا ملنا ہی سکھ دا ملنا ہے. تو ہن سکھ کیویں ملے؟ صاحب گرو امرداس جی مہاراج جو ہے دسدے نے پاون پوتر اس بانی دے راہیں، آپ سرون کرو کہ کیویں جو ہے سکھ دی پراپتی کیتی جا سکتی. ہاں جی،
3: گر سیوا تے سکھ پائیا، پورتھا سکھ نہ پال.
2: تو سکھ دی ٹول کسے ہور پاسے نہ کرے، گل وکری، متراں دی ٹول ضرور کر اور تن سمپدا دی ٹول ضرور کر، اس دے نال تے بنا تیری اپجیوکا نہیں چلے گی، اور سلسلے جٹا، ٹول کر. پر توں اے آکھیں کہ ہن متراں چوں مینوں سکھ چاہیدا ہے، دھن توں مینوں سکھ چاہیدا ہے، پتراں توں مینوں سکھ چاہیدا ہے، پروار توں مینوں سکھ چاہیدا ہے. صاحب کہن ہور تے سکھ نہ بھال، ہور کسے پاسے سکھ لبن دی کوشش کر ہی نہ، تو ٹول کر ہی نہ. جے سکھ لبنا ہے تے سکھ لبے گا گرو دی سیوا وچوں. پر ہن سوال یہ پیدا ہوندا ہے گرو دی سیوا کی ہے؟ بس اس سیوا دا تھوڑا جہا میں خلاصہ کرنا ہے تاکہ گل سپشٹ ہو جائے. گرو دی سیوا کی ہے؟ یہ دوجی پنکتی کھول دی ہے. کی سیوا ہے؟ کس طرح سیوا کرو گے؟ کیونکہ سیوا کرنے والے بھی بتھیرے میں دکھی دیکھے نے. ایک کہندا میں قوم دی سیوا پیا کرنا، ایک کہندا میں گرودوارے دی سیوا پیا کرنا، ایک کہندا میں لنگر دی سیوا پیا کرنا، تے یہ بھی میں روندے پٹدے دیکھے نے. گستاخی معاف کما کرنے، سیوا کی ہے؟ تو یہ دوجی پنکتی گرو امر داس جی مہاراج نے آپ ہی کھولے ہے، آپ جو ہے سرون کرو. ہاں جی،
3: کا شبد من پیدیا سدا وسا ہر نال.
2: گرو دی مول سیوا کی ہے؟ کہ گرو شبد دے اپنا من پرو لے، گرو دے شبد دے اپنا من جوڑ لے. ہر کی ٹہل کماونی جپیے پرب کا نام، او دی یاد نو ہردے چ وسا لے. جتھے گرو دی سیوا دی گل آوے نا، اس سیوا دا مطلب ہے سمرن. اینی میں عرض کر دیا،
4: ਤੇ ਜਿੱਥੇ ਗੁਰੂ ਦੀ ਸੇਵਾ ਦੀ ਗੱਲ ਨਾ ਆਵੇ ਉੱਥੇ ਸੇਵਾ ਦਾ ਮਤਲਬ ਹੈ ਸੰਸਾਰ ਦੀ ਸੇਵਾ। ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਗੁਰੂ ਦਾ ਕਰਨਾ ਹੈ, ਸਿਮਰਨ ਨਿਰੰਕਾਰ ਦਾ ਕਰਨਾ ਹੈ। ਤੇ ਹੁਣ ਥੋੜਾ ਜਿਹਾ ਮੈਂ ਹੋਰ ਵੀ ਖੁਲਾਸਾ ਕਰਦਿਆਂ, ਸੇਵਾ ਦੀ ਲੋੜ ਦੁਨੀਆਂ ਨੂੰ ਹੈ, ਗੁਰੂ ਨੂੰ ਨਹੀਂ ਹੈ, ਪਰਮਾਤਮਾ ਨੂੰ ਨਹੀਂ ਹੈ। ਪਰਮਾਤਮਾ ਤੇ ਸਾਡੀ ਸੇਵਾ ਪਿਆ ਕਰਦਾ ਹੈ, ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਹੈ, ਪਰਮਾਤਮਾ ਹੀ ਦੇ ਰਿਹਾ, ਔਰ ਕੌਣ ਦੇ ਰਿਹਾ? ਸਾਡੀ ਸੇਵਾ ਪਿਆ ਕਰਦਾ। ਧਰਤੀ ਬਣ ਕੇ ਸਾਨੂੰ ਰਹਿਣ ਦੀ ਥਾਂ ਤੇ ਉਪਜੀਵਿਕਾ ਪਿਆ ਜੁਟਾਉਂਦਾ ਹੈ। ਪਵਨ ਬਣ ਕੇ ਪਰਮਾਤਮਾ, ਇਹ ਪਰਮਾਤਮਾ ਸਾਡੀ ਸੇਵਾ ਪਿਆ ਕਰਦਾ। ਹੁਣ ਖੁੱਲੇ ਰੂਪ ਵਿੱਚ ਮੈਂ ਕਹਾਂ, ਸੇਵਾ ਦੀ ਲੋੜ ਪੈਂਦੀ ਹੈ ਉਸ ਨੂੰ ਜਿਹੜਾ ਛੋਟਾ ਹੈ, ਸਿਮਰਨ ਉਸਦਾ ਕਰਨਾ ਹੈ ਜੋ ਵੱਡਾ ਹੈ, ਸੇਵਾ ਉਸਦੀ ਕਰਨੀ ਹੈ ਜੋ ਛੋਟਾ ਹੈ। ਇਹਨੂੰ ਸਮਝਣਾ ਹੈ, ਜਿਹੜਾ ਵੱਡਾ ਉਹਦੀ ਕੀ ਸੇਵਾ ਕਰੋਗੇ? ਪਰਮਾਤਮਾ ਨੂੰ ਭੋਜਨ ਛਕਾਓਗੇ, ਉਹਨੂੰ ਭੁੱਖ ਹੀ ਨਹੀਂ ਲੱਗਦੀ। ਉਹਦੀ ਮੁੱਠੀ ਚਾਹ ਪੀ ਕਰੋਗੇ, ਉਹਦਾ ਸਰੀਰ ਹੀ ਨਹੀਂ ਹੈ, ਨਿਰਾਕਾਰ ਹੈ। ਉਹਨੂੰ ਵਸਤਰ ਪਹਿਨਾਓਗੇ, ਲੋੜ ਹੀ ਨਹੀਂ ਹੈ, ਕੀ ਸੇਵਾ ਕਰੋਗੇ ਉਹਦੀ? ਇਹਨੂੰ ਸਮਝਣਾ ਹੈ। ਵਿੱਚ ਦੁਨੀਆ ਸੇਵ ਕਮਾਈਏ, ਸੇਵ ਦੁਨੀਆਂ ਦੀ, ਸੇਵਾ ਦੁਨੀਆਂ ਦੀ। ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਹਾਨ ਤੀਰਥ ਬਣਾਇਆ ਦੁਨੀਆਂ ਦੀ ਸੇਵਾ ਲਈ। ਲੋਕੀ ਆਮ ਇਹਨਾਂ ਦੀ ਮਨ ਦੀ ਮਹਿਲ ਧੋਲੇ, ਇਹਨਾਂ ਦੀ ਤਨ ਦੀ ਮਹਿਲ ਧੋਲੇ ਤੇ ਸੇਵਾ ਔਰ ਕੀ ਹੈ? ਮਾਂ ਕੀ ਕਰਦੀ ਬੱਚੇ ਦੀ ਮਹਿਲ ਧੋਂਦੀ ਔਰ ਕੀ ਹੈ? ਜੇ ਗੁਰੂ ਵੀ ਸਾਡੀ ਮਹਿਲ ਧੋ ਰਿਹਾ ਤੇ ਸਾਡੀ ਸੇਵਾ ਪਿਆ ਕਰਦਾ, ਤੇ ਸੇਵਾ ਤੇ ਛੋਟੇ ਦੀ ਕਰੀਦੀ ਹੈ। ਇੰਨੀ ਮਹਿਰਜ ਕਰਦੇ ਛੋਟੇ ਦੀ ਕਰੀਦੀ। ਸ਼ਬਦ ਰਚਨਾ ਔਰ ਪਰਮਾਤਮਾ ਦੀ ਦੈਵੀ ਸ਼ਕਤੀਆਂ ਸਾਡੀ ਸੇਵਾ ਵਿੱਚ ਲੀਨ ਨੇ, ਸਾਡੀ ਸੇਵਾ ਕਰ ਰਹੀਆਂ ਨੇ। ਸੇਵਾ ਆਉਂਦੀ ਹੈ ਜੋ ਆਪਣੇ ਤੋਂ ਛੋਟਾ ਹੈ ਪਿੱਛੇ। ਹੁਣ ਮਾਂ ਬਾਪ ਬੱਚੇ ਦੀ ਸੇਵਾ ਹੀ ਕਰਦੇ ਹਨ, ਕੀ ਹੈ? ਨਾ ਸੇਵਾ ਕਰਨ ਤੇ ਬੱਚਾ ਜ਼ਿੰਦਾ ਰਹਿ ਸਕਦਾ? ਯਕੀਨ ਜਾਣੋ, ਪਰਮਾਤਮਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਨਾ ਦੇਵੇ ਅਸੀਂ ਜ਼ਿੰਦਾ ਰਹਿ ਸਕਾਂਗੇ? ਪਰਮਾਤਮਾ ਪੌਣ ਬਣ ਕੇ ਸਾਨੂੰ ਪ੍ਰਾਣ ਨਾ ਦੇਵੇ ਤੇ ਕਿਆ ਜ਼ਿੰਦਾ ਰਹਿ ਸਕਾਂਗੇ? ਤੇ ਸਭ ਪਰਮਾਤਮਾ ਇੰਝ ਸਾਡੀ ਸੇਵਾ ਪਿਆ ਕਰਦਾ ਹੈ ਜਿਵੇਂ ਮਾਂ ਬਾਪ ਮਾਸੂਮ ਬੱਚੇ ਦੀ ਸੇਵਾ ਕਰਦੇ ਨੇ। ਫਿਰ ਮਾਂ ਬਾਪ ਬੁੱਢੇ ਹੋ ਜਾਂਦੇ ਨੇ, ਕਮਜ਼ੋਰ ਹੋ ਜਾਂਦੇ ਨੇ, ਬੱਚਾ ਜਵਾਨ ਹੋ ਜਾਂਦਾ, ਤਾਕਤਵਰ ਹੋ ਜਾਂਦਾ। ਹੁਣ ਤਾਕਤਵਰ ਨੂੰ ਚਾਹੀਦਾ ਕਮਜ਼ੋਰ ਦੀ ਸੇਵਾ ਕਰੇ, ਹੁਣ ਮਾਂ ਬਾਪ ਕਮਜ਼ੋਰ ਹੋ ਗਏ, ਉਹਦੀ ਸੇਵਾ ਕਰੇ? ਸੇਵਾ ਤੇ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਬਲ ਦੀ ਹੁੰਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਇਸ ਨੂੰ ਮੈਂ ਆਪਣੇ ਢੰਗ ਨਾਲ ਜੋ ਹੈ ਥੋੜਾ ਜਿਹਾ ਸੋਚਿਆ, ਹੋ ਸਕਦਾ ਗਲਤ ਹੋਵੇ, ਪਰ ਆਪਸ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਤੇ ਕਰ ਸਕਦੇ ਹਾਂ। ਸੇਵਾ ਕਮਜ਼ੋਰ ਦੀ ਹੁੰਦੀ ਹੈ, ਸੇਵਾ ਨਿਰਧਨ ਦੀ ਕਰਾਂਗੇ, ਸੇਵਾ ਨਿਰਗੁਣ ਦੀ ਕਰਾਂਗੇ, ਸੇਵਾ ਨਿਰਬਲ ਦੀ ਕਰਾਂਗੇ, ਔਰ ਕਿਸ ਦੀ ਕਰਾਂਗੇ? ਤੇ ਮੈਂ ਫਿਰ ਅਰਜ਼ ਕਰਾਂ, ਸੇਵਾ ਉਹੀ ਕਰ ਸਕਦਾ ਜੋ ਸਿਮਰਨ ਕਰਦਾ। ਸਿਮਰਨ ਉਸਦਾ ਕਰਨਾ ਜੋ ਅੱਗੇ ਹੈ, ਸਾਥੋਂ ਵੱਡਾ ਹੈ। ਇਸ ਵਾਸਤੇ ਸਾਹਿਬ ਕਹਿੰਦੇ, ਜੇ ਝਾਤ ਮਾਰਨੀ ਹੋਵੇ, ਯਾਦ ਕਰਨਾ ਹੋਵੇ, ਤਾਂ ਅਗਾਂਹ ਕੁ ਤਰਾਂਗ ਪਿੱਛਾ ਫੇਰ ਨਾ ਮੋੜੜਾ, ਨਾਨਕ ਸਿੰਝ ਇਹ ਆਵਾਰ, ਬੌੜ ਨਾ ਹੋਵੇ ਜਨਮੜਾ। ਸਿਮਰਨ ਉਸਦਾ ਕਰ ਜੋ ਅੱਗੇ ਹੀ ਹੈ, ਤੇ ਸੇਵਾ ਉਸਦੀ ਕਰ ਜੋ ਜਿਹੜਾ ਤੇਰੇ ਤੋਂ ਪਿੱਛੇ ਰਹਿ ਗਿਆ। ਕਲਾ ਦੇ ਚ, ਗੁਣ ਦੇ ਚ, ਧਨ ਦੇ ਚ, ਸੰਪਦਾ ਦੇ ਚ, ਕਿਸੇ ਪਹਿਲੂ ਚ ਜਿਹੜਾ ਪਿੱਛੇ ਰਹਿ ਗਿਆ ਉਹਦੀ ਸੇਵਾ ਕਰ। ਤੇ ਜਿਹੜਾ ਪਿੱਛੇ ਹੈ ਉਹਦੀ ਸੇਵਾ ਕਿਉਂ ਕਰਨੀ ਹੈ? ਤਾਂ ਕਿ ਉਹ ਅੱਗੇ ਆਵੇ, ਬਰਾਬਰੀ ਤੇ ਆਵੇ। ਤਾਂ ਹੁਣ ਮੈਂ ਅਰਜ਼ ਕਰਾਂ, ਰਾਜਨੀਤਿਕ ਸੇਵਾ ਨਹੀਂ ਕਰ ਸਕਦਾ, ਉਹ ਤਾਂ ਇਤਨਾ ਦੁਸ਼ਟ ਹੁੰਦਾ, ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਸੇਵਾ ਕਰੇ ਤਾਂ ਬਰਾਬਰੀ ਤੇ ਆਏਗਾ, ਤੇ ਰਾਜਨੀਤਿਕ ਬਰਾਬਰੀ ਤੇ ਕਿਸੇ ਨੂੰ ਨਹੀਂ ਰੱਖਦਾ। ਰਾਜਨੀਤਿਕ ਤੇ ਧੱਕਾ ਮਾਰਦਾ, ਦੂਰ ਚਲਾ ਜਾਏ। ਰਾਜਨੀਤਿਕ ਦੁਨੀਆਂ ਵਿੱਚ ਨੰਬਰ 2 ਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਂਦਾ, ਜਿਹੜਾ ਪਿੱਛੇ ਖੜਾ ਉਹਨੂੰ ਪਿੱਛੇ ਸੁੱਟਿਆ ਜਾਂਦਾ। ਹੋਰ ਤੇ ਜਿਹੜਾ ਅੱਗੇ ਨਿਕਲਣ ਦੀ ਕੋਸ਼ਿਸ਼ ਕਰੇ ਉਹਦੀ ਨਿੰਦਾ। ਮੈਂ ਆਪਣੇ ਢੰਗ ਨਾਲ ਇੱਕ ਹੋਰ ਸਿਲਸਿਲਾ ਦੇਖਿਆ, ਯੂਰਪ ਦੀ ਦੁਨੀਆਂ ਵਿੱਚ ਥਾਂ ਥਾਂ ਤੇ ਮਜ਼ਾਕ ਉਡਾੜਿਆ ਜਾਂਦਾ ਹੈ ਯਹੂਦੀਆਂ ਦਾ, ਔਰ ਇਸ ਦੇਸ਼ ਵਿੱਚ ਮੈਂ ਦੇਖਿਆ ਥਾਂ ਥਾਂ ਤੇ ਮਜ਼ਾਕ ਦੀਆਂ ਗੱਲਾਂ ਬਣਾਈਆਂ ਇਹਨਾਂ ਨੇ ਸਿੰਘਾਂ ਨਾਲ, ਸਰਦਾਰਾਂ ਨਾਲ। ਯੂਰਪ ਵਿੱਚ ਵੀ ਮਜ਼ਾਕ ਹੈ, ਜਿਹੜੀ ਮਜ਼ਾਕ ਇਸ ਦੇਸ਼ ਦੇ ਸਿੱਖਾਂ ਨਾਲ ਹੈ, ਵੀ ਸਿੱਖਾਂ ਸ਼ਾਇਦ ਨਹੀਂ ਚਲੇਗੀ, ਜਾਂ ਦੁਸ਼ਟ ਕੁਝ ਹੋਰ ਤਰੀਕੇ ਨਾਲ ਭੱਦੀ ਮਜ਼ਾਕ ਵੀ ਕਰਦੇ ਨੇ। ਬਾਹਰ ਯੂਰਪ ਦੇ ਦੇਸ਼ਾਂ ਚ ਇਸ ਤਰ੍ਹਾਂ ਦੀ ਮਜ਼ਾਕ ਯਹੂਦੀਆਂ ਨਾਲ ਹੈ। ਯਹੂਦੀ ਯੂਰਪ ਦੇ ਤਮਾਮ ਵਿਆਪਾਰਕ ਮਰਕਜ਼ ਦੇ ਉੱਤੇ ਛਾਏ ਹੋਏ ਨੇ, ਕਰੋੜਾਂ ਪਤੀ ਨੇ, ਅਰਬਾਂ ਪਤੀ ਨੇ। ਯਹੂਦੀ ਚੋਟੀ ਦੇ ਸਾਇੰਸਦਾਨ ਨੇ, ਸਾਇੰਸ ਦੀ ਉਪਲਬਧੀ ਤੇ ਵੱਡੀ ਤੋਂ ਵੱਡੀ ਜਿਹੜੀ ਤਰੱਕੀ ਅਮਰੀਕਾ ਚ ਹੋ ਰਹੀ ਹੈ, ਰਸ਼ੀਆ ਚ ਹੋ ਰਹੀ ਹੈ, ਸਭ ਯਹੂਦੀ ਨੇ। ਕਰੀਬਨ 90% ਯਹੂਦੀ ਨੇ। ਵਿਆਪਾਰਕ ਕੇਂਦਰ ਤੇ ਬੜੇ ਬੜੇ ਕਾਰਖਾਨੇ ਸਭ ਯਹੂਦੀਆਂ ਦੇ ਚ। ਤੇ ਜਿਹੜਾ ਹੁਣ ਅੱਗੇ ਲੰਘਿਆ ਨਾ ਧਨ ਦੇ ਚ ਗੁਣ ਦੇ ਚ ਕਲਾ ਦੇ ਚ ਬੰਦੇ ਦੇ ਮਨ ਚ ਘਿਰਣਾ ਪੈਦਾ ਆਉਂਦੀ ਹੈ ਈਰਸ਼ਾ ਕਿਉਂ ਅੱਗੇ ਲੰਘੇ ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ ਤੂੰ ਵੀ ਅੱਗੇ ਲੰਘ ਤੈਨੂੰ ਕਿਸੇ ਨੇ ਰੋਕਿਆ ਪਰ ਈਰਸ਼ਾਲੂ ਕੀ ਕਰੇਗਾ ਨਿੰਦਾ ਬਹੁੰਜ ਤੋਂ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ ਕਰੋ ਨਿੰਦਾ ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ ਦੇਸ਼ ਦਾ ਰੇਡੀਓ ਦੇਸ਼ ਦਾ ਟੀਵੀ ਦੇਸ਼ ਦੇ ਅਖਬਾਰ ਦੇਸ਼ ਦੇ ਸਾਹਿਤਕਾਰ ਦੇਸ਼ ਦੇ ਜੋ ਹੈ ਕਲਮ ਦੇ ਧਨੀ ਜ਼ਬਾਨ ਦੇ ਧਨੀ ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀ ਕੌਮ ਦੇ ਪਿੱਛੇ ਪੈ ਗਏ ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ ਬਹੁਤ ਅੱਗੇ ਹੈ ਗੁਣ ਦੇ ਚ ਕਲਾ ਦੇ ਚ ਦਾਨ ਦੇ ਚ ਗਿਆਨ ਦੇ ਸਮਰੱਥਾ ਦੇ ਚ ਹਰ ਗੱਲ ਦੇ ਚ ਅੱਗੇ ਹੈ ਅੱਗੇ ਹੈ ਕੌਮ ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ ਤੂੰ ਨਿੰਦਾ ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ ਬਗੌਰ ਮੁਤਾਲਾ ਕਰਕੇ ਵੇਖ ਲੈਣਾ ਜਿਹੜਾ ਹੈ ਹੀ ਮੈਥੋਂ ਪਿੱਛੇ ਮੈਂ ਉਹਦੀ ਕੀ ਨਿੰਦਾ ਕਰਾਂਗਾ ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘ ਗਿਆ ਕਿਸੇ ਤਰੀਕੇ ਨਾਲ ਤੋ ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇਸ਼ ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘ ਗਿਆ ਕਾਰਖਾਨੇ ਉਸਦੇ ਵਪਾਰਕ ਮਰਕਜ਼ ਉਸਦੇ ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ ਉੱਥੇ ਯਹੂਦੀਆਂ ਦੀ ਨਿੰਦਾ ਇੱਥੇ ਸਿੱਖਾਂ ਦੀ ਨਿੰਦਾ ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ ਈਰਸ਼ਾ ਕਰਕੇ ਨਿੰਦਾ ਕਰ ਦੇਣ ਪਈ ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ ਉਹ ਨਿੰਦਾ ਕਰੋ ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਬਈ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ ਤੇ ਟਰਾਂਸਪੋਰਟ ਦੇ ਚ ਅੱਗੇ ਵਪਾਰ ਦੇ ਚ ਅੱਗੇ ਖੇਤੀਬਾੜੀ ਚ ਅੱਗੇ ਇਲਮ ਦੇ ਚ ਅੱਗੇ ਧਨ ਦੇ ਚ ਅੱਗੇ ਸੰਪਦਾ ਦੇ ਚ ਅੱਗੇ ਪਿਆਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ ਝੁੱਗੀਆਂ ਚ ਰਹਿੰਦੇ ਪਏ 20 ਸਾਲਾਂ ਦੇ ਆਏ ਨੇ ਮਹਿਲ ਖੜੇ ਕਰ ਲੈਣੇ ਤੇ ਇੰਜ ਕਹਿੰਦੇ ਨੇ ਯੂਪੀ ਦੇ ਚ ਕਹਿੰਦੇ ਨੇ ਰਾਜਸਥਾਨ ਦੇ ਚ ਕਹਿੰਦੇ ਨੇ ਮਹਾਰਾਸ਼ਟਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਪਏ ਰਹਿੰਦੇ ਹਾਂ ਸਾਨੂੰ 2 ਵਕਤ ਦੀ ਰੋਟੀ ਜੋ ਹੈ ਨਹੀਂ ਨਸੀਬ ਆਉਂਦੀ ਤੇ ਇਹਨਾਂ ਨੇ 8-8 ਮੰਜ਼ਿਲਾਂ ਕੋਠੀਆਂ ਖੜੀਆਂ ਕੀਤੀਆਂ ਨੇ
2: ਬੰਬੇ ਦੇ ਚ ਪੂਨਾ ਦੇ ਚ
4: ਤੋ ਜਿਹੜਾ ਅੱਗੇ ਲੰਘ ਗਿਆ ਉਹਦੀ ਨਿੰਦਾ ਹੋਵੇਗੀ ਔਰ ਇਸ ਨਿੰਦਾ ਤੋਂ ਕਦੀ ਡਰਨਾ ਵੀ ਨਹੀਂ ਇਹ ਹੁੰਦੀ ਹੈ ਰੱਜ ਕੇ ਹੁੰਦੀ ਹੈ ਜਿਹੜਾ ਅੱਗੇ ਲੰਘ ਗਿਆ ਕਿਵੇਂ ਕਰਨੀ ਇੱਕ ਰਾਗੀ ਜਦ ਕਿਸੇ ਰਾਗੀ ਦੀ ਨਿੰਦਾ ਕਰੇ ਨਾ ਮੇਰੇ ਸਾਹਮਣੇ ਜਦ ਮੈਂ ਸਮਝਦਾ ਕਿਸੇ ਗੱਲ ਚ ਉਹ ਰਾਗੀ ਜ਼ਰੂਰ ਅੱਗੇ ਹੈ ਵਰਨਾ ਨਿੰਦਾ ਕਰਨ ਦੀ ਲੋੜ ਹੀ ਜਿਹੜਾ ਹੈ ਪਿੱਛੇ ਵਿਚਾਰੇ ਉਸਦੀ ਕੀ ਨਿੰਦਾ ਹੋਵੇਗੀ ਜ਼ਰੂਰ ਕਿਸੇ ਗੱਲ ਚ ਅੱਗੇ ਤਾਂ ਮੈਂ ਥਾਂ ਥਾਂ ਤੇ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦੀ ਰਾਗੀ ਜ਼ਿਆਦਾ ਨਿੰਦਾ ਕਰਨ ਮੈਂ ਕਿਹਾ ਗੱਲ ਸਿੱਧੀ ਹੈ ਤੁਹਾਡੇ ਤੋਂ ਬਹੁਤ ਅੱਗੇ ਹੁਣ ਕਰੀਏ ਕੀ ਹੁਣ ਤੇ ਤੁਸੀਂ ਉਸਨੂੰ ਪਿੱਛੇ ਰੱਖ ਨਹੀਂ ਸਕਦੇ ਕਰੋ ਨਿੰਦਾ ਉਹਨੂੰ ਪਿੱਛੇ ਸੁੱਟੋ ਹੁਣ ਹੋਰ ਕੀ ਹੈ ਹੋਰ ਕਿਸ ਤਰ੍ਹਾਂ ਕਰੋਗੇ ਤੇ ਕਈ ਸੰਤ ਹੈ ਸੰਤ ਦੀ ਨਿੰਦਾ ਕਰਦੇ ਨੇ ਤੇ ਜਦ ਕੋਈ ਸੰਤ ਸੰਤ ਦੀ ਨਿੰਦਾ ਕਰੇ ਨਾ ਤੇ ਸਮਝ ਲੈਣਾ ਉਸ ਸੰਤ ਤੋਂ ਸੰਤ ਜ਼ਰੂਰ ਅੱਗੇ ਵਰਨਾ ਨਿੰਦਾ ਕਰਨ ਦੀ ਲੋੜ ਹੀ ਨਹੀਂ ਸੀ ਮਨ ਕੀ ਲੋੜ ਸੀ ਜ਼ਰੂਰ ਅੱਗੇ ਹੋਵੇਗਾ ਜਦ ਕੋਈ ਗਿਆਨੀ ਗਿਆਨੀ ਦੀ ਨਿੰਦਾ ਕਰੇ ਜਦ ਕੋਈ ਵਿਆਪਾਰੀ ਵਿਆਪਾਰਕ ਦੀ ਨਿੰਦਾ ਕਰੇ ਕੋਈ ਰਾਜਨੀਤਿਕ ਰਾਜਨੀਤਿਕ ਦੀ ਨਿੰਦਾ ਕਰੇ ਸਮਝ ਲੈਣਾ ਅੱਗੇ ਹੈ ਅੱਗੇ ਦੀ ਨਿੰਦਾ ਹੁੰਦੀ ਹੈ ਜਿਹੜਾ ਪਿੱਛੇ ਹੈ ਉਹਨੂੰ ਭੰਡਣ ਦੀ ਲੋੜ ਹੀ ਨਹੀਂ ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ ਹੈ ਵਿਚਾਰਾ ਪਿੱਛੇ ਉਹਦੀ ਕੀ ਨਿੰਦਾ ਕਰਨੀ ਹੈ ਨਿੰਦਾ ਉਸਦੀ ਹੁੰਦੀ ਹੈ ਜੋ ਅੱਗੇ ਤੇ ਨਿੰਦਾ ਦਾ ਮਤਲਬ ਕੀ ਹੈ ਗੱਲ ਘਟਾ ਕੇ ਬਿਆਨ ਕਰਨਾ ਅਕਸਰ ਮੈਂ ਅਰਜ਼ ਕੀਤੀ ਝੂਠੀ ਉਪਮਾ ਗੱਲ ਵਧਾ ਕੇ ਬਿਆਨ ਕਰਨੀ ਨਿੰਦਾ ਕੀ ਹੈ ਗੱਲ ਘਟਾ ਕੇ ਬਿਆਨ ਕਰਨੀ ਹੈ ਅੱਗੇ ਉਹਨੂੰ ਪਿੱਛੇ ਸੁੱਟਣਾ ਗੱਲਾਂ ਦੇ ਨਾਲ ਨਿੰਦਾ ਕਰਕੇ ਗੱਲ ਘਟਾ ਕੇ ਬਿਆਨ ਕਰਨੀ ਹੈ ਫੁੱਲ ਉਹਨੂੰ ਕੰਡਾ ਆਖੀ ਜਾਓ ਇਸ ਦੇਸ਼ ਦਾ ਰਕਸ਼ਕ ਰਿਹਾ ਸਿੱਖ ਤੇ ਦੇਸ਼ ਦਾ ਰਕਸ਼ਕ ਹੋਣ ਦੇ ਨਾਤੇ ਦੇਸ਼ ਦੇ ਇਤਿਹਾਸ ਦੇ ਚਿੱਤ ਦਾ ਬੜਾ ਨਾਂ ਬੜੀ ਗੱਲ ਹੁਣ ਨਿੰਦਾ ਕਰੋ ਲਿਖੋ ਇਹ ਤੇ ਬਖਸ਼ਕ ਹੈ ਇਹ ਤੇ ਗੱਦਾਰ ਹੈ ਇਹ ਤੇ ਦੋਖੀ ਹੈ ਲਿਖੋ ਆਖੋ ਉਚਾਰੋ ਔਰ ਚਾਰੋਂ ਪਾਸੇ ਸਮੁੱਚੇ ਦੇਸ਼ ਚ ਇਸ ਢੰਗ ਦੀ ਨਿੰਦਾ ਔਰ ਇਹ ਵੀ ਇਹਨਾਂ ਨੂੰ ਦਿਸ ਪਿਆ ਕਿ ਟਰਾਂਸਪੋਰਟ ਦੇ ਚ ਛਾਇਆ ਹੋਇਆ ਆਰਮੀ ਦੇ ਚ ਵੀ ਇਹਨਾਂ ਦੀ ਬਹਾਦਰੀ ਦੀ ਗੱਲ ਇਹਨਾਂ ਦਾ ਰੂਪ ਨਿਖਰਦਾ ਬਾਕੀ ਤੇਵੇਂ ਦਿਸਦੇ ਨੇ ਕਬੂਤਰਾਂ ਬਾਜ਼ ਤੇ ਹੀ ਦਿਸਦੇ ਨੇ ਚਿੜੀਆਂ ਹੀ ਦਿਸਦੀਆਂ ਨੇ ਬਾਕੀ ਇਹਨਾਂ ਦੇ ਰੰਗ ਰੂਪ ਨਿਖਰਦੇ ਨੇ ਇਹਨਾਂ ਦੀ ਗੱਲ ਔਰ ਹਕੀਕਤ ਇਹ ਹੈ ਕਿ ਜਿੱਥੇ ਰੰਗ ਰੂਪ ਸਤਿਗੁਰ ਨੇ ਨਿਆਰਾ ਦਿੱਤਾ ਹੈ ਉੱਥੇ ਨਾਮ ਵੀ ਬੜਾ ਨਿਆਰਾ ਦੇ ਦਿੱਤਾ ਭਾਵੇਂ ਖਿਮਾ ਕਰਨੀ ਕਿਸੇ ਦਾ ਵੀ ਬੱਚਾ ਹੋਵੇ ਤੇ ਉਹਦਾ ਪਿਓ ਕੋਈ ਕੰਮ ਕਿਉਂ ਨਾ ਕਰਦਾ ਹੋਵੇ ਪਰ ਉਹਦੇ ਬੱਚੇ ਨੂੰ ਤੇ ਅਗਲੇ ਸਰਦਾਰ ਜੀ ਕਹਿੰਦੇ ਨਾ ਸਰਦਾਰ ਸਰਦਾਰ ਤੇ ਮੁਖੀ ਹੁੰਦਾ ਤੇ ਮੁਖੀ ਤੇ ਸਾਨੂੰ ਹੁਣ ਗੁਰੂ ਨੇ ਬਣਾ ਛੱਡਿਆ ਤੁਸੀਂ ਸਾਨੂੰ ਕਿਸ ਤਰ੍ਹਾਂ ਪਿੱਛੇ ਰੱਖੋਗੇ ਕਿਸ ਤਰੀਕੇ ਨਾਲ ਰੱਖੋਗੇ ਅਸੀਂ ਤੇ ਸਰਦਾਰ ਹੈ ਗਏ ਹਾਂ سرداریاں تے سانو جنم تو مل گئیاں، سانو گرو نے جنم تو بخش دیتیاں، جنم تو پراپت کر لئے، تے سردار ہن اسی ہے گئے ہاں، اتنی میں عرض کر دیاں تے گرو دی بخشی ہوئی سرداری نو دنیا دی کوئی طاقت نہیں کھو سکتی، اتنی میں عرض کر دیاں۔ اس نندا تو گھبرانا نہ، چونکہ تھان تھان تے لوکی مینوں بڑے گھبرائے میرے، جھوٹ بول رہے ریڈیو، جھوٹ بول رہے ٹی وی، جھوٹ لکھ رہے نے اخبار، میں کہ لکھن گے تسی اگے ہو، کلا دے چ دھن دے چ سمپدا دے چ کھیڑی کھیتی باڑی دے چ ویاپار دے چ ٹرانسپورٹ دے چ توپاں لے کے اس دے پیچھے پھجدے نے، جنوں گگن منڈل دے چ اڈاریاں دی جاچ آوندی ہے۔ پرندہ ہے پر شکستہ کو قفس میں کون رکھتا ہے، اسیری جب بھی آئی بفیزو بالو پر آئی۔ کہندا ہے جڑے بال نے، یہ جڑے پنکھ نے اڈن والے، انہاں نے کی کر دیتا ہے، شکاریاں دے ٹولے میرے پیچھے لا دیتا ہے، کیونکہ مینوں اڈن دی جاچ آندی ہے، مینوں اڈنا آندا ہے، تو اس قوم نوں اڈنا آندا ہے، تو شکاری کدرے ٹینکاں نال، کدرے توپاں نال، کدرے بندوکاں نال، طرح طرح دی جالاں نال، ہور طرح طرح دے پکھنڈ تے جھوڑ تے اڈمبر دے نال، کھما کرنی ایک گل تے سپشٹ ہو گئی ہے، شکاریو سانو اڈن دی جاچ آندی ہے، تھوڑے تے پر ہی کٹے ہوئے نے، تھوڑے کول تے پنکھ ہی کوئی نہیں، سانو میں پھر عرض کراں، دیش دے چنندا ہے اس گل کر کے نہیں کہ اسی کوئی دیش دوکھی ہاں، دوشت ہاں، چور ہاں، یار ہاں، جتنے جرائم قتل مین پوری فرخ آباد ایٹا اٹاوا دے چوندے نے، شاید دیش دے کسے ہور ضلع چ نہیں ہوندے، جتنا جرائم پیشہ اتھے، تے جتنے ڈاکو گوالیئر دے مشہور نے، کھما کرنی دیش دے کسے ہور شہر دے نہیں مشہور، گوالیئر دے ڈاکو آلے دوالے دے مرینے دے پنڈ دے سب ڈاکو تے اتھوں دے نے، جیلاں دیاں جیلاں بھریاں پئیاں نے پنڈ دے، اے جڑی چمبل گھاٹی دے ڈاکو نے اودے نال جیلاں بھریاں پئیاں نے، تے ہن وی رات نو کوئی کار اسوار اس روڈ تے جڑا دھولپور تو گوالیئر تک جاندا ہے، رات نو لنگن دی ہمت نہیں کردا، تے پولیس وی روکدی ہے، نہیں لٹے جاؤ گے، کیا تسی سمچے گوالیئر نو جرائم پیشہ قرار دے دیتا ہے؟ حکم اس طرح دا جاری، کوئی سرکولر جاری کیتا ہے؟ دیش دے سطح داریاں تو پوچھا جا سکتا ہے، چونکہ کافی سمے تو اس گوالیئر دے ڈاکو ہی پیدا ہو رہے ہیں آلے دوالے، زیادہ چاہے ڈاکو مان سنگھ تے، چاہے تحصیلدار سنگھ تے، چاہے ہو رہے تے، چاہے ہو رہے، سب اسی علاقے تے، تے کیا گھوشت کیتا ہے تسی کہ اے علاقہ جرائم پیشہ ہے، مین پوری، فرخ آباد، ایٹا، اٹاوا، اس طرح دے ہور جڑے ضلع نے یو پی دے تھوڑے جہاں، کہ انہوں تسی جرائم پیشہ قرار دیتا ہے؟ کوئی دن خالی نہیں جاندہ جد قتل نہ ہوئے، کوئی دن خالی نہیں جاندہ جد جو ہے ڈاکے نہ پہن، تے چوریاں نہ ہون، تے کمال دی گل، امرت ویلے اٹھن والی قوم، سنگت تے پنگت وچ بیٹھن والی قوم، ہر پدر وچ سیوا کرن والی اے قوم، مینو گل بولدی نہیں، کوئی نہ نگر دے جل زلزلہ آیا تے سارا کوئی نہ نگر تباہ ہو گیا، ایک لکھ دی آبادی دا شہر، تے بمبئی دے چ بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے، بھئی ہن کس گھر دے جو ہے چولہا بلے گا، گھر تے سارے ٹہ ڈیری ہو گئے، ستاداری بھی بعد چ پہنچے پر گرو کا لنگر پہلے پہنچ گیا سی، اتھے سیوا کرن والے سنگھ پہلے پہنچ گئے سن، تو اے سیوا سمرن والی قوم، قدرتی گل ہے گرو دیاں برکتاں تے رب دی برکت ہونی سی، ہر گل وچ اگے ہو گئی، اے اگے ہونا نہیں چنگا لگا، بس اینی گل ہے، جڑے الزام اے لا رہے نے اے نندا ہے، نندا دا مطلب ہے پھل نو کنڈا آکنا، بس اینی گل ہے، پھل نو کنڈا آکنا۔ گرو گوبند سنگھ جی مہاراج انہاں دے پاون پوتر شستر انگلینڈ دے چ جد واپس آئے اس دیش دے چ، تے اس وقت دا پرائم منسٹر لال بہادر شاستری رسیو کرن لئی گیا سی، مینوں چنگی طرح یاد ہے، پالم ہوائی اڈے تے شستراں نوں جیسے اس نے ہاتھ دے چ لیا رو پیا سی زارو زار، بار بار متھا ٹیکیا، تے متھا ٹیک کے او دی رسنا تو بول نکلے اے گرو گوبند سنگھ اے او دوں

ਗੁਰੂ ਨੇ, ਮੈਂ ਤੇ ਇਹਨਾਂ ਤੋਂ ਮੱਥਾ ਟੇਕਦਾ। ਇੱਥੇ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰੰ ਮੰਪਿਤ ਪਾਰੰ ਜੈ ਤੇਗੰ। ਮੈਂ 10 ਦਿਨ ਹਜ਼ੂਰ ਸਾਹਿਬ ਰਿਹਾ ਪਿਛਲੇ 2 ਮਹੀਨਿਆਂ ਦੌਰਾਨ, ਤੇ ਸਵੇਰੇ ਸਵੇਰੇ ਜੋ ਮੈਂ ਪਰਿਕਰਮਾ ਕਰਕੇ ਜਦ ਮੱਥਾ ਟੇਕਾਂ, ਥੜੇ ਦੇ ਉੱਤੇ ਪੁਜਾਰੀ ਸਾਹਿਬ ਨੇ ਸਜਾ ਕੇ ਰੱਖੇ ਪਿਸਟਲ, ਬੰਦੂਕਾਂ, ਤਲਵਾਰਾਂ, ਭਾਲੇ। ਤੇ ਪਹਿਲੇ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦੇ ਨੇ, ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ। ਥੜੇ ਦੇ ਉੱਤੇ ਸਜਾ ਕੇ ਰੱਖੇ ਨੇ ਸਾਰੇ ਦੇ ਸਾਰੇ ਸ਼ਸਤਰ, ਤੇ ਸਾਰੀ ਦੁਨੀਆਂ ਮੱਥਾ ਟੇਕਦੀ ਹੈ। 300 ਸਾਲ ਤੋਂ ਮੱਥਾ ਟੇਕਦੀ ਆ ਰਹੀ ਹੈ, ਪਿਸਟਲਾਂ ਨੂੰ, ਬੰਦੂਕਾਂ ਨੂੰ। ਰਿਵਾਲਵਰ ਪਏ ਨੇ, ਪੁਰਾਣੀਆਂ ਟੋਪੀਦਾਰ ਬੰਦੂਕਾਂ ਲੰਬੀਆਂ ਲੰਬੀਆਂ ਉੱਥੇ ਪਈਆਂ ਨੇ, ਮੱਥਾ ਪੈ ਟੇਕਦੇ ਆ। ਸ਼ਸਤਰਾਂ ਨੂੰ ਗੁਰੂ ਦੀ ਤਰ੍ਹਾਂ ਪੂਜਿਆ ਜਾ ਰਿਹਾ। ਫਿਰ ਸਿਪਾਹੀ ਦਾ ਸ਼ਸਤਰ ਤੇ ਜੋ ਹੈ, ਸਿਪਾਹੀ ਦਾ ਗੁਰੂ ਤੇ ਸ਼ਸਤਰ ਹੀ ਹੋਵੇਗਾ, ਔਰ ਕੌਣ ਹੋਵੇਗਾ? ਸੰਤ ਦਾ ਗੁਰੂ ਗ੍ਰੰਥ ਹੋਵੇਗਾ, ਸਿਪਾਹੀ ਦਾ ਗੁਰੂ ਸ਼ਸਤਰ ਹੋਵੇਗਾ। ਤੇ ਅਸੀਂ ਕੇਵਲ ਸੰਤ ਨਹੀਂ, ਕੇਵਲ ਸਿਪਾਹੀ ਨਹੀਂ, ਸੰਤ ਸਿਪਾਹੀ, ਸਾਡੇ ਗੁਰੂ ਵੀ 2 ਸ਼ਸਤਰ ਸਾਡੇ ਗੁਰੂ ਨੇ, ਗੁਰੂ ਗ੍ਰੰਥ ਸਾਡੇ ਗੁਰੂ ਨੇ। ਇਸ ਵਾਸਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਪੁਰਾਣੇ ਗੁਰਦੁਆਰਿਆਂ 'ਚ, ਉੱਥੇ ਸ਼ਸਤਰਾਂ ਦਾ ਪ੍ਰਕਾਸ਼ ਹੁੰਦਾ ਰਿਹਾ। ਇਹ 2 ਗੁਰੂਆਂ ਦਾ ਪ੍ਰਕਾਸ਼ ਹੁੰਦਾ ਰਿਹਾ। ਯਹੀ ਹਮਾਰੇ ਪੀਰ, ਇਹ ਮੇਰੇ ਪੀਰ ਨੇ। ਇੱਕ ਮੇਰੇ ਤਨ ਦੀ ਰੱਖਿਆ ਕਰਦੇ ਨੇ, ਇੱਕ ਮੇਰੀ ਮਨ ਦੀ ਰੱਖਿਆ ਕਰਦਾ। ਇੱਕ ਮੇਰੇ ਤਨ ਨੂੰ ਸੁਰੱਖਿਅਤ ਰੱਖਦਾ, ਇੱਕ ਮੇਰੇ ਮਨ ਨੂੰ ਸੁਰੱਖਿਅਤ ਰੱਖਦਾ। ਇਹ ਤੇ ਸਦੀਆਂ ਤੋਂ ਅਸੀਂ ਪੂਜਦੇ ਆਏ ਹਾਂ, ਤੁਸੀਂ ਕਦੀ ਇਤਰਾਜ਼ ਨਹੀਂ ਕੀਤਾ, ਹੁਣ ਇਤਰਾਜ਼ ਕਰਨ ਦੀ ਲੋੜ ਕੀ ਪੈ ਗਈ? ਇਤਰਾਜ਼ ਨਹੀਂ ਕੀਤਾ ਸੀ, ਦੇਸ਼ ਗੁਲਾਮ ਸੀ, ਆਜ਼ਾਦੀ ਦਿਲਾਣਗੇ। ਦੇਸ਼ ਆਜ਼ਾਦ ਹੋ ਗਿਆ, ਹੁਣ ਇਤਰਾਜ਼। ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ, ਬਸ ਇਸ ਵਾਸਤੇ ਇਤਰਾਜ਼, ਕਿਧਰੇ ਹੀ ਸਿੰਘਾਸਣ ਤੇ ਨਾ ਬੈਠ ਜਾਣ। ਜੇ ਇਹ ਦੇਸ਼ ਦੇ ਚੋਂ ਦੋਖੀਆਂ ਨੂੰ, ਅੰਗਰੇਜ਼ਾਂ ਨੂੰ ਤੇ ਮੁਗਲਾਂ ਨੂੰ ਦਬਾ ਸਕਦੇ ਨੇ ਤੇ ਕੱਢ ਸਕਦੇ ਨੇ, ਤੇ ਦੇਸ਼ ਨੂੰ ਆਜ਼ਾਦੀ ਦੇ ਚ ਬਹੁਤ ਵੱਡਾ ਯੋਗਦਾਨ ਦੇ ਸਕਦੇ ਨੇ, ਤੇ ਦੇਸ਼ ਤੇ ਹੁਣ ਆਜ਼ਾਦ ਹੋ ਗਏ, ਨਿਕੰਮੇ ਤੇ ਬੈਠਣਗੇ ਨੇ, ਹੋ ਸਕਦਾ ਰਾਜਪਾਠ ਨਾ ਪ੍ਰਾਪਤ ਕਰਨ, ਧੋਖੇ ਮਾ ਕਰਨੀ, ਤਰ੍ਹਾਂ ਤਰ੍ਹਾਂ ਦੀ ਬੁਲਾੜ ਤੇ ਨਿੰਦਾ ਸਮੁੱਚੇ ਦੇਸ਼ ਦੇ ਚ। ਭਾਵੇਂ ਹਰ ਸ਼ਹਿਰ ਦੇ ਚ ਮੈਂ ਆਪਣੇ ਢੰਗ ਨਾਲ ਤੁਛ ਬੁੱਧੀ ਅਨੁਸਾਰ ਜਵਾਬ ਦਿੰਦਾ ਆਇਆ, ਜਿਹੜੇ ਵੀ ਅਖਬਾਰੀ ਰਿਪੋਰਟਰ ਮਿਲਦੇ ਰਹੇ, ਜਿਹੜੇ ਵੀ ਆਪਣੇ ਢੰਗ ਦੇ ਨਾਲ ਤਰਕ ਕਰਦੇ ਰਹੇ, ਤਨਸ ਕਰਦੇ ਰਹੇ, ਮੈਂ ਕਿਹਾ ਇਸ ਦੇਸ਼ ਦੇ ਤਮਾਮ ਪ੍ਰਾਚੀਨ ਮਹਾਂਪੁਰਸ਼ ਸ਼ਸਤਰਧਾਰੀ ਸਨ। ਤੁਸੀਂ ਕਦੀ ਨਹੀਂ ਆਖਿਆ ਕਿ ਰਾਮ ਤੇ ਸ੍ਰੀ ਕ੍ਰਿਸ਼ਨ ਗਲਤ ਨੇ, ਉਹ ਸ਼ਸਤਰਧਾਰੀ ਨੇ। ਸ੍ਰੀ ਰਾਮ ਸ਼ਸਤਰਧਾਰੀ ਨੇ, ਸ੍ਰੀ ਕ੍ਰਿਸ਼ਨ ਸ਼ਸਤਰਧਾਰੀ ਨੇ, ਤ੍ਰਿਸ਼ੂਲ ਲੈ ਕੇ ਖੜੇ ਨੇ ਸ਼ਿਵ ਜੀ, ਗਦਾ ਲੈ ਕੇ ਖੜੇ ਨੇ ਹਨੂਮਾਨ, ਪਰਸ਼ੁਰਾਮ ਇੱਥੇ ਖੁਲਾੜਾ ਮੁੰਡੇ ਤੇ ਲਈ ਫਿਰਦੇ ਨੇ, 28 ਦਫਾ ਉਹਨਾਂ ਨੇ ਛਤਰੀਆਂ ਦਾ ਨਾਸ ਕੀਤਾ, ਮੁੰਡੇ ਤੇ ਲਈ ਫਿਰਦੇ ਨੇ, ਕੁਲਾੜਾ ਮੁੰਡੇ ਤੇ ਖੂਨ ਨਾਲ ਲਿਬੜਿਆ ਹੋਇਆ, ਤੇ ਆਖਿਆ ਜਾਂਦਾ ਭਗਵਾਨ ਪਰਸ਼ੁਰਾਮ। ਕਮਾਲ ਦੀ ਗੱਲ, ਇੱਕ ਕੁਲਾੜਾ ਲਈ ਫਿਰਦਾ, ਇੱਕ ਗਦਾ ਲਈ ਫਿਰਦਾ, ਇੱਕ ਦੇ ਹੱਥ ਵਿੱਚ ਤ੍ਰਿਸ਼ੂਲ ਹੈ, ਇੱਕ ਕੋਲ ਧਨਸ਼ਬਾਨ ਹੈ, ਇੱਕ ਹੱਥ ਤੇ ਸੁਦਰਸ਼ਨ ਚੱਕਰ ਲਈ ਫਿਰਦਾ, 28 ਖੂਨੀ ਸੈਨਾ ਜੋ ਹੈ ਤਬਾਹ ਹੋ ਗਈ ਮਹਾਭਾਰਤ ਦੇ ਮੈਦਾਨ ਵਿੱਚ। ਇਹ ਤਮਾਮ ਸ਼ਸਤਰਧਾਰੀ ਜੇ ਭਗਵਾਨ ਹੋ ਸਕਦੇ ਨੇ, ਖਿਮਾ ਕਰਨੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਹਦੀ ਉਮਤ ਵੀ ਭਗਵਾਨ ਹੀ ਹੈ, ਉਸ ਤੋਂ ਘੱਟ ਨਹੀਂ। ਜਾਇਜ਼ ਗੱਲਾਂ ਨੇ, ਕੋਈ ਨਾਜਾਇਜ਼ ਗੱਲ ਨਹੀਂ। ਭਾਰਤ ਦੀ ਪੁਰਾਣੀ ਸੰਸਕ੍ਰਿਤੀ ਤੇ ਪੁਰਾਤਨਤਾ ਜਿਹੜੀ ਹੈ ਉਹ ਸਾਡੇ ਕੋਲ ਹੈ, ਅਸੀਂ ਸਾਂਭ ਕੇ ਰੱਖੀ ਹੈ, ਤੁਸੀਂ ਗਵਾ ਬੈਠੇ। ਭਾਰਤ ਦੀ ਪੁਰਾਤਨਤਾ ਕੀ ਸੀ ਕਿ ਭਾਰਤ ਦੇ ਪੁਰਾਣੇ ਰਿਸ਼ੀ ਮੁਨੀ ਤਮਾਮ ਕੇ ਸਾਧਾਰੀ ਸਨ, ਤਮਾਮ ਦੇ ਤਮਾਮ। ਰਾਮ ਦੇ ਸਿਰ ਤੇ ਜੂੜਾ ਹੈ, ਵਿਸ਼ਵਾਮਿੱਤਰ ਲੰਬਾ ਦਾੜਾ ਰੱਖਦੇ ਨੇ, ਰਿਸ਼ੀ ਵਿਸ਼ਿਸ਼ਟ ਲੰਬਾ ਦਾੜਾ ਰੱਖਦੇ ਨੇ। ਤੇ ਮੈਂ ਕਈ ਦਫਾ ਤੁਹਾਨੂੰ ਸੁਣਾਇਆ, ਜਦ ਰਾਮਲੀਲਾ ਕਰਦੇ ਨੇ ਬਾਜ਼ਾਰੋਂ ਨਕਲੀਆਂ ਦਾੜੀਆਂ ਖਰੀਦ ਕੇ ਲਿਆਉਂਦੇ ਨੇ, ਖੋਤੇ ਦੀਆਂ ਬਣੀਆਂ ਹੋਈਆਂ, ਗਊਆਂ ਦੀਆਂ ਬਣੀਆਂ ਹੋਈਆਂ, ਘੋੜਿਆਂ ਦੇ ਵਾਲਾਂ ਦੀਆਂ ਬਣੀਆਂ ਹੋਈਆਂ, ਇਹ ਦਾੜੀਆਂ ਖਰੀਦ ਕੇ ਵਿਸ਼ਵਾਮਿੱਤਰ ਬਣਾਉਂਦੇ ਨੇ, ਵਿਸ਼ਿਸ਼ਟ ਬਣਾਉਂਦੇ ਨੇ, ਰਾਮ ਦਾ ਜੂੜਾ ਬਣਾਉਂਦੇ ਨੇ। ਤੁਸੀਂ ਖੋਤੇ ਦੇ ਵਾਲਾਂ ਦਾ ਜੂੜਾ ਬਣਾ ਕੇ ਰਾਮ ਬਣਾਇਆ, ਤੇ ਖਿਮਾ ਕਰਨੀ, ਅਸੀਂ ਅਸਲੀ ਜੂੜਾ ਆਪਣੇ ਸਿਰ ਦੇ ਉੱਤੇ ਰੱਖ ਕੇ ਜੇ ਰਾਮ ਦਾ ਰੂਪ ਕਾਇਮ ਰੱਖਿਆ ਤੇ ਤੁਹਾਨੂੰ ਇਤਰਾਜ਼ ਕਿਹੜੀ ਗੱਲ ਦਾ? ਅਸੀਂ ਅਸਲੀ ਦਾੜਾ ਕਾਇਮ ਰੱਖ ਕੇ ਰਿਸ਼ੀ ਵਿਸ਼ਿਸ਼ਟ ਦਾ ਰੂਪ ਕਾਇਮ ਰੱਖਿਆ। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ, ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ, ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਰਜ਼ ਕਰਾਂ, ਤਾਂ ਮੈਰਜ਼ ਕਰੇ ਅਸੀਂ ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ, ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, ਲਾਜ਼ਮੀ ਕਰ। ਤੂੰ ਨਿਰਗੁਣ ਹੈ, ਕਿਸੇ ਗੁਣਾਂ ਦੇ ਸਾਗਰ ਦਾ ਸਿਮਰਨ ਕਰ। ਤੂੰ ਨਿਰਬਲ ਹੈ, ਕਿਸੇ ਬਲਵਾਨ ਦਾ ਸਿਮਰਨ ਕਰ।

0: اور سمرن دے آسرے تے اس دے نال جڑ تاکہ تم بھی بلوان ہوویں تم بھی گنوان ہوویں. کسے کلاکار کول تسی بیٹھو گے تے دماغی شکتی تو کم لینا پے گا تاں ہی کوتا سیکھ سکو گے سنگیت سیکھ سکو گے علم مسوری سیکھ سکو گے. اگر یاد کرو
1: تے جدھر چٹے رنگ دے پلاسٹک دے بھانڈے دے رہے سن میں وی ادھر ہی بیٹھ گیا تے آخر ایک سجن نو کدھر سمجھ پے گئے مینوں کہن لگے گینی جی تھانوں شکر دی بیماری ہے میں کہ نہیں کہن لگے پھر تسی ادھر بیٹھ جاؤ ادھر تے او لنگر ونڈیا جائے گا جے دے چ کوئی میٹھا نہیں ہوئے گا چاول نہیں ہوئے گا جنہاں نو شکر دی بیماری نہیں او ادھر بیٹھ میں کہ اے بیماری انی پھیل گئی ہے ہن پنگتاں ہی الگ الگ بٹھانیاں پین بھائی شکر دے روگی کہڑے نے الگ بٹھاؤ تے دوجے کہڑے نے الگ بٹھاؤ انے مریض اتھے بھی ودا جا رہا ہے. ہارٹ دی بیماری کئی دیشاں شکھر تے پہنچ کے واپس مڑی ہے تے کئی دیشاں چ شروع ہے. جڑے روگ بہت گنتی دے چ بندے نو اپنی لپیٹ دے چ لے لین پکڑ دے چ لے لین انہاں روگاں دا اپنا اپنا دور ہوندا ہے. حیضے دا دور لنگ گیا چیچک دا دور لنگ گیا نمونے دا دور لنگ گیا سرسام دا دور لنگ گیا ٹائیفائڈ دا دور لنگ گیا تاؤن تے پلیگ دا دور لنگ گیا ہن تے کینسر دا دور ہے شوگر دا دور ہے. یہ نویں یہ بھی قابو آ جان گیا. ایسا نہیں میں کہندا جے پلیگ قابو چ آ گئی حیضہ قابو چ آ گیا تے یہ بھی قابو چ آ جان گے کسے ہور بیماری دا دور چل پائے گا کسے ہور روگ دا دور چل پائے گا. اسی طریقے دے نال مانسک منڈل دے روگ بھی وکھ وکھ نے. کدی بہ گنتی دے چ دنیا لوب دے چ گرسی ہوندی ہے کدی بہ گنتی دے چ دنیا کام دے چ گرسی ہوندی ہے کدی بہ گنتی دے چ دنیا اہنکار وچ گرسی ہوندی ہے کدی بہ گنتی دے چ لوکی موہ دے چ پھسے ہوندے نے لوب دے چ پھسے ہوندے نے. اے جڑا دور ہے نا ہن جڑا لنگ رہا ہے گرو نانک دے کتھن انسار ہومے دا دور ہے اہم بھاؤ دا اے دور ہے. ہومے روگ مانک کو دینا ٹھیک ہے منک نو دتا پر کنے منکھاں نو جو دیسے سو سو روگی روگ رہت میرا ستگر جوگی. اتھے ایک گل جڑی میرے پادشاہ نے کہہ دیتی ہے جو دیسے سو سو روگی. حیضہ جد پھیلدا سی تا اسی اے نہیں کہہ سکدے سی بھی ساریاں نوں حیضہ شہر دے کچھ ایسے ہوندے سن جنہاں نوں نہیں ہوندا سی باقیاں نوں ہے. ملک دے کچھ ایسے ہوندے سن جڑے حیضے تو بچ جاندے سن تاؤن تو بچ جاندے سن پلیگ تو بچ جاندے سن چیچک تو بچ جاندے سن باوے بہو گنتی اس چیچک دی لپیٹ دے چ آ جاندی سی ماتا دی جڑی بیماری اس دی لپیٹ دے چ آ جاندی سی لیکن پھر بھی کچھ بچ جاندے سن. اے دور ہومیں دا تے مہاراج کہندے میں تے جتھے تک دیکھدا جو دیسے سو سو روگی. سارا جگت روگی مانسک روگ. مانسک روگ تو بعد جڑے سڈے پنج گیان اندرے نے نا انہاں دے وکار پھر وکھ وکھ نے. میں ایک دو ادھارن دیا جویں ہنیری آندی ہے نا تے ریت اڈدی ہے پر ہنیری ساری دھرتی تے نہیں آندی دھرتی دے کسے کسے خطے چ آندی ہے. جد سمندر وچ طوفان آندا ہے تو سارے سمندر وچ نہیں آندا کسے ایک ادھ حصے چ آندا ہے. سیانے سجن جاندے نے جد بھی طوفان آندا ہے ساگر وچ تے طوفان دی لویٹ دے سارے دا سارا ساگر نہیں آندا ساگر دا کچھ حصہ آندا ہے. ایک گل وکھری ہے کہ ساگر دے طوفان آیا تے اسی اس تنگ دا انمان لائیے سارے سمندر دے طوفان آیا نہیں ضروری نہیں ہے. سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے باقی نہیں ہوندی باقی بچاؤ ہو جاندا ہے. جد ہنیری چلدی ہے طوفان چلدا ہے زمین دے اتھے ਇਹਨਾਂ ਹਨੇਰੀਆਂ ਦਾ ਅਸਲੀ ਰੂਪ ਮੈਂ ਅਰਬ ਦੇਸ਼ਾਂ ਚ ਦੇਖਿਆ, ਕਿਉਂਕਿ ਦਾਸ ਜਿਸ ਇਲਾਕੇ ਚ ਹੋਇਆ ਡਿਸਟ੍ਰਿਕਟ ਬੰਨੂ, ਤੇ ਉਹਦਾ ਬਹੁਤ ਸਾਰਾ ਇਲਾਕਾ ਮਰੂਥਲ ਸੀ, ਤੇ ਜਿਸ ਤਹਿਸੀਲ ਸ਼ਹਿਰ ਵਿਚ ਦਾਸ ਰਹਿੰਦਾ ਸੀ ਉਹਦਾ ਤੇ ਨਾਂ ਹੀ ਸੀ ਲੱਕੀ ਮਰਵਤ, ਮਰਵਤ ਮਰੂਥਲ ਪਸ਼ਤੋ ਦਾ ਲਫ਼ਜ਼ ਸੀ। ਬੜੇ ਟਿੱਬੇ ਦੂਰ ਦੂਰ ਤੱਕ ਖਜੂਰ ਬਹੁਤ ਸੀ, ਤੇ ਜਦ ਹਨੇਰੀ ਚੱਲ ਪਏ, ਤੇ ਜਿਤਨੀ ਦੇਰ ਤੱਕ ਹਨੇਰੀ ਚੱਲ ਰਹੀ ਹੈ ਅਗਰ ਕੋਈ ਮੁਸਾਫਰ ਹੈ ਰਸਤੇ ਚ ਕਿਧਰੇ ਵੀ ਹੈ, ਉਹਨੂੰ ਉਨੇ ਚਿਰ ਤੱਕ ਬੈਠਣਾ ਪਏਗਾ ਜਾਂ ਲੇਟਣਾ ਪਏਗਾ ਜਿਨ ਤੇ ਹਨੇਰੀ ਲੰਘ ਜਾਏ। ਅਗਰ ਚੱਲੇਗਾ ਹਨੇਰੀ ਇਧਰ ਉਧਰ ਗਿਰਾਏਗੀ ਔਰ ਅੱਖਾਂ ਚ ਮਿੱਟੀ ਪਏਗੀ, ਕੋਈ ਦਿਖਾਈ ਨਹੀਂ ਦੇਗਾ, ਇੰਨੀ ਭਿਅੰਕਰ ਹਨੇਰੀ। ਇਸ ਦੇ ਰੂਪ ਮੈਂ ਕੁਵੈਤ ਤੇ ਇਰਾਕ ਵਿਚ ਦੇਖੇ, ਜਦ ਹਨੇਰੀ ਚੱਲ ਪੈਂਦੀ ਹੈ ਕਾਰਾਂ ਖੜੀਆਂ ਹੋ ਜਾਂਦੀਆਂ ਨੇ, ਬੱਸਾਂ ਖੜੀਆਂ ਹੋ ਜਾਂਦੀਆਂ, ਲੋਕੀ ਜਿੱਥੇ ਨੇ ਉੱਥੇ ਬੈਠ ਜਾਂਦੇ, ਚੱਲ ਨਹੀਂ ਸਕਦੇ, ਕੁਛ ਦਿਖਾਈ ਨਹੀਂ ਦਿੰਦਾ, ਅੱਖਾਂ ਚ ਘੱਟਾ ਪੈਂਦਾ, ਮਿੱਟੀ ਪੈਂਦੀ ਹੈ ਔਰ ਮਨੁੱਖ ਚੱਲਣ ਤੋਂ ਅਸਮਰਥ ਹੋ ਜਾਂਦਾ। ਉਹ ਹਨੇਰੀ ਕਿਧਰੇ ਬਹੁਤ ਜ਼ੋਰ ਦੀ ਹੋਵੇ ਦਰਖਤਾਂ ਨੂੰ ਵੀ ਜੜੋਂ ਪੁੱਟ ਦਿੰਦੀ ਹੈ, ਕੱਚੇ ਮਕਾਨ ਘਾਸ ਫੂਸ ਦੇ ਮਕਾਨ ਇਹਨਾਂ ਨੂੰ ਵੀ ਉਡਾ ਲੈ ਜਾਂਦੀ ਹੈ। ਖੈਰ, ਪਰ ਜਦ ਹਨੇਰੀ ਚੱਲਦੀ ਹੈ ਤਾਂ ਸਾਰੀ ਜ਼ਮੀਨ ਦੇ ਉੱਤੇ ਹਨੇਰੀ ਨਹੀਂ ਆਉਂਦੀ, ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਵਿੱਚ ਆਉਂਦੀ ਹੈ। ਜਦ ਤੂਫਾਨ ਚੱਲਦਾ ਹੈ ਤਾਂ ਉਹ ਤੂਫਾਨ ਸਾਰੀ ਜ਼ਮੀਨ ਤੇ ਨਹੀਂ ਆਉਂਦਾ, ਜ਼ਮੀਨ ਦੇ ਕਿਸੇ ਇੱਕ ਕਦ ਖਿੱਤੇ ਚ ਆਉਂਦਾ। ਜਦ ਸਾਗਰ ਵਿੱਚ ਉਛਾਲ ਆਉਂਦਾ, ਤੁਗਿਆਨੀ ਆਉਂਦੀ ਹੈ, ਤੂਫਾਨ ਆਉਂਦਾ, ਤਾਂ ਸਾਗਰ ਦੇ ਸਾਰੇ ਖਿੱਤੇ ਦੇ ਤੂਫਾਨ ਨਹੀਂ ਆਉਂਦਾ ਕਿਸੇ ਇੱਕ ਅੱਧ ਖਿੱਤੇ ਚ। ਹੂਬਹੂਰ ਵਿਕਾਰਾਂ ਦਾ ਤੂਫਾਨ ਜਦ ਮਨੁੱਖ ਦੇ ਸਰੀਰ ਵਿੱਚ ਉੱਠਦਾ ਹੈ ਨਾ, ਤੇ ਸਾਰੇ ਇੰਦਰੀਆਂ ਚ ਨਹੀਂ ਪ੍ਰਗਟ ਹੁੰਦਾ, ਕਦੀ ਅੱਖਾਂ ਚ ਪ੍ਰਗਟ ਹੋਏਗਾ, ਕਦੀ ਕੰਨਾਂ ਵਿੱਚ, ਕਦੀ ਜ਼ਬਾਨ ਵਿੱਚ, ਕਦੀ ਖਲੜੀ ਵਿੱਚ, ਕਦੀ ਨਾਸਕਾਂ ਵਿੱਚ। ਇੱਕ ਰਸ ਪ੍ਰਧਾਨ ਹੋਵੇਗਾ, ਜਿਹੜਾ ਇੱਕ ਰਸ ਪ੍ਰਧਾਨ ਹੋਵੇ ਨਾ, ਅੱਖਾਂ ਦਾ ਰਸ ਪ੍ਰਧਾਨ ਹੈ ਤੇ ਸਾਰਾ ਦਿਨ ਅੱਖਾਂ ਦੇ ਚਸਕੇ ਲੈਂਦਾ ਪਿਆ, ਸਮਝ ਲਓ ਹਨੇਰੀ ਅੱਖਾਂ ਦੇ ਚ ਹੈ। ਜ਼ਬਾਨ ਦੇ ਚਸਕਿਆਂ ਵਿੱਚ ਲੀਨ ਹੈ ਔਰ ਸਾਰਾ ਦਿਨ ਲੀਨ ਹੈ, ਤਾਂ ਹੁਣ ਤੂਫਾਨ ਜ਼ਬਾਨ ਦੇ ਉੱਤੇ। ਖਲੜੀ ਦੇ ਰੋਗ ਵਾਸ਼ਨਾ ਵਿੱਚ ਫਸੇ ਹੋਇਆ, ਕਾਮਨਾ ਵਿੱਚ ਫਸੇ ਹੋਇਆ, ਤਾਂ ਹੁਣ ਹਨੇਰੀ ਖਲੜੀ ਤੇ ਹੈ, ਸਾਰਾ ਦਿਨ ਝੂਠ ਨਿੰਦਾ ਤੇ ਵਿਖੇ ਨਾਦ ਸੁਣਨ ਦੇ ਚ ਹੀ ਰਸ ਹੈ, ਹੁਣ ਤੂਫਾਨ ਕੰਨਾਂ ਵਿੱਚ ਹੈ। ਤੂਫਾਨ ਆਉਂਦਾ ਹੈ ਇਕਦਮ ਸਾਰੇ ਇੰਦਰੀਆਂ ਤੇ ਨਹੀਂ ਆਉਂਦਾ, ਇੱਕ ਰਸ ਇੱਕ ਬੰਦੇ ਚ ਪ੍ਰਧਾਨ ਹੁੰਦਾ ਹੈ ਪਰ ਹੁੰਦਾ ਕੁਛ ਸਮੇਂ ਲਈ ਹੈ, ਉੱਥੋਂ ਹਨੇਰੀ ਲੰਘ ਜਾਂਦੀ ਹੈ, ਹਨੇਰੀ ਕਿਸੇ ਦੂਸਰੇ ਇੰਦਰੇ ਤੇ, ਤੂਫਾਨ ਆਉਣਾ ਹੈ, ਆਸਾਰ ਦਿਖਾਈ ਦੇ ਰਹੇ ਨੇ, ਬਚਾਓ ਕਰ ਲਓ। ਇਹ ਜਿਹੜਾ ਸਤਸੰਗ ਹੈ ਨਾ, ਜਿਹਦੇ ਚ ਤੁਸੀਂ ਕਥਾ ਕੀਰਤਨ ਸੁਣ ਲਏ ਹੋ, ਬਸ ਇਹਦੇ ਚ ਗਿਆਤ ਇੱਕ ਬੋਧ ਮਿਲਦਾ ਹੈ ਕਿ ਇਹ ਬੰਦੇ ਤੇਰੇ ਸਰੀਰ ਦੇ ਕਿਸ ਹਿੱਸੇ ਚ ਤੂਫਾਨ ਆਉਣ ਲੱਗਾ, ਸੁਚੇਤ ਹੋ ਜਾ, ਬਚਾਓ ਕਰ ਲੈ। ਕਥਾ ਕੀਰਤਨ ਤੋਂ ਬਸ ਇਹ ਸੰਕੇਤ ਮਿਲਦੇ ਨੇ, ਹੁਣ ਤੂਫਾਨ ਦੀ ਲਪੇਟ ਦੇ ਚ ਹੈ, ਤੂੰ ਕਿਹੜੇ ਤੂਫਾਨ ਦੀ ਲਪੇਟ ਚ ਹੈ, ਔਰ ਇੱਥੋਂ ਇਹ ਤੂਫਾਨ ਲੰਘ ਗਿਆ ਤਾਂ ਫਿਰ ਕਿਸੇ ਦੂਸਰੇ ਹਿੱਸੇ ਚ ਪ੍ਰਗਟ ਹੋਵੇਗਾ। ਮੈਂ ਫਿਰ ਅਰਜ਼ ਕਰਾਂ, ਆਪਾਂ ਜਿਤਨੇ ਸਾਰੇ ਬੈਠੇ ਹਾਂ, ਹਰ ਬੰਦੇ ਦਾ ਰਸ ਵੱਖ ਵੱਖ ਹੋਵੇਗਾ, ਕੋਈ ਕੰਨਾਂ ਦੇ ਰਸ ਚ ਫਸਿਆ ਹੋਇਆ, ਕੋਈ ਅੱਖਾਂ ਦੇ ਰਸ ਚ, ਕੋਈ ਜ਼ਬਾਨ ਦੇ ਰਸ ਚ, ਔਰ ਬੋਲਚਾਲ ਤੋਂ ਵੀ ਪਤਾ ਚੱਲ ਜਾਏਗਾ ਇਹ ਬੰਦਾ ਕਿਹੜੇ ਰਸ ਵਿੱਚ ਫਸਿਆ ਪਿਆ। ਮੈਨੂੰ ਗੱਲ ਭੁੱਲਦੀ ਨਹੀਂ, ਦਿੱਲੀ ਤੋਂ ਅਲਾਹਾਬਾਦ ਤੱਕ ਮੈਂ ਸਫ਼ਰ ਕਰ ਰਿਹਾ ਸੀ ਆਸਾਮ ਮੇਲ ਦੇ ਚ, ਇੱਕ ਸੱਜਣ ਉਹ ਵੀ ਕੋਲ ਬੈਠੇ ਸਨ, ਇਕੱਠੇ ਸਫ਼ਰ ਹੋ ਰਿਹਾ ਸੀ। ਜਿਉਂ ਗਾਜ਼ੀਆਬਾਦ ਤੋਂ ਉਸਨੇ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਨਾ, ਤੇ ਅਲਾਹਾਬਾਦ ਤੱਕ ਕਰਦਾ ਹੀ ਗਿਆ, ਇਹ ਖਾਣਾ ਇੰਜ ਆਉਂਦਾ, ਇੰਜ ਬਣਾਈਦਾ, ਇੰਜ ਬਣਾਈਦਾ, ਤੇ ਮੈਨੂੰ ਆਖਿਰ ਕਹਿਣਾ ਹੀ ਪਿਆ, ਮੈਂ ਮਿੱਤਰਾ ਤੂੰ ਕਿਧਰੇ ਹਲਵਾਈ ਤੇ ਨਹੀਂ ਜਾਂ ਪਿਛਲੇ ਜਨਮ ਦਾ ਤੇ ਨਹੀਂ, ਜਿਉਂ ਗਾਜ਼ੀਆਬਾਦ ਤੋਂ ਤੂੰ ਖਾਣੇ ਪੀਣੇ ਦੀ ਗੱਲ ਸ਼ੁਰੂ ਕੀਤੀ ਹੈ ਤੇ ਅਲਾਹਾਬਾਦ ਤੱਕ, ਜਦ ਵੀ ਕਦੀ ਕੋਈ ਗੱਲਬਾਤ ਦਾ ਮਾਹੌਲ, ਗੁਫ਼ਤਗੂ ਦਾ ਮਾਹੌਲ ਚੱਲੇ ਗੱਲ ਖਾਣੇ ਪੀਣੇ ਦੀ, ਹੋਰ ਕੋਈ ਗੱਲ ਨਹੀਂ। اتھو میں اندازہ لا لیا طوفان دے برپا ہے، پر اس وقت طوفان دی زبان تے چھایا ہے. ہر سٹیشن تے گڈی رکے تے کچھ چاہیے کھان اترے کچھ نہ کچھ چاہیے، بھاویں بھوک ہے بھاویں نہیں پر کچھ چاہیے. طوفان طوفان دی لپیٹ دی زبان ہے، تے جویں طوفان بے قابو ہوندا ہے، جیڑا رس طوفان دے روپ وچ جس اندرے چ ہوے گا وہ قابو چ نہیں ہوے گا. اتنی میرز کر دیں، اگر یہ طوفان اکھاں تے ہویا تے اکھاں گردوارے چ بھی بے قابو ہون گیاں. اتنی میرز کر دیں، تسی ستسنگ دے چ بیٹھے ہو کس طرح قابو کرو گے؟ طوفان ہے تے اکھاں غلط ویکھن گیاں. اگر یہ طوفان کناں تے ہے تے کن ایتھے بھی غلط سنن گے، ایتھے محفل سجا کے سارا دن نندا تے جھوٹ سنن گے. اگر طوفان کھلڑی تے برپا ہے تے گستاخی ماں پاویں ہاتھ دے سندر گٹکا تے جب جی صاحب کیوں نہ پیا پڑدا ہوئے، جد کھلڑی دے تے طوفان ہے تے اینوں رام نہیں چیتے آوے گا، کام چیتے آوے گا. طوفان طوفان تے بے قابو ہوندا ہے. اے طوفان وکھ وکھ اندریاں دے تے اس طرح پرگٹ ہوندا ہے جویں زمین دے تے کسے کسے خطے وچ ہنیری آوندی ہے، ہر پاسے نہیں ہے. جویں ساگر دے کسے کسے خطے چ اچھال آندا ہے، ساڈے شریر دے کسے کسے اندرے چ کسے کسے سمے اچھال آندا ہے. اور ساد سنگت دے چ بس اس گل دا بودھ لینا ہے کہ کیڑے اندرے دی بھومی دے تے اس وقت ہنیری چل رہی ہے. اینی میرز کر رہے، جیون ساگر دے کیڑے حصے چ اس وقت طوفان ہے اے ویکھنا ہے، کیڑے پاسے اچھال ہے، کس پاسے تو گیا نہیں ہے. بودھ ملے تے پھر اے بھی بودھ ملے کہ کیڑے خطے دے طوفان آن والا ہے، تاکہ ساودھان ہوئی گئے، سچیت ہوئی گئے. ستسنگ کدرے بچیاں دا کھیل نہ سمجھ لینا، کتھا کیرتن کدرے کھڈونیاں دی کھیڈ نہ سمجھ لینا. بھگت کبیر کہندے نے یہ گل وکھری ہے کہ لوگاں نے کھڈونیاں دی کھیڈ سمجھیے، ماتھے تلک ہتھ مالا بانا لوگن رام کھلونا جانا. لوگاں نے رب نو کھڈونا ہی سمجھے، بالکل کھڈونا، حالانکہ یہ کھڈونا نہیں ہے. کتنی میرز کر دیا، سادنا کرن جد بیٹھو گے، جپ کرن جد بیٹھو گے، تو اندریاں دے جس حصے چ اے طوفان ہے جپ نہیں کرن دے گا، یہ جب جی نہیں پڑھن دے گا، یہ کیرتن نہیں سنن دے گا. شبد سرت دی لینتا یہ نہیں ہو سکے گی، بس اس طوفان تو بچاؤ کرنا ہے. اور یہ طوفان آوے گا رب دا نیم ہے، پرماتما دا نیم ہے. زمین تے طوفان آمدے نے، ساگر دے طوفان آمدے نے، کہ جو برہمنڈے سوئی پنڈے، جو کچھ برہمنڈ دے چ ہوندا ہے اس پنڈ دے چ ہوندا ہے. جے پرماتما اس برہمنڈ دے چ ہے تو پرماتما اس پنڈ دے چ ہے، جے طوفان اس برہمنڈ دے چ نے تو طوفان اس پنڈ دے چ نے. اتنی میرز کر لیں، ایسا ہے. دوسری عرض ہو کہ جس طرح اندریاں دے اتے وکھ وکھ طوفان آندے نے، من دے وچ وی کسے وقت ایک روگ دی پردھانتا ہوندی ہے، اور وہ پردھانتا بہ گنتی دے چوندی ہے، بہت سارے منک اس دی رپیٹ دے چوندے نے. چھوت دی بیماری ہے، بالکل کہندے نے ایدے کول نہ بیٹھو، کوڑ چھوت دی بیماری ہے، یہ تپے دکھ اور اس طرح دے ہور چیچک اتیادی بہت سارے مرض. یہ بیماریاں ایک تو دوجے نو لگ دیئے، دوجے تو تیجے نو لگ دیئے. یقین جانو کچھ مانسک روگ بھی ایسے نے، چھوت دی بیماری ہے، ایک تو دوجے نو لگ دیئے نے، دوجے تو تیجے نو لگ دیئے نے، تیجے تو چوتھے نو لگ دیئے نے. تے اس وقت یہ جڑی بہتی منکھتا ہے کیڑی بیماری دی لپیٹ دے چ ہے، اج دا یہ جڑا واقع آیا ہے اس نو آدھار بنا کے میں وچاراں تھوڑے سامنے رکھ رہا ہوں. ہوں میں اہنکار یہ دی لپیٹ دے چ بہت ساری دنیا ہے، بہت سارا جگت ہے. انج نہیں کہنا چاہیے کہ سارے ہی بہ گنتی دے چ، بہتے اسے دی لپیٹ دے چ. کچھ گرمکھاں نو چھڈ کے، کچھ بھگتاں نو چھڈ کے، کچھ ابھیاسیاں نو چھڈ کے، ابھیاسی بھی او جنہاں دی سادھنا توڑ نے دی ہے، ਜਿਹੜੇ ਅਭਿਆਸ ਕਰਦੇ ਪਏ ਨੇ ਉਹਨਾਂ ਨੂੰ ਅਭਿਆਸ ਕਰਨ ਦਾ ਅਹੰਕਾਰ ਹੋ ਜਾਂਦਾ, ਜੋ ਸੇਵਾ ਕਰਦੇ ਪਏ ਨੇ ਉਹਨਾਂ ਨੂੰ ਸੇਵਾ ਕਰਨ ਦਾ ਅਹੰਕਾਰ ਹੋ ਜਾਂਦਾ, ਜੋ ਕੀਰਤਨ ਕਰਦੇ ਨੇ ਉਹਨਾਂ ਨੂੰ ਕੀਰਤਨ ਕਰਨ ਦਾ ਅਹੰਕਾਰ ਹੋ ਜਾਂਦਾ, ਜੋ ਕਥਾ ਕਰਦੇ ਨੇ ਉਹਨਾਂ ਨੂੰ ਕਥਾ ਕਰਨ ਦਾ ਅਹੰਕਾਰ ਹੋ ਜਾਂਦਾ, ਜੋ ਗੁਰਦੁਆਰਿਆਂ ਦੀ ਸੰਭਾਲ ਕਰਦੇ ਨੇ ਉਹਨਾਂ ਨੂੰ ਸੇਵਾ ਸੰਭਾਲ ਦਾ ਅਹੰਕਾਰ ਹੋ ਜਾਂਦਾ। ਵਰਸ ਕੇ ਇਹ ਅਹੰਕਾਰ ਇਹ ਹਉਮੈ ਗੁਰੂ ਅਮਰਦਾਸ ਜੀ ਮਹਾਰਾਜ ਦੇ ਕਥਨ ਅਨੁਸਾਰ ਇਸ ਵਕਤ ਜਗਤ ਰੋਗ ਹੈ। ਜਗਤ ਜਿਵੇਂ ਜਗਤ ਗੁਰੂ ਆਉਂਦੇ ਨੇ ਨਾ, ਜਗਤ ਰੋਗ, ਜਗਤ ਬਿਮਾਰੀ, ਸਾਰੇ ਜਗਤ ਦੀ ਬਿਮਾਰੀ, ਸਾਰੀ ਦੁਨੀਆਂ ਜਿਸ ਦੀ ਲਪੇਟ ਚ ਹੋਵੇ, ਕੁਛ ਇੱਕ ਨੂੰ ਛੱਡ ਕੇ, ਜੋ ਜੋ ਦੀ ਸੇ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਅਹੰ ਭਾਵ ਹਉਮੈ, ਹਉਮੈ ਦਾ ਮਤਲਬ ਹੈ ਮੈਂ ਹਾਂ ਔਰ ਮੈਂ ਹੋਵਾਂ, ਤੂੰ ਨਹੀਂ ਹੈ, ਤੂੰ ਕੌਣ ਹੈ, ਮੈਂ ਹਾਂ ਮੈਂ ਹੋਵਾਂ, ਅਜੋਕੇ ਦੌਰ ਦੀ ਬਹੁਤ ਵੱਡੀ ਬਿਮਾਰੀ। ਪਰ ਇਹਨਾਂ ਸਮਝ ਲੈਣਾ, ਬਾਕੀ ਜਿਹੜੀਆਂ ਚਾਰ ਬਿਮਾਰੀਆਂ ਨੇ ਉਹ ਨਹੀਂ ਨੇ, ਉਹ ਦਬੀਆਂ ਹੋਈਆਂ ਨੇ, ਉਹ ਉਕਸਾਹਟ ਨਾਲ ਪੈਦਾ ਹੁੰਦੀਆਂ ਨੇ, ਵਕਤੀ ਪੈਦਾ ਹੋਈਆਂ ਚਲੀਆਂ ਗਈਆਂ, ਜਿਵੇਂ ਜ਼ੁਕਾਮ ਲੱਗਿਆ ਚਲਾ ਗਿਆ, ਜਿਵੇਂ ਮੱਥਾ ਦੁਖਣ ਆਇਆ ਸਵੇਰੇ ਘੰਟੇ ਬਾਅਦ ਠੀਕ ਹੋ ਗਿਆ। ਹੁਣ ਠੀਕ ਹੈ, ਇੱਕ ਅੱਧ ਗੋਲੀ ਲਈ ਤੇ ਮੱਥੇ ਦੀ ਪੀੜ ਤੇ ਚਲੀ ਗਈ, ਪਰ ਇੱਕ ਅੱਧ ਗੋਲੀ ਨਾਲ ਸ਼ੂਗਰ ਥੋੜੀ ਜਾਂਦੀ, ਕੈਂਸਰ ਥੋੜੀ ਜਾਂਦਾ, ਇਹ ਜਾਂਦਾ, ਤਪੇਦਿਕ ਥੋੜੀ ਜਾਂਦਾ, ਇਹ ਤੇ ਲੰਬਾ ਇਲਾਜ। ਹਉਮੈ ਇੱਕ ਗੋਲੀ ਨਾਲ ਜਾਣ ਵਾਲੀ ਨਹੀਂ, ਇੱਕ ਪੁੜੀ ਨਾਲ ਜਾਣ ਵਾਲੀ ਨਹੀਂ, ਇਹ ਲੰਬੀ ਬਿਮਾਰੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਵੀ, ਇਸ ਇਹ ਤੇ ਦੀਰਘ ਰੋਗ ਹੈ, ਇਹ ਤੇ ਲੰਬਾ ਰੋਗ ਹੈ, ਇਹ ਲੰਬੀ ਬਿਮਾਰੀ ਹੈ। ਇੱਕ ਗੋਲੀ ਖਾਂਦਿਆਂ ਨੀ, ਕੋਈ ਮੱਥੇ ਦੀ ਪੀੜ ਥੋੜੀ ਗੋਲੀ ਖਾਧੀ ਤੇ ਦੂਰ ਹੋ ਗਈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕਈ ਐਸੇ ਨੇ ਜੋ ਲੰਬੀ ਬਿਮਾਰੀ ਨੂੰ ਛੇਤੀ ਖਤਮ ਕਰਨਾ ਚਾਹੁੰਦੇ ਨੇ, ਬਈ ਨਹੀਂ ਇੱਕ ਗੋਲੀ ਖਾਈਏ ਤੇ ਠੀਕ ਹੋ ਜਾਏ, ਉਹ ਫਿਰ ਸੰਤਾਂ ਮਹੰਤਾਂ ਦੇ ਡੇਰਿਆਂ ਔਰ ਇਸ ਤਰ੍ਹਾਂ ਦੇ ਡਿੰਬੀ ਗੁਰੂਆਂ ਦੇ ਚੱਕਰਾਂ ਚ ਪੈਂਦੇ ਨੇ, ਬਈ ਐਸਾ ਮੰਤਰ ਦਿਓ ਸ਼ਾਮ ਤੱਕ ਹੀ ਗੱਲ ਬਣ ਜਾਏ, ਤੋ ਰਾਧਾ ਸਵਾਮੀ ਦਿੰਦੇ ਨੇ, ਆਓ ਬਸ 10 ਮਿੰਟ ਸਾਧਨਾ ਕਰੋ, ਅਨਾਹਦ ਨਾਦ ਵੱਜਣ ਲੱਗ ਪਏਗਾ, ਤੇ ਕੰਨਾਂ ਦੇ ਚ ਉਂਗਲੀਆਂ ਦੇ ਕੇ ਤੇ ਉਹਦੇ ਕੋਲ ਜਾਪ ਕਰਾਓ, ਤੇ ਕੰਨਾਂ ਦੇ ਜਿਹੜੀ ਸ਼ਾਂ ਸ਼ਾਂ ਦੀ ਆਵਾਜ਼ ਹੋਵੇ, ਠੀਕ ਹੈ, ਅਨਾਹਦ ਨਾਦ ਹੈ ਜੀ, ਸੁਣ ਗਏ, ਬ੍ਰਹਮ ਗਿਆਨੀ ਬਣ ਗਏ ਨੇ ਜੀ, ਸੰਤ ਜਨ ਬਣ ਗਏ, ਇਹ ਪਖੰਡ ਚੱਲੇਗਾ। ਬਹੁਤੇ ਰੋਗੀ ਹੋਵਨ ਤੇ ਨਕਲੀ ਦਵਾਈਆਂ ਬਹੁਤ ਚੱਲ ਪੈਂਦੀਆਂ, ਔਰ ਨਕਲੀ ਦਵਾਈਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਹੁਤ ਹੋ ਜਾਂਦਾ। ਨਿਯਮ ਹਕੀਮ ਉਹਨਾਂ ਦੀ ਬਣ ਆਉਂਦੀ ਹੈ, ਕਿਵੇਂ ਕਰਨੀ, ਧਾਰਮਿਕ ਦੁਨੀਆਂ ਦੇ ਇਸ ਤਰ੍ਹਾਂ ਦੇ ਨਿਯਮ ਹਕੀਮ ਤੁਹਾਨੂੰ ਕਦਮ ਕਦਮ ਤੇ ਮਿਲਣਗੇ। ਮੰਤਰ ਤੰਤਰ ਅਕਾਲੀ ਮੈਨੂੰ ਪਰਚੇ ਵੰਡ ਰਿਹਾ ਸੀ ਤੇ ਪਰਿਕਰਮਾ ਚੀ ਤੇ ਉਚੇਚਾ ਮੈਨੂੰ ਆ ਕੇ ਦਿੱਤੇ ਉਸਨੇ, ਉਹਦੇ ਚ ਜਿਹੜੀ ਪੰਕਤੀ ਸੀ ਵੀ ਜਿਹੜਾ ਨਿਰਾਕਾਰ ਦਾ ਜਾਪ ਕਰੇ, ਅਵਤਾਰ ਦਾ ਜਾਪ ਕਰੇ, ਬਸ ਉਹਨੂੰ ਪਰਮ ਗਤੀ ਪ੍ਰਾਪਤ ਹੋ ਜਾਏਗੀ। ਜਿੰਨੀਆਂ ਅਵਤਾਰ ਸੰਬੰਧੀ, ਜਿੰਨੀਆਂ ਨਿਰਾਕਾਰ ਸੰਬੰਧੀ ਪੰਕਤੀਆਂ ਸਨ ਨਾ, ਉਹ ਇਕੱਠੀਆਂ ਕੀਤੀਆਂ ਗਈਆਂ ਤੇ ਸੰਤ ਦਾਸ ਥੱਲੇ ਕੋਈ ਲਿਖਿਆ ਹੋਇਆ, ਸੰਤ ਦਾਸ ਤੇ ਵੰਡ ਰਿਹਾ, ਇਹ ਜਪੋ, ਗੁਰਬਾਣੀ ਇਸ ਦਾ ਕਹਿੰਦੀ ਹੈ। ਤੇ ਉਹਨਾਂ ਮੂਰਖਾਂ ਨੂੰ ਕੌਣ ਸਮਝਾਏ ਗੁਰਬਾਣੀ, ਤੇ ਇਹ ਵੀ ਕਹਿੰਦੀ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗੁਰਬਾਣੀ ਤੇ ਵੀ ਕਹਿੰਦੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ, ਅੱਲਾ ਦੀ ਕਰ ਬੰਦਗੀ, ਗੁਰਬਾਣੀ ਤੇ ਇਹ ਵੀ ਕਹਿੰਦੀ ਅੱਲਾ ਦੀ ਬੰਦਗੀ ਕਰ, ਰਾਮ ਦਾ ਨਾਮ ਜਪ, ਗੋਪਾਲ ਦਾ ਨਾਮ ਜਪ, ਗੋਰਖ ਸੋਈ ਜਿਨ ਗੋਹੇ ਉਠਾ ਲਈ, ਕਰਤੇ ਬਾਹਰ ਨਾ ਲਾਗੇ, ਉਹ ਤੇ ਗੋਰਖ ਹੈ, ਗੋਰਖ ਜਪ, ਇੱਥੇ ਤੇ ਅਨੇਕਾਂ ਨਾਮ ਨੇ, ਪਰ ਹੁਣ ਇੱਕ ਨਾਮ ਦੀ ਇਸ ਢੰਗ ਦੀ ਚੋਣ ਕਰਕੇ ਗੁਰਬਾਣੀ ਚੋਂ ਤੇ ਆਪਣਾ ਇੱਕ ਸੰਪਰਦਾ, ਆਪਣਾ ਇੱਕ ਮਤ ਚਲਾਉਣਾ, ਆਲੇ ਦੁਆਲੇ ਲੋਕਾਂ ਨੂੰ ਇਕੱਠਾ ਕਰ ਲੈਣਾ, ਤੇ ਖਿਮਾ ਕਰਨੀ, ਧਾਰਮਿਕ ਤੌਰ ਤੇ ਬੰਦਾ ਤੇ ਕੋਈ ਬਹੁਤ ਸਿਆਣਾ ਹੈ ਨਹੀਂ, ਤੇ ਇਸ ਤਰ੍ਹਾਂ ਦੀ ਲੰਬੀ ਚੌੜੀ ਭੀੜ ਦੇ ਚ ਇਸ ਤਰ੍ਹਾਂ ਦੇ ਨਿਯਮ ਹਕੀਮ ਆਪਣੇ ਇਸ਼ਤਿਹਾਰ ਵੰਡ ਕੇ ਨਕਲੀਆਂ ਦਵਾਈਆਂ ਵੇਚ ਛੱਡ ਦੇਣ, ਚੱਲ ਜਾਂਦੀ ਹੈ। ਤੇ ਇਸ਼ਤਿਹਾਰਬਾਜ਼ੀ, ਗੁਸਤਾਖੀ ਮਾਫ਼, ਠੀਕ ਹੈ, ਯੁੱਗ ਇਸ਼ਤਿਹਾਰਬਾਜ਼ੀ ਦਾ, ਪਰ ਕਦੀ ਫੁੱਲ ਨੇ ਇਹ ਨਹੀਂ ਆਖਿਆ ਕਿ ਮੇਰੇ ਚ ਖੂਬਸੂਰਤੀ ਹੈ, ਮੇਰੇ ਵਿੱਚ ਮਹਿਕ ਹੈ, ਉਹਨੂੰ ਇਸ਼ਤਿਹਾਰ ਕੱਢਣੇ ਪੈਣ ਕਿਸੇ ਫੁੱਲ ਨੂੰ। سورج نو اشتہار بازی کرنی پی ہے بھی میرے چ روشنی ہے میرے چ پرکاش ہے. چندرما نو کوئی اشتہار لانے پے نے کہ میرے چ سیتلتا ہے میرے چ چاننی ہے میرے چ ٹھنڈک ہے. ہمالیہ پربت کوئی اشتہار پیا ونڈا ہے بھی میرے چ ٹھنڈ ہے میرے چ سیتلتا ہے. تیرے چ کوئی سیتلتا ہے تیرے چ کوئی گناہ دی مہک ہے تیرے اندر کوئی ربی چاننا ہے تو چاننا ہی جو ہے اشتہار ہے. تینوں اشتہار کڈان دی لوڑ ہی نہیں ہے وہ چاننا ہی اشتہار ہے وہ مہک ہی اشتہار ہے. پھر میں عرض کراں اس طرح دے سنت منت ڈمبی جو اس طرح دے منتراں نوں لے کے تے پرچے ونڈن سمجھ لینا نیم حکیم نے تے نیم حکیم دی لپیٹ چ کچھ بندے ضرور آن گے. نقلی دوائیاں لے لیندے لوکی ریل دے ڈبیاں چ بھی لوکی دوائیاں ویچتے پینے فٹ پاتھ دے اتے بھی لوکی دوائیاں ویچتے پینے بازار دے وچ بیٹھے بیٹھے بھی لوکی نقلی دوائیاں ویچتے پینے. نیم حکیم آپ روگی نے نیم حکیم. اکھاں دا سرما ایک لے کے میرے کول سجن آیا کہنے کہ گئے نہیں جی یہ جوت ودی ہے تے میں کہ تے چشمہ لایا اکھاں تے تیری جوت کیوں نہیں ودی. سرما لے کے آیا میرے کول جس دن تیرا چشمہ نہیں ہوئے گا تیری سرمے کی کرامات میں تاں سمجھا گا. اینا موٹا تو چشمہ لایا ہوا تو مینو لیا کے دینا پیا سرما تو مطلب اینا سی تسی لاؤ آلے دوالے جڑے بیٹھے نے بھی تھانو دیکھن اور بھی خریدن سلسلہ اس طریقے نال چلے. گل جڑی سی اتنی سی میں کہنے پرکھا تیرا چشمہ لگے ہویا تو ہو سکتا ہے سرما میں لایا تو مینو بھی موٹا چشمہ ہی لانا پینا اور کچھ نہیں. میں نہیں لانا یہ چشمہ میں سرما نہیں لینا. اس طرح دے نیم حکیم بہت تھان تھان تے پر آخر او کھما کرنے سرما بکدا ہے. استا ایسی گل نہیں لوکی لیندے نے اپنی اکھاں پھوڑ دے نے اکھاں تے چشمے لواندے نے سرما پا پا کے جنہاں دی ٹھیک ٹھاک اکھاں نے او بھی خراب کراندے نے. اس طریقے نال رادھا سوامی انہاں نیم حکیماں دے پکھنڈی منتر بھی چل جاندے نے چل دے نے بڑی دنیا لپیٹ چ آ جاندی ہے چنگے بھلے گرو کے سکھ تے رادھا سوامی بن جاندے نیم حکیم دے قابو چا کے پکڑ دے چا کے. اور یہ بہت وڈی سازش بھی ہے. خیر میں گل لمکاواں نا روگاں دا اپنا اپنا دور ہوندا ہے تے کوئی ایک اد روگ وشیش روپ دے من دے چھایا ہوندا ہے باقی دبے ہوئے ہوندے نے. اجوکے سمے جڑا مول روپ دے روگ چھایا ہویا ہے وہ ہے اہنکار. ہاں میں ہاں ہاں میں گرسیا ہویا منک برابری نہیں دے گا کیونکہ برابری ہوئے تو ہوں میں ٹک نہیں سکتی کیونکہ میرے جیسا کوئی ہور بھی ہے تو جب میرے جیسا کچھ ہو رہا ہے تو میری کمزوری ہو گئی میرے میں دے چوٹ آ گئی تو میرے جیسا کوئی ہور تیجا بھی ہے ہور کوئی چوتھا بھی ہے پھر اہنکار نہیں ٹک سکتا. میرا میں کبھی تھوڑی ہاں ہور بھی کبھی ایک اس تو علاوہ ایک ہور بھی کبھی ہے ہور بھی کبھی ہے اہنکار نو ٹکن لئی موقع نہیں ملتا. نرا میں ہی وڈا وپاری نہیں ایک ہور بھی ہے اس سامنے ایک ہور بھی ہے اس تو ایک ہور بھی ہے تے وڈا ہومے دے تل دے تے جڑا جین والا ہے نا انہوں وڈا وپاری نہیں چنگا لگے گا وڈا کوی نہیں چنگا لگے گا وڈا کلاکار نہیں چنگے لگے گا. کیوں وڈے دے ہوندے بچارو آپ چھوٹا ہو جاندہ ہے تے چھوٹا پن اکھرتا ہے چھوٹا پن چوٹ کرتا ہے اہنگ دے گرسے ہویا ہومے دے گرسے ہویا تو پھر ہن کی کردا ہے اس طرح دا بندہ دوجیاں نو چھٹیاؤ اپنے آپ نو وڈا کرو بس این نہیں گل ہے چھٹیاؤ. اے دیش خاص کر کے ساڈا دیش جتنے اہنکار دے چلنگ رہا ہے گربانی جو کچھ کہہ رہی ہے اتنا اہنگ بھاؤ میں کسے ہور دیش دے چ نہیں دیکھیا. اتنی میں عرض کر دیا بہت وڈا اہنکار تے اہنکار زندگی دے ہر پہلو دے چ پرگٹ ہو رہا ہے تھان تھان دے پرگٹ ہو رہے ہیں. صدیاں دی غلامی نے سمپن بندیاں نو بہت وڈا اہنکاری بنا دیتا. راجستان وچ داس رہندا چھوٹے موٹے رجواڑے دھنوان انہاں نو آکھ دین انے داتا. اگلے بچارے مزدور گل کرن گے نا انے داتا حکم کرو تسی انے داتا سڈے ان داتا جنے کھنے نو ان داتا کہی جاندے. ہن جڑا جنے کھنے نو ان داتا کہی جاندے او ان داتے نو سمجھ سکے گا جڑ سکے گا کہ انداتا کون ہے ددا داتا ایک ہے دوسرا نائن کو جڑ سکے گا. جڑا انداتا تھان تھان تے کہی جاندہ ہے ہر ایک نو جو ہے آکھی جاندہ ہے دب گیا مر گیا مٹ گیا. اور اہنکاریاں نے کئیاں نو مٹا دیتا. میں دیکھے ہے اہنکاری پردانا نے ਗੁਰਦੁਆਰਿਆਂ ਦੇ ਬੇਸ਼ਤਰ ਗ੍ਰੰਥੀਆਂ ਨੂੰ ਇਤਨਾ ਨੀਵਾਂ ਕਰ ਛੱਡਿਆ, ਇਤਨਾ ਨਿਮਾਣਾ ਕਰ ਛੱਡਿਆ, ਚਪੜਾਸੀ ਤੋਂ ਵੀ ਥੱਲੇ ਚਲੇ ਗਏ। ਤੇ ਹੁਣ ਇਹ ਪ੍ਰਧਾਨ ਜਦ ਗੁਰਦੁਆਰੇ ਜਾਣ, ਪਹਿਲੇ ਸਤਿ ਸ੍ਰੀ ਅਕਾਲ ਗ੍ਰੰਥੀ ਬੁਲਾਵੇ, ਅਸੀਂ ਪ੍ਰਧਾਨ ਹੈ ਇਹ ਬੁਲਾਵੇ, ਤੇ ਮਹਾਰਾਜ ਦਾ ਵਜ਼ੀਰ ਥੋੜੀ ਹੋ ਗਏ ਤੇ ਚਪੜਾਸੀ ਤੋਂ ਵੀ ਥੱਲੇ ਲੈ ਗਏ ਉਸਨੂੰ ਤੁਸੀਂ, ਉਹਦੀ ਵੈਲਿਊ ਕੀ ਰਹਿਣ ਦਿੱਤੀ ਤੁਸੀਂ, ਉਹਦੀ ਹਸਤੀ ਕੀ ਰਹਿਣ ਦਿੱਤੀ। ਇਸ ਵਾਸਤੇ ਜਦ ਮੈਂ ਸਮੁੱਚੇ ਹਿੰਦੁਸਤਾਨ ਦਾ ਤੇ ਬਾਹਰ ਦੇਸ਼ਾਂ ਦਾ ਭਰਮਣ ਕਰਦਾ ਤੇ ਜਿਹੜੇ ਮੈਨੂੰ ਗ੍ਰੰਥੀ ਮਿਲਦੇ ਨੇ, ਗ੍ਰੰਥੀ ਪਣੇ ਦੇ ਲਾਇਕ ਨਹੀਂ ਨੇ, ਪਰ ਕਸੂਰ ਸਿਰਫ ਉਹਨਾਂ ਗ੍ਰੰਥੀਆਂ ਦਾ ਨਹੀਂ, ਉਹਦੇ ਚ 50% ਕਸੂਰ ਮੈਂ ਪ੍ਰਧਾਨਾਂ ਦਾ ਵੇਖਦਾ ਗੁਰਦੁਆਰਿਆਂ ਦੇ। ਦਬਾਓ, ਇਤਨਾ ਦਬਾਓ, ਇਤਨਾ ਦਬਾਓ, ਮਿਟਾਈ ਦਿਓ। ਕਿਧਰੇ ਅਖੰਡ ਪਾਠ ਵੀ ਰੱਖਣਾ, ਕਿਧਰੇ ਕੋਈ ਧਾਰਮਿਕ ਸੰਮੇਲਨ ਵੀ ਆਉਣਾ, ਤੋ ਰਾਏ ਪ੍ਰਧਾਨ ਸਾਹਿਬ ਦੇਣਗੇ, ਗ੍ਰੰਥੀ ਸਾਹਿਬ ਨਹੀਂ ਦੇਣਗੇ। ਤੋ ਇਸ ਢੰਗ ਦੇ ਨਾਲ ਸਮੁੱਚੇ ਦੇਸ਼ ਦੇ ਚ ਧਾਰਮਿਕ ਮਸਲਿਆਂ ਦੇ ਚ ਵੀ ਪ੍ਰਧਾਨ ਛਾ ਗਏ, ਜਿਨ੍ਹਾਂ ਨੂੰ ਸ਼ਾਇਦ ਬਥੇਰਿਆਂ ਨੂੰ ਤੇ 10 ਗੁਰੂਆਂ ਦੇ ਨਾਮ ਵੀ ਨਹੀਂ ਆਉਂਦੇ, 5 ਬਾਣੀਆਂ ਦੇ ਪਾਠ ਦਾ ਵੀ ਨਹੀਂ ਪਤਾ। ਔਰ ਮੈਂ ਸੱਚ ਹਕੀਕਤ ਦੱਸਾਂ, ਇੱਕ ਕਹਿ ਮੈਨੂੰ ਵੀ 5 ਬਾਣੀਆਂ ਕਿਹੜੀਆਂ ਨੇ, ਤੇ 30 ਦਾ ਪ੍ਰਧਾਨ ਚਲੇ ਆ ਰਹੇ ਸੀ ਗੁਰਦੁਆਰੇ ਦਾ, 5 ਬਾਣੀਆਂ ਦਾ ਪਤਾ ਨਹੀਂ ਕਿਹੜੀਆਂ ਨੇ, ਇਹ 5 ਬਾਣੀਆਂ ਕਿਹੜੀਆਂ ਨੇ ਗਿਆਨੀ ਜੀ ਦੱਸੋ। ਮੈਂ ਕਿਹਾ ਚਲੋ ਸ਼ੁਕਰ ਹੈ, ਤੂੰ ਇਹ ਕਮਜ਼ੋਰੀ ਪ੍ਰਗਟ ਤੇ ਕਰ ਦਿੱਤੀ, ਕਈ ਤੇ ਕਮਜ਼ੋਰੀ ਪ੍ਰਗਟ ਵੀ ਨਹੀਂ ਕਰਦੇ, ਉਹਨੂੰ ਪਤਾ ਵੀ ਨਹੀਂ ਕਿ ਜੁਣ ਇਸ ਤਰ੍ਹਾਂ ਦੇ ਬੰਦੇ ਗੁਰਦੁਆਰਿਆਂ ਦੇ ਮੁਖੀ ਆਉਣਗੇ, ਧਰਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ, ਤੇ ਗ੍ਰੰਥੀ ਰਾਗੀ ਖਿਮਾ ਕਰਨੀ ਚਪੜਾਸੀ ਤੋਂ ਥੱਲੇ ਚਲੇ ਜਾਣਗੇ, ਬਿਲਕੁਲ ਗਿਰ ਜਾਣਗੇ। ਇਹ ਢਾਂਚਾ ਸਾਨੂੰ ਬਦਲਣ ਦੀ ਲੋੜ ਹੈ, ਇਹ ਸਹੀ ਕਰਨ ਦੀ ਲੋੜ ਹੈ, ਇਹ ਸੁਧਾਰਨ ਦੀ ਲੋੜ ਹੈ। ਅਸੀਂ ਸਿਆਸਤ ਦਾ ਇੱਕ ਵਿੰਗ ਅਲੱਗ ਬਣਾ ਲਈਏ ਤੇ ਧਾਰਮਿਕ ਕੰਮ ਕਰਨ ਵਾਲਿਆਂ ਨੂੰ ਕੁਛ ਅਲੱਗ ਤਕਵੀਅਤ ਦੇ ਦਈਏ, ਰਾਜਨੀਤਿਕ ਬੰਦੇ ਉਹਨਾਂ ਦੀ ਮਦਦ ਕਰਨ, ਧਾਰਮਿਕ ਉਹਨਾਂ ਦੀ ਮਦਦ ਕਰਨ, ਲੇਕਿਨ ਹੋਵਨ ਇਹ ਵਕਤ ਐਸਾ ਨਾ ਹੋਵੇ ਕਿ ਧਾਰਮਿਕ ਬੰਦਾ ਧਰਮ ਦਾ ਮੁਖੀ ਬਣ ਕੇ ਵੀ ਖਿਮਾ ਕਰਨੀ ਅਸੈਂਬਲੀ ਹਾਲ ਦੇ ਬੂਹੇ ਖੜਕਾਉਂਦਾ ਫਿਰੇ ਤੇ ਪਾਰਲੀਮੈਂਟ ਦੇ ਦਰਵਾਜ਼ੇ ਖੜਕਾਉਂਦਾ ਫਿਰੇ, ਇਹ ਨਹੀਂ ਗੱਲ ਸ਼ੋਭਾ ਦਿੰਦੀ। ਸਾਰੀ ਸ਼ਕਤੀ ਤਾਂ ਉਸ ਪਾਸੇ ਵੰਡੀ ਜਾਏਗੀ, ਧਰਮ ਪ੍ਰਚਾਰ ਕੌਣ ਕਰੇਗਾ ਤੇ ਕਿਵੇਂ ਕਰੋਗੇ, ਸਾਰਾ ਸਮਾਂ ਉਸ ਪਾਸੇ ਖਰਚ ਹੋ ਜਾਏਗਾ, ਸਾਰੀ ਸ਼ਕਤੀ ਉਸ ਪਾਸੇ ਖਰਚ ਹੋ ਜਾਏਗੀ। ਤੇ ਗ੍ਰੰਥੀ ਉਹਨਾਂ ਜੋ ਹੈ ਪ੍ਰਧਾਨਾਂ ਦੀ ਪਰਿਕਰਮਾ ਹੀ ਕਰਦੇ ਆ, ਸਮਾਂ ਬਤੀਤ ਕਰਦੇ ਹਨ, ਤੇ ਖਿਮਾ ਕਰਨੀ ਗੁਰੂ ਦੀ ਪਰਿਕਰਮਾ ਕਰਨ ਦਾ ਤੇ ਇਹਨਾਂ ਕੋਲ ਵਕਤ ਹੀ ਨਹੀਂ ਰਹੇਗਾ, ਕੀ ਪਰਿਕਰਮਾ ਕਰਨਗੇ। ਇਹ ਸਾਰੀਆਂ ਕਮਜ਼ੋਰੀਆਂ ਜੋ ਥਾਂ ਥਾਂ ਤੇ ਮੈਨੂੰ ਦਿਖਾਈ ਦਿੱਤੀਆਂ ਨੇ, ਮਿਸ਼ਨਰੀ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰਦੇ ਹੋਇਆਂ ਤੁਹਾਨੂੰ ਸੁਣਾ ਦਿੱਤੀਆਂ ਨੇ। ਮੰਨਣਾ ਤੇ ਇਸ ਢੰਗ ਦਾ ਸਹੀ ਨਿਜ਼ਾਮ ਬਣਾਉਣਾ ਇਹ ਤੁਹਾਡਾ ਕੰਮ, ਕਹਿਣਾ ਅਹਿਸਾਸ ਕਰਾ ਦੇਣਾ ਇਹ ਦਾਸ ਦਾ ਕੰਮ, ਮੈਂ ਆਪਣਾ ਫਰਜ਼ ਨਿਭਾਇਆ ਤੁਸੀਂ ਆਪਣਾ ਫਰਜ਼ ਨਿਭਾਉਂਦੇ ਜਾਓ, ਤਾਂ ਮੈਂ ਸਮਝਦਾ ਦੋਏ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ। ਤੋ ਖੈਰ ਮੈਂ ਗੱਲ ਨੂੰ ਕਹਾਂ ਨਾ, ਅਹੰ ਭਾਵ ਹਉਮੈ ਦੇ ਚ ਗ੍ਰਸਿਆ ਹੋਇਆ ਮਨੁੱਖ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ, ਤੇ ਇਹ ਦੇਸ਼ ਸਦੀਆਂ ਤੋਂ ਹਉਮੈ ਦਾ ਹੀ ਰੋਗੀ ਹੈ। ਇੱਥੋਂ ਦਾ ਬ੍ਰਾਹਮਣ ਉਹ ਕਹਿੰਦਾ ਬਾਕੀ ਸਾਰੇ ਮੈਥੋਂ ਥੱਲੇ ਨੇ, ਮੇਰੀ ਬਰਾਬਰੀ ਦਾ ਕੋਈ ਵੀ ਨਹੀਂ, ਨਾ ਖੱਤਰੀ ਨਾ ਸ਼ੂਦਰ ਨਾ ਵੈਸ਼, ਸਭ ਮੈਥੋਂ ਥੱਲੇ। ਉਹਨੇ ਪਹਿਲੀ ਡੰਡੋਰਾ ਦੇ ਦਿੱਤਾ, ਮੈਂ ਵੱਡਾ। ਅਹੰਕਾਰ ਇਤਨਾ ਅਸਥੂਲ ਹੋ ਗਿਆ, ਅਹੰਕਾਰ ਇਤਨਾ ਮੋਟਾ ਹੋ ਗਿਆ, ਮੈਂ ਵੱਡਾ, ਬਾਕੀ ਸਭ ਮੇਰੇ ਥੱਲੇ, ਬਾਕੀ ਸਭ ਮੇਰੇ ਕਦਮਾਂ ਵਿੱਚ। ਜਦ ਜਦ ਕਿਸੇ ਨੇ ਬ੍ਰਾਹਮਣ ਦੀ ਬਰਾਬਰੀ ਦਾ ਦਾਅਵਾ ਕੀਤਾ ਤੇ ਪਤਾ ਜਾਂ ਤੇ ਉਸਨੂੰ ਮਿਟਾਇਆ, ਖਤਮ ਕੀਤਾ, ਤੇ ਜੇ ਮਿਟਾ ਨਹੀਂ ਸਕੇ ਤੇ ਪਤਾ ਕੀ ਆਖਿਆ ਵੀ ਇਹ ਵੀ ਪਿਛਲੇ ਜਨਮ ਦਾ ਬ੍ਰਾਹਮਣ ਸੀ, ਜਾਂ ਇਹਦੀ ਮਾਂ ਬ੍ਰਾਹਮਣੀ ਹੈ, ਜਾਂ ਇਹਦਾ ਪਿਓ ਬ੍ਰਾਹਮਣ ਹੈ, ਜੈਸੇ ਕਬੀਰ ਨਾਲ ਗੱਲ ਜੋੜ ਦਿੱਤੀ ਗਈ। ਹੁਣ ਕਬੀਰ ਕੌਣ ਹੈ? ਮੁਸਲਮਾਨ ਹੈ, ਪਰ ਸਾਰੇ ਹਿੰਦੁਸਤਾਨ ਚ ਗੱਲ ਪ੍ਰਚਲਿਤ ਹੈ ਨਹੀਂ ਜੀ ਬ੍ਰਾਹਮਣੀ ਦਾ ਲੜਕਾ ਹੈ, ਕੁਆਰੀ ਬ੍ਰਾਹਮਣੀ ਦਾ ਲੜਕਾ ਹੈ। ਖਿਮਾ ਕਰਨੀ ਬਿਲਕੁਲ ਝੂਠੀ ਗਾਥਾ ਬਣਾਈ ਗਈ ਹੈ, ਸੱਚਾਈ ਨਾਲ ਇਸਦਾ ਦੂਰ ਦਾ ਵੀ ਕੋਈ ਤਾਲੁਕ ਨਹੀਂ। ਕਬੀਰ ਕੌਣ ਹੈ ਇਹ ਰਵਿਦਾਸ ਤੋਂ ਪੁੱਛੀਏ, ਜਿਹੜਾ ਰਵਿਦਾਸ ਕਬੀਰ ਦੇ ਵਕਤ ਮੌਜੂਦ ਸੀ। ਇਹ ਭਗਤ ਸਮਕਾਲੀ ਨੇ, ਇੱਕੋ ਟਾਈਮ ਦੇ ਚ ਰਹਿਣਾ। ਨਾਮਦੇਵ, ਤ੍ਰਿਲੋਚਨ, ਸਦਣਾ, ਸੈਣ, ਕਬੀਰ, ਰਵਿਦਾਸ, ਇਹ ਸਾਰੇ ਇੱਕੋ ਹੀ ਵਕਤ ਨੇ, ਔਰ ਇਹਦੇ ਸਬੂਤ ਤੁਹਾਨੂੰ ਮਿਲਣਗੇ ਭਗਤਾਂ ਦੀ ਬਾਣੀ ਚ। ਇੱਕ ਭਗਤ ਦੂਸਰੇ ਦਾ ਜ਼ਿਕਰ ਕਰਦਾ, ਦੂਸਰਾ ਪਹਿਲੇ ਦਾ ਜ਼ਿਕਰ ਕਰਦਾ, ਇੱਕ ਦੂਜੇ ਦਾ ਇਹ ਜ਼ਿਕਰ ਕਰਦੇ ਨੇ। ਇੱਕ ਨਿੱਕਾ ਜਿਹਾ ਉਦਾਹਰਣ ਮੈਂ ਦੇ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਕਬੀਰ ਜੀ ਦਾ ਸਲੋਕ ਹੈ, ਸਲੋਕ ਜਿਹੜੇ ਤੁਸੀਂ ਪੜ੍ਹਦੇ ਹੋ, ਉਹਨਾਂ ਸਲੋਕਾਂ ਵਿੱਚ ਕਬੀਰ ਕਹਿੰਦੇ ਨੇ, ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਖ ਜਾਏਂਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ, ਰਵਿਦਾਸ ਦਾ ਨਹੀਂ ਹੈ, ਸਲੋਕ ਕਬੀਰ ਦਾ। ਤੇ ਕਬੀਰ ਕਹਿੰਦੇ ਨੇ, ਇਹ ਜਿਹੜਾ ਰਵਿਦਾਸ ਹੈ ਨਾ, ਸੱਚ ਕਹਿ ਰਿਹਾ ਕਿ ਹਰੀ ਜੈਸੇ ਹੀਰੇ ਨੂੰ ਛੱਡ ਕੇ جیڑا کسی ہور آسا دیتے اپنی زندگی بتیت کرتا ہے وہ دوزخاں چ جان گے دکھی ہون گے. انہوں نے آسا رام دی نہیں رکھی جنہ نے دکھی ہون گے. ہوں اس طرح دی پکار کیتی رویداس نے تے رویداس دی پکار نو قلم بند کیتا شبد بند کیتا کبیر نے اپنے شبدوں وچ. سلوک کبیر دا ہے خیال رویداس دے نے. اسی طریقے نال رویداس کہندے نے نام دیو کبیر تے لوچن سدنا سین ترے کہہ رویداس سنورے سنتو ہر جی تے سبے سرے. ہوں یہ اپنے شبد وچ کبیر دا ذکر کردا ہے. نام دیو کبیر تے لوچن کبیر اپنے شبد وچ رویداس دا ذکر کردا ہے. دوہاں دے سمکالی سمکالی ہون دا ثبوت تے میں بھی عرض کراں سارے بھگتی ایک دوجے دا نام لیندے نے. ناما مایا موہا کہے تے لوچن امیر کائے چھیپو چھائے پیو دے سنسکاراں نال کبیر دے سنسکاراں دا تال میل نہیں بیٹھے. انہیں جیون دا ڈھنگ کچھ ہور لب لیا. پر رویداس کہندے نے اس دا جنم جیڑا ہے یہ اس کل دے چ ہویا جتھے بقرعید منائی جاندی ہے. گل سپشٹ ہو گئی گل کھل گئی. ہن اتنا وڈا ودوان بنارس دے چ پیدا ہو جائے تے براہمنا دا دعویٰ سی ودوان تے صرف براہمنا چ ہی پیدا ہوندے نے کدھر ہور پیدا نہیں ہوندے تے ہن براہمن اپنا بچاؤ کس طرح کرنا کھما کرنے. وہ کہن لگ پئے نہیں جی ایدی ماں براہمنی سی او کدھرے سٹ گئی سی اسنوں گنگا دے تٹ تے اے نیمو نیرا چک کے لیا نے انہاں نے پالیا ہے انہاں نے اپنی ککھ تو جنم نہیں دیتا اے تے چک کے لیا نے. انج کہانی جوڑ دیتی بھگت مال وچ بھی جڑ گئی. مکھی دے تے لوکی مکھی ماری گئے لکیر نو پٹ دے گئے. حقیقت کچھ بھی نہیں سچائی کچھ بھی نہیں. سچائی ہے جو گرو گرنتھ صاحب وچ ملدی جو اتہاس کھما کرنی ہے گروانی دی کسوٹی تے پورا نہیں اترتا گرو کا سکھ کہہ دے گا غلط ہے گل ختم. ایس اتہاس دی تارا گروانی تے پوری نہیں اترتی. گروانی سڈے کول کسوٹی ہے تے جت کسوٹی موجود ہے تے سونے نو پرکھ لیے بے سونا شدھ بھی ہے کہ نہیں. کبیر دی اے ساکھی اشدھ ہے شدھ نہیں ہے. شدھ اے ہے جو رویداس کہہ رہے ہیں اور گرو گرنتھ صاحب جی مہاراج دے جو شبد موجود نے. جا کے عید بقرعید کل گو بد کرے مانیے شیخ شہید پیرا جا کے بات ایسی کری پوت ایسی سری توہیں لو روپ پرسدھ کبیرا. تو ہن اتنا وڈا عالم فاضل پیدا ہو جائے تے کہانی جوڑ دیتی گئی نہیں اے تے بامنی دا پتر ہے. پھر رویداس ہو گیا عالم فاضل ہوں یہ کی جوڑن نہیں جی یہ بھی براہمن سی تے رسویا سی سوامی رامانند پچھلے جنم ہی سی. براہمنا نو اپنا پچھلا جنم دکھائی نہیں دیندا رویداس دا دکھائی دے دیتا. اے جی پچھلے جنم سوامی رامانند رسویا سی. بھگت مال تسی لے لو کسی بازار مائی سیوا تو اے کہانیاں مکھی تے مکھی ماری گئی. اصلیت کچھ بھی نہیں حقیقت کچھ بھی نہیں. گربانی اس دی پشٹی نہیں کرتی گربانی تصدیق نہیں کرتی. رویداس نو کیوں براہمن ثابت کیتا گیا چمار جتیاں گنڈتا پیا ٹکے ٹکے جتی گنڈتا ہے. اتنا وڈا عالم فاضل اور اتنا وڈا عالم فاضل کے جڑا ویداں دا مکھی پنڈت پروہت انہوں بھی چکنا پیا انہوں بھی ہار کھانی پی انہوں بھی مات کھانی پی ان کی آخنا یہ دعویٰ تے کر دے رہے ودوان صرف براہمنوں چ پیدا ہوندے نے. وہ پیدا ہو گیا چماراں دے چ پیدا ہو گیا جلاہیاں چ ہن کی کرنا. نہیں جی یہ بھی براہمنی دا ہی پتر ہے. یہ پچھلے جنم دے چ براہمن سی اے سوامی رامانند رسوئی سی انہوں نے شراپ دیتا تے دا چمار دے گھر دے جنم ہویا. اے دا مطلب سارے چماراں دا جڑا جنم ہویا اے رامانند دے سراپے ہوئے نے اور کچھ نہیں ہے. غلطی نہیں ہوگی اور کی نہیں. اے کیرتی بندے نے سراپے ہوئے قانون انہوں سراپے ہوئے کس طرح آکھاں گے. پر کہانی تے بھگت مال دی اے پئی کہندی ہے براہمنا دی کہانی تے اے پئی کہندی ہے تے شراپ دیتا جا چمار دے گھر جنم ہوئے تیرا. چمار دے گھر جنم ہونا کھما کرنی شراپ نہیں اے رب دی بخشش ہو سکتی ہے کہ جیڑا چمار ساریاں دے ننگے پیراں نو ڈھک دے وے او اتنا وڈا کیرتی پتہ نہیں رب دی کتنی بخشش دا پاتر بنے گا. اونوں تسی آکھو گے شراپیا ہویا جیڑا ننگے تناں نو کپڑیاں نال ڈھک دے وے او جلاہا تے بہت مہان ہے بہت مہان ہے. پتہ نہیں کتنے دا اس نے ننگے چ کجے ہویا محنت کر کر کے کپڑے پیا بناندا ہے. پتہ نہیں کس کتنے واسطے اس نے چھاں مہیا کر دیتی مکان بنا بنا کے. وہ راج مستری تے مہان ہے کما کرنی وہ قطعی مہان نہیں جو بنے بنائے محل ڈھا دے وے اگلے نو لگن کر دے وے اور جتیاں اگلے دیا کھو لے. انہوں نے تھی تھوڑی مہان آخو گے چلن دی جو ہے سمرتھا ہی نہ رہن دے. خیر گل کتھے دی کتھے پہنچی میں عرض کراں برابری دین نو ساڈے دیش دے پرانے لوگ تیار نہیں سن. برابری
2: کیونکہ برابری دتی تے اپنا اہم بھاؤ نہیں رہندا. اور اس واسطے آد کال تو اتھے ہومے ودھ دی گئی. برہمنا نے من چوں ایک بیماری پھیلی تے چھوت دی طرح پھیل دی گئی. میں پہلے عرض کیتی ہے یہ روگ بھی چھوت دی بیماری ہے. کسی دے شریر تو کچھ ایسیا بیماریاں پرگٹ ہوندی ہیں دوجیاں نو لگ دی ہیں نا تے پھر برہمنا تو پھیلنیا شروع ہوئی ہیں. اس دیش دے چ اہنکار پھیلنا شروع ہویا کیونکہ برہمن نے جو کہہ دیتا میں ہاں تو نہیں ہے, تو تے سب میرے قدماں دی خاک میرے پیراں دے تھلے میں اچا. اور بڑے استھول ڈھنگ نال اس دا دعویٰ دنیا دے کسے تھاں تے ایسا دعویٰ نہیں. باہر کسے دیش وچ کوئی ساہتکار عالم فاضل ایسا نہیں کہندا میں وڈا باقی سارے انج نے کوئی نہیں, پر ساڈے دیش وچ کہندے رہے. پرانا دے گیا تے ویداں دے گیا تے سمرتیاں دے گیا تے شاستراں دے پنڈت کہندے رہے اسی مہانا باقی سارے تچھ نے. کبیر جیسے سنت نو کہنا پیا بامن گرو ہے جگت کا بھگتن کا گرو نہ ہے. بھائی تو ساڈا مکھی نہیں ہے, گل ختم. اسی دھارمک طور تے تینوں مکھی نہیں منتے. زہر بہت پھیلے. اور میں عرض کرا جتنا میں اس طرح دے پھوکی دھارمک بندیاں دے ہنکار دیکھدا نا اتنا ہور کسی چ نہیں. جتنا مولوی ہنکاری آندا ہے جتنا براہمن ہنکاری آندا ہے تے ہن گھوم پھر کے میں دیکھدا جتنے سکھ جگت دے کئی دفعہ گیانی تے پردھان سکتر ہنکاری ملدے نے سادھ سنگت ہنکاری نہیں ملدی. وہ تے نرمانتا دی مورتی ملدے نے. انا ہنکار پربل تدی تے کبیر نو کہنا پیا انہاں دے گرنتھی تے گیانی ہے نہیں سن نے تے میرے خیال کبیر نے لپیٹ چ لے لینا سی. انہیں لپیٹ چ دوواں نو لے لیا. ہمر جگرا رہا نہ کو پنڈت مولا چاڑے دو. پنڈت مولا جو لکھ دیا چھاڑ چلے ہم کچھو نہ لیا. اقبال بھی انہاں دوواں تو تنگ آیا ہے, مولوی تو تے برہمن تو. انہیں اپنی ساری شاعری دے چ اتنا گلا کھما کرنی کسے ڈکٹیٹر کسے ظالم تے بھی نہیں کیتا جڑا بہت وڈا گلا برہمن تے مولوی تے کر دیتا. سچ کہہ دوں اے برہمن گر تو برا نہ مانے تیرے سنم کندوں کے بت ہو گئے پرانے. اپنوں سے بیر رکھنا تو نے بتوں سے سیکھا جنگو جدل سکھایا وائس کو بھی خدا نے. اپنوں سے بیر رکھنا تو نو بتوں سے سیکھا. ہوں 33 کروڑ دیوتے لڑ دے جھگڑ دے ایک دیوتا دوجے نال دوجا تیجے نال تیجا چوتھے نال کھما کرنے ایک دوجے دا دوراچار بھی کرتے ہیں دیوی دیوتے. چوریاں یاریاں دے بھی نے سب کچھ ہے. ہوں انہاں دیوتیاں دی اپاسنا کرن والے انہاں دیوتیاں نال جڑن والے اور دیوتے بھی پتھر دے تے پوجدے پوجدے پتھر نہیں ہون گے, دل دماغ پتھر ہو جان گے. تے پتھر نال کوئی ٹکرائے گا تے اپنا سر بننے گا نا. این ہے نا ہندوستان دا اے سر, ہندوستان دا اے براہمن اتنا کرڑا ہو گیا پتھر پتھر نو پوج پوج کے پتھر ہو گیا. جڑے بچارے ٹکراندے گئے انہاں نو چکنا چور کردا گیا. اج تک تے اس طرح ہی ہویا. اور انہیں سمجھنا کہ بپر ریتی ختم ہو گئی, پتھر دل ختم ہو گئے نے, پتھر دماغ ختم ہو گئے نے, موجود نے. یہ نظام بدلنا پائے گا. یہ پتھر دلان دا یہ تے کوملتا چاہیے, بہت وڈی کوملتا چاہیے. تو خیر اقبال کہندا ہے سچ کہہ دوں اے برہمن گر تو برا نہ مانے تیرے سنم کندوں کے بت ہو گئے پرانے. اپنوں سے بیر رکھنا تو نے بتوں سے سیکھا. اپنے نال ویر کمال دی گل. پنجاب دیش دا انگ تے سارے پرانتاں نو ہر طریقے نال سمپن کرن دی کوشش کرو, پنجاب نو کمزور کرن دی کوشش کرو. جے تسی این ایس اے وی لاؤ تے باقی پرانتاں دی سزا ایک سال دی, پنجاب دے 2 سال دی, ایتھے 2 سال دی. جس جس پرانت وچ تسی ڈیم بناؤ اس پرانت دے حوالے کر دو, پر ایتھے تسی پاکڑا بناؤ تے اپنا ہی کنٹرول رکھو, پنجاب نو نہیں دینا. اے کیوں دیتا جائے؟ اینو تسی انگ کدی سمجھے ہی نہیں. تے جد تسی پنجاب نو اپنا انگ نہیں سمجھ دے تے پنجاب دے رہن والا تھوڑا انگ کس طرح ہوئے گا؟ اس نو تسی اپنا انگ. ایک حقیقت ہے بہت وڈی سچائی ہے. اپنوں سے بیر رکھنا تو نے بتوں سے سیکھا. تینوں پتہ ہی نہیں سکھ اس دیش دا جتنا اپنا ہے ਹੋਰ ਕੋਈ ਆਪਣਾ ਨਹੀਂ। ਇੱਥੇ ਤੇ ਪੁਰਾਣੇ ਬੰਦੇ ਜੈ ਚੰਜ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਤੇ ਖਿਮਾ ਕਰਨੀ, ਭਗਤ ਸਿੰਘ ਜੈਸੇ ਸਿੱਖਾਂ ਵਿਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ, ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇਹ ਤੇ ਇਤਿਹਾਸ ਹੈ, ਸਾਹਮਣੇ ਇਤਿਹਾਸ ਹੈ ਸਾਡੇ ਵਿਚ। ਤੁਸੀਂ ਇੱਕ ਜੈ ਚੰਦ ਪੈਦਾ ਕਰਕੇ ਦਿਖਾਓ, ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ। ਜੈ ਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਇਹਨਾਂ ਵਿਚ। ਅਥਾ ਅਨੰਤ, ਤੇ ਕਮਾਲ ਦੀ ਗੱਲ, ਆਪਣੋ ਸੇ ਬੈਰ ਰੱਖਣਾ। ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ, ਮੈਂ ਇਸ ਦੇਸ਼ ਦੇ ਚ ਰਹਿੰਦਾ, ਇਸ ਦੇਸ਼ ਦੇ ਚ ਜੰਮਿਆ ਪਲਿਆ, ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ, ਪਰ ਆਪਣੋ ਸੇ ਬੈਰ ਰੱਖਣਾ। ਤੂੰ ਨੋ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਨੇ ਆਖਿਰ। ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਾ, ਤੇ ਕਦਮ ਕਦਮ ਦੇ ਉੱਤੇ ਹਰ ਚੌਕ ਦੇ ਉੱਤੇ ਕੁਛ ਐਸੇ ਆਕਾਰ ਬਣਾਏ ਜਾਣ ਪੱਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ। ਸ਼ਹਿਰ ਗੁਰੂ ਰਾਮਦਾਸ ਦਾ, ਤੇ ਤੁਸੀਂ ਸਾਰੇ ਸ਼ਹਿਰ ਚ ਘੁੰਮ ਫਿਰੋ। ਖਿਮਾ ਕਰਨੀ, ਇਸ ਤਰੀਕੇ ਦੇ ਅਹੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ, ਇਹ ਲੋਕੀ ਭੁੱਲ ਜਾਣ। ਆਪਣੋ ਸੇ ਬੈਰ ਰੱਖਣਾ, ਤੂੰ ਨੋ ਬੁਤੋ ਸੇ ਸਿੱਖਾ। ਅੱਧ ਹੋ ਗਈ ਇੰਨਾ ਮੁਤਸਬ ਬਣਾ, ਇੰਨੀ ਤੰਗ ਦਿਲੀ ਜੋ ਮੈਂ ਇਸ ਸ਼ਹਿਰ ਵਿਚ ਘੁੰਮ ਫਿਰ ਕੇ ਦੇਖਦਾ। ਆਪਣੋ ਸੇ ਬੈਰ ਰੱਖਣਾ, ਤੂੰ ਬੁਤੋ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਨੇ ਆਖਿਰ। ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ। ਤੇ ਤਿਲਕ ਧਾਰੀ ਜਨੇਊ ਧਾਰੀ ਕਦੀ ਜੋ ਹੈ ਸਰੇਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ, ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ? ਵੈਰੀ ਹੋ ਗਏ। ਸੀਸਗੰਜ ਨੂੰ ਇੱਕ ਦਫਾ ਅੱਗ ਵੀ ਲਾਈ ਗਈ ਸੀ। ਆਪਣੋ ਸੇ ਬੈਰ ਰੱਖਣਾ, ਤੂਨੇ ਬੁਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ, ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਨੇ ਆਖਿਰ। ਦੈਰੋ ਹਰਮ ਕੋ ਛੋੜਾ, ਵਾਇਸ ਕਾ ਵਾਜ ਛੋੜਾ, ਛੋੜੇ ਤੇਰੇ ਫਸਾਨੇ। 25-35 ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ, ਤੇ 600 ਸਾਲ ਪਹਿਲੇ ਕਬੀਰ ਕਹਿੰਦਾ, ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੂਲਾ ਛਾੜੇ ਦੋ। ਭਾਵ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ, ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ, ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ। ਕਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਖਿਆ ਨਹੀਂ, ਇਹ ਕਠੋਰਤਾ ਮੈਨੂੰ ਕਬੂਲ ਨਹੀਂ, ਇਹ ਮੈਨੂੰ ਜੋ ਹੈ ਪ੍ਰਵਾਨ ਨਹੀਂ। ਤੋ ਬ੍ਰਾਹਮਣੀ ਨਿਜ਼ਾਮ ਦੀਆਂ ਧੱਜੀਆਂ ਉਡਾਈਆਂ ਮਹਾਤਮਾ ਬੁੱਧ ਨੇ, ਤੇ ਪਤਾ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ, ਸ਼ਸਤਰ ਲੈ ਕੇ ਆਇਆ। 12 ਲੱਖ ਬੋਧ ਭਿਕਸ਼ੂ ਕਤਲ ਕਰ ਦਿੱਤੇ ਗਏ ਇਸ ਦੇਸ਼ ਦੇ ਵਿੱਚ, ਬ੍ਰਾਹਮਣ ਦੇ ਇਸ਼ਾਰੇ ਨਾਲ, ਸ਼ੰਕਰਾਚਾਰੀ ਦੇ ਇਸ਼ਾਰੇ। ਇਤਿਹਾਸ ਪੜ੍ਹ ਕੇ ਤੇ ਦੇਖੋ, ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਵੀ ਇਹ ਨਿਜ਼ਾਮ ਸਾਨੂੰ ਪ੍ਰਵਾਨ ਨਹੀਂ, ਇਹ ਤੇ ਪੱਥਰ ਹੈ, ਇਹਦੇ ਨਾਲ ਤੇ ਜਿਹੜਾ ਨੇੜੇ ਆਉਂਦਾ ਉਹਦਾ ਸਿਰ ਟੁੱਟਦਾ, ਇਹ ਤੇ ਪੱਥਰ ਹੈ, ਪੱਥਰ ਸਾਨੂੰ ਕਬੂਲ ਨਹੀਂ। ਕੋਈ ਜੀਵਦਾ ਜਾਗਦਾ ਮਨੁੱਖ ਬੈਠਣਾ ਚਾਹੀਦਾ, ਪੱਥਰ ਕਿਉਂ ਬੈਠਣ? ਪੱਥਰ ਤੇ ਦੇਸ਼ ਨਾਲ ਟਕਰਾਉਣਗੇ, ਦੇਸ਼ ਨੂੰ ਚਿਕਨਾ ਚੂਰ ਕਰਨਗੇ। ਤੋ 12 ਲੱਖ ਬੋਧ ਭਿਕਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ, ਤੇ ਬਾਕੀ ਬੋਧ ਭਿਕਸ਼ੂ ਭੱਜ ਗਏ। ਬ੍ਰਾਹਮਣਾਂ ਨੇ ਦੇਸ਼ ਵਿਚ ਰਹਿਣ ਨਹੀਂ ਦਿੱਤਾ, ਟਿਕਣ ਨਹੀਂ ਦਿੱਤਾ। ਕਬੀਰ ਪੰਥੀ ਖੜੇ ਹੋਏ ਸਨ, ਬ੍ਰਾਹਮਣਾਂ ਨੇ ਮਿਟਾ ਦਿੱਤੇ। ਇਤਨੀ ਮੈਂ ਅਰਜ਼ ਕਰ ਦਿੱਤੀ, ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ, ਬ੍ਰਾਹਮਣਾਂ ਨੇ ਚਲਨ ਨਹੀਂ ਦਿੱਤਾ। ਸਮੁੱਚੇ ਦੇਸ਼ ਵਿਚ 50 ਲੱਖ ਤੋਂ ਜ਼ਿਆਦਾ ਨਹੀਂ ਨੇ, ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ, ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ। 50 ਲੱਖ ਤੋਂ ਜ਼ਿਆਦਾ ਨਹੀਂ ਨੇ, ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ, ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ। ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ। ਔਰ ਹੋਰ ਵੀ ਮੈਂ ਅਰਜ਼ ਕਰਾਂ, ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ। ਬਹੁਤ ਵੱਡਾ ਇਹ ਪੰਥ ਚੱਲਿਆ, ਬਹੁਤ ਵੱਡੇ ਪੱਧਰ ਦਾ। ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਦੇ ਉੱਤੇ ਰੋਕਾਂ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ, ਤੇ ਫਿਰ ਆਏ ਗੁਰੂ ਨਾਨਕ, ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ। ਭਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ, ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ, ਮੈਂ ਨਹੀਂ ਜਨੇਊ ਪਹਿਨਣਾ। 9 ਸਾਲ ਦੇ ਗੁਰੂ ਨਾਨਕ, ਹਿੱਲ ਗਿਆ ਬ੍ਰਾਹਮਣੀ ਸਮਾਜ, ਹੈ ਇਹ 9 ਸਾਲ ਦਾ ਬੱਚਾ ਬਾਗੀ, ਇਹ ਜਨੇਊ ਨਹੀਂ ਪਹਿਨਦਾ। ਜੇ ਅੱਜ ਕਹਿੰਦਾ ਜਨੇਊ ਨਹੀਂ ਪਹਿਨਦਾ, ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ, ਪਰਸੋਂ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ, ਹੁਣੇ ਤੋਂ ਹੀ ਰੋਕਾਂ ਲਾਓ। تو کھما کرنی قدم قدم دیتے گرو نانک دیو جی مہاراج تو لے کے ہون تک جڑا وڈن دی کوشش کیتی گئی, پر میں انہاں برہمنا نو آخدے ہاں انہاں جڑا دے چے گرو ارجن دیو جی مہاراج نے, گرو تیگ بہادر صاحب جی نے اور گرو گوبند سنگھ جی دے لاڈلیا نے اپنا خون پایا ہے, کھما کرنی جڑا نہیں وڈیاں جان اپنی تھان تے مضبوط رہن گیاں اور مہان رہن گیاں. جتھے تنگ آ کے اقبال نے آخیا, جتھے تنگ آ کے کبیر نے کہا اور جتھے تنگ آ کے گرو نانک دیو جی مہاراج نے اعتراض کیتا انکار کیتا, اتھے تنگ آ کے گرو گوبند سنگھ جی مہاراج نو کہنا پیا میرا برہمنی نظام نال کوئی مطلب ہی نہیں, شتری کو تو بامن کو نہ ہے, کہ تب آوت ہوں جو کروں. سپشٹ انج کہہ دیتا میں بامن دا پتر ہی نہیں, میرا بامنی نظام نال کوئی مطلب ہی نہیں, گل ختم, سلسلہ ختم. تو اتنے وڈے پدر دیتے اوتاری پرشاں نے, مہاتما بدھ نے, سوامی مہاویر نے, کبیر پنتھیاں نے اور ستنامیاں نے, تے پھر گرو گھر نے کوشش کی تھی. اور میں عرض کراں او نظام جڑے کھڑے ہوئے سن سدھار کبیر پنتھی جینی بودھی قریباً قریباً مٹا دیتے گئے اس دیش دے اتہاس تسی پڑھ کے ویکو. میں جد اس ڈنگ نال دیکھنا یہ مٹ کیوں گئے, مہاتما بدھ جیسا تپیشور 12 سال اس نے تپ کیتا, زندگی دے بڑے گہرے راز اس نے لبے, او دیش دے وچ انہاں رازاں نوں منڈدا رہیا, لیکن کس نے روک کھڑی کر دیتی؟ برہمنا نے. نہیں منڈن دینا, نہیں چلن دینا. ایتھے صوفی فقیران دے وی قدم روکے گئے. اور میں عرض کراں جڑے جڑے برہمن تو ستائے ہوئے سن انہاں سارے بھگتاں نوں گرو ارجن تے گرو نانک دیو جی نے اپنایا, جڑے ستائے ہوئے سن. نام دیو ستایا ہوا سی, سود سود کر مار اٹھاؤ کہوں کروں باپ بیٹھلا, سودر سودر کر کے مار کے مینو باہر کٹ چڑے. میں دونوں مندر دیکھے نے, اونڈا تے بیٹھل مندر. بیٹھل مندر ہے پنڈرپور دیچ, تے جڑا مندر پھر چکے ہے وہ ہے اونڈا دیچ. اونڈا حضور صاحب تو 40 میل دوری تے ہے, تے پنڈرپور غالباً 300 میل پی جا ہے. ان دونوں تھان سے میں گیا, پھر یہ آیا مندر بھی دیکھا اونڈا دیچ, مورتیاں دا منہ ایک پاسے تے مندر دا دروازہ دوجے پاسے اج بھی ہے. ہنے جد پچھلے دن کوئی 2 مہینے پہلے داس حضور صاحب گیا سی, پھر بھی میں اونڈا تو لنگدا ہویا گیا. کار تے جا رہے سی تو اونڈا 1 میل تھلے جو ہے ہائی وے تو تھلے ایک پاسے قصبہ ہے, میں کہ چلو ویک دے جاندے ہیں. باہر ہی اس دا مندر بنایا, جی تکے مار کے مندر چو باہر کٹیا سی نا, تے ہن بھی اس دا چھوٹا جہا مندر نام دیو دا باہر ہی بنایا ہے. اے نام دیو دا تھڑا ہے جی, ایتھے بیٹھا سی. تے پنڈرپور تے میں نرالا سلسلہ دیکھیا, اندر بٹھل دا مندر ویکھیا, طرح طرح دے دیوی دیوتیاں دیاں مورتیاں. تے جد میں باہر نکلن لگا نا دوجے دروازے دے راہی, تے دوجے دروازے دے پوڑیاں دیتے تھال دے ایک مورتی سی, تے پجاری آواز لان سنت نام دیو نو متھا ٹیک دے جاؤ, سنت نام دیو نو متھا ٹیک دے جاؤ. تے میں کہ پجاری جی پہلے مینوں گل دسو, ساریاں دی مورتیاں تے مندر دے اندر نے, تے نام دیو دی مورتی تے جتیاں چ رکھی ہوئی, تے تے لوکی جتیاں اتار کے اندر جاندے نے باہر نکلدے نے, تے پوڑیاں دے چ آکھن لگے یہ شودر ہے نا, ان کی مورتی اندر استھاپن نہیں ہو سکتی, شودر ہے. سنت نے متھا بھی ٹیکو پیسے بھی چڑھاؤ, پر ہے شودر اندر نہیں بڑھن دے. اتھے بول میں اپنی ڈائری چ نوٹ کیتے, میں کہ نام دیو تینو ادو تکے مار کے مندر چو باہر کڈیا سی, اج تیری مورتی نو تکے مار کے باہر کڈیا, یہ تیری مورتی نو بھی اندر وارن نو تیار نہیں, یہ تیری مورتی نو بھی اندر دین نو جو ہے تھان دین نو تیار نہیں. اج تک یہ نظام موجود ہے, مورتی اس دی اندر نہیں استھاپن کرنی, باہر بیٹھے پوڑیاں تے بیٹھے. تے کھما کرنی نام دیو جیسے برہم گیانی نال اتنی ایرخ, کبیر جیسے سنت نال اتنا دروہ, مہاتما بدھ جیسے مہان پیغمبری پرش نال اتنی دشمنی, تو کھما کرنی جد پیغمبراں تے پیغمبر مہان گرو نانک دیو جی مہاراج لمبا اور وڈا آدرش لے کے آئے, تو اتنی وڈی دشمنی سامنے آنی سی, قدرتی گل ہے. کیونکہ گرو نانک دے بنائے ہوئے سدھانت دے چ برہمنی مت واسطے کوئی تھان نہیں, جگہ نہیں ہے. اور 9 سال تو گرو نانک نے یہ بغاوت شروع کی تھی, میں نہیں پہننا جنیو, گل ختم. میں پرمپراوادی نہیں ہوں اور میں وید بھی نہیں پڑھنا, दयानंद ने कह दिता, गुरु नानक कोई वेद पाठी थोड़ी से, गुरु नानक को कोई संस्कृत थोड़ी आती थी, उन्होंने निर्भय की जगह पर निर्भव लिखा है। पर उन्होंने कौन दसे गुरु नानक संस्कृत पढ़ाना आया इस देश में, टीचर सी कोई संस्कृत पढ़ाना आया? नहीं, गुरु नानक सच पढ़ाना आया, सच के लिए। ये भाषा के अलग अलग भांडे ने, चाहे वो अरबी है, फारसी है, संस्कृत है, पंजाबी है, सिंधी है, बंगला है, मराठी है, ये तो भांडे ने। देखना तो ये भांडे दे भोजन की है, ये तो भांडे ने, भोजन छकन लई भांडे चाहिए ने। ये अरबी एक भांडा है, संस्कृत एक भांडा है, इंग्लिश एक भांडा है, पंजाबी एक भांडा है, और इसी तरीके नाले बर्तन है बंगाली, सिंधी, मराठी। सवाल तो यह है भांडे च है कि भांडा सोने का होवे ते भांडे दे च मिट्टी होवे ते भुख मिटेगी मिट्टी खा के? ते जे भांडा अगर मिट्टी का होवे ते ओदे 36 प्रकार का भोजन परोसिया होया होवे, खिमा करने छक के तृप्ति मिलेगी। और अवर तो मैं मनता ही नहीं कि कोई भांडा मिट्टी का है, सारे भांडे सोने के, चाहे वह संस्कृत है तो चाहे फारसी है, चाहे अरबी है तो चाहे पंजाबी है, चाहे उर्दू है तो चाहे बंगला है, चाहे मराठी है, ये सब भांडे सोने के ने। पर भांडे की महानता सोने करके नहीं, भांडे की महानता होगी भांडे च है कि अगर भांडिया पखंड है, भांडिया झूठ पिया, भांडिया च वितकरे पे ने, भांडिया च दुश्मनी पई है, इन्हों भांडिया की करिए छक के तृप्ति मिलेगी? वैर विरोध पे हो, वरण वंड पई हो, और तरह तरह के तकसीम करन दे तौर तरीके इन्हों भांडिया पे होने, इन्हों भांडिया की करिए? सानू तो वह भांडा चाहिए है जेद ये भोजन पे हो, सभ्य सांझी वाल सदायन तू किसे न दिसे बाहरा जी। ये खुराक है, ये भोजन है जिदे छकते हैं बंदा तृप्त हो जाता है, जिदे छकते हैं बंदा महान हो जाता है। गल किथे दी किथे जा पहुंची, समा हो गया। साहिब गुरु अमरदास जी महाराज का पावन पवित्र वाक आया है, और महाराज कहिंदे ने मनुख की जिहड़ी मूल कमजोरी है, खास करके इस देश की, अहं हौ मैं, और ये कितने वड्डे पद्धर विच व्यापक है और कितनी वड्डी हानिकारक है। साहिब गुरु अमरदास जी महाराज के बोल आप सरवण करो, क्योंकि समा हो गया, और मैं विस्तार विच मैं समा ना ले जावा। एक दफा प्यार ना लाखो सतनाम। और मरदा ही जा रहा, बचाओ ही नहीं, बीमारी ऐसी जिदा कोई इलाज नहीं किया जा रहा, और इस बीमारी सारी मरते जा रहे, खपते जा रहे, मिटते जा रहे, चाहे कवि, दार्शनिक, फिलोसफर, इस देश के सत्ताधारी, इस देश की आम जनता एन होमे विच ग्रसी हुई। ते होमे खिमा करनी तू नू बर्दाश्त नहीं करता, इस वास्ते होमे ग्रसिया होया बंदा बड़ा जालम होवेगा। और आप सुन के हैरान होवोगे, 200 साल विच हिंसावादियां अंग्रेजा ने इतनी गोली नहीं चलाई जितनी 35 साल विच अहिंसावादियां ने, गांधीवादियां ने चलाई है। इतिहास है थोड़े सामने, आसाम है, त्रिपुरा है, मिजोरम है, कश्मीर है, पंजाब है, केड़ा ऐसा सूबा है जिथे बंदियां नू गोलियां नाल भुल के जो है खत्म नहीं किया गया? ते किन्हां ने किया? गांधीवादियां ने, अहिंसावादियां ने। हद हो गई, अहिंसावादियां ने इतनी वड्डी हिंसा की थी, गांधीवादियां ने इतनी वड्डी हिंसा की थी। ते जिहड़ा गांधी कहिंदा सी बस मैं ते वर्त रख के अहिंसा दे नाल आजादी प्राप्ति करनी है, मैं हिंसा विच विश्वास नहीं रखता, ते पूछ लईए बे तेरी उम्मत क्यों हिंसा विच विश्वास पे रखती? कदम कदम देते खून खराबा, कदम कदम देते हिंसा, किसी थां देते भी ढंग नाल कोई बंदे नूं जीण दी जो है कला नहीं सिखाई गई, ना दिता जांदा है जीवन दा ढंग। इतनी वड्डी हिंसा, इतने वड्डे पद्धर दी हिंसा, ये ते इतिहास है। ये ते जद कोई सियाणा मुताला करेगा कि 200 साल अंग्रेज रहा, इतनी वड्डी हिंसा नहीं की उसने, और 40 साल के इन्हों गांधीवादियों ने इतनी वड्डी हिंसा कर दी, खिमा करनी करोड़ जो है ओ अंग्रेज ते फिर इन्हों के कदमों की खाक भी नहीं ने, इन्ने वड्डे अहिंसक ने, इतने वड्डे कसाई हो गए। और सुभाविक अशोल जी बैठे, मैंने एक गल चेते आ गई, कह दें भावें समा हो गया पर मैं कह दें, मैं जब कानपुर जाता सी ना तो इन्हों मैं रोज गंगा पार सैर करने जाते, इंज रूटीन बन गया, 15 दिन मैं रहिंदा सी ते चलो गंगा पार चलते हैं, ते उधर सब्जा है, खुली जगह है, खुली हवा है, ते थोड़ा जहा दिमाग फ्रैश होंदा, उधर चलिए, रोज जाते। ਤੇ ਗੰਗਾ ਪਾਰ ਇੱਕ ਮੰਦਰ ਸੀ ਤੇ ਉਹਦੇ ਚ ਬੜਾ ਸੋਹਣਾ ਬਗੀਚਾ ਅਮਰੂਦਾਂ ਦਾ ਤੇ ਅਸੀਂ ਉੱਥੇ ਜਾ ਬੈਠਦੇ।

0: ਦਰਦ ਵਿੱਚ ਇੱਕ ਉਦਾਸੀ ਮਹਾਤਮਾ ਸੀ ਜਿਹਦੇ ਨਾਲ ਕਦੀ ਕਦੀ ਗੁਫਤੋ ਸ਼ਨੀਦ ਆਉਂਦੀ ਸੀ, ਗੱਲਬਾਤ ਆਉਂਦੀ ਸੀ। ਇੱਥੇ ਤੇ ਕੋਈ ਨਹੀਂ ਦਿਖਾਈ ਦਿੰਦਾ, ਬਿਲਕੁਲ ਸੁਣ ਉਜਾੜ। ਮੈਨੂੰ ਕਹਿਣ ਲੱਗੇ ਗਿਆਨੀ ਜੀ ਗੰਗਾ ਹੜ ਤੇ ਆਈ ਸੀ, ਬੜੀ ਜ਼ੋਰ ਦੀ ਹੜ ਤੇ ਮੰਦਰ ਵੀ ਬਹਾ ਲੈ ਗਈ ਹੈ, ਬਗੀਚਾ ਵੀ ਬਹਾ ਲੈ ਗਈ ਤੇ ਉਹ ਜਿਹੜਾ ਉਦਾਸੀ ਹੈ ਨਾ ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ ਐ ਗੰਗਾ ਮੈਂ ਤੇਰੀ ਪੂਜਾ ਕਰਦਿਆਂ ਥੱਕ ਗਿਆ ਤੇ ਤੂੰ ਮੇਰਾ ਹੀ ਘਰ ਉਜਾੜ ਕੇ ਰੱਖ ਦਿੱਤਾ। ਗੱਲ ਮੈਨੂੰ ਅਜੇ ਤੱਕ ਯਾਦ ਹੈ। ਗੰਗਾ ਬਹਾ ਕੇ ਲੈ ਗਏ, ਮੰਦਰ ਲੈ ਗਏ, ਬਗੀਚਾ ਲੈ ਗਏ। ਇਸੇ ਤਰੀਕੇ ਨਾਲ ਰਾਜਨੀਤੀ ਦੇ ਉਛਾਲ ਆਉਂਦੇ ਰਹੇ ਨੇ ਹਰ ਦੇਸ਼ ਦੇ ਵਿੱਚ, ਤੇ ਜਦ ਉਛਾਲ ਆਉਂਦੇ ਰਹੇ ਨੇ ਬੜੀਆਂ ਤਬਾਹੀਆਂ ਹੁੰਦੀਆਂ ਰਹੀਆਂ, ਬੜੇ ਖੂਨ ਖਰਾਬੇ, ਬਹੁਤ ਕੁਛ। ਤੇ ਮੈਂ ਇੰਗਲੈਂਡ ਦੇ ਵਿੱਚ ਦਰਿਆ ਥੇਮਸ ਦੇਖਿਆ, 400 ਮੀਲ ਦੀ ਉਸਦੀ ਲੰਬਾਈ ਹੈ ਤੇ 400 ਮੀਲ ਤੱਕ ਦੋਵੇਂ ਪਾਸੇ ਬੰਨ ਬਣਿਆ ਹੋਇਆ, ਬੰਨ ਵੀ ਇਹ ਦਰਿਆ ਕਿਸੇ ਸ਼ਹਿਰ ਨੂੰ ਕਿਸੇ ਕਸਬੇ ਨੂੰ ਤਬਾਹ ਨਾ ਕਰੇ। ਔਰ ਜੋ ਮੇਰੇ ਸੁਣਨ ਚ ਆਇਆ, ਪਹਿਲੇ ਥੇਮਸ ਦਰਿਆ ਹਰ ਸਾਲ ਦੇ ਸਾਲ ਕਸਬੇ ਰੋੜਦਾ ਸੀ, ਸ਼ਹਿਰਾਂ ਨੂੰ ਤਬਾਹ ਕਰਦਾ ਸੀ, ਖੇਤੀਆਂ ਨੇਜ ਤੋਂ ਨਾਬੂਦ ਕਰਦਾ ਸੀ, ਪਰ ਹੁਣ ਅਸੀਂ 50-60 ਸਾਲ ਦਾ ਇਹਨੂੰ ਕਾਬੂ ਚ ਕਰ ਲਿਆ। ਦੋਵੇਂ ਪਾਸੇ ਬੰਨ ਬਣਾ ਕੇ 400 ਮੀਲ ਤੱਕ ਲੰਬਾ ਬੰਨ ਬਣਾ ਕੇ ਸਮੁੰਦਰ ਤੱਕ, ਹੁਣ ਇਹ ਉਛਲਦਾ ਤੇ ਉਛਲੇ ਪਿਆ, ਪਰ ਸਾਡਾ ਲੰਡਨ ਸ਼ਹਿਰ ਡੁੱਬਦਾ ਨਹੀਂ ਹੈ, ਹੋਰ ਕਸਬੇ ਡੁੱਬਦੇ ਨਹੀਂ, ਖੇਤੀਆਂ ਨੇਸ ਤੋਂ ਨਾਬੂਦ ਨਹੀਂ ਹੁੰਦੀਆਂ, ਅਸੀਂ ਤੇ ਬੰਨ ਲਾ ਲਿਆ। ਤੇ ਮੈਨੂੰ ਖਿਆਲ ਆਇਆ ਇਹ ਬੰਦੇ ਕਿੰਨੇ ਸਿਆਣੇ ਨੇ, ਆਪਣਾ ਦੇਸ਼ ਬਚਾ ਲਿਆ। ਦਰਿਆ ਦੇ ਤੁਗੈਨੀ ਆਉਂਦੀ ਹੈ, ਹੜ ਤੇ ਆਉਂਦਾ, ਪਰ ਹੁਣ ਸ਼ਹਿਰ ਨਹੀਂ ਬਹਿੰਦੇ। ਪਰ ਇਹ ਹੋਰ ਵੀ ਇਹਨਾਂ ਨੇ ਮਹਾਨ ਸਿਆਣਪ ਦਿਖਾਈ ਹੈ ਕਿ ਰਾਜਨੀਤੀ ਦੇ ਵਿੱਚ ਵੀ ਕੋਈ ਐਸਾ ਹੜ ਨਾ ਆਵੇ ਕਿ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਿ ਉੱਠਣ ਤੇ ਲੋਕਾਂ ਦੇ ਘਰ ਘਾੜ ਤਬਾਹ ਹੋਣ, ਬਰਬਾਦ ਹੋਣ। ਉਹਨਾਂ ਨੇ ਰਾਜਨੀਤੀ ਨੂੰ ਵੀ ਬੰਨ ਲਾਇਆ, ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ, ਆਪਣੇ ਹੱਕ ਦੀ ਤਲਬੀ ਕੀਤੀ ਜਾ ਸਕਦੀ ਹੈ। ਹਾਈਡ ਪਾਰਕ ਵਿੱਚ ਮੈਂ ਗੁੰਮ ਲਿਆ ਸੀ, ਇਸ ਤਰ੍ਹਾਂ ਦੇ 4-5 ਮਾਈਕ੍ਰੋਫੋਨ ਲੱਗੇ ਹੋਏ, ਸਟੇਜ ਤੇ ਕੋਈ ਨਹੀਂ ਬੈਠਾ ਸੀ ਤੇ ਅੱਗੋਂ ਜਿਹੜੀਆਂ ਕੁਰਸੀਆਂ ਡਿੱਠੀਆਂ ਹੋਈਆਂ ਸਨ ਉਹਦੇ ਉੱਤੇ 3-4 ਬੰਦੇ ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ, ਇਸ ਪਾਰਕ ਦੇ ਵਿੱਚ ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਨੇ। ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ਼ ਬੋਲਣਾ, ਕਿਸੇ ਅਫਸਰ ਦੇ ਖਿਲਾਫ਼ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ਼ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ ਔਰ ਉਹਦੀ ਖੋਜ ਕੀਤੀ ਜਾਏਗੀ, ਕਿਸ ਨੇ ਇਸ ਦੇ ਨਾਲ ਜ਼ਿਆਦਤੀ ਕੀਤੀ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ ਹੈ, ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕੱਦਮਾ ਨਹੀਂ ਚੱਲੇਗਾ। ਮੈਂ ਕਿਹਾ ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੈ ਮੇਰੇ ਖਿਲਾਫ਼ ਬੋਲੋ, ਤੇ ਖਿਮਾ ਕਰਨੀ ਜਿਹੜਾ ਖਿਲਾਫ਼ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ ਇੱਥੇ ਤੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਇੰਨੇ ਸਲਾਹੋ ਬਾਓ ਪਾਓ ਜੇਲਾਂ ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ। ਤੇ ਇਸ ਦਰਿਆ ਦੇ ਚ, ਇਸ ਮੁਲਕ ਦੇ ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ। ਜਦ ਹੜ ਤੇ ਆਉਂਦੇ ਨੇ ਇਹ ਬਿਹਾਰ ਦੇ ਚ, ਆਸਾਮ ਦੇ ਚ, ਹੁਣੇ ਜਿਹੜੀ ਪਿਛਲੀਆਂ ਬਰਸਾਤਾਂ ਹੋਈਆਂ ਨੇ ਤੁਹਾਨੂੰ ਪਤਾ ਹੋਵੇਗਾ ਕਿਤਨੀਆਂ ਤਬਾਹੀਆਂ ਹੋਈਆਂ ਬੰਗਾਲ ਦੇ ਚ, ਮੱਧ ਭਾਰਤ ਦੇ ਚ, ਆਲੇ ਦੁਆਲੇ ਕੋਈ ਬੰਨ ਹੈ ਨੇ, ਦਰਿਆ ਉਛਾਲ ਤੇ ਆਉਂਦੇ ਨੇ, ਕੋਈ ਕਸਬਾ ਬਹਾ ਕੇ ਲੈ ਗਏ, ਕੋਈ ਸ਼ਹਿਰ ਬਹਾ ਕੇ ਲੈ ਗਏ, ਖੇਤੀਆਂ ਨੇ ਇਸ ਤੋਂ ਨਾਬੂਦ ਕਰ ਗਏ। ਇੱਥੇ ਦਰਿਆਵਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ, ਇੱਥੋਂ ਦੀ ਭੌਂਡੀ ਰਾਜਨੀਤੀ ਨੂੰ ਵੀ ਖਿਮਾ ਕਰਨੀ ਕੋਈ ਬੰਨ ਨਹੀਂ ਲੱਗਿਆ। ਇਹ ਵੀ ਜਦ ਹੜ ਤੇ ਆਉਂਦੀ ਹੈ, ਜਿਵੇਂ ਉਹ ਗੰਗਾ ਹੜ ਤੇ ਆਈ ਉਦਾਸੀ ਦਾ ਮੰਦਰ ਬਹਾ ਕੇ ਲੈ ਗਈ, ਇਸੇ ਤਰੀਕੇ ਨਾਲ ਗੰਦੀ ਰਾਜਨੀਤੀ ਜਦ ਹੜ ਤੇ ਆਉਂਦੀ ਹੈ ਤੇ ਅਕਾਲ ਤਖ਼ਤ ਨੂੰ ਵੀ ਢਾ ਕੇ ਲੰਘ ਜਾਂਦੀ ਹੈ।
1: ਟਲ ਗੁਰ ਸੇਵੀਅਹਿਨ ਸੁਸਹਿਜ ਸੁਖਾਇ, ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ। ਵਾਹਿਗੁਰੂ ਸਿਖ ਕਸਮ ਦੀ نور ارس

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ

ਸਭ ਕੁਛ ਕੀਤਾ ਤੇਰਾ ਵਰਤ ਕਿਆ ਹਨੰਦਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਕਿਆ ਹਨੰਦਾਲ ਗੋਪਾਲਾ ਰਾਖ ਲਿਓ ਨਾਨਕ

जगत गुरु हे संसार ताप हरणे

गुरु सत्संग जी गुरु शब्द के विचार आरंभ करिए।

0: प्रथम सिनेमर गुरुदेव जी फतेह प्रवान करने वाहिगुरु जी का खालसा सत्संग जो एकाग्रता प्रदान करने अज का सोरठ राग के अंदर धन गुरु अर्जन देव जी महाराज का जो महान वाक आया है इस विच ऐसे विषय को सतगुरों ने छोया है जो करीबन करीबन व्यापक है ते जगत की समस्या है। मनुख का कुछ लोड़ा का जगत है, मनुख का कुछ लोभ का जगत है। ये जीवन दे ढंग दो ही ने, लोड़ां दे च जीवना, लोभ दे च जीवना, तीजा जीवन नहीं है। कोई जी रहा है लोड़ां की पूर्ति करने है, कोई जी रहा है लोभ की पूर्ति करने है। अक्सर 99% मनुखां दियां लोड़ां पूरियां हो जांदियां। लोभ किसे दा भी पूरा नहीं होंदा, लोभ दा सुभाव है ते पूरा होंदा ही नहीं, होंदा ही नहीं। लोभी मनुख मरदे दम तक अधूरा ही रहिंदा है, अधूरा ही रहिंदा। जगत दे पूरन शांतमई जीवन उही जीवदे ने जो लोड़ां दे जीवे, लोभ दे नहीं। मैं फिर दोहरावां, लोड़ां पूरियां हो जांदियां ने, लोभ नहीं पूरा होंदा। लोड़ां दी पूर्ति करन दे फिर तीन साधन ने, बड़े ध्यान नाल सुनना। तीन साधन ने। पहला सिरमौर साधन किरत करने, दूजा साधन मंगना मंगता, तीजा साधन खोना लुटना। लोड़ां नूं पूरे करन दे इह तीन साधन ने। किरत करके लोड़ां दी पूर्ति करनी, मंग के लोड़ां दी पूर्ति करनी, खो के लोड़ां दी पूर्ति, और कोई साधन नहीं। जो मेहनत करके लोड़ां दी पूर्ति करदे ने उन्हां नूं कहिंदे ने किरती। जो मंग के लोड़ां दी पूर्ति करदे ने उन्हां नूं कहिंदे ने मंगता, जाचक, भिखारी। और जो खो के लुट के लोड़ां दी पूर्ति करदे ने उन्हां नूं कहिंदे ने चोर, लुटेरे, डकैत। संसार दे च ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं। लोड़ां दी पूर्ति करनी है खो के, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राहीं व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया, मेहनत नहीं करनी, खोना भी नहीं, भिक्षु बना देते, मंगना है, भिक्षा मंगनी, मंगना है। मंग के लोड़ा की पूर्ति करनी है। आपकी ज्ञात लई अर्ज करा, वख वख अवतारा ने जिहड़ी उम्मत पैदा की है उन्हां नूं बकायदा नाम दिते ने। जैसे अहले इस्लाम दे बानी मुहम्मद साहब ने अपनी उम्मत नूं मुसलमान कहा, महात्मा बुद्ध ने अपनी उम्मत जो पैदा की थी उन्हों भिक्षु कहा, गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने, सनातन मत हिंदू धर्म दी शाखा एक नहीं है। ऐसा दरिया है जो कई धाराओं दे वगदा है। जैसे मैं देखा अमरकंटक दे बिलासपुर मध्य भारत हुण ते फैर प्रांत होर हो गया छत्तीसगढ़, उत्थे तीर्थ है अमरकंटक, धन गुरु नानक देव जी महाराज का इतिहासक स्थान भी है। नर्मदा अमरकंटक तो निकलती है, कि जद निकल दिए उत्थे इस दिया 70 धारावां ने, 70 टुकड़े ने, छोटे छोटे अगो जाके इकट्ठे हो जाते, दरिया की शक्ल अगे चल के बनती है, छोटिया छोटिया धारा। हिंदू धर्म की सनातन मत की धारा एक नहीं है, ये बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इना देच और सन्यासियां दे कई कई रूप, बैरागियां दे कई कई रूप, ब्रह्मचारियां दियां कई कई शाखां, फिर जितने इष्ट ने उतनिया धारावां ने, किसे दा इष्ट शिव, किसे दा श्री राम, किसे दे श्री कृष्ण। ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत, लेखक, विद्वान महात्मा तुलसी, जैसे मथुरा देच आए रामायण दी कथा करन, तो हुण कुदरती गल है मथुरा नगरी श्री कृष्ण दी है, जिवें अयोध्या श्री राम दी, जिवें अमृतसर नूं असी रामदासपुरी कहिंदे आ, रामदासपुर नाम भी पहले यही सी। गुरु रामदास जी दी नगरी है, अयोध्या राम दी नगरी है, बनास शिवा दी नगरी है, मथुरा कृष्ण दी नगरी है। मथुरा विच आए महात्मा तुलसी तो ले गए श्रद्धालु इन्हों कृष्ण जी दे मंदिर विच, द्वारका देश मंदिर विच। सारियां ने डंडौत कीती, तुलसी ने नहीं कीती, तुलसी ने नहीं की थी। पूछा गया, आप भगत हो, सिर्फ भगत ही नहीं, भक्ति का संदेश देंदे हो, उपदेश देंदे हो, कथावाचक हो, सिर्फ कथावाचक ही नहीं, तुसी बहुत बड़े विद्वान हो, लिखारी हो, आपने डंडौत नहीं की थी, मत्था नहीं टेकया, तो हुण जो कुछ तुलसी कहंदे ने उन्हां दा ही बोल मैं तुहाडे सामने रखा। कैसी सुंदर छब बनी भले बिराजे नाल, बड़ी सुंदर छबि है, मूर्ति बड़ी सुंदर है, बड़ा सोहना प्रभाव पै रहा है। ਹੋਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤੋ ਨਿਵੇਂ ਜੋ ਧਨ ਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਵਿੱਚ ਧਨਸ਼ਦਾਨ ਹੋ, ਧਨਸ਼ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਵਿੱਚ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ, ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ। ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ ਲਿਖਾਰੀ ਗੁਰੂ ਵੀ ਛੇ ਨੇ। ਨਿਆਏ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਸਾ ਨੂੰ ਜਨਮ ਦਿੰਦੇ ਨੇ ਜੈਮਨੇ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? ਦਰਅਸਲ ਬਾਰਿਸ਼ ਹੋ ਰਹੀ ਹੈ, ਕਿਸੇ ਕੋਲ ਕੌਲੀ ਹੈ, ਕਿਸੇ ਕੋਲ ਗਿਲਾਸ ਹੈ, ਕਿਸੇ ਕੋਲ ਲੋਟਾ ਹੈ, ਕਿਸੇ ਕੋਲ ਥਾਲੀ ਹੈ, ਕਿਸੇ ਕੋਲ ਵੱਡਾ ਥਾਲ ਹੈ, ਤੇ ਕਿਸੇ ਕੋਲ ਡੋਲ ਹੈ, ਕਿਸੇ ਕੋਲ ਵੱਡਾ ਪਤੀਲਾ। ਕਿਉਂਕਿ ਭਾਂਡੇ ਅਲੱਗ ਅਲੱਗ ਨੇ, ਭਾਂਡਿਆਂ ਦੀ ਬਨਾਵਟ ਅਲੱਗ ਅਲੱਗ ਹੈ, ਤੋ ਪਾਣੀ ਪੈ ਰਿਹਾ, ਭਾਂਡਿਆਂ ਦੀ ਬਨਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕੋ, ਭਾਵੇਂ ਛੇ ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ ਛੇ ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, कपल कणा पतंजलि जैमिनी और ऋषि वेद व्यास इन्हां छे गुरुआं दा गुरु ओ एक है गुर गुर एको इथों दावे नाल गुरु नानक देव जी कहिंदे ने ज्ञान सारा परमात्मा तो आंदा है तो फिर आदि गुरु भी परमात्मा ही है अपरम पर पार ब्रह्म परमेश्वर नानक गुरु मिलिया सोई जी अज तक किसे एक भी ब्रह्म ज्ञानी ने नहीं आख्या ये ज्ञान मैं अपने आप प्राप्त किया है सब केंद्र प्रभु तो मिले है परमात्मा तो मिले है आद अंत एक है अवतारा सोई गुरु समझे हमारा हुण गुरु नानक देव जी महाराज इसे ही वाक दे च मंग करदे ने बाबा जय घर कीरत करते कीरत होए जिस घर दे च कीर्ति चल रही है जिस घर दे च सत्संग चल रहा है हे करते तेरी गल चल रही है तेरियां बातां चल रही ने तेरा ज्ञान चल रहा है तेरी ध्यान साधना चल रही है बाबा जय घर करते कीरत होए सो घर राख वडाई तो है उस घर दे च मैनू रख मैनू ओ थां बख्श जिथे तेरी कीर्ति हो रही है जिथे तेरा जस हो रहा है जिथे तेरी महिमा हो रही है ताकि मैं सुना सो स्थान बताओ मीता जाके हर हर कीर्तन नेता तो मैं अर्ज कर रहा से इको ही उम्मत नो जन्म देता है गुरु नानक ने सिख सिख केवल सिख है इको ही उम्मत नो जन्म देता है मोहम्मद साहब ने मुसलमान केवल मुसलमान इको ही उम्मत नो जन्म देता है महात्मा बुद्ध ने भिक्षु भिक्षु एक तरह की उम्मत सनातन मत दे च नहीं है कोई आर्या समाजी ने कोई देव समाजी ने कोई जो है सनातनी ने फिर इन्हां दी शाख साधुआं दी अलग अलग शाखावां ने अगर असल देखना होवे तो जद इन्हां दी शाइयां निकलदियां ने कुंभ दे च उदों पता चलता है कितने फिरके ने अलग अलग टोल लड़ भी पैंदे झगड़ा भी हो जाता इस कुंभ तो पहले कुंभ दे च 42 साधु मारे गए सन नांगे साधुआं दी ते निरंजनी अखाड़े दी जंग हो गई सी लड़ पए सी एक ने कहा पहले असी स्नान करना है दूजे ने कहा पहले असी करना है कुंभ लड़ पए हैरानगी दी गल कुंभ दे दिन पाप धोण वास्ते आए सन उत्थे ही पाप कर बैठे 42 बंदे कतल हो गए जन्मा जन्मांतरा दे पाप धोण आए सन सब तो वड्डे पाप उत्थे ही कीते सब तो वड्डे गुनाह उत्थे ही कीते एक शाखा नहीं है अनंत धारावां ने ये ओ दरिया है जो अनंत धारावां दे च पहाड़ तो निकलदा फिर मिलदियां भी नहीं आपस अलग अलग ही चलदियां तो मैं अर्ज कर रहा सी मनुख दियां लोड़ां ने और लोड़ां दे नाल संबंध मनुख तोड़ नहीं सकता लख यतन करे मैनू नहीं चाहिदा पानी पर शरीर मंगेगा लोड़ है लख मैं उच्ची आवाज नाल आखां मैनू नहीं चाहिदा भोजन पर शरीर नू भुख लगेगी मंगेगा शरीर नू गर्मी लगती है सर्दी लगती है भुख लगती है प्यास लगती है कुछ ते वड़ियां वड़ियां शरीर दियां लोड़ा ने कुछ छोटियां छोटियां होर बथेरियां इस वास्ते मैं अर्ज करदा हुंना लोड़ा दा कोई त्यागी नहीं है कोई त्यागी नहीं है गल मैनू भुलदी नहीं 15 दिन में कस्तूरबा ग्राम इंदौर देच संत विनोबा भावे दे होंदिया कथा कीती सी। सवेरे मैं इमली साहब गुरुद्वारे च करदा सी, शामी कस्तूरबा ग्राम जो संत विनोबा भावे जी का आश्रम सी, मैनू कहण लगे सानू भी गुरबाणी सुनाओ। मैं कि जरूर सुनावा। मैनू उन्होंने 35-40 किताबां भी अपनिया लिखिया हुई भेटा च दित्तियां। सुभाविक बजुर्ग सन, धन माया मेरे अगों आई तो चूंकि त्यागी साधुआं दा आश्रम सी, परोपकारियां दा सेवा भाव, जमीन कट्ठी करके ते गरीबां दे च वंडनी भूदान, तो ओ माया मैं विनोबा भावे दे झोले च पा दी, एकदम सुट दिती मिट्टी। मैं कह इस तरह क्यों इन्ने नफर मिट्टी आई है? मैं कह मिट्टी नू हथ लांदे हो कि नहीं? मिट्टी नाल ते तुहानू हथ भी धोने पैंदे ने, मैं देखदा। मिट्टी नू हथ लांदे हो कि नहीं? ते जे धन भी मिट्टी है तो की हर्ज है? की हर्ज है? मैनू कहण लगे मनुखता ने मिट्टी नू अजे इतनी अहमियत नहीं दिती, मिट्टी तो बने हुए कागज नू, इस करंसी नू बड़ी अहमियत दे दिती। इहदे विच अहमियत छुपी हुई है बड़ी, इह किधरे लोभ ना पैदा कर देवे, इस वास्ते सुणदे। मैनू अजे तक याद पर लोड़ां दा मनुख त्याग नहीं कर सकता, लोड़ां हैं। मैं लख कह दिया नहीं चाहिदा मैनू पानी, मेरी प्यास आवाज मारेगी पानी चाहिदा चाहिदा। मैं लख ठोकर मार देवां भोजन दे थाल नू, मेरी भुख उच्ची आवाज नाल मंगेगी भोजन चाहिदा भोजन चाहिदा। और इस तरीके दियां होर सैकड़े लोड़ां। फिर लोड़ां नू पूरा करन दे तीन साधन ने, पहला किरत करनी, मेहनत करनी। मेहनत करके अपनी लोड़ां दी पूर्ति करनी, ते जो मेहनत करके लोड़ां दी पूर्ति करदा उन्हूं कहिंदे ने किरत। दूसरा मंग के लोड़ां दी पूर्ति करनी। क्योंकि अज दा वाक इस तरह दा आया ते मैं अर्ज करां अछूता जिहा वाक है, किस हो जाची किस साल आई, जाचण मंगण तो गल चलती। अज का हुक्मनामा इस तरह का, इसने ही ख्याल दिते ने मैनू, अज का वाक ही ऐसा है। लोड़ां दी पूर्ति करन दा पहला ढंग है किरत करनी, मेहनत करनी, उन्हां नू कहा जांदा है किरती। दूजा ढंग बड़ा व्यापक पद्धर ते सारी दुनिया दे चे, मंग के लोड़ां दी पूर्ति करने। तो इस नाल मंगतियां दा जन्म होया, भिखारियां दा जन्म होया, और धार्मिक जगत दे च भी मंग के लोड़ां दी पूर्ति करनी है। तो महात्मा बुद्ध ने अपनी उम्मत नू कहा भिक्षु भिक्षु भिक्षा मंग के गुजारा करना। इस वास्ते मैं कई दफा कहा कि महात्मा बुद्ध ते स्वामी महावीर दा धर्म ते इस तरह दे होर त्यागियां दा धर्म व्यक्तिगत धर्म है, है प्रभु नाल जुड़न दा वसीला है। ये व्यक्तिगत धर्म है, समूहक नहीं, सारियां दा नहीं। कारण अगर सारे भिक्षु बन जान, चलो मन लेंदे हां सारे महात्मा बुद्ध की गल मन लैन ते सारे भिक्षु बन जान, फिर कौन देगा? देने वाला कौन होगा? किसने देना? सारे ते मंगते हैं, सारे ते मंगण वाले, फिर कौन देगा? तो सारियां दा धर्म नहीं है। अगर सारे ग्रस्त दे त्यागी बन जान तो 300 साल तो बाद बंदा ते जमीन ते एक भी नहीं लभेगा, गल खत्म हो जाएगा। ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ। ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ। ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ। ਸਾਰੇ ਗ੍ਰਸਥ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ। ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤੇ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ। ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ ਦਿੰਦੇ ਨੇ। ਉੱਥੇ ਹੀ ਮੈਂ ਸੋਚਿਆ ਸੀ, ਆਖਿਰ ਮੰਗਣ ਦੇ 'ਚ ਵੀ ਤਾਂ ਮਿਹਨਤ ਤਾਂ ਹੁੰਦੀ ਹੈ। ਉੱਠੇ ਹਾਂ, ਖੱਪਰ ਲਿਆ, ਬੂਹੇ ਬੂਹੇ 'ਤੇ ਜਾ ਰਹੇ ਹਾਂ, ਮਿਹਨਤ ਤਾਂ ਹੈ, ਮਿਹਨਤ ਤਾਂ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ। ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ, ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ, ਲੁਟੇਰੇ, ਡਕੈਤ। ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤਾਂ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ। ਲੋੜਾਂ ਨੇ ਕਿਤੋਂ ਪੂਰੀ ਕਰੀਏ? ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ ਨਹੀਂ, ਮਿਹਨਤ ਕਰਕੇ ਕਰਾਂਗੇ, ਮਿਹਨਤ। ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਵਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਇਹ ਪੈਦਾ ਕੀਤੇ ਜੋਗੀ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ, ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ 'ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ, ਮੰਗਣਾ ਬਹੁਤ। 10% ਦੁਕਾਨ ਵਿੱਚ ਵਸਤੂ ਦੇ 'ਚ ਨਫਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ, ਕਿ ਕਿਰਤ ਨੂੰ ਵੀ ਬੇਈਮਾਨੀ 'ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ 'ਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤਾਂ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਦੇ ਨੇ, ਬਾਜ਼ਾਰ ਦੇ ਚੌਕ ਦੇ ਵਿੱਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ 'ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ 'ਤੇ ਲਾਇਆ, ਔਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ। ਮੰਗਣਾ ਹੀ ਜੀਵਨ ਦਾ ਲਕਸ਼ ਹੈ, ਹੋਰ ਕੁਛ ਨਹੀਂ। ਭਿਕਸ਼ੂ, ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ ਮੰਗਤੇ ਗਦਾਗਰ, ਇੰਨੀ ਵੀ ਸ਼੍ਰੇਣੀ ਨੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਵੇ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ। ਬਿਰਧ ਅਵਸਥਾ ਦੇ ਚ ਆਖਰੀ ਸਮੇਂ ਕਰਤਾਰਪੁਰ ਦੇ ਚ ਹਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨੇ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਈ, ਹੁਣ ਕਿਉਂ ਛੋੜਾਂ। ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ। ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ, ਨਾਮਦੇਵ ਕੱਪੜਿਆਂ ਨੂੰ ਛਿੰਮਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ। ਲੋਭ ਦੇ ਚ ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏਗਾ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏਗਾ। ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ, ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ, ਲੋ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਖ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ। ਪਾਗਲ ਕੁੱਤਾ ਜਿਹਨੇ ਪਾਲਿਆ ਉਹਨੂੰ ਵੀ ਵੱਢੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇਖ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ। ਸਵਾਦ ਦੀ ਸੀਮਾ ਨਹੀਂ ਹੈ। ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ। ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ ਜਾਂ ਲੁੱਟ ਕੇ ਖੋਹ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ। ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ, ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ। ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਹੈ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਗਹਿ ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਕਵੀ ਠੀਕ ਕਰ ਸਕਦਾ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ, ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਹੈ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣੀ, ਬਾਰ ਬਾਰ ਲਿਖੀ ਜਾਣੇ, ਬਾਰ ਬਾਰ ਲਿਖੇ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣ। ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ जौरी बाजार दे ते आखे मूलियां चाहिए ने गाजरां चाहिए ने तो जौरी बाजार दे भी मूलियां गाजरां वाले बैठ जाणगे मैं देखे जौरी बाजार जयपुर का हीरे मोतियां दी दुकानां दे अगों गाजर मूलियां बेचण वाले बैठे ने उत्थे मैनूं ख्याल मिलिया हद हो गई बाजार जौहरी बाजार बड़ा सुंदर बाजार अदकी साड़ी रिहायश भी उत्थे सी हर साल तीन दिन का बहुत वड्डा समागम हुंदा उत्थों करके आया जयपुर आगरे तो जौहरी बाजार सिंह साहब भी गए सन उत्थे यानी हरचरण सिंह जी जौहरी बाजार विच मूलियां पईयां विकन गाजरां पै बैंगन पै विकन मैं कहा हद हो गई इत जौहरी बाजार है सारिया दुकाना हीरे जवरात दियां अगे फुटपाथ ते मूलियां पईयां बिकदियां ने हीरे जवरात दी दुकान इत कोई एक एक बंदा किसे च एक भी नहीं सी वह भीड़ सी गाजर मूलियां ते उत्थे ही भीड़ सी पालक ते साग ते भीड़ सी बैंगणा ते भीड़ सी स्रोत नीवी हो जाए वक्तव नीवा हो जाता है स्रोत नीवी हो जाए गायन नीवा हो जाता है इस समय सिख समाज की स्रोत गुस्ताखी माफ मैनू कहण देना बहुत नीवी होगी दो सुरां दा राग रह गया गुरमत संगीत खो गया बड़ी सख्ती दे नाल हर शब्द ते सोरठ मल्ला पंजवा सोरठ मल्ला पंजवा सोरठ मल्ला पंजवा मतलब एक शब्द सोरठ च गाओ बाकी ना गाओ सारे गाने ने सबनों सोरठ दे च गाने श्री राग मल्ला पहला श्री राग मल्ला पहला श्री राग मल्ला पहला मतलब किधर एक शब्द नूं तुसी श्री राग च गाओ सारे नूं गाना बार बार लिखे फिर सिर्फ इतना ही नहीं लिखिया राग ताल भी लिख दिता है ये तीन ताल च गाना है एक ताल दे च गाना इतने मात्रा का राग है यह भी लिख दिता है कौन परवाह करता है कौन ध्यान दे कौन इस पासे जावे खैर मुख्तसर में अर्ज करा राग सोरठ है एक ताल दे सतगुरां ने इसकी बंदिश बनाई है ओहंकार ब्रह्मंड की ध्वनि है और एको यही ध्वनि है वो सत स्वरूप है उसे तो सारा ज्ञान आउंदा है गुरु है और उदा स्वभाव है करुणा दया प्रसाद एक ओंकार सतगुर प्रसाद सरवन करोण
1: किस हो जाची किस आराधे जां सब को कीता हो सी
0: ए प्रभु मैं किस कोल मंगा किस दे अगों हाथ फैलावा सारी ते कृत है तेरी बनाई हुई कृत है कृत कोल मैं क्यों मंगा ते सारी कृत है कलगीधर पातशाह कहंदे ने केवल काल ही करता बिन करतार न किरतम मानो गुरु गोबिंद सिंह जी महाराज बिन करतार न किरतम मानो कृत नु कृत करके जानो करता करके नहीं करतार नु करता जानो जिन्हें करता बनाया है उस नाल जुड़ो करीबन करीबन कृत दे पुजारी और बदकिस्मती अपनी कृत दे पुजारी अपने हथां नाल कबर बनाइए चदरां पे चढ़ा देन मथा पे टेक दे अपने हथ नाल तस्वीर बनाइए मथा टेकी जा रहे पूजी जा रहे अपनी कृत परमात्मा की कृत भी नहीं अपनी कृत नु पूजी जा रहे महाराज इत्थे कहंदे ने प्रभु सब कुछ तेरा बनाया है सब कुछ तेरी कृत है ते मैं कृत कोल क्यों मंगा किस हो जाची किस साल आई केदी मैं उपमा करा केदे अगों मंगा जा सबको कीता हो सी जा सब कुछ तेरा कीता होया तेरी कृत है हां जी
1: जो जो दिसा वड्डा वडेरा सो सोखा कोरल सी
0: भावें बहुत वड्डा दिखाई दे रहा है धन बहुत ज्यादा है भावें बहुत वड्डा दिखाई दे रहा है गुण बहुत ज्यादा है भावें बहुत वड्डा दिखाई दे रहा है कला बहुत ज्यादा है कलाकार है सब कृत है सारी कला तैथों आउंदी है तू सर्व कला का गया था सारी कला तैथों आउंदी है ਸਾਰਾ ਰੰਗ ਤੈਥੋਂ ਆਉਂਦਾ, ਸਾਰਾ ਰੂਪ ਤੈਥੋਂ ਆਉਂਦਾ, ਸਾਰਾ ਧਨ ਤੈਥੋਂ ਆਉਂਦਾ, ਸਾਰੇ ਪਦਾਰਥ ਤੈਥੋਂ ਆਉਂਦੇ ਨੇ, ਸਭ ਤੇਰੀ ਕਿਰਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾਂ। ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੋ ਰੁਲਸ, ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ ਸਾਭ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਉੱਤੇ ਐਲਾਨੀਆਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝਾ। ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ। ਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ। ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਰਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
1: ਹਰ ਜੀਉ ਤੇਰੀ ਦਾਤੀ ਰਾਜਾ।
0: ਹੇ ਹਰੀ, ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ, ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਭਰਾ ਦੇ ਦੇਣ ਦੀ ਵੀ ਸੀਮਾ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਮਿੱਤਰ ਦੇ ਦੇਣ ਦੀ ਵੀ ਸੀਮਾ ਹੈ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ।

0: ਰਹਿ ਜਾ ਸਕਦਾ ਮੈਨੂੰ ਕੋਈ ਮਨੁੱਖ ਨਹੀਂ ਰਹਿ ਜਾ ਸਕਦਾ।
1: ਮਾਣਸ ਬਪੜਾ ਕਿਆ ਸਾਲਾ ਹੀ ਕਿਆ ਕਿਸਕਾ ਮੋਹ ਤਾਜਾ।
0: ਕਿਉਂ ਮੈਂ ਮਨੁੱਖ ਦੀ ਸਿਫਤੋਂ ਸਲਾਹ ਕਰਾਂ, ਕਿਉਂ ਮੈਂ ਉਸ ਨੂੰ ਦਾਤਾ ਆਖਾਂ, ਕਿਉਂ ਮੈਂ ਉਸਦੀ ਮੁਤਾਜੀ ਕਰਾਂ। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜੇ ਹੈ ਤੇ ਨਾ ਰਜ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਤੂੰ ਹੀ ਸਭ ਨੂੰ ਰਜਾਨਾ, ਤੂੰ ਹੀ ਰਜਾ ਸਕਦਾ ਹੈ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ
1: ਰਹਾ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ ਉਸ ਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ, ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ, ਭਿਖਾਰੀ ਰਹਿੰਦਾ। ਇਹ ਜੀਵਦਾ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਦੇ ਚ ਪਾਇਆ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘੱਟ ਜਾਏਗਾ। ਸਾਰੀ ਦੁਨੀਆਂ ਦੇ ਚ ਨਾਮ ਜਪਦਾ ਰਹੇ ਤੇ ਜਪਾਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਕਿਸੇ ਨੂੰ ਦੌਲਤ ਕਹਿੰਦੇ ਨੇ, ਦੌਲਤ ਜਾਵੇ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਉਹ ਸੁਲਤਾਨ ਬਵਦ। ਮਨੁੱਖ ਕੋਲ ਮੰਗਦਾ ਸਾਰੀ ਜ਼ਿੰਦਗੀ ਮੰਗਦਾ ਰਹੇਗਾ, ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ ਹੈ, ਰਜਣਾ ਚਾਹੁੰਦਾ ਹੈ, ਮਹਾਨ ਹੋਣਾ ਚਾਹੁੰਦਾ ਹੈ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਭਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ, ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ, ਮੁਲਤਾਨ ਤੋਂ ਆਏ ਸਨ। ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ,

एकत्र करी है माया, दान पुण्य नहीं संतन सेवा।